0: ਕੋਲਾ ਗਰੰਟਿਡ ਹਰ ਪ੍ਰਾਈਸ ਨੂੰ 10% ਅਸੀਂ ਬੀਟ ਕਰਕੇ ਦਵਾਂਗੇ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ਼ 905-450-0054-905-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ
1: ਇੱਕ ਵਾਰੀ ਫਿਰ ਅਪਲਾਈਂਸ ਜੰਕਸ਼ਨ ਨੰਬਰ ਦੇ ਦਿਓ ਜੀ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲੈਣਾ ਅਤੇ ਥੋੜ੍ਹਾ ਜਿਹਾ ਚਮਕੀਲਾ ਜੀ ਨੂੰ ਸੁਣਦੇ ਹਾਂ ਅਤੇ ਜਿਹੜੇ ਟਰੱਕਾਂ ਵਾਲੇ ਬਾਈ ਆ ਅਤੇ ਥੋੜ੍ਹਾ ਜਿਹਾ ਕਰ ਲਓ ਵੋਲਿਊਮ ਅਤੇ ਜਿਹੜੇ ਊਬਰ ਵਾਲੇ ਆ ਭਾਈ ਪੁੱਛ ਲਿਆ ਕਰੋ ਕਸਟਮਰ ਨੂੰ ਜੇ ਕਸਟਮਰ ਕਹਿੰਦਾ ਤਾਂ ਤੁਸੀਂ ਸੰਗੀਤ ਚਲਾਇਆ ਕਰੋ ਅਤੇ ਨਹੀਂ ਤਾਂ ਨਾ ਅਤੇ ਟੈਕਸੀਆਂ ਲਿਮੋਜ਼ੀਨ ਵਾਲੇ ਭਰਾ ਉਹ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਕਿ ਪੂਰੇ ਸੂਈ ਦੇ ਨੱਕੇ ਥਾਣੀ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਲੰਘਣਾ ਪੈਂਦਾ ਉਹਨਾਂ ਦੀ ਪੂਰੀ ਕਹਿੰਦੇ ਆ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਗਾਈਡੈਂਸ ਦਿੱਤੀ ਜਾਂਦੀ ਆ ਸੋ ਖੈਰ ਤੁਸੀਂ ਇੱਧਰ ਕੰਮ 'ਤੇ ਜਾ ਰਹੇ ਹੋ ਜਾਂ ਕੰਮ ਤੋਂ ਆ ਰਹੇ ਹੋ ਇੱਕ ਵਾਰੀ ਫਿਰ ਜਿਹੜੇ ਕੰਮ 'ਤੇ ਨਹੀਂ ਜਾ ਰਹੇ ਤੁਸੀਂ ਯਾਰ ਫਾਰਮ 'ਤੇ ਕਿਉਂ ਨਹੀਂ ਕੰਮ ਕਰਦੇ ਫਾਰਮਾਂ 'ਚ ਜਾਓ ਨਾਲੇ ਸਬਜ਼ੀਆਂ ਸੁਬਜ਼ੀਆਂ ਲੈ ਕੇ ਆਓ ਫਲ ਫਰੂਟ ਲੈ ਕੇ ਆਓ ਫਾਰਮਾਂ 'ਤੇ ਕੰਮ ਕਰੋ ਪੂਰੇ ਪੈਸੇ ਕਮਾਓ ਤੁਹਾਨੂੰ ਚੱਕ ਕੇ ਲੈ ਕੇ ਜਾਣਗੇ ਤੁਹਾਨੂੰ ਡਰੋਪ ਕਰਕੇ ਜਾਣਗੇ ਪਿੱਕ ਐਂਡ ਡਰੋਪ ਕੋਈ ਪੈਸਾ ਨਹੀਂ ਚਾਰਜ ਕਰਦੇ ਪਿੱਕ ਡਰੋਪ ਦਾ 647-278-5394 647-278-5394 ਅਤੇ ਜੇ ਕਿਸੇ ਨੂੰ ਧਰਨ ਪੈ ਗਈ ਚੁੱਕ ਪੈ ਗਈ ਗਰਦਨ ਗੋਡੇ ਮੋਢੇ ਨੂੰ ਕੋਈ ਪ੍ਰੋਬਲਮ ਆ ਗਈ ਆ ਤਾਂ ਬਲਜੀਤ ਫੌਜੀ ਨੂੰ ਇੱਕ ਘੰਟੀ ਖੜਕਾ ਕੇ ਮਸਾਜ ਕਰਵਾ ਕੇ ਆਓ ਬਲਜੀਤ ਫੌਜੀ ਤੋਂ ਫੌਜੀ ਮਸਾਜ ਸੈਂਟਰ ਟੋਰਬਰਮ ਅਤੇ ਡੈਰੀ ਦੇ ਨੇੜੇ 416-786-7211 416-786-7211 ਅਤੇ ਕੁਲਵੰਤ ਜੀ ਹਰਮਨ ਜੀ ਲਾਲੀ ਜੀ ਤੁਹਾਡੀ ਫਰਮਾਇਸ਼ ਤੁਹਾਡੀ ਨਜ਼ਰ ਮਿਸਟਰ ਚਮਕੀਲਾ

0: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਨੂੰ ਸਾਡੇ ਸਪਾਂਸਰਸ ਦੀਆਂ ਜਾਣਕਾਰੀਆਂ ਦੇ ਰਹੇ ਹਾਂ ਤੇ ਨਾਲੇ ਤੁਹਾਡੇ ਮਨਪਸੰਦ ਗੀਤ ਸੰਗੀਤ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ। ਤੁਸੀਂ ਵੀ ਅਗਰ ਕੋਈ ਆਪਣੀ ਮਨਮਰਜ਼ੀ ਦਾ ਗੀਤ ਸੁਣਨਾ ਚਾਹੁੰਦੇ ਹੋ 905-600-7373। ਅੱਜ ਬੈਲਜੀਅਮ ਤੇ ਸਪੇਨ ਦਾ ਮੈਚ ਕਿੰਨੇ ਕੁ ਸੱਜਣਾਂ ਨੇ ਇੰਜੋਏ ਕੀਤਾ। ਕੱਲ੍ਹ ਨੂੰ ਦੋ ਮੈਚ ਹੋਣੇ ਆ ਫੀਫਾ ਵਰਲਡ ਕੱਪ ਦੇ ਤੇ ਉਹਦੇ ਨਾਲ ਕੁਆਟਰ ਫਾਈਨਲ ਜਿਹੜੇ ਨੇ ਸਮਾਪਤ ਹੋ ਜਾਣਗੇ ਤੇ ਫਿਰ 19 ਤਾਰੀਖ ਨੂੰ ਸੰਡੇ ਵਾਲੇ ਦਿਨ ਫਾਈਨਲ ਮੈਚ ਹੋਊਗਾ। ਦੇਖੋ ਕਿਹੜੀ ਟੀਮ ਜਿੱਤਦੀ ਆ ਔਰ ਬਹੁਤ ਸਾਰੇ ਲੋਕ ਬੈਟ ਲਾ ਰਹੇ ਆ ਕਿ ਤੁਸੀਂ ਵੀ ਕਦੇ ਗੇਮਾਂ ਤੇ ਕਹਿੰਦੇ ਹੁੰਦੇ ਆ ਪੈਸੇ ਪੂਸੇ ਲਾਉਂਦੇ ਹੋ ਕਿ ਨਹੀਂ ਬਹੁਤਾ ਤੁਹਾਡਾ ਸ਼ੌਕ। ਕੋਈ ਸੱਜਣ ਹੈ ਜਿਹੜੇ ਕਿਸੇ ਚਾਹੇ ਕਬੱਡੀ ਦੀ ਗੇਮ ਤੇ ਚਾਹੇ ਸੌਕਰ ਦੀ ਗੇਮ ਤੇ ਹੁਣ ਬਹੁਤ ਸਾਰੇ ਲੋਕ ਪੈਸੇ ਲਾ ਰਹੇ ਆ। ਕਈ ਲੋਕ ਕਹਿੰਦੇ ਜੀ ਫਰਾਂਸ ਜਿੱਤੂਗਾ, ਕਈ ਲੋਕ ਕਹਿੰਦੇ ਜੀ ਇੰਗਲੈਂਡ ਜਿੱਤੂਗਾ, ਕਈ ਲੋਕ ਕਹਿੰਦੇ ਅਰਜਨਟੀਨਾ ਜਿੱਤੂਗਾ, ਪਤਾ ਨਹੀਂ ਰੱਬ ਜਾਣੇ ਕੌਣ ਜਿੱਤਦਾ। ਤੋ ਸਪੇਨ ਦਾ ਵੀ ਨੰਬਰ ਲੱਗ ਸਕਦਾ ਤੇ ਕੀ ਤੁਸੀਂ ਬੈਟਿੰਗ ਵਿੱਚ ਯਕੀਨ ਰੱਖਦੇ ਹੋ? ਕਦੇ ਤੁਹਾਨੂੰ ਪੈਸੇ ਪੂਸੇ ਬਣੇ ਆ ਬੈਟ ਲਾਉਣ ਨਾਲ ਕਿ ਨਹੀਂ? ਕੋਈ ਸੱਜਣ ਦੱਸਣਾ ਚਾਹੇ 905-600-7373। ਇੱਕ ਸੰਦੇਸ਼ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਗ੍ਰੈਂਡ ਚੁਪਹਿਰਾ ਸਾਹਿਬ ਹੋ ਰਿਹਾ ਕੀਰਤਨ ਸਮਾਗਮ ਵੀ ਨਾਲ ਹੈ 11 ਜੁਲਾਈ ਨੂੰ ਤੇ 12 ਜੁਲਾਈ ਨੂੰ ਬ੍ਰੈਂਪਟਨ ਦੇ ਫੇਅਰ ਗਰਾਊਂਡ ਵਿੱਚ ਗੁਰੂ ਕਾ ਲੰਗਰ ਟੁੱਟ ਵਰਤੂਗਾ। ਚੁਪਹਿਰਾ ਸਾਹਿਬ ਤੇ ਕੀਰਤਨ ਸਮਾਗਮ ਬ੍ਰੈਂਪਟਨ ਫੇਅਰ ਗਰਾਊਂਡ ਵਿੱਚ ਕੱਲ੍ਹ ਨੂੰ ਤੇ ਪਰਸੋਂ ਨੂੰ ਦੋ ਦਿਨ ਸੈਟਰਡੇ ਤੇ ਸੰਡੇ ਚੁਪਹਿਰਾ ਸਾਹਿਬ ਤੁਸੀਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਤੇ ਰਲ ਕੇ ਰੱਬ ਦੇ ਨਾਮ ਨਾਲ ਜੁੜ ਸਕਦੇ ਹੋ। ਤੋ ਇਹ ਭਗਤੀ ਦਾ ਇੱਕ ਬੜਾ ਵਧੀਆ ਕਹਿੰਦੇ ਨੇ ਕਿ ਰਸਤਾ ਹੈ ਔਰ ਵੱਧ ਚੜ੍ਹ ਕੇ ਤੁਸੀਂ ਇਸ ਸਮਾਗਮ ਵਿੱਚ ਪਹੁੰਚੋ। ਬ੍ਰੈਂਪਟਨ ਫੇਅਰ ਗਰਾਊਂਡ ਵਿੱਚ ਚੁਪਹਿਰਾ ਸਾਹਿਬ ਤੁਹਾਡੇ ਵਾਸਤੇ ਕੱਲ੍ਹ ਤੇ ਪਰਸੋਂ ਦੋ ਦਿਨ ਤੇ ਨਾਲ ਕੀਰਤਨ ਸਮਾਗਮ ਹੋ ਰਹੇ ਨੇ। ਪ੍ਰੋਗਰਾਮ ਚ ਕਾਲ ਲੈਂਦੇ ਹਾਂ 4893। ਜੀ ਵੈਲਕਮ।
1: ਰੱਬ ਦੇ ਨਾਮ ਨਾਲ ਜੁੜ ਸਕਦੇ ਹੋ।
0: ਹਾਏ ਹਾਏ
1: ਵਧੀਆ।
0: ਹਾਂਜੀ ਤੁਸੀਂ ਆਪਣੇ ਰੇਡੀਓ ਨੂੰ ਬੰਦ ਕਰੋ ਨਾ। ਜਿਹੜਾ ਸਾਡਾ ਰੇਡੀਓ ਸ਼ੋ ਆ ਨਾ ਇਹ 15-20 ਸੈਕਿੰਡ ਡਿਲੇ ਤੇ ਚੱਲ ਰਿਹਾ ਹੁੰਦਾ, ਇਸ ਲਈ ਜਦੋਂ ਅਸੀਂ ਆਪਦੀ ਰੇਡੀਓ ਵੀ ਲਾਉਂਦੇ ਹਾਂ ਉਧਰੋਂ ਸਾਨੂੰ ਵੀ ਸੁਣਦੇ ਹਾਂ ਉਹ ਤੁਹਾਡਾ ਮੈਚ ਨਹੀਂ ਕਰਦੀ ਗੱਲ ਤੇ ਬਹੁਤ ਚੰਗਾ। ਹੁਣ ਦੱਸੋ ਬੈਟ ਤੁਸੀਂ ਲਾਉਂਦੇ ਹੋ?
1: ਹਾਂਜੀ ਭਾਜੀ ਮੈਂ ਰਵੀ ਬੋਲਦਾ ਜੀ ਬ੍ਰੈਂਪਟਨ ਤੋਂ।
0: ਜੀ ਰਵੀ
1: ਤੇ ਮੈਂ ਕ੍ਰਿਕਟ ਦਾ ਮੈਨੂੰ ਮੈਂ $10 ਤੋਂ ਸਟਾਰਟ ਕੀਤੀ ਸੀਗੀ
0: ਬੈਟ ਲਾਉਣੀ। ਅੱਛਾ,
1: ਕਿਉਂਕਿ ਜਦੋਂ ਚਸਕਾ ਹੁੰਦਾ ਨਾ ਵੀ $10 ਦੇ 15 ਬਣ ਗਏ 18 ਬਣ ਗਏ, ਕੰਮ ਤੇ ਵੀ ਕੰਮ ਵੱਲ ਵੀ ਧਿਆਨ ਨਾ ਦੇਣਾ ਵੀ ਆਊਟ ਤਾਂ ਨਹੀਂ ਹੋ ਗਿਆ ਕਿੱਥੇ, ਉਹ 10 ਤੋਂ ਸਟਾਰਟ ਹੋ ਕੇ ਹਜ਼ਾਰਾਂ ਦੇ। ਮੈਂ ਕ੍ਰਿਕਟ ਨੂੰ ਬਹੁਤ ਫੋਲੋ ਕਰਦਾ ਤੇ ਮੈਨੂੰ ਇਕੱਲੇ ਇਕੱਲੇ ਪਲੇਅਰ ਦਾ ਪਤਾ ਹੁੰਦਾ ਜੀ।
0: ਅੱਛਾ,
1: ਤੇ ਉਹ ਜਦੋਂ ਜਿੱਤਣੇ ਸ਼ੁਰੂ ਚ ਤਾਂ ਖੁਸ਼ੀ ਹੋਣ ਲੱਗ ਗਈ, ਫਿਰ ਨਾ ਖੁਸ਼ੀ ਨਾ ਹਾਰਿਆਂ ਦਾ ਗਮ।
0: ਅੱਛਾ,
1: ਤੇ ਪੈਸੇ ਮਾਈਨਸ ਤੇ ਜਾਂਦੇ ਰਹੇ। ਜੇ ਹਾਰ ਵੀ ਗਿਆ ਕੋਈ ਨਾ ਇਹ ਸੋਚਣਾ ਵੀ ਕੋਈ ਨਾ ਅਗਲੀ ਬੈਟ ਚ ਮੈਂ ਲਾ ਕੇ ਪੂਰਾ ਕਰਨ ਦੇ ਚੱਕਰ ਚ ਉਹ ਵੀ ਜਾਂਦੇ ਆ ਸਾਰੀ ਪੇ ਉਤਰੀ ਪਾਈ ਜਾਣੀ।
0: ਅੱਛਾ,
1: 100 ਦਾ 300 ਬਣ ਜੇ, 100 ਦਾ 300 ਬਣ ਜੇ,
0: ਇਹਦਾ ਮਤਲਬ ਇੰਨਾ
1: ਕੱਢ ਕੇ ਜਿਹੜੇ ਉੱਤੇ ਰਹਿ ਗਏ।
0: ਇੰਨਾ ਤੁਸੀਂ ਗੁਲਤਾਨ ਹੋ ਗਏ ਉਸ ਜੂਏ ਦੇ ਵਿੱਚ।
1: 10 ਤੋਂ ਸਟਾਰਟ ਹੋਈ
0: ਤੇ
1: ਸਾਡਾ ਪੂਰਾ ਵੇਅਰ ਹਾਊਸ ਲਾਉਣ ਲੱਗ ਗਿਆ।
0: ਹੁਣ ਤੁਹਾਡਾ
1: ਐਕਚੁਅਲੀ ਜਿਹੜੇ 25 ਸਾਲਾਂ ਤੋਂ ਮੇਰੀ ਏਜ ਹੈਗੀ ਜੀ 25 ਸਾਲ ਦੀ, 25-30 ਸਾਲਾਂ ਦੇ ਵਿੱਚ ਜਿਹਨੇ ਵੀ ਸਾਰਿਆਂ ਨੇ ਬੈਟ ਲਾਈ ਹੋਣੀ ਤੇ ਕੰਮ ਦੇ ਚਿਹਰਿਆਂ ਦੇ ਰੰਗ ਉੱਡੇ ਹੋਣੇ, ਉਹ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਹਾਰਦਾ ਪਿਆ ਤੇ ਕਿਹੜਾ ਜਿੱਤਦਾ ਪਿਆ ਬੋਡੀ ਲੈਂਗੁਏਜ
0: ਨੇ। ਹੁਣ ਤੁਹਾਡਾ ਕੀ ਹਾਲ ਚਾਲ ਆ?
1: ਹੁਣ ਜੀ ਮੈਂ ਕ੍ਰਿਕਟ ਖੇਡਦਾ ਜ਼ਰੂਰ ਆ।
0: ਹਾਂ,
1: ਤੇ ਮੈਂ ਖੁਦ ਈਮੇਲ ਕੀਤੀ ਉਹਨਾਂ ਨੂੰ ਐਪ ਵਾਲਿਆਂ ਨੂੰ ਵੀ ਮੇਰਾ ਅਕਾਊਂਟ ਬੰਦ ਕਰੋ, ਮੈਂ ਚਲਾ ਹੀ ਨਹੀਂ ਸਕਦਾ।
0: ਕਪਤਾਨੀ ਥੱਲੇ ਸਾਰੇ ਮੈਚ ਹੀ ਆਇਰਲੈਂਡ ਨੂੰ ਵੀ ਹਾਰ ਗਏ, ਇੰਗਲੈਂਡ ਨੂੰ ਵੀ ਹਾਰ ਗਏ, ਇਹਦਾ ਕੀ ਕਾਰਨ ਸਮਝਦੇ ਹੋ ਤੁਸੀਂ?
1: ਇਹਦਾ ਕਾਰਨ ਜੀ ਪਿੱਚ ਤੇ ਇਨਵਾਇਰਮੈਂਟ। ਇਹ ਆਈ ਪੀ ਐਲ ਖੇਲ ਕੇ ਆਏ ਆ ਤੇ ਉੱਥੇ ਪਿੱਚਾਂ ਹੁੰਦੀਆਂ ਸਲੋ ਇੰਡੀਆ ਤੇ ਗਰਾਊਂਡ ਹੁੰਦੇ ਆ।
0: ਅੱਛਾ,
1: ਉੱਥੇ ਮਿਸ ਹਿੱਟ ਵੀ ਛੱਕਾ ਜਾਂਦਾ ਜੀ।
0: ਹਾਂ,
1: ਤੇ ਇੱਥੇ ਗਰਾਊਂਡ ਹੈਗੇ ਆ ਵੱਡੇ ਤੇ ਪਿੱਚਾਂ ਦਾ ਐਕਸਟਰਾ ਬਾਉਂਸ ਹੈਗਾ ਜੀ। ਉਹ ਬੈਟ ਦੇ ਸਹੀ ਕਨੈਕਟ ਨਹੀਂ ਹੁੰਦੀ ਵੀ ਬਾਲ, ਹੋਰ ਕੋਈ ਰੀਜ਼ਨ ਨਹੀਂ ਹੈਗਾ।
0: ਪਰ ਸਾਰੇ ਦੇ ਸਾਰੇ ਮੈਚ ਹਾਰ ਜਾਣਾ ਇਹ ਤਾਂ ਇੰਡੀਅਨ ਟੀਮ ਵਾਸਤੇ ਬੜੀ ਨਮੋਸ਼ੀ ਵਾਲੀ ਗੱਲ ਆ।
1: ਇਹ ਤਾਂ ਹੈ ਜੀ, ਇਹ ਤਾਂ ਸ਼ਰਮਸਾਰ ਵਾਲੀ ਗੱਲ ਹੈ ਕਿ ਟੀਮ ਇੰਨੀ ਵਧੀਆ ਕਰਦੀ ਸੀ ਤੇ ਹੁਣ ਇੱਕਦਮ ਡਾਊਨਫਾਲ ਆ ਜੇ। ਪਰ ਕੋਈ ਨਾ, ਇਹ ਫੇਸ ਆਉਂਦਾ ਹੁੰਦਾ ਟੀਮ ਦਾ।
0: ਅੱਛਾ,
1: ਆਪਾਂ ਚਾਹੇ ਕੋਈ ਕਹਿੰਦਾ ਵੀ $5 ਦੀ ਬੈਟ ਹੈ, $5 ਦਾ ਕੁਛ ਨੀ ਹੁੰਦਾ, ਸਟਾਰਟਿੰਗ ਛੋਟੀ ਹੀ ਹੁੰਦੀ ਆ ਤੇ ਉਸ ਤੋਂ ਬਾਅਦ ਬੰਦਾ ਕੁਛ ਫੀਲ ਹੀ ਨੀ ਕਰਦਾ, ਜਿੱਤਣਾ ਹਾਰਨਾ ਉਹ ਮਤਲਬ ਪੂਰਾ ਬਰਬਾਦ ਹੋ ਚੁੱਕਿਆ, ਉਹਨੂੰ ਕੁਛ ਫੀਲ ਹੀ ਨੀ ਹੁੰਦਾ ਪਿਆ।
0: ਵੈਰੀ ਗੁੱਡ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਰੇਡੀਓ, ਤੁਸੀਂ ਵੀ ਆਪਣੇ ਵਿਚਾਰ ਯਾਰ ਸਾਂਝੇ ਕਰੋ ਕਿ ਜਿਹੜੀ ਬੈਟਿੰਗ ਆ ਉਹਦੇ ਵਿੱਚ ਤੁਸੀਂ ਕਦੇ ਪੈਸੇ ਬਣਾਏ ਆ ਕਿ ਜਾਂ ਲੂਜ਼ ਕੀਤੇ ਆ, ਚਾਹੇ ਉਹ ਖੇਡਾਂ ਦੀ ਬੈਟਿੰਗ ਆ ਚਾਹੇ ਕੋਈ ਹੋਰ। ਕਈ ਵਾਰੀ ਵੋਟਾਂ 'ਤੇ ਲੋਕ ਪੈਸੇ ਲਾ ਦਿੰਦੇ ਆ ਵੀ ਫਲਾਣੀ ਪਾਰਟੀ ਜਿੱਤੂਗੀ। ਇਹ ਇਹ ਜਿਹੜਾ ਨਾ ਜੂਆ ਅਤੇ ਨਾਲ ਸੱਟੇਬਾਜ਼ੀ ਆ, ਇਹ ਸੱਟੇਬਾਜ਼ੀ ਨੇ ਤੁਹਾਨੂੰ ਕਦੇ ਕੋਈ ਫਾਇਦਾ ਦਿੱਤਾ ਜਾਂ ਨੁਕਸਾਨ ਹੀ ਹੋਇਆ? ਮੇਰੇ ਪਿਤਾ ਜੀ ਇੱਕ ਦੋਹਰਾ ਲਾਉਂਦੇ ਹੁੰਦੇ ਸੀ ਕਿ ਜੂਏ ਜੇਡ ਵਪਾਰ ਨਹੀਂ ਜੇ ਵਿੱਚ ਹਾਰ ਨਾ ਹੋਵੇ। ਜੂਏ ਵਰਗਾ ਵਪਾਰ ਤਾਂ ਹੈ ਹੀ ਨਹੀਂ, ਪਰ ਵਿੱਚ ਹਾਰ ਜ਼ਰੂਰੀ ਆ ਉਹਦੇ। ਵੱਡੇ ਵੱਡੇ ਜਿਹੜੇ ਜੂਏਬਾਜ਼ ਆ ਉਹ ਵੀ ਕਹਿੰਦੇ ਕਿ ਜਿੱਤਦੇ ਘੱਟ ਹੈ ਹਾਰਦੇ ਜ਼ਿਆਦੇ ਆ। ਆ ਕਸੀਨੋ ਵਗੈਰਾ ਵੀ ਲੋਕ ਜਾਂਦੇ ਆ, ਹੋ ਸਕਦਾ ਕਿਤੇ ਨਾ ਕਿਤੇ ਕੋਈ 200, 400, 500, 1000 ਜਿੱਤ ਜਾਵੇ, ਪਰ ਆਮ ਤੌਰ 'ਤੇ ਬਹੁਤੇ ਲੋਕ ਜਿਹੜੇ ਆ ਜੇ 10-20-50 ਜਿੱਤ ਵੀ ਗਏ ਤਾਂ ਫਿਰ ਮੁੜ ਕੇ ਲਾਲਚ ਪੈ ਜਾਂਦਾ। ਉਹ ਜਿੰਨੇ ਜਿੱਤੇ ਹੁੰਦੇ ਆ ਉਨੇ ਉੱਥੇ ਉਹ ਫੇਰ ਹਾਰ ਜਾਂਦੇ ਆ। ਤੁਸੀਂ ਕਦੇ ਕਸੀਨੋ 'ਚ ਜਾਂ ਕਿਸੇ ਗੇਮ 'ਤੇ ਬੈਟ ਲਾਈ ਹੋਵੇ ਅਤੇ ਤੁਸੀਂ ਕਦੇ ਪੈਸੇ ਬਣਾਏ ਹੋਣ ਜਾਂ ਤੁਸੀਂ ਪੈਸੇ ਹਾਰੇ ਹੋਣ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ? ਹੋ ਸਕਦਾ ਇਹਦੇ ਨਾਲ ਕਿਸੇ ਹੋਰ ਦਾ ਭਲਾ ਹੋ ਜਾਵੇ। 905-673-3337 ਫੋਨ ਨੰਬਰ ਹੈ, 905-673-3337। ਤੁਹਾਨੂੰ ਲੈਵਨਾ ਵੈਲਨੈਸ ਸੈਲੂਨ ਦਾ ਨੰਬਰ ਦਈਏ, ਇਹ ਬਹੁਤ ਅੱਛੇ ਸੈਲੂਨ ਵਾਲੇ ਨੇ। ਤੁਹਾਡੇ ਹੇਅਰ ਸਟਾਈਲ ਨੂੰ ਔਰ ਤੁਸੀਂ ਕਿਸੇ ਵੀ ਕਿਸਮ ਦਾ ਵੱਖ ਵੱਖ ਮੇਕਅਪ ਸ਼ੇਕਅਪ ਕਰਾਉਣੀ ਹੈ, ਵਿਆਹ ਸ਼ਾਦੀ 'ਤੇ ਤਿਆਰ ਹੋ ਕੇ ਕਿਤੇ ਜਾਣਾ ਹੈ ਤਾਂ ਲੈਵਨਾ ਵੈਲਨੈਸ ਸੈਲੂਨ ਵਾਲਿਆਂ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਨੰਬਰ ਹੈ 416-881-5385, 416-881-5385 ਟੈਲੀਫੋਨ ਨੰਬਰ ਹੈ। ਗਿੱਲ ਫਾਰਮ 'ਤੇ ਇੱਕ ਵਾਰੀ ਫਿਰ ਤੁਹਾਨੂੰ ਨੰਬਰ ਦੇ ਦਿੰਦੇ ਹਾਂ, ਵੀਕਐਂਡ ਹੈ ਬੱਚਿਆਂ ਨੂੰ ਲੈ ਕੇ ਗਿੱਲ ਫਾਰਮ 'ਤੇ ਗੇੜਾ ਮਾਰ ਕੇ ਆਓ। ਤੁਹਾਨੂੰ ਚੱਕੀ ਦਾ ਆਟਾ ਮਿਲੂਗਾ, ਤੁਹਾਨੂੰ ਹਰੀਆਂ ਤਾਜ਼ੀਆਂ ਸਬਜ਼ੀਆਂ ਮਿਲਣਗੀਆਂ, ਫਰੈਸ਼ ਤੁਹਾਨੂੰ ਸਾਗ ਮਿਲੂਗਾ, ਮੇਥੇ ਮਿਲਣਗੇ, ਮੇਥੇ ਲਿਆਓ ਅਤੇ ਪਾਲਕ ਲਿਆਓ, ਭੁਰਜੀ ਬਣਾ ਕੇ ਖਾਓ, ਨਾਲੇ ਸਿਹਤ ਬਣਾਓ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਚ ਹੈ, ਦੇਸੀ ਆਂਡੇ ਮਿਲਣਗੇ, ਦੇਸੀ ਦੁੱਧ ਮਿਲੂਗਾ ਗਿੱਲ ਫਾਰਮ ਤੋਂ। ਅਗਲੀ ਕਾਲ ਲੈਂਦੇ ਹਾਂ, ਫਿਰ ਵੇਖਦੇ ਹਾਂ ਕੀ ਕਹਿੰਦੇ ਜੀ। 6124
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਾਡੇ ਨਾਲ ਵੀ ਇੱਕ ਵਾਰੀ ਇੱਦਾਂ ਹੋਈ ਸੀ, ਅਸੀਂ ਕਸੀਨੋ ਗਏ ਸੀ ਨਾ, ਮੈਂ ਪਹਿਲਾਂ ਜਾਂਦਾ ਹੁੰਦਾ ਸੀ ਤਾਂ ਮੁੰਡਾ ਮੇਰੇ ਨਾਲ ਪਹਿਲੀ ਵਾਰੀ ਗਿਆ ਸੀ ਕਸੀਨੋ।
0: ਅੱਛਾ,
1: ਉਹਦੇ ਕੋਲ ਪੈਸੇ ਵੀ ਥੋੜੇ ਤਾਂ ਉਹਨੇ ਆਪਣੇ ਫਰੈਂਡ ਤੋਂ $100 ਮੰਗਾਇਆ
0: ਜੀ।
1: ਤੜਕੇ ਦਾ ਟਾਈਮ ਸੀ 5 ਵਜੇ ਦਾ, ਤਾਂ ਉਹਦੀ ਪਹਿਲਾਂ ਲੱਗੀ $11,000 ਦੀ, ਫੇਰ ਉਸ ਤੋਂ ਬਾਅਦ ਉਹਦਾ ਇੱਕ ਵਾਰੀ ਜਿੱਤਿਆ $37,000। ਉਹ ਪਹਿਲੇ ਦਿਨ ਹੀ ਗਿਆ ਮੇਰੇ ਨਾਲ ਮੁੰਡਾ, ਪਹਿਲੇ ਦਿਨ ਹੀ ਉਹਦਾ ਇੰਨਾ ਲੱਗ ਗਿਆ।
0: 11 ਕਿਹੜੀ ਗੇਮ ਖੇਡਿਆ ਸੀ ਉਹ?
1: ਪਤਾ ਨੀ ਉਹ ਕਿਹੜੀ ਮਸ਼ੀਨ ਤੇ ਸੀ, ਮੈਂ ਪਰੇ ਹੋਰ ਮਸ਼ੀਨ ਤੇ ਸੀ, ਉਹ ਇੱਧਰ ਬੈਠਾ ਸੀ ਮੇਰੇ ਨਾਲ, ਤੇ ਬੜੇ ਗੋਰਿਆਂ ਨੇ ਉਹਨੂੰ ਕਿਹਾ ਵੀ ਬਾਈ ਤੂੰ ਬਾਹਰ ਚੱਲ ਜਾ ਵੀ ਹੁਣ ਪੈਸੇ ਲੈ ਕੇ ਨਿਕਲ ਜਾ। ਮੈਂ ਵੀ ਬੜਾ ਜ਼ੋਰ ਲਾਇਆ, ਉਹ ਅੱਧੇ ਕੁ ਘੰਟੇ ਚ ਬਿੱਟ ਲਾਉਣ ਲੱਗ ਪਿਆ, ਬੜੇ ਤੋਂ ਬੜੀ। ਫੇਰ ਉਹਨੇ $10,000 ਉੱਥੋਂ ਕੈਸ਼ ਲੈ ਲਿਆ ਤੇ ਬਾਕੀ ਕਹਿੰਦਾ ਮੈਂ ਚੈੱਕ ਲਊਂਗਾ ਨਾ, ਬਾਕੀ ਉਹ $10,000 ਉਹਨੇ ਅੱਧੇ ਪੌਣੇ ਘੰਟੇ ਚੜਾ ਦਿੱਤਾ ਸੀ, ਮਤਲਬ ਦਬ ਲੈ ਕੇ ਉਹਨੂੰ ਨਿਕਲ ਗਿਆ। ਫੇਰ
0: ਇਹਦਾ ਮਤਲਬ ਇਹ ਗਰੀਡੀਨੈਸ ਵੱਧ ਜਾਂਦੀ ਹੈ ਬੰਦੇ ਨੂੰ, ਲਾਲਚ ਵੱਧ ਜਾਂਦਾ ਹੈ
1: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਮੈਂ ਉਹਨੂੰ ਫੜ ਫੜ ਖਿੱਚਾਂ, ਆ ਜਾ ਆ ਜਾ ਆ ਜਾ, ਉਹ ਕਿੱਥੇ ਮੰਨੇ।
0: ਅੱਛਾ, ਇੰਨਾ ਬੰਦਾ ਉਹਦੇ ਵਿੱਚ ਕਹਿੰਦੇ ਗੁਲਤਾਨ ਹੋ ਜਾਂਦਾ ਹੈ।
1: ਹਾਂਜੀ ਪੂਰਾ ਜੀ।
0: ਤੇ ਤੁਸੀਂ ਆਪ ਕਿੰਨੇ ਖੇਡੇ?
1: ਮੈਂ ਕਦੇ ਕਦੇ ਖੇਡ ਲੈਂਦਾ ਜੀ, ਜਾ ਕੇ ਜਿਹੜੀ ਮਰਜ਼ੀ ਮਸ਼ੀਨ ਤੇ, ਕਦੇ 500 ਕਦੇ 1000 ਕਦੇ 5000, ਹਾਰੇ ਵੀ ਆ ਜਿੱਤੇ ਵੀ ਆ।
0: ਚਲੋ ਇੰਨੇ ਕੁ ਤਾਂ, ਇੰਨਾ
1: 50 ਕੁ ਡਾਲਰ ਹੀ ਲਾਈਦੇ ਆ, 50 ਕੁ ਡਾਲਰ
0: ਇੰਨਾ ਠੀਕ ਆ, ਇੰਨਾ ਕੁ ਠੀਕ ਆ। ਤੇ ਜੇ ਕੋਈ ਬੰਦਾ ਜਿਵੇਂ ਹੁਣ ਉਹਨੂੰ 11000 ਮਿਲ ਗਿਆ ਸੀ, 37000 ਤੇ 48000 ਲੈ ਕੇ ਤੁਰਿਆ ਆਉਂਦਾ,
1: ਹਾਂਜੀ,
0: ਤੇ ਬੱਲੇ ਬੱਲੇ ਸੀਗੀ ਤੇ ਨਾਲੇ ਸੁੱਖ ਦੀ ਨੀਂਦ ਸੌਂਦਾ। ਬੜੀ ਮਿਹਰਬਾਨੀ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਦਾ ਅਗਲੀ ਕਾਲ ਲੈਂਦੇ ਹਾਂ 905-673-33-37 ਤੇ। ਤੇ ਤੁਸੀਂ ਕੈਸੀਨੋ 'ਚ ਕਿਤੇ ਜਾਂ ਕਿਸੇ ਗੇਮ 'ਤੇ ਬੈਟ ਲਾਈ ਹੋਵੇ, ਤੁਸੀਂ ਕਦੇ ਜਿੱਤੇ ਹੋਵੋ ਕਿਤੇ ਹਾਰੇ ਹੋਵੋ, ਤੁਸੀਂ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਹੈ ਅਤੇ ਲੋਕਾਂ ਨੂੰ ਇਹ ਅਵੇਅਰ ਕਰਨਾ ਹੈ ਕਿ ਕੀ ਇਹ ਫਾਇਦੇਮੰਦ ਆ ਬੈਟ ਲਾਉਣੀ ਜਾਂ ਲਿਮਿਟ ਤੋਂ ਵੱਧ ਜੂਏਬਾਜ਼ੀ ਕਰਨੀ, ਇਹਦਾ ਕਿੰਨਾ ਕੁ ਫਾਇਦਾ ਕਿੰਨਾ ਕੁ ਨੁਕਸਾਨ ਆ। ਅਤੇ ਤੁਸੀਂ ਕਿਤੇ ਕੋਈ ਬੰਦਾ ਦੇਖਿਆ ਕਿ ਜਿਹੜਾ, ਜਿਵੇਂ ਭਾਅ ਜੀ ਨੇ ਕਿਹਾ ਕਿ ਮੇਰਾ ਮਿੱਤਰ ਸੀਗਾ ਉਹਨੂੰ ਇੰਨੇ ਪੈਸੇ ਬਣੇ, ਬਾਅਦ 'ਚ ਉਹਨੇ ਸਾਰੇ ਗਵਾ ਲਏ, ਤੋ ਤੁਸੀਂ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548 ਪ੍ਰੋਗਰਾਮ ਪੰਜਾਬੀ ਦਾ ਅਗਲੀ ਕਾਲ 7849 ਜੀ ਵੈਲਕਮ। ਸਤਿ ਸ੍ਰੀ ਅਕਾਲ।
2: ਮੈਂ ਪੁੱਛਣਾ ਸੀਗਾ ਜੀ, ਆ ਮੁੰਡਾ ਜਿਹੜਾ ਕਹਿ ਕੇ ਗਿਆ 5 ਵਜੇ ਕਸੀਨੋ, 5 ਵਜੇ ਕਸੀਨੋ ਖੁੱਲੇ ਹੁੰਦੇ ਆ?
0: ਉਹ ਕਈ ਥਾਵਾਂ ਤੇ ਖੁੱਲੇ, ਹੁਣ ਲਾਸ ਵੇਗਸ ਵਗੈਰਾ ਖੁੱਲੇ ਹੀ ਰਹਿੰਦੇ ਆ ਜੀ, ਹੋਰ ਕਈ ਥਾਵਾਂ ਤੇ ਬਥੇਰੇ ਥਾਵਾਂ ਤੇ ਹੈਗੇ ਜਿੱਥੇ ਹਾਂ ਚੱਲਦੇ ਰਹਿੰਦੇ ਆ ਜੀ। ਤੁਸੀਂ ਆਪਦੀ ਗੱਲ, ਤੁਸੀਂ ਆਪਦੀ ਗੱਲ ਕਰੋ ਵੀ ਤੁਸੀਂ ਕਦੇ ਗਏ ਹੋ ਕਸੀਨੋ?
2: ਉਹ ਮੈਂ ਖੇਡਿਆ ਜੀ, ਇੱਕ ਵਾਰੀ ਖੇਡਿਆ ਤਾਂ ਮੇਰਾ ਨਿਕਲਿਆ 1100।
0: ਅੱਛਾ, ਗਿਆ ਕਿੰਨੇ ਲਾਏ ਕਿੰਨੇ ਸੀ?
2: ਲਾਏ 20 ਪਹਿਲਾਂ ਪਾਏ, 20 ਫੇਰ ਪਾਏ ਮਸ਼ੀਨ ਤੇ, ਬੈਟ ਬੁੱਟ ਕਿਤੇ ਮੇਰੇ ਤੋਂ ਉਂਗਲੀ ਉਈ ਲੱਗ ਗਈ ਤੇ ਉਹ ਜਿਉਂ ਲਿਗਣ ਲੱਗਿਆ ਗੋਲ ਗਾਰਾ ਜਾ ਘੁੰਮਣ, ਉਈ 1100 ਮੈਂ ਜਿੱਤ ਗਿਆ।
0: ਅੱਛਾ, ਫੇਰ
2: ਉਹ 1100 ਖੁਸ਼ੀ ਬਹੁਤ ਹੋਈ ਮੇਰੇ ਨਾਲ, 5-6 ਜਾਣੇ ਸੀ ਅਸੀਂ, ਚਲੋ ਕਹਿੰਦੇ ਯਾਰ ਹੁਣ ਨਿਕਲੀਏ ਇੱਥੋਂ ਬਈ, ਹੁਣ ਹਰਾ ਗਏ ਉਹ, ਖਾਧੇ ਪੀਤੇ ਮੇਰੇ ਕੋਲ $50 ਦੀ ਜਾਣੀ ਜਮਾ ਕਰੋ ਗਿਆ।
0: ਅੱਛਾ,
2: ਉਹ ਮੇਰੇ ਜਦੋਂ ਮੈਂ ਉਦੋਂ ਪਤਾ ਨੀ ਕੀ ਹੋਇਆ ਕੀ ਨਾ, ਜਦੋਂ ਮੈਂ ਸਵੇਰੇ ਉੱਠਿਆ ਮੇਰੀ ਜੇਬ ਚ $250 ਜਿੱਤੇ ਨੀ, ਮੈਨੂੰ ਜਿੰਨੀ ਮੈਨੂੰ ਜਿੱਤੇ ਦੀ ਖੁਸ਼ੀ ਹੋਈ ਸੀ ਉਹ ਤੋਂ ਵੱਧ ਮੈਨੂੰ ਅੰਦੇਸ਼ਾ ਹੋ ਗਿਆ, ਮੈਂ ਯਾਰ 1100 ਦੀ ਸਾਡਾ 250 ਰਹਿ ਗਿਆ, ਖੁਸ਼ੀ ਮੈਨੂੰ ਆਇਆ ਨੀ ਹੋਈ ਚੱਲ 50 ਰਹਿ ਗਏ 200 ਤਾਂ ਬਚ ਗਿਆ।
0: ਉਧਰ ਨੀ ਤੁਸੀਂ 11 ਦੋਸਤਾਂ, ਪਤਾ ਫਿਰ 11 ਦੋਸਤਾਂ ਤੇ ਖਰਚ ਤੇ ਹੋਣਗੇ ਨਾ, ਦਾਰੂ ਦੂਰੂ ਲੈ ਲਈ ਹੋਣੀ ਆ,
2: ਪਤਾ ਪਤਾ ਨੀ, ਮੈਂ ਥੋੜਾ ਜਿਹਾ ਜ਼ਿਆਦਾ ਹੋ ਗਿਆ ਜ਼ਿਆਦਾ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ ਮਾੜੀ ਹੋਈ ਅਮਲੀ ਨਾਲ ਹੈ,
2: ਖੁਸ਼ੀ ਨਾਲ ਗਮੀ ਜ਼ਿਆਦਾ ਹੋਈ।
0: ਆਹੋ ਵੀ ਤੁਸੀਂ ਆਈ ਨੋ ਇਹ ਨੀ ਵੀ 50 ਲੈ ਕੇ ਗਿਆ ਸੀ, 250 ਬਣ ਗਿਆ, 200 ਬਚ ਗਿਆ, ਤੇ ਤੁਹਾਨੂੰ ਇਹ ਸੀ ਵੀ 900 ਜਿਹੜਾ 900 ਲੱਗ ਗਿਆ ਉਹਦਾ ਦੁੱਖ ਵਾਲਾ ਹੋਇਆ,
2: ਉਹਦਾ ਦੁੱਖ ਹੋ ਗਿਆ।
0: ਕੀ ਬਾਤ ਆ, ਬੜੀ ਸੋਹਣੀ ਗੱਲ ਸੁਣਾਈ ਤੁਸੀਂ, ਥੈਂਕ ਯੂ, ਖੁਸ਼ ਰਹੋ ਤੰਦਰੁਸਤ। ਲੈ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾਲ ਨਾ ਬੜਾ ਜੀ ਜਿਹਾ ਲੱਗਦਾ, ਤੁਸੀਂ ਵੀ ਸੁਣਾਉਂਦੇ ਰਹੋ, ਅਗਰ ਤੁਹਾਡੇ ਵੀ ਨਾਲ ਤੁਹਾਡੇ ਨਾਲ ਵੀ ਕਿਤੇ ਇਸ ਤਰ੍ਹਾਂ ਹੋਇਆ ਤੇ ਜਾਂ ਤੁਸੀਂ ਬੈਟਿੰਗ ਕੀਤੀ ਆ ਗੇਮਾਂ ਤੇ, ਹੁਣ ਫੀਫਾ ਵਰਲਡ ਕੱਪ ਤੇ ਅਰਬਾਂ ਖਰਬਾਂ ਡਾਲਰ ਲੱਗਣੇ ਆ, ਕ੍ਰਿਕਟ ਤੇ ਲੱਗਦੇ ਆ, ਹੋਰ ਗੇਮਾਂ ਤੇ ਲੱਗਦੇ ਆ, ਤੇ ਤੁਸੀਂ ਕਸੀਨੋ ਵਗੈਰਾ ਤੇ ਕਿਤੇ ਗਏ ਹੋਵੋ ਤੇ ਕਿੰਨੇ ਕੁ ਪੈਸੇ ਤੁਸੀਂ ਬਣਾਏ, ਕਿੰਨੇ ਕੁ ਤੁਸੀਂ ਗਵਾਏ, ਇਹ ਸਾਰੀਆਂ ਗੱਲਾਂ ਬਾਤਾਂ ਇੱਕ ਅਵੇਅਰਨੈਸ ਤੌਰ ਉੱਤੇ ਆਪਾਂ ਕਰ ਰਹੇ ਹਾਂ, ਆਪਾਂ ਨਾ ਪ੍ਰਮੋਟ ਨਹੀਂ ਕਰਦੇ ਜੂਏ ਨੂੰ, ਤੇ ਨਾ ਹੀ ਮੈਂ ਤਾਂ ਕਦੇ, ਮੇਰਾ ਖਿਆਲ ਕਸੀਨੋ ਵੀ ਮੈਂ ਗਿਆ ਹੋਵਾਂ ਮੈਨੂੰ ਤਾਂ ਯਾਦ ਨਹੀਂ ਹੈ, ਮੈਂ ਕਦੇ ਕਸੀਨੋ, ਮੇਰਾ ਖਿਆਲ ਲਾਸ ਵੇਗਸ 1-2 ਵਾਰੀ ਗਏ ਸੀਗੇ, ਉਦੋਂ ਕੋਈ 15-20 $50 ਮੈਂ ਲਾਏ ਹੋਣੇ ਆ, ਮੈਨੂੰ ਪਤਾ ਨਹੀਂ, ਮੈਨੂੰ ਉੱਥੇ ਕੋਈ ਇੰਜੋਇਮੈਂਟ ਨਹੀਂ ਹੁੰਦੀ। ਮੈਂ ਫਿਰੇ ਤੁਰਨ ਨੂੰ ਤਾਂ ਕਾਇਮ ਆ, ਪਰ ਮੈਂ ਉਸ ਗੱਲ ਨੂੰ ਇੰਜੋਏ ਨਹੀਂ ਕਰ ਸਕਦਾ ਕਿ ਮਸ਼ੀਨ 'ਤੇ ਬਹਿ ਕੇ ਮੈਂ ਉਡੀਕੀ ਜਾਵਾਂ। ਤੁਹਾਡਾ ਵਿਚਾਰ, ਤੁਹਾਡੀ ਨਜ਼ਰ 905-673-33-37।
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਅਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8000 ਤੇ ਕਾਲ ਕਰੋ।
0: ਪ੍ਰੋਗਰਾਮ ਵਿੱਚ ਇੱਕ ਵਾਰ ਫਿਰ 6124 ਜੀ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਉਹ ਭਾਜੀ ਹੁਣੀ ਪੁੱਛ ਰਹੇ ਸੀ ਨਾ ਵੀ ਤੜਕੇ ਦੇ 5 ਵਜੇ ਕਸੀਨੋ, ਜਿਹੜਾ ਵੁੱਡਵਾਈਨ ਕਸੀਨੋ ਆ ਆਪਣਾ, ਉਹ ਤਾਂ 24/7 ਆ, ਉਹ ਕਦੇ ਬੰਦ ਹੀ ਨਹੀਂ ਹੁੰਦਾ।
0: ਅੱਛਾ ਅੱਛਾ ਅੱਛਾ, ਵੈਰੀ ਗੁੱਡ। ਚਲੋ ਕੋਈ ਨਹੀਂ, ਕਈ ਵਾਰੀ ਨਾ ਨਹੀਂ ਪਤਾ ਹੁੰਦਾ ਸੱਜਣਾ ਨੂੰ, ਪੁੱਛ ਲਿਆ ਉਹਨਾਂ ਨੇ, ਕੀ ਪਤਾ ਮੂਡ ਹੋਵੇ ਜਾਣ ਦਾ।
4: ਨਹੀਂ ਮੈਂ ਤਾਂ ਹੀ ਉਹ ਕਿਹਾ ਜੀ, ਦੱਸ ਦਈਏ।
0: ਨਹੀਂ ਚੰਗਾ ਕੀਤਾ। ਅੱਛਾ, ਉਹ 24 ਚੱਲਦਾ?
4: ਹਾਂਜੀ ਜੀ, 7 ਦਿਨ ਕਦੇ ਨੀ ਬੰਦ ਹੁੰਦਾ ਜੀ।
0: ਅੱਛਾ, ਵਾਹ ਵੀ ਵਾਹ, ਮੈਂ ਯਾਰ ਕਦੇ ਗਿਆ ਹੀ ਨੀ, ਕਿਹਾ ਜਾ ਕੇ ਆਵਾਂ ਕਿਸੇ ਦਿਨ। ਚਲੋ ਖੈਰ, ਲਵੀ ਤੁਸੀਂ ਵੀ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਸੀਂ ਕਸੀਨੋ 'ਚ ਕਦੇ ਪੈਸੇ ਜਿੱਤੇ ਹੋਣ ਜਾਂ ਹਾਰੇ ਹੋਣ ਜਾਂ ਚੰਗੇ ਬੰਬੇ ਕਈ ਵਾਰੀ ਬਣ ਗਏ ਹੋਣ ਅਤੇ ਮੁੜ ਕੇ ਫਿਰ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ, ਨਮੋਸ਼ੀ ਅਤੇ ਨਿੰਮੋ ਝੂਣੇ ਹੋ ਕੇ ਘਰੇ ਵਾਪਸ ਆਏ ਹੋਵੋ, ਕਾਲ ਕਰਿਓ ਮੈਨੂੰ 905-673-33-37 ਅਤੇ 8:40 'ਤੇ ਆਪਾਂ ਤੁਹਾਨੂੰ ਖਬਰਾਂ ਸੁਣਾਵਾਂਗੇ ਪੰਜਾਬ ਤੋਂ।
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਕੀ ਬਤਾ ਪੈਰਾਡਾਈਜ਼, ਬੱਲੇ ਬੱਲੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਵਿੱਚ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਇੱਕ ਵਾਰੀ ਫਿਰ ਨੰਬਰ ਦੇਈਏ। ਤੁਸੀਂ ਘਰ ਬਣਾ ਰਹੇ ਹੋ, ਬੇਸਮੈਂਟ ਬਣਾ ਰਹੇ ਹੋ, ਰੈਨੋਵੇਸ਼ਨ ਕਰਵਾ ਰਹੇ ਹੋ, ਤੁਸੀਂ ਕੰਟਰੈਕਟਰ ਹੋ, ਬੈਸਟ ਵੈਲਿਊ ਅਤੇ ਤੁਹਾਨੂੰ ਬਹੁਤ ਵਧੀਆ ਸਮਾਨ ਮਿਲੂਗਾ ਟੋਪ ਆਫ ਦਾ ਲਾਈਨ, ਅਤੇ ਪੰਜਾਬੀ ਲਹਿਰਾਂ ਕਰਕੇ ਤੁਹਾਨੂੰ ਡਿਸਕਾਊਂਟ ਮਿਲੂਗਾ 647-961-0585-6479-615-8585 ਟੈਲੀਫੋਨ।

0: ਛੱਡ ਖੈੜਾ ਇਹ ਰੋਗ ਭੈੜਾ ਝੁੱਗਾ ਕਰ ਦੇਗਾ ਚੌਰ ਚ ਪੱਟ ਮੁੰਡਿਆ ਦਿੱਤੇ ਜੂਏ ਨੇ ਕਈ ਘਰ ਪੱਟ ਮੁੰਡਿਆ।
1: ਇਹ ਤਾਂ ਬੜਾ ਸੋਹਣਾ ਤੁਸੀਂ ਗੱਲ ਕਹੀ ਹੈ ਯਾਰ, ਤੇ ਇੱਕ ਵਾਰੀ ਫੇਰ ਸੁਣਾਇਓ।
0: ਗਾਉਂਦੇ ਰਹੇ ਬਹੁਤ।
1: ਅੱਛਾ ਸੁਣਾਓ ਜੀ।
0: ਉਹ ਕਹਿੰਦਾ ਰਾਜੇ ਰਾਣੇ, ਉਹ ਜਨਾਨੀ ਕਹਿੰਦੀ ਰਾਜੇ ਰਾਣੇ ਜੂਲਾ ਹਰ ਗਿਆ ਕੌਰਮ ਪਾਰਵ ਤੋਪਾ ਕਰ ਗਏ।
1: ਹਾਂ
0: ਛੱਜ ਖਹਿਰਾ ਇਹ ਲੋਕ ਭੈੜਾ ਝੁੱਗਾ ਕਰ ਦੇਗਾ ਚੌਰ ਚ ਪੱਟ ਮੁੰਡਿਆ ਦਿੱਤੇ ਘਰ ਕੇ ਜੂਏ ਨੇ ਪੱਟ ਮੁੰਡਿਆ।
1: ਕਿਆ ਬਾਤ ਆ, ਬੜੀ ਸੋਹਣੀ ਗੱਲ ਕਹੀ ਹੈ।
0: ਉਹ ਮੋਰੇ ਕਹਿੰਦਾ ਖੇਡ ਜੂਏ ਦੀ ਬੜੀ ਨਰਾਲੀ ਨੀ ਪੱਲ ਵਿੱਚ ਭਰਦੇ ਖੀਸੇ ਖਾਲੀ।
1: ਅੱਛਾ
0: ਜਿੱਤੇ ਪੰਜਾਂ ਨਾਲ 360 ਬੱਲੀਏ, ਇਹਨਾਂ ਆਮਦਨ ਇਹਦੇ ਵਿੱਚ ਘੱਟ ਬੱਲੀਏ।
1: ਬੜਾ ਸੋਹਣਾ
0: ਟੀਵੀ ਮਾਲ ਕੀ ਨੋਕ ਝੋਕ ਸੀ।
1: ਬੜੀ ਸੋਹਣੀ ਗੱਲ ਹੈ। ਇੱਕ ਤੇ
0: ਵੇ ਬੱਚੇ ਕਹਿੰਦੀ ਲੈ ਗਿਆ ਕੱਲ 90 ਦੀ 15 ਚ ਪੱਠ ਮੁੰਡਿਆ ਦਿੱਤੇ ਘਰ ਕੇ ਜੂਏ ਨੇ ਪੱਠ
1: ਮੁੰਡਿਆ। ਹਾਂ ਤੇ ਮੈਂ ਲੱਭਦਾ ਜੇ ਭਲਾ ਇਹ ਰਿਕਾਰਡ ਹੋਇਆ ਜਾਂ ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਹ ਕਿਹਦਾ ਗਾਇਆ ਹੋਇਆ ਰਿਕਾਰਡ ਹੈ ਤਾਂ ਅਸੀਂ ਇਹਨੂੰ ਲਾ ਕੇ ਵੀ ਵੇਖਾਂਗੇ। ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਢਿੱਲੋਂ ਵੀਡੀਓ ਆ ਜਾਓ ਜੀ।
2: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313।
1: ਪ੍ਰੋਗਰਾਮ ਹੈ ਪੰਜਾਬੀ ਦਾ 905-673-3337। ਇੱਕ ਗੀਤ ਮੈਨੂੰ ਲੱਗਿਆ ਵੀ ਮੈਂ ਕਿਹਾ ਇਹ ਦੇਖਦੇ ਹਾਂ ਲਾ ਕੇ, ਜੂਆ ਜਸਵਿੰਦਰ ਬਰਾੜ ਜੇ ਇਹਦੇ ਵਿੱਚ ਹੋਇਆ ਤਾਂ ਜੂਆ ਸੌਂਗ ਜਸਵਿੰਦਰ ਬਰਾੜ ਦਾ ਦੇਖਦੇ ਹਾਂ। ਅਤੇ ਨਹੀਂ ਇਹ ਤਾਂ ਕੁਛ ਹੋਰ ਆ, ਜੋੜੀ ਜੂਆ ਮੈਂ ਲੱਭਿਆ ਸੀਗਾ। ਅਗਰ ਤੁਹਾਡੇ ਕੋਲ ਕੋਈ ਹੋਏਵੇ ਇਸ ਸੰਬੰਧ ਵਿੱਚ ਗੀਤ ਤਾਂ ਮੈਨੂੰ ਜ਼ਰੂਰ ਦੱਸਿਓ, ਅਤੇ ਤਾਂ ਕਿ ਆਪਾਂ ਇਸ ਦੇ ਸੰਬੰਧ ਵਿੱਚ ਕੋਈ ਗੀਤ ਵੀ ਹੋਵੇ। ਅਤੇ ਤੁਹਾਡੇ ਆਪਾਂ ਵਿਚਾਰ ਲੈ ਰਹੇ ਹਾਂ ਕਿ ਜਿਹੜਾ ਜੂਆ ਕਿਸੇ ਵੀ ਢੰਗ ਦਾ ਕਹਿੰਦੇ ਆ ਕਿ ਇਹਦਾ ਕੋਈ ਜੂਏ ਵਿੱਚ ਅੱਜ ਕੱਲ੍ਹ ਜਿੱਤਿਆ ਨਹੀਂ ਅੱਜ ਤੱਕ, ਜੇ ਕੋਈ ਬੰਦਾ ਜਿੱਤ ਵੀ ਜਾਂਦਾ ਤਾਂ ਅਖੀਰ 'ਤੇ ਉਹ ਹਾਰ ਹੀ ਜਾਂਦਾ। ਪ੍ਰੋਗਰਾਮ ਪੰਜਾਬੀ ਲੈਣਾ
2: ਜੀ। ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-1987, 6477-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।
1: ਪ੍ਰੋਗਰਾਮ ਪੰਜਾਬੀ ਦਾ 905-673-3337। ਅਤੇ ਮੈਨੂੰ ਜੂਏ ਨਾਲ ਕੋਈ ਗੀਤ ਲੱਭਿਆ ਨਹੀਂ ਹੈ, ਅਤੇ ਤੁਹਾਡੇ ਕੋਲ ਕੋਈ ਹੋਵੇ ਤਾਂ ਦੱਸਿਓ, ਨਹੀਂ ਤਾਂ ਤੁਹਾਡੇ

0: ਕਿਆ ਬਾਤ ਹੈ, ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ, ਪਤੰਗ ਵਰਗੀ ਇਹਦਾ ਮਤਲਬ ਪਤਲੀ ਪਤੰਗ, ਪਤਲੀ ਪਤੰਗ ਵਰਗੀ। 905-673-3337 ਸਟੂਡੀਓ ਦੇ ਫੋਨ ਨੰਬਰ ਨੇ, ਅਤੇ ਦੇਖੀਏ ਕਿ ਕੋਈ ਕਿੰਨੇ ਕੋਈ ਸੱਜਣ ਰਹਿ ਨਾ ਗਿਆ ਹੋਵੇ ਜਿਹਨਾਂ ਦਾ ਆਪਾਂ ਜਾਣਕਾਰੀ ਨਹੀਂ ਦੇ ਸਕਦੇ। ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਉੱਤੇ ਨੇ। ਤੁਸੀਂ ਫਰੈਸ਼ ਫੂਡ ਸੈਂਟਰ 'ਤੇ ਹਰ ਤਰ੍ਹਾਂ ਦੀ ਗਰੋਸਰੀ ਕਰਨ ਵਾਸਤੇ ਕੈਲੰਡਰ ਵਿੱਚ ਪਹੁੰਚਣਾ, ਇੰਨਾ ਸੋਹਣਾ ਸਟੋਰ ਆ ਅਤੇ ਨਾਲ ਹਰ ਵਕਤ ਤੁਹਾਨੂੰ ਗੰਨੇ ਦਾ ਰਸ ਮਿਲਦਾ ਰਹਿੰਦਾ। ਗੰਨੇ ਦੇ ਰਸ ਦੀ ਖੀਰ ਬਣਾਓ, ਗੰਨੇ ਦਾ ਰਸ ਪੀਓ ਅਤੇ ਵਿੱਚ ਆਪਣਾ ਪੁਦੀਨਾ ਅਤੇ ਨਿੰਬੂ ਅਤੇ ਹੋਰ ਬਹੁਤ ਸਾਰੇ ਜਿਹੜੇ ਉਹਨਾਂ ਦੇ ਮਸਾਲੇ ਪਾਉਂਦੇ ਆ, ਅਤੇ 12,570 ਕੈਨੇਡੀ ਰੋਡ 'ਤੇ ਨੇ। ਸਿੰਪਲੀ ਇੰਡੀਅਨ ਕੁਜ਼ੀਨ, ਸਿੰਪਲੀ ਇੰਡੀਅਨ ਕੁਜ਼ੀਨ, ਸਿੰਪਲੀ ਇੰਡੀਅਨ ਕੁਜ਼ੀਨ। 905-794-8111 ਔਰ ਸਿੰਪਲੀ ਇੰਡੀਅਨ ਕੁਜ਼ੀਨ ਦੇ ਬਹੁਤ ਕਹਿੰਦੇ ਨੇ ਕਿ 3 ਲੋਕੇਸ਼ਨ ਨੇ ਸਿੰਪਲੀ ਇੰਡੀਅਨ ਕੁਜ਼ੀਨ ਦੀਆਂ। ਤੋ 905-794-8111 ਤੁਸੀਂ ਕੇਟਰਿੰਗ ਵੀ ਕਰਵਾ ਸਕਦੇ ਹੋ ਅਤੇ ਨਾਲ ਦੀ ਨਾਲ ਸਿੰਪਲੀ ਇੰਡੀਅਨ ਕੁਜ਼ੀਨ ਤੋਂ ਬੈਠ ਕੇ ਉਹਨਾਂ ਦੇ ਬਹੁਤ ਖੂਬਸੂਰਤ ਲਾਊਂਜ ਵਿੱਚ ਬੜੇ ਕਮਾਲ ਦੇ ਭੋਜਨ ਵੀ ਛਕ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲੈਣਾ, ਇੱਕ ਦੋ ਸੰਦੇਸ਼ ਲੈ ਲਈਏ ਅਤੇ ਫਿਰ ਆਪਾਂ ਇੱਕ ਜੇ ਤੁਸੀਂ ਸਾਡੀ ਟੀਮ ਦੇ ਮੈਂਬਰ ਬਣਨਾ ਚਾਹੁੰਦੇ ਹੋ, ਰੇਡੀਓ ਇੰਡਸਟਰੀ ਨਾਲ ਅਜੇ ਵੀ ਸਭ ਤੋਂ ਵੱਧ ਕਰਾਊਡ ਕੈਚਿੰਗ ਇੰਡਸਟਰੀ ਆ, ਅਤੇ ਤੁਸੀਂ ਕੋਈ ਕਾਰੋਬਾਰ ਕਰ ਰਹੇ ਹੋ, ਕੋਈ ਬਿਜ਼ਨਸ ਆਪਦਾ ਕਰ ਰਹੇ ਹੋ, ਰੀਅਲ ਸਟੇਟ ਵਿੱਚੋਂ, ਇੰਸ਼ੋਰੈਂਸ ਵਿੱਚੋਂ ਜਾਂ ਹੋਰ ਕੋਈ ਕਾਰੋਬਾਰ, ਅਤੇ ਤੁਹਾਡੇ ਆਪਣੇ ਬਿਜ਼ਨਸ ਨੂੰ ਵੀ ਚਮਕਾ ਸਕਦੇ ਹੋ ਤੁਸੀਂ। ਪੰਜਾਬੀ ਲਹਿਰਾਂ ਦੀ ਟੀਮ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਜੁਆਇਨ ਕਰੋ ਅਤੇ ਯੂ ਵਿਲ ਲਵ ਇਟ, ਅਤੇ ਸਾਡੇ ਨਾਲ ਜ਼ਰੂਰ ਜੁੜੋ ਅਤੇ ਤੁਹਾਨੂੰ ਆਪਣਾ ਰੇਡੀਓ ਪ੍ਰੋਗਰਾਮ ਕਰਨ ਦੀ ਟ੍ਰੇਨਿੰਗ ਦੇਵਾਂਗੇ ਅਤੇ ਬਹੁਤ ਮਿਹਨਤ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ। 647-504-1557 ਸ਼ਾਮ ਨੂੰ ਤੁਸੀਂ ਸਾਡੇ ਪ੍ਰੋਗਰਾਮ ਤੋਂ ਬਾਅਦ ਉਡਾਨ ਰੇਡੀਓ ਸੁਣੋਗੇ, ਫਿਰ ਤੁਹਾਡੇ ਵਾਸਤੇ ਸਾਡੇ ਵੀਰ ਦਲਵੀਰ ਕਥੂਰੀਆ ਜੀ ਅਤੇ ਉਹਨਾਂ ਦੀ ਟੀਮ, ਡਾਕਟਰ ਸਾਹਿਬ ਬੜਾ ਅੱਛਾ ਪ੍ਰੋਗਰਾਮ ਪੰਜਾਬੀ ਸਾਂਝ ਪੇਸ਼ ਕਰਨਗੇ ਅਤੇ ਤੁਸੀਂ ਤੜਕੇ ਨੂੰ ਫਿਰ ਸਾਡੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ। ਵੀਕਐਂਡ ਹੈ ਅਤੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਰੁਪਿੰਦਰ ਜੀ ਤੁਹਾਨੂੰ ਰਮੇਸ਼ ਹੁਸ਼ਿਆਰਪੁਰੀ ਜੀ ਦੀਆਂ ਨਿਊਜ਼ ਨਾਲ ਜੋੜਨਗੇ ਅਤੇ ਸਵੇਰੇ 10 ਤੋਂ ਲੈ ਕੇ 1 ਵਜੇ ਤੱਕ ਲਗਾਤਾਰ ਤੁਹਾਨੂੰ ਨਜ਼ਾਰਾ ਇੰਡੀਅਨ ਕੁਜ਼ੀਨ ਤੋਂ ਅਮਨ ਬਿਨੇਪਾਲ ਜੀ ਲਾਈਵ ਸ਼ੋਅ ਕਰਨਗੇ। ਸੋ ਸਾਰਾ ਦਿਨ ਰਾਤ AM 530 ਦੀ ਫ੍ਰੀਕੁਐਂਸੀ 'ਤੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ। ਕੋਈ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ 647-504-1557 'ਤੇ ਕਾਲ ਕਰ ਸਕਦੇ ਹੋ। ਇੱਕ ਕਾਲ ਲੈਂਦੇ ਹਾਂ, 4984 ਜੀ ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਤੋਂ
0: ਜੀ।
1: ਹਾਂਜੀ ਉਹ ਮੈਂ ਨਾ ਉਹਨਾਂ ਨੂੰ ਕੀਤਾ ਸੀ ਵੀਰ ਜੀ ਆਪਣੇ ਨੂੰ ਫੋਨ, ਮੈਂ ਪਿੰਡ ਦਾ ਨਾਂ ਪੁੱਛਦਾ ਸੀ ਜਿੱਥੇ ਪ੍ਰੋਗਰਾਮ ਬੁੱਕ ਕੀਤਾ ਸੀਗਾ। ਪਿੰਡ ਦਾ ਨਾਂ ਹੈਗਾ ਜੀ ਜੱਗ ਨਡਾਲੇ ਕੋਲ।
0: ਚੱਲ ਕੋਈ ਨਾ, ਹੁਣ ਤੁਸੀਂ 25 ਤਰੀਕ ਨੋਟ ਕਰ ਲਈ?
1: ਮੈਂ ਕਰ ਲਈ ਮੈਂ ਤੁਹਾਨੂੰ ਦੱਸਣਾ ਸੀਗਾ, ਚਾਹੁੰਦਾ ਸੀਗਾ ਮੈਂ ਤਾਂ ਕਰਕੇ
0: ਪੁਰਾਣੀਆਂ ਗੱਲਾਂ ਤੁਹਾਨੂੰ ਉਹ ਵੀ ਯਾਦਾਂ ਵੀ ਕਾਇਮ ਰੱਖਣੀਆਂ ਚਾਹੀਦੀਆਂ, ਪਰ ਹੁਣ 25 ਤਰੀਕ ਨੂੰ ਵਾਰਸ ਭਰਾ ਆ ਰਹੇ ਆ ਤੇ ਮੂਹਰੇ ਬੈਠ ਕੇ ਸੁਣਿਓ ਉਹਨਾਂ ਨੂੰ।
1: ਠੀਕ ਆ ਜੀ, ਤੁਸੀਂ ਆਓਗੇ?
0: ਮੈਂ ਵੀ ਆਉਣਾ। ਹਾਂ
1: ਚਲੋ ਫਿਰ ਤੁਹਾਨੂੰ ਇਕੱਠਿਆਂ ਨੂੰ ਮਿਲਾਂਗੇ।
0: ਇਕੱਠੇ ਮਿਲਾਂਗੇ, ਮੈਨੂੰ ਤਾਂ ਵਾਰਸ ਉਹਨਾਂ ਦਾ ਸੱਦਾ ਪੱਤਰ ਆਇਆ ਪੰਜਾਬ ਤੋਂ ਹੀ, ਕਹਿੰਦੇ ਭਾਜੀ ਤੁਸੀਂ ਜ਼ਰੂਰ ਆਉਣਾ ਅਤੇ ਸਾਡੇ ਬੜੇ ਕਰੀਬੀ ਮਿੱਤਰ ਨੇ, ਬਹੁਤ ਬਹੁਤ ਪਿਆਰ ਤੁਹਾਨੂੰ ਸਾਡੇ ਵੱਲੋਂ, ਬਹੁਤ ਬਹੁਤ ਤੁਹਾਡੇ ਪਰਿਵਾਰ ਨੂੰ ਵੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਇੰਡੀਆ ਤੁਸੀਂ ਫੋਨ ਕੀਤਾ, ਇੰਨਾ ਤੁਸੀਂ ਕਹਿੰਦੇ ਹੁੰਦੇ ਆ ਤੜਕੇ ਤੜਕੇ ਬੰਦਿਆਂ ਨੂੰ ਉਠਾਇਆ ਅਤੇ ਅੱਛਾ ਇੱਥੇ ਹੀ ਨੇ, ਮੈਂ ਕਿਹਾ ਕਿਤੇ ਉੱਥੇ ਇੰਡੀਆ। ਅੱਛਾ ਚਲੋ ਖੁਸ਼ ਰਹੋ।
1: ਉਹ ਵੀ ਕੈਨੇਡਾ ਤੋਂ ਗਏ ਸੀ ਤੇ ਵਾਰਸ ਹੁਣੀ ਵੀ ਕੈਨੇਡਾ ਤੋਂ ਗਏ ਸੀ। ਕਿਉਂ
0: ਕਿਆ ਬਾਤ ਹੈ, ਉਦੋਂ ਗਾਣਾ ਫਿਰ ਪ੍ਰਸਿੱਧ ਹੋਣਾ ਹੈ, ਦੋ ਤਾਰਾ ਵਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ।
1: ਹਾਂਜੀ ਹਾਂਜੀ ਹਾਂਜੀ,
0: ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ। ਕਿਆ ਬਾਤ ਹੈ, ਪ੍ਰੋਗਰਾਮ ਪੰਜਾਬੀ ਲੈਣਾ।
2: ਹੋਮਿਓਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਅਸਿਡਿਟੀ ਸੁਜੋਕ ਹੋਮਿਓਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ ਐਕਜ਼ੀਮਾ psoriasis experienced homeopaths dere ne effective ilaaj here you can trust healing you can feel appointment dele call karo 6478562516 do locations Mississauga and Brampton de vich available 6478552516
0: oh balle navi 6478552516 9774 ji welcome
3: ਚੜ੍ਹਦੀ
0: ਕਲਾ ਬਸ ਫਤਿਹ ਬੁਲਾਉਣ ਨੂੰ ਟੈਲੀਫੋਨ ਕੀਤਾ ਬੋਬੀ ਭੰਦੇਰ ਨੇ ਕੋਈ ਹੋਰ ਗੱਲਬਾਤ ਕਰਨਾ ਚਾਹੁੰਦੇ ਹੋ
3: ਨਹੀਂ ਬਸ ਥੈਂਕ ਯੂ ਜੀ
0: ਓਕੇ ਥੈਂਕ ਯੂ ਹੈਵ ਅ ਨਾਈਸ ਟਾਈਮ ਸੋ ਨਾਈਸ ਆਫ ਯੂ ਇੱਕ ਵਾਰੀ ਫਿਰ JS ਹੋਮ ਇੰਪਰੂਵਮੈਂਟ ਵਾਲਿਆਂ ਦਾ ਲਾ ਦਈਏ ਸੰਦੇਸ਼ ਤੇ ਫਿਰ ਆਪਾਂ ਖਬਰਾਂ ਸੁਣ ਲਈਏ JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057899

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਖਬਰਾਂ ਦੇ ਬੁਲੇਟਿਨ ਲਈ ਅਸੀਂ ਤੁਹਾਨੂੰ ਜਲੰਧਰ ਲੈ ਕੇ ਚੱਲਾਂਗੇ। ਨਵੀਂ ਦੂਜਾ ਫੋਨ ਘੁਮਾਉਣਾ ਸੀ। ਹੈਲੋ ਸੁਦੀਪ ਜੀ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਸੀਂ। ਹਾਂਜੀ ਠੀਕ ਹੈ, ਤੋ ਖਬਰਾਂ ਦਾ ਜਿਹੜਾ ਤਾਜ਼ਾ ਤਰੀਨ ਬੁਲੇਟਿਨ ਤੁਹਾਡੇ ਵਾਸਤੇ ਜਲੰਧਰ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੇਸ਼ ਕਰਨਗੇ। ਸੁਦੀਪ ਜੀ, ਜੀ ਆਇਆਂ ਨੂੰ ਵੈਲਕਮ, ਖੁਸ਼ ਆਮਦੀਦ। ਹੈਲੋ ਬੋਲੇ ਤਾਂ ਸੀ ਸੁਦੀਪ ਕਾਲ ਐਂਡ ਮੈਂ ਨਵੀਂ ਜੀ ਕਿੱਥੇ ਸੀ ਸੁਦੀਪ, ਸੁਦੀਪ ਢਿੱਲੋਂ ਨਵੀਂ ਨੇ ਮੈਨੂੰ ਮਿਲਾ ਕੇ ਦਿੱਤਾ ਸੀ ਫੋਨ, ਮੈਂ ਆਪ ਹੀ ਮਿਲਾਉਣਾ ਅਤੇ ਸੁਦੀਪ ਢਿੱਲੋਂ ਨੰਬਰ ਟੂ

ਇੱਕ ਹੀ ਦੇਖਦੇ ਕਰਕੇ ਦੁਬਾਰਾ ਤਾਂ ਖੈਰ ਕਮਰਸ਼ਲ ਲਾ ਲਈਏ ਕਿਉਂਕਿ ਇਹ ਕਿਸੇ ਕਾਰਨ ਲਾਈਨ ਕੱਟ ਹੋ ਗਈ ਆ। ਦੁਬਾਰਾ ਫਿਰ ਆਪਾਂ ਮੇਰੇ ਕੋਲ ਪਿਆ ਸੀ ਸੁਦੀਪ ਢਿੱਲੋਂ ਦਾ ਸਿੱਧਾ ਨੰਬਰ, ਨਵੀਂ ਨੇ ਮਿਲਾਇਆ ਜਿਹੜਾ।

0: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ
2: ਪਿਛਲੇ 32 ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਹਿਰਾਂ ਰਾਹੀਂ ਖਬਰਾਂ ਦਾ ਤਾਜ਼ਾ ਤੀਮ ਬੁਲੇਟਿਨ ਤੁਹਾਨੂੰ ਸੁਣਾ ਰਹੇ ਹਾਂ ਜਲੰਧਰ ਤੋਂ ਲਾਈਵ
0: ਜੀ
2: ਪੰਜਾਬ ਵਿੱਚ ਇੱਕ ਵਾਰ ਫੇਰ ਕਿਸਾਨਾਂ ਦਾ ਰੋਹ ਅਤੇ ਗੁੱਸਾ ਨਜ਼ਰ ਆਇਆ ਦਰਅਸਲ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਕਿਸਾਨਾਂ ਨੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਅਤੇ ਚੰਡੀਗੜ੍ਹ ਵਿੱਚ ਸੂਬੇ ਦੇ ਕੋਨੇ ਕੋਨੇ ਤੋਂ ਕਿਸਾਨ ਪਹੁੰਚੇ ਅਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਹਾਂ ਖਿਲਾਫ ਇੱਕ ਬਹੁਤ ਵੱਡਾ ਤੇ ਇਤਿਹਾਸਕ ਰੋਸ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਵਿੱਚ ਵਰਦੇ ਮੀਂਹ ਦੇ ਬਾਵਜੂਦ ਸਵੇਰ ਤੋਂ ਹੀ ਸੈਕਟਰ 34 ਦੇ ਦੁਸਹਿਰਾ ਗਰਾਊਂਡ ਵਿਖੇ 200 ਤੋਂ ਵੱਧ ਬੱਸਾਂ ਤੇ ਟਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ 25,000 ਦੇ ਕਰੀਬ ਕਿਸਾਨ ਇਕੱਠੇ ਹੋਏ। ਇਸ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵਿਸ਼ਾਲ ਪੈਦਲ ਰੋਸ ਮਾਰਚ ਕੀਤਾ, ਜਿਸ ਕਾਰਨ ਪੂਰੇ ਚੰਡੀਗੜ੍ਹ ਸ਼ਹਿਰ ਦੀ ਆਵਾਜਾਈ ਵੀ ਪ੍ਰਭਾਵਿਤ ਨਜ਼ਰ ਆਈ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਯਾਨੀ ਕਿ ਫ੍ਰੀ ਟ੍ਰੇਡ ਐਗਰੀਮੈਂਟ ਦਾ ਸਖ਼ਤ ਵਿਰੋਧ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਅਮਰੀਕੀ ਮੰਡੀ ਵਿੱਚੋਂ ਆਉਣ ਵਾਲੇ ਸਸਤੇ ਖੇਤੀ ਉਤਪਾਦ ਤੇ ਡੇਅਰੀ ਉਤਪਾਦ ਭਾਰਤੀ ਕਿਸਾਨਾਂ ਦਾ ਨੁਕਸਾਨ ਕਰਨਗੇ, ਜਿਸ ਨਾਲ ਛੋਟੇ ਕਾਰੋਬਾਰੀ ਅਤੇ ਵਪਾਰੀ ਵੀ ਪ੍ਰਭਾਵਿਤ ਹੋਣਗੇ। ਕਿਸਾਨਾਂ ਦਾ ਇਹ ਵੀ ਦੋਸ਼ ਹੈ ਕਿ ਅਮਰੀਕਾ ਵੱਲੋਂ ਇਰਾਨ ਉੱਤੇ ਕੀਤੇ ਗਏ ਹਮਲਿਆਂ ਦੀ ਆੜ ਹੇਠ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਤੇ ਮਹਿੰਗਾਈ ਖਾਸ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਵਾਧੂ ਬੋਝ ਪਾ ਰਹੀ ਹੈ, ਜਿਸ ਨੂੰ ਤੁਰੰਤ ਘਟਾਇਆ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਕਾਰਪੋਰੇਟ ਘਰਾਣੇ ਦੇ ਹੱਕ ਵਿੱਚ ਦੱਸਦਿਆਂ ਇਸ ਨੂੰ ਜ਼ਮੀਨਾਂ ਹੜੱਪਣ ਦੀ ਸਾਜ਼ਿਸ਼ ਕਰਾਰ ਦਿੰਦਿਆਂ ਇਸ ਦਾ ਵੀ ਸਖ਼ਤ ਵਿਰੋਧ ਕੀਤਾ। ਕਿਸਾਨਾਂ ਦੇ ਇਸ ਇਕੱਠ ਦੌਰਾਨ ਇੱਕ ਹੋਰ ਮਹੱਤਵਪੂਰਨ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫਿਲਮ ਸਤਲੁਜ ਉੱਤੇ ਕੇਂਦਰ ਸਰਕਾਰ ਵੱਲੋਂ ਲਾਈ ਗਈ ਰੋਕ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ। ਇਸ ਮਤੇ ਨੂੰ ਪੂਰੇ ਇਕੱਠ ਨੇ ਹੱਥ ਖੜੇ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਕਿਸਾਨ ਆਗੂਆਂ ਨੇ ਸਾਫ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਪ੍ਰਵਾਨ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸੇ ਤਰ੍ਹਾਂ ਇੱਕ ਰੋਸ ਪ੍ਰਦਰਸ਼ਨ ਅਤੇ ਰੋਸ ਮਾਰਚ ਅੰਮ੍ਰਿਤਸਰ ਵਿਖੇ ਵੀ ਹੋਇਆ। ਪਹਿਲਾਂ ਕੀਤੇ ਐਲਾਨ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਅਤੇ ਫਿਲਮ ਸਤਲੁਜ ਉੱਤੇ ਲਾਈ ਗਈ ਰੋਕ ਸੰਬੰਧੀ ਇਹ ਰੋਸ ਮਾਰਚ ਸੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਮੰਗ ਪੱਤਰ ਦੇ ਕੇ ਫਿਲਮ ਉੱਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਗਈ। ਇਸ ਰੋਸ ਮਾਰਚ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਰੋਸ ਮਾਰਚ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਮਚਾਰੀ ਅਤੇ ਅਧਿਕਾਰੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚੱਲ ਰਹੇ ਸਨ। ਉਹਨਾਂ ਨੇ ਫਿਲਮ ਉੱਤੇ ਰੋਕ ਖਿਲਾਫ ਹੱਥਾਂ ਵਿੱਚ ਤਖਤੀਆਂ ਵੀ ਫੜੀਆਂ ਹੋਈਆਂ ਸਨ। ਇਹ ਰੋਸ ਮਾਰਚ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਤੋਂ ਆਰੰਭ ਹੋਇਆ ਤੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁੱਜਾ। ਇਸ ਮੌਕੇ ਬੋਲਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਫਿਲਮ ਵਿੱਚ ਉਹੀ ਕੁਝ ਵਿਖਾਇਆ ਗਿਆ ਜੋ ਅਸਲ ਵਿੱਚ ਵਾਪਰਿਆ ਸੀ। ਇਸ ਦੇ ਬਾਵਜੂਦ ਇਸ ਉੱਤੇ ਕਈ ਇਤਰਾਜ਼ ਲਾਏ ਗਏ ਅਤੇ ਹੁਣ ਜਦੋਂ ਫਿਲਮ ਕੁਝ ਮੰਚਾਂ ਉੱਤੇ ਵਿਖਾਈ ਗਈ ਤਾਂ ਇਸ ਨੂੰ ਤੁਰੰਤ ਹਟਾ ਦਿੱਤਾ ਗਿਆ ਤੇ ਇਸ ਦੇ ਪ੍ਰਦਰਸ਼ਨ ਉੱਤੇ ਰੋਕ ਲਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 15 ਜੁਲਾਈ ਨੂੰ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ ਰੱਖੀ ਗਈ ਹੈ, ਜਿਸ ਵਿੱਚ ਇਸ ਮਾਮਲੇ ਨੂੰ ਵਿਚਾਰਿਆ ਜਾਵੇਗਾ। ਧਾਮੀ ਨੇ ਵੀ ਦੱਸਿਆ ਕਿ ਇਸ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਕੋਲ ਕਈ ਸੁਝਾਅ ਵੀ ਪੁੱਜ ਰਹੇ ਨੇ। ਇਸ ਤੋਂ ਇਲਾਵਾ 14 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਐਲਾਨੇ ਗਏ ਪ੍ਰੋਗਰਾਮ ਦਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾਵੇਗਾ, ਜਿਸ ਤਹਿਤ ਉਹਨਾਂ ਦਿਨਾਂ ਦੌਰਾਨ ਜਾਨ ਗੁਆਉਣ ਵਾਲੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਵੇਗੀ ਅਤੇ ਹਰੀਕੇ ਪੱਤਨ ਵਿਖੇ ਸ਼ਰਧਾਂਜਲੀ ਵੀ ਭੇਟ ਕੀਤੀ ਜਾਵੇਗੀ। ਫਿਲਮ ਦੇ ਨਾਲ ਨਾਲ ਹਕੀਕਤ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨਾਲ ਸੰਬੰਧਿਤ ਇੱਕ ਹੋਰ ਮਸਲਾ ਵੀ ਸੁਰਖੀਆਂ ਵਿੱਚ ਆਇਆ। ਸੰਨ 1995 ਵਿੱਚ ਜਸਵੰਤ ਸਿੰਘ ਖਾਲੜਾ ਦੇ ਅਗਵਾ ਤੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਪੰਜਾਬ ਪੁਲਿਸ ਦਾ ਸਾਬਕਾ DSP ਜਸਪਾਲ ਸਿੰਘ, ਜਿਸ ਨੂੰ ਸਾਲ 2023 ਵਿੱਚ ਜ਼ਮਾਨਤ ਉੱਤੇ ਰਿਹਾ ਕੀਤਾ ਗਿਆ ਸੀ, ਨਾਭਾ ਜੇਲ੍ਹ ਦੇ ਰਿਕਾਰਡ ਵਿੱਚ ਦਰਜ ਪਿੰਡ ਦੇ ਪਤੇ ਉੱਤੇ ਨਹੀਂ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਬੇਨਤੀ ਉੱਤੇ ਇਹ ਪੜਤਾਲ ਉਸ ਸਮੇਂ ਕੀਤੀ ਗਈ ਜਦੋਂ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਫਿਲਮ ਸਤਲੁਜ Z5 ਦੇ ਰਿਲੀਜ਼ ਹੋਣ ਤੇ ਫਿਰ ਹਟਾਏ ਜਾਣ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਲੋਕਾਂ ਦੇ ਧਿਆਨ ਵਿੱਚ ਆਇਆ। ਸੰਬੰਧਿਤ ਥਾਣਾ ਸਦਰ ਦੇ ਸਹਾਇਕ ਸਬ ਇੰਸਪੈਕਟਰ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਨੇ ਇੱਕ ਸਰਕਾਰੀ ਪੱਤਰ ਰਾਹੀਂ ਇਹ ਪਤਾ ਲਾਉਣ ਲਈ ਕਿਹਾ ਸੀ ਕਿ ਕੀ ਜਸਪਾਲ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਾਂਝੀ ਵਿੱਚ ਰਹਿ ਰਿਹਾ ਹੈ ਜੋ ਉਸਦੇ ਜੇਲ੍ਹ ਰਿਕਾਰਡ ਵਿੱਚ ਦਰਜ ਹੈ। ਜਦੋਂ ਪੁਲਿਸ ਪਿੰਡ ਪਹੁੰਚੀ ਤਾਂ ਸਰਪੰਚ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਸਪਾਲ ਸਿੰਘ ਉੱਥੇ ਨਹੀਂ ਰਹਿ ਰਿਹਾ। ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਸਪਾਲ ਸਿੰਘ ਨੂੰ ਅਦਾਲਤ ਦੇ ਹੁਕਮਾਂ ਉੱਤੇ 27 ਮਈ 2023 ਨੂੰ ਨਾਭਾ ਜੇਲ੍ਹ ਤੋਂ ਅੰਤਰਿਮ ਜ਼ਮਾਨਤ ਉੱਤੇ ਰਿਹਾ ਕੀਤਾ ਗਿਆ ਸੀ, ਪਰ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਉਹ ਜੇਲ੍ਹ ਦਸਤਾਵੇਜ਼ਾਂ ਵਿੱਚ ਦਿੱਤੇ ਪਤੇ ਉੱਤੇ ਨਹੀਂ ਰਹਿ ਰਿਹਾ। ਇਸ ਤਰ੍ਹਾਂ ਹੁਣ ਇੱਕ ਭੇਤ ਬਣ ਗਿਆ ਹੈ ਕਿ ਭਾਈ ਖਾਲੜਾ ਦੇ ਮਾਮਲੇ ਵਿੱਚ ਜ਼ਮਾਨਤ ਉੱਤੇ ਆਇਆ ਇਹ ਸਾਬਕਾ ਪੁਲਿਸ ਅਧਿਕਾਰੀ ਇਸ ਵੇਲੇ ਕਿੱਥੇ ਹੈ। ਇਸ ਚੱਲ ਰਹੇ ਵਿਵਾਦ ਦਰਮਿਆਨ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਉਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਜਸਪਾਲ ਸਿੰਘ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਪ੍ਰਸਤਾਵ ਭੇਜਿਆ ਸੀ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਮਾਮਲਾ ਸੂਬਾ ਸਰਕਾਰ ਦੇ ਦਾਇਰੇ ਵਿੱਚ ਆਉਂਦਾ ਨਹੀਂ ਬਲਕਿ ਕੇਂਦਰ ਸਰਕਾਰ ਦੇ ਦਾਇਰੇ ਵਿੱਚ ਆਉਂਦਾ ਹੈ। ਇਹ ਸਿਆਸੀ ਵਿਵਾਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਉਸ ਦੋਸ਼ ਤੋਂ ਬਾਅਦ ਸ਼ੁਰੂ ਹੋਇਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਸਪਾਲ ਸਿੰਘ ਦੀ ਸਜ਼ਾ ਮੁਆਫੀ ਦੀ ਕੋਸ਼ਿਸ਼ ਕੀਤੀ, ਉਸ ਦੀ ਰਿਹਾਈ ਵਿੱਚ ਮਦਦ ਕੀਤੀ ਅਤੇ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਉਸ ਦਾ ਪਤਾ ਲਾਉਣ ਵਿੱਚ ਨਾਕਾਮ ਰਹੀ। ਪੰਜਾਬ ਕਾਂਗਰਸ ਦੇ ਅੰਦਰੂਨੀ ਢਾਂਚੇ ਵਿੱਚ ਇੱਕ ਵਾਰ ਫਿਰ ਹਿਲਜੁਲ ਹੋਈ ਹੈ ਤੇ ਅੱਜ ਭਾਰਤੀ ਸਮੇਂ ਮੁਤਾਬਕ 11 ਜੁਲਾਈ ਦਾ ਦਿਨ ਪੰਜਾਬ ਕਾਂਗਰਸ ਦੀ ਸਥਿਤੀ ਵਿੱਚ ਇਸ ਕਰਕੇ ਅਹਿਮੀਅਤ ਰੱਖਦਾ ਹੈ ਕਿਉਂਕਿ ਅੱਜ ਆਖਰਕਾਰ ਪਿਛਲੇ ਕੁਝ ਦਿਨਾਂ ਤੋਂ ਨਾਰਾਜ਼ ਚੱਲ ਰਹੇ ਚਰਨਜੀਤ ਸਿੰਘ ਚੰਨੀ ਦੇ ਧੜੇ ਦੀ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਬੈਠਕ ਹੋਣ ਜਾ ਰਹੀ ਹੈ। ਪਤਾ ਲੱਗਾ ਕਿ ਇਸ ਲਈ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਗਟ ਸਿੰਘ ਸੂਤਰਧਾਰ ਬਣੇ ਨੇ। ਹਾਲਾਂਕਿ ਇਹ ਵੀ ਪਤਾ ਲੱਗਾ ਕਿ ਇਸ ਮੀਟਿੰਗ ਵਿੱਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਨਹੀਂ ਹੋਣਗੇ। ਚੰਡੀਗੜ੍ਹ ਸਥਿਤ ਰਾਣਾ ਗੁਰਜੀਤ ਸਿੰਘ ਦੇ ਘਰ ਅੱਜ ਇਹ ਅਹਿਮ ਬੈਠਕ ਹੋ ਸਕਦੀ ਹੈ ਅਤੇ ਪੰਜਾਬ ਕਾਂਗਰਸ ਦਾ ਨਾਰਾਜ਼ ਧੜਾ ਪੰਜਾਬ ਦਾ ਪ੍ਰਧਾਨ ਬਦਲਣ ਲਈ ਹਾਈਕਮਾਂਡ ਉੱਤੇ ਦਬਾਅ ਅੱਜ ਦੀ ਇਸ ਮੀਟਿੰਗ ਦੌਰਾਨ ਪਾ ਸਕਦਾ ਹੈ। ਇਸ ਦਰਮਿਆਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਹੇ ਬੂਟਾ ਸਿੰਘ ਦਾ ਪਰਿਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਿੱਤਰ ਆਇਆ। ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਮੋਰਿੰਡਾ ਵਿੱਚ ਚੰਨੀ ਦੀ ਰਿਹਾਇਸ਼ ਉੱਤੇ ਮੁਲਾਕਾਤ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇ। ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ ਅਤੇ ਉਹਨਾਂ ਕਿਹਾ ਹੈ ਕਿ ਬੂਟਾ ਸਿੰਘ ਵਿਰੁੱਧ ਕਥਿਤ ਤੌਰ ਤੇ ਕੀਤੀਆਂ ਟਿੱਪਣੀਆਂ ਕਾਰਨ ਉਹ ਪਹਿਲਾਂ ਹੀ ਅਦਾਲਤ ਵਿੱਚ ਰਾਜਾ ਵੜਿੰਗ ਖਿਲਾਫ ਕੇਸ ਦਰਜ ਕਰ ਚੁੱਕੇ ਨੇ ਤੇ ਇਸ ਬਾਰੇ ਹੋਰ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪਾਵਨ ਸਰੂਪ ਕੈਨੇਡਾ ਭੇਜਣ ਦਾ ਮਾਮਲਾ ਤੇ ਕੰਟੇਨਰ ਦੀ ਵਰਤੋਂ ਵਾਲਾ ਮਸਲਾ ਇੱਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ। ਦਰਅਸਲ ਆਵਾਜ਼ ਇਹ ਕੌਮ ਨਾਂ ਦੀ ਸਿੱਖ ਜਥੇਬੰਦੀ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਇੱਕ ਪੱਤਰ ਦੇ ਕੇ ਸ਼ਿਕਾਇਤ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕੰਟੇਨਰ ਰਾਹੀਂ ਪਾਵਨ ਸਰੂਪ ਕੈਨੇਡਾ ਭੇਜੇ ਗਏ, ਜਿਸ ਨਾਲ ਪਾਵਨ ਸਰੂਪਾਂ ਦਾ ਨਿਰਾਦਰ ਹੋਇਆ ਅਤੇ ਉਹਨਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਮਾਮਲਾ ਕੈਨੇਡਾ ਦੇ ਸਰੀ ਸਥਿਤ ਗੁਰਦੁਆਰੇ ਦੀ ਸੰਗਤ ਵੱਲੋਂ ਵੀ ਉਭਾਰਿਆ ਗਿਆ ਹੈ ਅਤੇ 4 ਜੁਲਾਈ ਨੂੰ ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੱਤਰ ਵੀ ਭੇਜਿਆ ਗਿਆ, ਜਿਸ ਦੇ ਜਵਾਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਵੀ 7 ਜੁਲਾਈ ਨੂੰ ਪੱਤਰ ਭੇਜਿਆ ਗਿਆ ਸੀ। ਸ਼ਿਕਾਇਤਕਰਤਾ ਧਿਰ ਨੇ ਆਖਿਆ ਕਿ ਜੇਕਰ ਪਾਵਨ ਸਰੂਪ ਅਦਬ ਸਤਿਕਾਰ ਨਾਲ ਪੁੱਜ ਗਏ ਅਤੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਦਿੱਤੇ ਗਏ ਤਾਂ ਫਿਰ ਸੰਗਤ ਨੂੰ ਇਸ ਦੇ ਦਰਸ਼ਨ ਫੌਰੀ ਤੌਰ ਤੇ ਕਿਉਂ ਨਹੀਂ ਕਰਵਾਏ ਜਾ ਰਹੇ। ਸ਼ਿਕਾਇਤ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਮੁੜ ਜਾਂਚ ਪੜਤਾਲ ਕਰਵਾਈ ਜਾਵੇ ਤੇ ਸੰਗਤ ਦੇ ਸਵਾਲਾਂ ਦੇ ਪੁਖਤਾ ਜਵਾਬ ਦਿੱਤੇ ਜਾਣ। ਇਸ ਤੋਂ ਇਲਾਵਾ ਇਸੇ ਜਥੇਬੰਦੀ ਨੇ ਆਪਣੇ ਪੱਤਰ ਜ਼ਰੀਏ ਭਵਿੱਖ ਵਿੱਚ ਕੌਮਾਂਤਰੀ ਪੱਧਰ ਉੱਤੇ ਪਾਵਨ ਸਰੂਪ ਭੇਜਣ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਅਪੀਲ ਵੀ ਕੀਤੀ ਹੈ। ਅਤੇ ਹੁਣ ਤੁਹਾਨੂੰ ਮੌਸਮ ਦੀ ਜਾਣਕਾਰੀ ਦਿੰਦੇ ਹਾਂ, ਜਿੱਥੇ ਆਖਿਰਕਾਰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਮੌਨਸੂਨ ਨੇ ਚੰਡੀਗੜ੍ਹ, ਮੋਹਾਲੀ ਅਤੇ ਫਾਜ਼ਿਲਕਾ ਜਲ ਥਲ ਕਰ ਦਿੱਤੇ ਨੇ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਵਿੱਚ 13 ਜੁਲਾਈ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ, ਜਦਕਿ ਲੁਧਿਆਣਾ ਤੇ ਹੋਰ ਮੈਦਾਨੀ ਜ਼ਿਲ੍ਹਿਆਂ ਵਿੱਚ 16 ਤਰੀਕ ਤੱਕ ਮੀਂਹ ਦੇ ਆਸਾਰ ਨਹੀਂ ਦੱਸੇ ਗਏ। ਚੰਡੀਗੜ੍ਹ ਵਿੱਚ ਸਭ ਤੋਂ ਜ਼ਿਆਦਾ 93 ਮਿਲੀਮੀਟਰ ਮੀਂਹ ਪਿਆ, ਜਦਕਿ ਮੋਹਾਲੀ ਵਿੱਚ 68, ਨਵਾਂਸ਼ਹਿਰ ਵਿੱਚ 38, ਫਾਜ਼ਿਲਕਾ ਵਿੱਚ 25, ਲੁਧਿਆਣਾ ਵਿੱਚ 9 ਤੇ ਪਟਿਆਲਾ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਕਈ ਥਾਵਾਂ ਉੱਤੇ ਪਾਣੀ ਇਕੱਠਾ ਹੋਇਆ। ਮੀਂਹ ਪੈਣ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ ਤੇ ਚੰਡੀਗੜ੍ਹ ਵਿੱਚ ਤਾਂ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਤੱਕ ਹੇਠਾਂ ਆਇਆ। ਇਸ ਦੇ ਬਾਵਜੂਦ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਮੀਂਹ ਨਾ ਪੈਣ ਕਾਰਨ ਲੋਕ ਉਮਸ ਭਰੀ ਗਰਮੀ ਤੋਂ ਹਾਲੇ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਦਿੱਲੀ ਹਾਈ ਕੋਰਟ ਨੇ ਚੈੱਕ ਬਾਊਂਸ ਮਾਮਲੇ ਵਿੱਚ ਫਿਲਮ ਅਦਾਕਾਰ ਰਾਜਪਾਲ ਯਾਦਵ ਨੂੰ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੇਸ਼ ਭਰ ਵਿੱਚ ਸੈਂਕੜੇ ਵਾਹਨ ਚਾਲਕਾਂ ਵੱਲੋਂ E20 ਯਾਨੀ ਕਿ 20% ਇਥਾਨੋਲ ਵਾਲੇ ਪੈਟਰੋਲ ਦੀ ਕੁਆਲਿਟੀ ਨੂੰ ਲੈ ਕੇ ਸ਼ਿਕਾਇਤਾਂ ਦੇ ਬਾਵਜੂਦ ਕੇਂਦਰ ਸਰਕਾਰ ਇਸ ਉੱਤੇ ਮੁੜ ਵਿਚਾਰ ਕਰਨ ਲਈ ਤਿਆਰ ਨਜ਼ਰ ਨਹੀਂ ਆ ਰਹੀ ਅਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਵਾਲੇ ਪੈਟਰੋਲ ਜਾਂ E10 ਉੱਤੇ ਪਰਤਣਾ ਹੁਣ ਸੰਭਵ ਨਹੀਂ ਹੈ। ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਦੇਸ਼ ਵਿੱਚ ਕਫ ਸਿਰਪ ਯਾਨੀ ਕਿ ਖੰਘ ਦੀ ਦਵਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਨੇ ਤੇ ਹੁਣ ਕੇਂਦਰ ਸਰਕਾਰ ਨੇ ਨਵੇਂ ਸਖ਼ਤ ਨਿਯਮ ਲਾਗੂ ਕੀਤੇ ਨੇ, ਜਿਸ ਤਹਿਤ 12% ਤੋਂ ਵੱਧ ਐਲਕੋਹੋਲ ਵਾਲੇ ਕਫ ਸਿਰਪ ਲਈ ਲਾਇਸੈਂਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ। ਪੰਜਾਬ ਦੇ ਭਾਸ਼ਾ ਵਿਭਾਗ ਨੇ ਇੱਕ ਅਹਿਮ ਕਾਰਜ ਕਰਦਿਆਂ 8095 ਕਿਤਾਬਾਂ ਅਤੇ 476 ਹੱਥ ਲਿਖਤਾਂ ਨੂੰ ਆਨਲਾਈਨ ਕੀਤਾ ਹੈ, ਡਿਜੀਟਲ ਰੂਪ ਵਿੱਚ ਸਾਂਭਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਸ੍ਰੀ ਰਾਮ ਮੰਦਿਰ ਅਯੋਧਿਆ ਵਿੱਚ ਵਿਵਸਥਾ ਪ੍ਰਬੰਧ ਕੁਝ ਬਦਲਿਆ ਗਿਆ ਤੇ ਹੁਣ ਇੱਕੋ ਵਾਰ ਚੜਾਵੇ ਦੀ ਗਿਣਤੀ ਕੀਤੀ ਜਾਵੇਗੀ ਅਤੇ ਗਿਣਤੀ ਵਿੱਚ ਬੇਨੇਮੀ ਨੂੰ ਰੋਕਣ ਲਈ ਹੋਰ CCTV ਕੈਮਰੇ ਵੀ ਲਾਏ ਗਏ ਨੇ। ਭਾਰਤ ਦੀ T20 ਕ੍ਰਿਕਟ ਟੀਮ ਜੋ ਕਿ ਇਸ ਵੇਲੇ ਇੰਗਲੈਂਡ ਦੇ ਦੌਰੇ ਉੱਤੇ ਹੈ, ਉੱਥੇ 5 ਮੈਚਾਂ ਦੀ ਲੜੀ ਚੱਲ ਰਹੀ ਹੈ ਤੇ ਉਸ ਦਾ 5ਵਾਂ ਤੇ ਅਖੀਰਲਾ ਮੈਚ ਅੱਜ ਖੇਡਿਆ ਜਾਵੇਗਾ। ਇੰਗਲੈਂਡ ਦੀ ਲੜੀ ਪਹਿਲਾਂ ਹੀ 3-0 ਨਾਲ ਜਿੱਤ ਚੁੱਕਾ ਹੈ ਤੇ ਭਾਰਤੀ ਟੀਮ ਆਪਣਾ ਵਕਾਰ ਬਚਾਉਣ ਲਈ ਅੱਜ ਦਾ ਮੈਚ ਖੇਡੇਗੀ। ਫੀਫਾ ਵਿਸ਼ਵ ਕੱਪ ਦੇ ਵਿੱਚ ਦੋ ਕੁਆਟਰ ਫਾਈਨਲ ਹੋ ਗਏ ਨੇ ਤੇ ਦੋ ਰਹਿ ਗਏ ਨੇ, ਜਿਹੜੇ ਦੋ ਰਹਿ ਗਏ ਨੇ ਉਹਨਾਂ ਦੇ ਵਿੱਚ ਇੰਗਲੈਂਡ ਦਾ ਮੁਕਾਬਲਾ ਨਾਰਵੇ ਦੇ ਨਾਲ ਅਤੇ ਅਰਜਨਟੀਨਾ ਦਾ ਮੁਕਾਬਲਾ ਸਵਿਟਜ਼ਰਲੈਂਡ ਦੇ ਨਾਲ ਭਲਕੇ ਹੋਣਾ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੁਣਦੇ ਰਹੋ AM 530। ਫਿਲਹਾਲ ਖ਼ਬਰਾਂ ਦੇ ਬੁਲੇਟਿਨ ਨੂੰ ਮੁਕੰਮਲ ਕਰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: ਸੱਚ ਕਿਹੋ ਜਿਹਾ ਹੁੰਦਾ
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
5: ਮਿੱਟੀ ਚੁਗਦੀ ਫਸਲ ਸੱਚ ਹੈ
4: ਗੁਰੂ ਦੀ ਬਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਚੜ੍ਹੀ ਕਰਨ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ। ਕੀ ਹਾਲ ਚਾਲ ਦੋਸਤੋ, ਠੀਕ ਠਾਕ? ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ। ਸੋਮਵਾਰ ਹਫ਼ਤੇ ਦੇ ਸ਼ੁਰੂਆਤੀ ਦਿਨ ਥੋੜ੍ਹੇ ਜਿਹੇ ਸੁਸਤੀ ਵਾਲੇ ਹੁੰਦੇ ਆ, ਪਰ ਆਪਾਂ ਅੱਜ ਖੂਬਸੂਰਤ ਗੱਲਾਂ ਬਾਤਾਂ ਕਰਕੇ ਤੁਹਾਡਾ ਖੂਬਸੂਰਤ ਮੰਡੇ ਦੀ ਜਿਹੜੀ ਸ਼ਾਮ ਆ ਨਾ, ਖੂਬਸੂਰਤ ਬਣਾ ਦੇਣੀ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ, ਜੁੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਅਤੇ ਹਫ਼ਤੇ ਤੋਂ ਬਾਅਦ ਜਦੋਂ ਮੰਡੇ ਵਾਲੇ ਦਿਨ ਧੌਣਾ ਛੁੱਟੀਆਂ ਹੁੰਦੀਆਂ ਸਭ ਨੇ, ਕਿਉਂਕਿ ਪੂਰਾ ਫੰਕਸ਼ਨ ਕਰਕੇ ਤੁਸੀਂ ਫਿਰ ਹਫ਼ਤੇ ਦੀ ਜਦੋ ਜਹਿਦ ਦੇ ਵਿੱਚ ਆ ਜਾਂਦੇ ਹੋ। ਜਿੱਦਾਂ ਨਿਆਣਿਆਂ ਦੀਆਂ ਡੇਢ ਮਹੀਨੇ ਦੀਆਂ ਛੁੱਟੀਆਂ ਮੁੱਕ ਜਾਂਦੀਆਂ ਤਾਂ ਜਿਹੜੇ ਅਖੀਰਲੇ ਦਿਨ ਨਹੀਂ ਹੁੰਦੇ ਗੇ, ਸੋ ਜਿੱਦਣ ਸਕੂਲ ਜਾਣਾ ਹੁੰਦਾ ਫਿਰ ਉਹ ਹਾਲ ਹੋਇਆ ਹੁੰਦਾ ਤੁਹਾਡਾ ਕੰਮ ਕਰਨ ਦੇ ਜਾਣ ਗਿਆ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਅੱਜ ਹਾਸਾ ਸੁਭਾਵਿਕ ਮੂੰਹ ਨਿਕਲ ਗਿਆ, ਪਰ ਮੇਰੀ ਗੱਲ ਥੋੜ੍ਹੀ ਜਿਹੀ ਸੰਜੀਦਗੀ ਅੱਜ ਆਪਾਂ ਕਰਾਂਗੇ। ਤੁਸੀਂ ਸਾਰੇ ਭਲੀ ਭਾਂਤ ਜਾਣੋ ਕਿ ਭਾਰਤ ਦੇ ਵਿੱਚ ਸੱਚ ਬੋਲਣ ਵਾਲੀਆਂ, ਖਾਸ ਕਰਕੇ ਜਿਹੜੀਆਂ ਸਿੱਖਾਂ ਨੂੰ ਸੰਬੰਧਿਤ ਫਿਲਮਾਂ ਹੁੰਦੀਆਂ, ਇਤਿਹਾਸ ਨਾਲ ਜੁੜੀਆਂ, ਪਿਛੋਕੜ ਨਾਲ ਜੁੜੀਆਂ, ਉਹਨਾਂ ਨੂੰ ਹਮੇਸ਼ਾ ਹੀ ਬੈਨ ਕੀਤਾ ਜਾਂਦਾ। ਪਿੱਛੇ ਜੇ ਚੜ੍ਹਦੀ ਕਲਾ ਫਿਲਮ ਬੈਨ ਆਈ, ਉਸ ਤੋਂ ਬਾਅਦ 1984 ਫਿਲਮ ਬੈਨ ਹੋਈ, ਉਸ ਤੋਂ ਪਹਿਲਾਂ ਵੈੱਬ ਸੀਰੀਜ਼ ਇੱਕ ਬੈਨ ਹੋਈ। ਸੋ ਬਹੁਤ ਸਾਰੇ ਗਾਣੇ, ਬਹੁਤ ਸਾਰੇ ਫਿਲਮਾਂ, ਹਾਲਾਂਕਿ ਉਹ ਸੱਚ ਦੀ ਬੁੱਕਲ 'ਚੋਂ ਨਿਕਲੀਆਂ ਹੋਈਆਂ ਹੁੰਦੀਆਂ, ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਇੱਕ 3 ਸਾਲਾਂ ਤੋਂ ਅਟਕੀ ਹੋਈ ਫਿਲਮ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਇੱਧਰ ਉੱਧਰ ਗਾਹੇ ਬਗਾਹੇ ਕਿਤੇ ਨਾ ਕਿਤੇ ਸੁਣ ਲਿਆ ਹੋਣਾ, ਦੇਖ ਲਿਆ ਹੋਣਾ ਕਿ ਪੰਜਾਬ 1995 ਸ਼ਹੀਦ ਭਾਈ ਜਸਵੰਤ ਸਿੰਘ ਖਾਲੜ ਦੇ ਉੱਪਰ ਬਣੀ ਫਿਲਮ ਪੰਜਾਬ 1995 3 ਸਾਲਾਂ ਤੋਂ ਬੈਨ ਹੋਈ, ਕਹਿ ਸਕਦੇ ਹਾਂ ਆਪਾਂ, ਪਈ ਸੀ, ਜਦੋ ਜਹਿਦ ਦੇ ਵਿੱਚ ਲਟਕ ਰਹੀ ਸੀ, ਪਰ ਉਹਨੂੰ ਰਿਲੀਜ਼ ਨਹੀਂ ਕੀਤਾ ਗਿਆ। ਉਹਨੂੰ ਇੱਕ ਸੋਸ਼ਲ ਮੀਡੀਆ OTT ਪਲੇਟਫਾਰਮ, ਵੈਸੇ ਤਾਂ ਸੋਸ਼ਲ ਮੀਡੀਆ ਹੁੰਦੇ ਆ, OTT ਪਲੇਟਫਾਰਮ ਨੇ ਉਹਦੇ ਉੱਪਰ ਲਗਾਉਣ ਦੀ ਇਜਾਜ਼ਤ ਦਿੱਤੀ। ਅਤੇ ਜਿੱਦਾਂ ਹੀ ਉਹ ਮੂਵੀ 2 ਦਿਨ ਲੱਗੀ, ਵੈਸੇ ਤੁਸੀਂ ਸਭ ਨੇ ਸੁਣ ਲਿਆ ਹੋਣਾ, ਬਹੁਤ ਸਾਰੇ ਸਾਡੇ ਬਜ਼ੁਰਗ ਜਿਹੜੇ ਸੋਸ਼ਲ ਮੀਡੀਆ 'ਤੇ ਨਹੀਂ ਐਕਟਿਵ, ਉਹਨਾਂ ਨੂੰ ਦੱਸ ਦਈਏ ਕਿ ਭਾਈ ਜਸਵੰਤ ਸਿੰਘ ਖਾਲੜਾ 'ਤੇ ਬਣੀ ਮੂਵੀ 3 ਸਾਲ ਤੋਂ ਸਰਕਾਰਾਂ ਨੇ ਰਿਲੀਜ਼ ਨਹੀਂ ਹੋਣ ਦਿੱਤੀ, ਸੈਂਸਰ ਬੋਰਡ ਦਾ ਤਾਂ ਖੈਰ ਨਾਮ ਹੀ ਆ। ਉਹਨਾਂ ਨੂੰ 4 ਕੁ ਦਿਨ ਪਹਿਲਾਂ ਰਿਲੀਜ਼ ਕਰ ਦਿੱਤਾ, ਅਤੇ 2 ਦਿਨ ਫਰਾਈਡੇ ਸ਼ਾਮ ਨੂੰ ਰਿਲੀਜ਼ ਹੋਈ, ਅਤੇ ਸੰਡੇ ਦੀ ਸ਼ਾਮ ਨੂੰ ਉਹਨੂੰ ਹਟਾ ਦਿੱਤਾ ਗਿਆ। 2 ਦਿਨਾਂ ਬਾਅਦ ਜਦੋਂ ਹੀ ਪਤਾ ਲੱਗਾ ਕਿ ਇਹ ਮੂਵੀ ਲੱਗ ਗਈ ਆ, ਔਰ ਇਹਦੇ ਵਿੱਚ ਬਹੁਤ ਸਾਰੇ ਐਸੇ ਸਰਕਾਰਾਂ ਦੇ ਕਾਨੂੰਨ ਵਿਵਸਥਾ ਸਿਸਟਮ ਦੀਆਂ ਬਹੁਤ ਕਾਲੀਆਂ ਕਰਤੂਤਾਂ ਨੇ, ਸੋ ਕਿਤੇ ਚਿਹਰੇ ਨਾ ਨੰਗੇ ਹੋ ਜਾਣ, ਇਸ ਕਰਕੇ ਉਹਨੂੰ ਜਲਦੀ ਦੇਣੇ ਰਿਮੂਵ ਕਰ ਦਿੱਤਾ ਗਿਆ, ਹਟਾ ਦਿੱਤਾ ਗਿਆ, ਸੱਚ ਨੂੰ ਮਾਰਨ ਦੀ ਕੋਸ਼ਿਸ਼। ਜਿੱਦਾਂ ਭਾਈ ਜਸਵੰਤ ਸਿੰਘ, ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਗਾਇਬ ਕਰ ਦਿੱਤਾ ਗਿਆ, ਇੱਦਾਂ ਹੀ OTT ਤੋਂ ਇਸ ਫਿਲਮ ਨੂੰ ਵੀ ਗਾਇਬ ਕਰ ਦਿੱਤਾ ਗਿਆ। ਪਰ ਮੇਰਾ ਸਵਾਲ ਆ ਕਿ ਆਪਾਂ ਕਿੰਨਾ ਚਿਰ ਨਾ ਬੋਲਾਂਗੇ, ਕਿੰਨਾ ਚਿਰ ਆਪਾਂ ਚੁੱਪ ਵੱਟ ਕੇ ਗੁਜ਼ਾਰਾ ਕਰਦੇ ਰਹਾਂਗੇ, ਕਿੰਨਾ ਚਿਰ ਆਪਾਂ ਹਾਂ ਦਾ ਨਾਰਾ ਨਾ ਮਾਰਾਂਗੇ। ਹੋ ਸਕਦਾ ਕਿ ਅੱਜ ਤੁਹਾਨੂੰ ਫਰਕ ਨਾ ਪਵੇ, ਪਰ ਤੁਸੀਂ ਇਸ ਦੇ ਆਸਾਰ ਸਮਝ ਰਹੇ ਹੋ। ਤੁਹਾਨੂੰ ਬੋਲਣ ਦੀ ਆਜ਼ਾਦੀ ਨਹੀਂ, ਤੁਹਾਨੂੰ ਤੁਹਾਡੇ 'ਤੇ ਹੋਏ ਜ਼ੁਲਮ ਨੂੰ ਦੱਸਣ ਦੀ ਆਜ਼ਾਦੀ ਨਹੀਂ, ਤੁਹਾਨੂੰ ਤੁਹਾਡੇ ਜ਼ਖਮ ਦਿਖਾਉਣ ਦੀ ਆਜ਼ਾਦੀ ਨਹੀਂ, ਅਤੇ ਤੁਹਾਨੂੰ ਆਪਣੇ 'ਤੇ ਹੋਏ ਜ਼ੁਲਮਾਂ ਨੂੰ, ਉਹਨਾਂ ਦੇ ਉੱਪਰ ਬਣੀਆਂ ਫਿਲਮਾਂ ਨੂੰ ਵਿਖਾਉਣ ਦੀ ਵੀ ਆਜ਼ਾਦੀ ਨਹੀਂ। ਗੁਲਾਮੀ ਦੀ ਇੰਤਹਾ ਜਿਹੜੀ ਹੈ ਨਾ, ਹੋ ਸਕਦਾ ਕਿ ਕੁਛ ਲੋਕ, ਕੁਛ ਇਨਸਾਨ, ਉਹਨਾਂ ਕੋਲ ਬਹੁਤ ਸਾਰੇ ਆਪਣੇ ਆਪਣੇ ਲਤੀਫੇ ਹੋਣ, ਆਪਣੀਆਂ ਗੱਲਾਂ ਹੋਣ, ਆਪਣੇ ਸੁਝਾਅ ਹੋਣ ਕਿ ਨਹੀਂ ਭਾਈ ਸਰਕਾਰ ਇੱਦਾਂ ਚੱਲਦੀਆਂ, ਮਾਹੌਲ ਖਰਾਬ ਹੋਣਾ, ਇਹ ਹੋਣਾ, ਇਹ ਹੋਣਾ। 25,000 ਲਾਸ਼ਾਂ ਦੇ ਵਾਰਸ ਨੂੰ ਲਾਸ਼ ਬਣਾ ਦਿੱਤਾ ਗਿਆ, ਤੇ ਫਿਰ ਉਸ ਦੀ ਗੱਲ ਕਰਨ ਵਾਲੇ ਬਹੁਤ ਸਾਰੇ ਐਸੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਚੰਗੇ ਪੁਲਿਸ ਮੁਲਾਜ਼ਮਾਂ ਨੂੰ ਵੀ ਉਸ ਦੇ ਨਤੀਜੇ ਭੁਗਤਣੇ ਪਏ, ਆਮ ਇਨਸਾਨਾਂ ਨੂੰ ਵੀ ਨਤੀਜੇ ਭੁਗਤਣੇ ਪਏ, ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰਾਂ ਨੂੰ ਖਤਮ ਕਰ ਦਿੱਤਾ ਗਿਆ, ਕੀੜੇ ਮਕੌੜਿਆਂ ਦੀਆਂ ਤਰ੍ਹਾਂ ਸਿੱਖਾਂ ਨੂੰ ਮਾਰਿਆ ਗਿਆ, ਜਾਨਾਂ ਦੀ ਕੀਮਤ ਖਤਮ ਹੋ ਗਈ ਸੀ ਉਸ ਸਮੇਂ ਦੇ ਵਿੱਚ, ਉਸ ਕਾਲੇ ਦੌਰ ਦੇ ਵਿੱਚ। ਅਤੇ ਜੇ ਉਸ ਕਾਲੇ ਦੌਰ ਦੀ ਆਪਾਂ ਗੱਲ ਕਰਦੇ ਹਾਂ, ਜੇ ਕਸ਼ਮੀਰ ਫਾਈਲ ਵਰਗੀਆਂ ਫਿਲਮਾਂ ਬਣ ਸਕਦੀਆਂ, ਕੇਰਲਾ ਫਾਈਲ ਵਰਗੀਆਂ, ਮਾਫ਼ ਕਰਨਾ, ਫਿਲਮਾਂ ਬਣ ਸਕਦੀਆਂ, ਧੁਰੰਧਰ ਵਰਗੀਆਂ ਵਾਹੀਆਤ ਫਿਲਮਾਂ ਬਣ ਸਕਦੀਆਂ, ਅਤੇ ਫਿਰ ਸਾਡੇ ਸੱਚ ਨੂੰ ਲੁਕਾਉਣਾ ਇਹ ਡੈਮੋਕ੍ਰੇਸੀ ਦਾ ਕਾਲਾ ਚਿਹਰਾ ਜਿਹੜਾ ਅਸੀਂ ਪਿਛਲੇ ਦੋ ਦਿਨਾਂ ਤੋਂ ਵੇਖਿਆ, ਇਸ ਦੀ ਗੱਲ ਕੌਣ ਕਰੂਗਾ, ਕਦੋਂ ਕਰਾਂਗੇ? ਤੁਹਾਨੂੰ ਨਹੀਂ ਲੱਗਦਾ ਕਿ ਇਸ ਡੈਮੋਕ੍ਰੇਸੀ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਦਮ ਘੁੱਟੂਗਾ? ਭਾਈ, ਅਗਲੇ ਤਾਂ ਸ਼ਰੇਆਮ ਦੱਸ ਰਹੇ ਆ ਕਿ ਨਹੀਂ, ਤੁਸੀਂ ਗੱਲ ਨਹੀਂ ਕਰ ਸਕਦੇ, ਤੁਸੀਂ ਨਹੀਂ ਬੋਲ ਸਕਦੇ, ਤੁਸੀਂ ਆਪਣੇ ਜ਼ਖਮ ਨਹੀਂ ਵਿਖਾ ਸਕਦੇ। ਪਰ ਇਹ ਕਦੋਂ ਤੱਕ? ਅਸੀਂ ਭਾਰਤ ਦੇਸ਼ ਨੂੰ ਆਪਣਾ ਦੇਸ਼ ਮੰਨਦੇ ਹਾਂ, ਪਰ ਕੀ ਭਾਰਤ ਦੇਸ਼ ਸਾਨੂੰ ਆਪਦਾ ਮੰਨਦਾ? ਸਿੱਖ ਹਕੂਮਤਾਂ ਦੀ ਸਿੱਖ ਮਾਫ਼ ਕਰਨਾ ਸਿੱਖਾਂ ਦੀ ਹਕੂਮਤਾਂ ਨਾਲ ਸ਼ੁਰੂ ਤੋਂ ਹੀ ਖੜਕਦੀ ਆਈ ਆ, ਬਣੀ ਨਹੀਂ। ਕਿਉਂਕਿ ਸੱਚ ਅਤੇ ਝੂਠ, ਜ਼ੁਲਮ ਅਤੇ ਇਨਸਾਫ਼ ਦੀ ਕਦੀ ਬਣਦੀ ਉਹ ਨਹੀਂ। ਪਰ ਗੱਲ ਇਹ ਹੈ ਕਿ ਅਸੀਂ ਕਦੋਂ ਤੱਕ ਇਹ ਜਰਦੇ ਰਹਾਂਗੇ, ਡਰਦੇ ਰਹਾਂਗੇ, ਮੂੰਹ 'ਤੇ ਉਂਗਲ ਰੱਖ ਕੇ ਚੁੱਪ ਰਹਾਂਗੇ ਵੀ ਚਲੋ ਸਾਡੇ ਨਾਲ ਤਾਂ ਨਹੀਂ ਹੋਇਆ, ਸਾਡਾ ਤਾਂ ਨਹੀਂ ਪੁੱਤ ਮਰਿਆ, ਸਾਡੀ ਤਾਂ ਨਹੀਂ ਭੈਣ ਮਰੀ, ਸਾਡੀ ਤਾਂ ਮਾਂ ਦੀ ਬੇਪਤੀ ਤਾਂ ਨਹੀਂ ਹੋਈ ਥਾਣਿਆਂ ਦੇ ਵਿੱਚ? ਪਰ ਕਈ ਵਿਦਵਾਨ ਕਹਿੰਦੇ ਕਿ ਚਲੋ ਰਾਤ ਗਈ, ਬਾਤ ਗਈ, ਸਮਾਂ ਹੋ ਗਿਆ, ਛੱਡੋ ਪਰਾਂ। ਪਰ ਅਗਲੇ ਕਹਿੰਦੇ ਤੁਹਾਨੂੰ ਗੱਲ ਵੀ ਨਹੀਂ ਕਰਨ ਦੇਣੀ। ਅੱਜ ਵੀ ਜੇ ਤੁਸੀਂ ਉਸ ਸਮੇਂ ਦੀ ਗੱਲ ਕਰਦੇ ਹੋ ਤਾਂ ਤੁਸੀਂ, ਤੁਹਾਡੇ 'ਤੇ ਪਰਚੇ ਪੈਂਦੇ ਆ, ਤੁਹਾਡੇ 'ਤੇ ਮੁਕੱਦਮੇ ਪੈਂਦੇ ਆ, ਤੁਹਾਨੂੰ ਜੇਲ੍ਹਾਂ ਦੇ ਵਿੱਚ ਜ਼ਬਰਦਸਤੀ ਕਾਨੂੰਨ ਤੋਂ ਬਾਹਰ ਹੋ ਕੇ ਅੰਦਰ ਰੱਖਿਆ ਜਾਂਦਾ। ਸਿੱਖ ਕੈਦੀਆਂ ਦੀ ਜੇ ਗੱਲ ਕਰੀਏ, ਬੰਦੀ ਸਿੰਘਾਂ ਦੀ ਗੱਲ ਕਰੀਏ, ਉਹ ਵੀ ਅੰਦਰ। ਸੋ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ, ਪਰ ਅਸੀਂ ਕਰਦੇ ਨਹੀਂ। ਰੋਜ਼ ਗਾਣੇ ਸੁਣ ਕੇ, ਗੱਲਾਂ ਬਾਤਾਂ ਕਰਕੇ, ਹੀ ਹੀ ਹਾ ਹਾ ਹੂ ਹੂ ਕਰਕੇ ਚਲੇ ਜਾਂਦੇ ਹਾਂ, ਪਰ ਇਹ ਗੱਲ ਕਰੂਗਾ ਕੌਣ? ਹੋ ਸਕਦਾ ਕਿ ਅੱਜ ਤੁਹਾਨੂੰ ਪ੍ਰੋਗਰਾਮ ਚੰਗਾ ਨਾ ਲੱਗੇ, ਆਈ ਨੋ, ਪਰ ਇਸ ਸੱਚ ਨੂੰ ਸੱਚ ਕਹੂਗਾ ਕੌਣ? ਬਿਲਕੁਲ, ਅਸੀਂ ਹੱਸਣਾ, ਖੇਡਣਾ, ਇੰਜੋਏ ਕਰਨਾ, ਇਹ ਵੀ ਸਾਡਾ ਇੱਕ ਜ਼ਿੰਦਗੀ ਦਾ ਅਸੂਲ ਆ ਕਿ ਆਪਾਂ ਹੱਸਣ ਖੇਡਣ ਆਏ ਹਾਂ। ਪਰ ਜ਼ਿੰਦਗੀ ਦੇ ਵਿੱਚ ਹੋਰ ਵੀ ਬੜੇ ਸਾਡੇ ਫਰਜ਼ ਬਣਦੇ ਆ, ਸਾਡੀ ਮਿੱਟੀ ਪ੍ਰਤੀ, ਸਾਡੇ ਲੋਕਾਂ ਪ੍ਰਤੀ, ਸਾਡੇ ਦੇਸ਼ ਪ੍ਰਤੀ, ਔਰ ਆਪਣੇ ਆਪ ਪ੍ਰਤੀ। ਕਦੋਂ ਬੋਲਾਂਗੇ ਅਸੀਂ, ਕਦੋਂ ਆਵਾਜ਼ ਚੁੱਕਾਂਗੇ? ਮੈਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾਈ, ਉਸ ਨੂੰ ਰਿਮੂਵ ਕਰ ਦਿੱਤਾ ਗਿਆ ਮੇਰੇ ਇੰਸਟਾਗ੍ਰਾਮ ਤੋਂ। ਤੁਸੀਂ ਸੋਸ਼ਲ ਮੀਡੀਆ 'ਤੇ ਵੀ ਨਹੀਂ ਬੋਲ ਸਕਦੇ ਅਤੇ ਫਿਰ ਬੋਲੋਗੇ ਕਿੱਥੇ? ਤੁਸੀਂ ਆਪਣੇ ਮੁਲਕ 'ਚ ਤਾਂ ਬੋਲਣਾ ਬਹੁਤ ਦੂਰ ਦੀ ਗੱਲ ਆ, ਤੁਸੀਂ ਉੱਥੇ ਜਾ ਕੇ ਬੋਲੋਗੇ, ਤੁਹਾਡੇ 'ਤੇ ਝੂਠੇ ਮੁਕੱਦਮੇ, ਤੁਹਾਨੂੰ ਹਰਾਸਮੈਂਟ, ਪਰੇਸ਼ਾਨ, ਡਰਾਵੇ, ਅਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਆਜ਼ਾਦ ਹਾਂ? ਭਾਈ ਜਸਵੰਤ ਸਿੰਘ ਖਾਲੜਾ ਨੇ ਕੋਈ ਵੱਖਵਾਦ ਦੀ ਗੱਲ ਨਹੀਂ ਸੀ ਕੀਤੀ, ਉਹਨੇ ਸਿਰਫ ਹਿਊਮਨ ਰਾਈਟਸ, ਹੱਕਾਂ ਦੀ ਗੱਲ, ਇਨਸਾਫ ਦੀ ਗੱਲ, ਕਿ ਸਿਰਫ ਸਾਡੇ ਮਾਰੇ ਹੋਏ 25,000 ਪਰਿਵਾਰਾਂ ਨੂੰ ਲਵਾਰਸ ਨਾ ਕਹੋ, ਕਮ ਸੇ ਕਮ ਕਾਨੂੰਨੀ ਹੱਕ ਆ ਕਿ ਲਾਸ਼ ਨੂੰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰਨਾ, ਉਹਨਾਂ ਦੇ ਪਰਿਵਾਰ ਦੇ ਹਵਾਲੇ ਕਰਨਾ, ਇਹ ਕਾਨੂੰਨੀ ਹੱਕ ਆ। ਪਰ ਇਹ ਵੀ ਹੱਕ ਸਾਡੇ ਤੋਂ ਖੋਇਆ ਗਿਆ, ਪਰ ਜੇ ਕਿਸੇ ਨੇ ਗੱਲ ਕੀਤੀ ਤਾਂ ਉਹਨੂੰ ਵੀ ਲਾਸ਼ ਬਣਾ ਦਿੱਤਾ ਗਿਆ, ਅਤੇ ਜੇ ਹੁਣ ਕੋਈ ਉਸਦੀ ਗੱਲ ਕਰਨ ਲੱਗਿਆ ਅਤੇ ਉਸ ਫਿਲਮ ਨੂੰ ਵੀ ਉਸ ਤਰ੍ਹਾਂ ਹੀ ਗਾਇਬ ਕਰ ਦਿੱਤਾ ਗਿਆ। ਪਰ ਅਸਲ ਮੇਂ ਗੱਲ ਇਹ ਹੈ ਕਿ ਅਸੀਂ ਬੋਲਾਂਗੇ ਕਦੋਂ? ਅਸੀਂ ਮਰ ਚੁੱਕੇ ਹਾਂ, ਅੰਦਰੋਂ ਖੋਖਲੇ ਹੋ ਚੁੱਕੇ ਹਾਂ। ਬਹੁਤ ਸਾਰੇ ਜਾਗਦੀਆਂ ਜ਼ਮੀਰਾਂ ਵਾਲੇ ਗੱਲ ਕਰ ਰਹੇ ਆ, ਚਲੋ ਅੱਜ ਨੌਜਵਾਨ ਯੂਥ ਜਾਗਦਾ ਆ, ਗੱਲ ਕਰਦਾ ਆ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਾ ਤਾਂ ਸਾਨੂੰ ਹਮੇਸ਼ਾ ਹੀ ਆਪਸ ਮੇਂ ਲੜਾਇਆ ਜਾਂਦਾ ਆ, ਵੱਖਵਾਦੀ ਕਹਿ ਕੇ ਸਾਨੂੰ ਹਿੰਦੂ ਸਿੱਖਾਂ ਨੂੰ ਆਪਸ ਮੇਂ ਖੜਾ ਕਰ ਦਿੱਤਾ ਜਾਂਦਾ। ਪਰ ਮੈਂ ਦੱਸਣਾ ਚਾਹੁੰਦਾ, ਹਿੰਦੂ ਸਿੱਖਾਂ ਦਾ ਕਦੀ ਵੀ ਦੁਸ਼ਮਣ ਰਿਹਾ ਹੀ ਨਹੀਂ, ਹਿੰਦੂ ਸਿੱਖ ਦਾ ਵੈਰ ਹੈ ਹੀ ਨਹੀਂ। ਸਿੱਖਾਂ ਦੀ ਜੇ ਪੰਜਾਬੀਆਂ ਦੀ ਬਣੀ ਨਹੀਂ ਤਾਂ ਉਹ ਹਮੇਸ਼ਾ ਹਕੂਮਤਾਂ ਨਾਲ ਨਹੀਂ ਬਣੀ, ਜੇ ਪੰਜਾਬੀਆਂ ਦਾ ਟਕਰਾਵ ਰਿਹਾ ਤਾਂ ਹਕੂਮਤਾਂ ਦੇ ਨਾਲ ਰਿਹਾ। ਪਰ ਇਹਨਾਂ ਸਰਕਾਰਾਂ ਨੇ ਨਾ ਉਸ ਅੰਦੋਲਨ ਦਾ, ਉਸ ਵਿਦਰੋਹ ਦਾ ਹਮੇਸ਼ਾ ਹੀ ਰੁੱਖ ਮੋੜ ਕੇ ਧਰਮ ਵੱਲ ਕਰ ਦਿੱਤਾ ਗਿਆ, ਆਪਸਮੀ ਟਕਰਾਵ ਪੈਦਾ ਕਰਨ ਕੇ ਸਰਕਾਰਾਂ ਆਪ ਵਿੱਚੋਂ ਦੀ ਬਚ ਕੇ ਲੰਘ ਜਾਣ। ਇਹ ਜਿਹੜੀ ਲੜਾਈ ਭਾਈ ਜਸਵੰਤ ਸਿੰਘ, ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਲੜੀ ਸੀ ਨਾ, ਜਿਹੜੀ ਸ਼ੁਰੂ ਕੀਤੀ ਸੀ, ਇਹ ਹੱਕਾਂ ਦੀ ਲੜਾਈ ਸੀ, ਇਨਸਾਫ ਦੀ ਲੜਾਈ ਸੀ। ਪੂਰਾ ਨਹੀਂ ਹੋਣ ਦਿੱਤਾ ਗਿਆ। ਸੋ 905-673-3337 905-673-3337 905-673-3337 ਬੋਲਣਾ ਚਾਹੂਗਾ ਕੋਈ? ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਅਸੀਂ ਕਿਹੜਾ ਉੱਥੇ ਹਾਂ, ਸਾਨੂੰ ਕੀ ਫਰਕ ਪੈਂਦਾ। ਜਿੱਦਣ ਕੋਈ ਸਾਡਾ ਮਰੂਗਾ ਫਿਰ ਵੇਖ ਲਾਂਗੇ, ਅਜੇ ਤਾਂ ਨਹੀਂ ਅਸੀਂ ਬੋਲਣਾ। ਸੋ 905-673-3337 905-673-3337 ਜੇ ਤੁਹਾਡੇ ਕੋਲ ਕੋਈ ਹੈ ਜਵਾਬ ਇਸ ਗੱਲ ਦਾ ਤਾਂ ਜ਼ਰੂਰ ਦੱਸਿਓ। 905-673-3337 ਇੱਕ ਕਾਲ ਲੈ ਕੇ, ਉਸ ਤੋਂ ਬਾਅਦ ਨਾਗਪਾਲ ਸਰ ਯੂਨੀਅਨ ਗਲੋਬਲ ਐਡਵਾਈਜ਼ਰੀ ਨਾਲ ਗੱਲਬਾਤ ਕਰਾਂਗੇ, ਬਸ ਇੱਕ ਕਾਲ ਲੈ ਲਈਏ। ਜੀ ਸਰ, ਸਤਿ ਸ਼੍ਰੀ ਅਕਾਲ, 0575 ਤੁਸੀਂ ਓਨਰ ਹੋ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
1: ਵਧੀਆ ਜੀ, ਵਧੀਆ। ਮੈਨੇ ਮੂਵੀ ਦੇਖੀ, ਮੈਨੂੰ ਨਹੀਂ ਪਤਾ ਥਾ ਜਸਵੰਤ ਸਿੰਘ ਖਾਲੜਾ ਜੀ ਕੇ ਬਾਰੇ ਮੇਂ। ਬਹੁਤ ਬੜੀਆ ਮੂਵੀ ਬਣਾਈ ਹੈ, ਬਹੁਤ ਹੀ ਬੜੀਆ
0: ਜੀ ਸਰ।
1: ਮੈਂ ਇਹ ਕਹਿਣਾ ਚਾਹੂੰਗਾ, ਜਿਤਨਾ ਦਬਾਤੇ ਨਾ ਉਤਨਾ ਉਭਰਤਾ ਹੈ, ਲੋਗੋਂ ਨੇ ਅਬ ਤੋ ਸ਼ੇਅਰ ਹੀ ਕਰ ਦੀ ਹੈ।
0: ਹਾਂ
1: ਜੀ, ਸੋਸ਼ਲ ਮੀਡੀਆ ਪੇ
0: ਜੀ
1: ਦਬਾ ਨਹੀਂ ਸਕਤੇ। ਇੱਕ ਦਿਨ ਹੀ ਕਾਫੀ ਥਾ ਮੂਵੀ ਕੇ ਲਈ, ਇੱਕ ਦਿਨ ਮੈਂ ਇਤਨੀ ਵਾਰ ਦੇਖੀ ਗਈ ਹੈ, ਆਈਪੀ ਟੀਵੀ ਪੇ ਤੋ ਅਭੀ ਵੀ ਹੈ ਖੈਰ
0: ਜੀ,
1: ਔਰ ਲੋਗੋਂ ਨੇ ਡਾਊਨਲੋਡ ਸੀ ਕਰ ਲਿਆ ਹੈ, ਵਟਸਐਪ ਪੇ ਹੀ ਭੇਜ ਰਹੇ ਹੈ। ਯੇ ਨਹੀਂ ਹੈ ਕਿ ਵੋ ਦਬ ਗਈ, ਵੋ ਤੋ ਸਭ ਕੇ ਪਾਸ ਪਹੁੰਚ ਹੀ ਗਈ ਹੈ
0: ਜੀ। ਬਿਲਕੁਲ, ਸੱਚ ਨੂੰ ਤੁਸੀਂ ਦਬਾ ਹੀ ਨਹੀਂ ਸਕਦੇ ਬਾਦਸ਼ਾਹ,
1: ਜਿੰਨਾ ਦਬਾਓਗੇ ਉਤਨਾ ਨਿਕਲੇਗਾ, ਉਤਨਾ ਉੱਭਰ ਕੇ ਨਿਕਲੇਗਾ।
0: ਬਹੁਤ ਖੂਬ,
1: ਮੈਂ ਤੋ ਅੱਛਾ ਹੁਆ ਉਹਨਾਂ ਨੇ ਬੰਦ ਕਰੀ, ਹੋਰ ਪਾਪੂਲਰ ਹੋ ਗਈ।
0: ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਕਿਹਾ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 ਬਾਕੀ ਦੀਆਂ ਕਾਲਾਂ ਆਪਾਂ ਬਾਅਦ ਚ ਲਾਵਾਂਗੇ, ਪਹਿਲਾਂ ਯੂਨੀ ਗਲੋਬਲ ਐਡਵਾਈਜ਼ਰੀ ਦੇ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ। ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
2: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਵਧੀਆ ਜੀ, ਵਧੀਆ, ਤੁਸੀਂ ਦੱਸੋ ਜੀ।
0: ਬਿਲਕੁਲ ਜੀ, ਚੜ੍ਹਦੀ ਕਲਾ, ਤੁਸੀਂ ਵੀ ਪਰਿਵਾਰਾਂ ਦੀ ਬਹੁਤ, ਜੇ ਆਪਾਂ ਕਹੀਏ ਕਿ ਅਵੇਅਰਨੈਸ ਦੇ ਮੈਸੇਜ ਤੁਸੀਂ ਹਮੇਸ਼ਾ ਦਿੰਦੇ ਹੋ ਕਿ ਜੇ ਕਿਸੇ ਨੇ ਸਕਿੱਲ ਡਿਵੈਲਪ ਕਰਨਾ। ਨਾਗਪਾਲ ਸਰ, ਮੈਂ ਇੱਕ ਵਾਰੀ ਦੱਸਾਂ ਕਿ 7 ਸਾਲ ਤੋਂ ਯੂਨੀ ਗਲੋਬਲ ਐਡਵਾਈਜ਼ਰੀ ਹੈਲਪ ਕਰ ਰਹੀ, ਮੈਨੂੰ ਕਈ ਫੋਨ ਆਉਂਦੇ ਆ, ਕਹਿੰਦੇ ਕਿ ਲੈ ਇਹ ਤਾਂ ਆਮ ਹੋ ਗਿਆ, ਇਹ ਲੋਨ ਆਮ ਹੋ ਗਿਆ। ਪਰ ਮੈਂ ਦੱਸਦਾ ਕਿ ਯੂਨੀ ਗਲੋਬਲ ਐਡਵਾਈਜ਼ਰੀ ਪਿਛਲੇ 7 ਸਾਲਾਂ ਤੋਂ ਪਰਿਵਾਰਾਂ ਦੀ ਹੈਲਪ ਕਰ ਰਹੀ ਹੈ, ਐਜੂਕੇਸ਼ਨ ਕੰਸਲਟੈਂਟ ਨੇ। ਤੁਸੀਂ ਇਹ ਕੋਰਸ ਲੈ ਕੇ ਆਪਣੇ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ। ਨਾਗਪਾਲ ਸਰ, ਜੇ ਆਪਾਂ ਇਹਨਾਂ ਕੋਰਸਾਂ ਦੀ, ਇਹਨਾਂ ਗ੍ਰਾਂਟਸ ਦੀ ਗੱਲਬਾਤ ਕਰੀਏ ਤੇ ਇਹਦੀ ਰਿਕੁਆਇਰਮੈਂਟਸ ਕੀ ਆ, ਕੋਈ ਡਾਕੂਮੈਂਟਸ ਕਿੰਨੇ ਕੁ ਲੱਗਦੇ?
2: ਲਾਈਕ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੈਂ ਕਹੀਂ ਵੀ ਕਿਸੇ ਵੀ ਸਿਟੀ ਮੈਂ ਰਹਤੇ ਹੈ। ਐਂਡ ਸਭ ਸੇ ਇੰਪੋਰਟੈਂਟ ਬਾਤ, ਅਗਰ ਆਪਕੀ ਫੈਮਿਲੀ ਇਨਕਮ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਸਿਰਫ ਤਭੀ ਆਪਕੋ ਇਸਕਾ ਫਾਇਦਾ ਹੈ। ਔਰ ਲਾਈਕ ਹਮਾਰੇ ਪਾਸ ਆਨਲਾਈਨ ਕੋਰਸਿਸ ਹੈ, ਕਿਉਂਕਿ ਲਾਈਕ ਆਪ ਕਹੀਂ ਵੀ ਓਨਟਾਰੀਓ ਸੇ ਕਰ ਸਕਤੇ ਹੋ, ਇਸ ਲਈ ਕਹੀਂ ਵੀ ਆਪ ਰਹਤੇ ਹੋ ਓਨਟਾਰੀਓ ਮੈਂ, ਅਗਰ ਆਪ ਲੈਕ ਦੇਰ ਇਜ਼ ਨੋ ਏਜ ਲਿਮਿਟ, ਆਪ ਚਾਹੇ 75K ਹੈ, ਚਾਹੇ 30K ਹੈ, ਚਾਹੇ ਪੈਨਸ਼ਨ ਪੇ ਹੈ, ਆਪ ਐਲੀਜੀਬਲ ਹੈ, ਕਾਲ ਕਰੇ ਅਭੀ ਅਸੈਸਮੈਂਟ ਕਰਾਏ
0: ਜੀ। ਔਰ ਨਾਗਪਾਲ ਸਰ, ਫੈਮਿਲੀ ਆਫ 2 ਦੀ ਗੱਲ ਜੇ ਕਰੀਏ, ਫੈਮਿਲੀ ਆਫ 5 ਦੀ ਗੱਲ ਕਰੀਏ, ਇਹਨਾਂ ਦੇ ਵਿੱਚ ਕਿੰਨਾ ਕੁ ਅੰਤਰ ਬਣ ਜਾਂਦਾ ਜੇ ਗ੍ਰਾਂਟਸ, ਜੇ ਸਾਡੇ ਕਪਲਸ ਆ, ਹਸਬੈਂਡ ਵਾਈਫ ਪੜ੍ਹਨਾ ਚਾਹੁੰਦੇ ਆ, ਉਹਨਾਂ ਦੀ ਗ੍ਰਾਂਟਸ ਕਿੰਨੀ ਕੁ ਬਣੂਗੀ? ਅਤੇ ਜੇ ਇਨਸਟੈਡ ਦੂਜੇ ਪਾਸੇ ਹਸਬੈਂਡ ਵਾਈਫ ਆ ਅਤੇ 3 ਬੱਚੇ ਆ, ਉਹਨਾਂ ਦੀ ਗ੍ਰਾਂਟ ਦਾ ਕਿੰਨਾ ਕੁ ਅੰਤਰ ਹੁੰਦਾ?
2: ਹਾਂਜੀ, ਸੋ ਇਸ ਮੈਂ ਫੰਡਿੰਗ ਜੋ ਹੈ ਗਵਰਨਮੈਂਟ ਕੀ ਵੀ ਡਿਪੈਂਡ ਕਰਤੀ ਹੈ ਆਪਣੇ ਫੈਮਿਲੀ ਸਾਈਜ਼ ਪਰ, ਫੈਮਿਲੀ ਇਨਕਮ ਪੇ। ਜਿਤਨੀ ਇਨਕਮ ਕਮ ਹੈ ਆਪਕੀ ਔਰ ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਉਤਨੀ ਫੰਡਿੰਗ ਬੜ ਜਾਤੀ ਹੈ। ਮਤਲਬ ਫੰਡਿੰਗ ਕਾ ਜੋ, ਫੰਡਿੰਗ ਕੇ 2 ਪਾਰਟਸ ਹੈ, ਗ੍ਰਾਂਟਸ ਔਰ ਆਪਸ਼ਨਲ ਲੋਨ। ਗ੍ਰਾਂਟਸ ਉਸੇ ਕਹਤੇ ਹੈ ਜੋ ਪੈਸਾ ਵਾਪਿਸ ਹੀ ਨਹੀਂ ਕਰਨਾ ਹੋਤਾ ਆਪਨੇ, पूरा का पूरा पैसा कोलैटरल फ्री है, रिस्ट्रिक्शन नहीं है इस पे, कहीं भी आप कैसे भी खर्च कर सकते हो, गवर्नमेंट आपको लिविंग एक्सपेंसेस के लिए फंडिंग दे रही है। ये कोई ट्रेडिंग नहीं है कि आपको पैसा आ सकता है, आएगा 30-90 days के आपके खाते में आएगा। और अगर फैमिली ऑफ टू है तो अप टू 45,000, फैमिली ऑफ थ्री 60,000, फैमिली ऑफ फोर 80,000, फैमिली ऑफ फाइव, अगर आपके लाइक फैमिली ऑफ फाइव है तो 100,000 की फंडिंग आती है। इन सब अमाउंट में से आधा हिस्सा, हाफ पोर्शन तो ग्रांट है, ग्रांट। जो रेस्ट पोर्शन है वो ऑप्शनल लोन है, 0% पे है, और 1.5 साल बाद आपने लौटाना स्टार्ट करना था उस लोन को आसान सी किस्तों में, 2.5% साल का ब्याज होता सिर्फ। लेकिन सिर्फ 2 हफ्ते रह गए हैं, ये हफ्ता और अगला हफ्ता, उसके बाद गवर्नमेंट की जो पॉलिसी चेंज हो रही है उसमें ग्रांट्स बंद है। तो मतलब आज है कल नहीं है, ये नहीं कि हमारे पास 10 दिन बाद 15 दिन बाद आएंगे और एनरोल कर दो, नहीं हो पाएगा। अभी आए तो अभी आपको फायदा, इतने लोग ऑलरेडी एनरोल हो चुके हैं, हमें 8 साल हो गए, बहुतों को सिस्टम ऑलरेडी कर चुके हैं
0: जी। सर नंबर ते एड्रेस मेंशन कर दो।
2: हाँ जी, नंबर हमारा एड्रेस पहले ले लीजिए आप, 218 एक्सपोर्ट बुलेवर्ड करंट अली डेरी पे, और लाइक आप कल भी आ सकते हैं, हमारा ऑफिस 10 से लेकर 6:30 तक खुला रहता है आपके लिए। और बाकी लाइक हमारा नंबर आप नोट करें, आप हमें अभी भी कॉल कर सकते हैं, 437-264-31-75, 437-264-31-75। फुली ऑनलाइन प्रोग्राम्स हैं, आसान है, असाइनमेंट्स हैं, एग्जामिनेशन नहीं है, बेसिक इंग्लिश आपको आनी चाहिए। आप सेल्फ एम्प्लॉयड, ऊबर ड्राइवर, ट्रक ड्राइवर, हाउसवाइफ है, अनएम्प्लॉयड, आपको अच्छा बेनिफिट है, फंडिंग आपके खाते में आती है, हमारे खाते में नहीं आती, कोई मीठी बातें नहीं है, कोई झोल नहीं है जी, हम कोई पेपर एडिट नहीं हो रहे आपके यहाँ पे, कोई कमीशन, कोई परसेंटेज नहीं है, कोई सेटिंग नहीं है। जब इतना कुछ नहीं है तो फीस भी ऑनेस्टी वाली है, कितनी, $200 या $500 काम होने के बाद आपने देनी होती है, शुरू में कुछ नहीं देना आपने। तो कॉल करें 437-264-31-75, अभी कॉल करें 437-264-31-75, 437-264-3175।
0: नकपल सर, ग्रांट्स जिदा तुसी कहा कि ग्रांट्स सिर्फ 2 वीक रह गए, सो इन्हां 2 वीक उस तो बाद ग्रांट्स बिल्कुल बंद हो जाणगियां, और नाल दी नाल ये भी दसो कि जे अज साडे स्रोते हुणे कॉल करदे आ जां कल नूं ऑफिस आउंदे आ ते फीस किन्नी को होगी
2: जी? हमारी फीस तो नॉमिनल सी फीस है जी, फंडिंग आप लोगों के खाते में आती है। आज जैसे अप्रोक्सीमेटली 8 बंदों के खाते में फंडिंग गिरी जिन्होंने हमें मई और अप्रैल में ज्वाइन करा था बैच को, राइट? तो मतलब काम होने के बाद हमारी हम फीस देते कितनी, $199 या $499। गवर्नमेंट जब इतनी जगह पे पैसा लगाती है, चाहे LGBT को गवर्नमेंट 100 बिलियन दे रही है, रिफ्यूजीज के होटल बिल, हेल्थ केयर बिल बिलियंस ऑफ डॉलर्स गवर्नमेंट एजुकेशन पे स्पेंड कर रही है, यस गवर्नमेंट 2 हफ्ते बाद कट्स कर रही है नेक्स्ट अकेडमिक ईयर से, तो अभी एनरोल करें और अभी फायदा लें। 2024 का आपको नोटिस ऑफ असेसमेंट देखें, खोलें, कॉल करें, असेसमेंट कराएं, जितना ज्यादा फैमिली साइज उतनी ज्यादा फंडिंग आपके अकाउंट में, सीधा हमारे अकाउंट में नहीं सर, आपके अकाउंट में कोई इसमें चलाकी है ही नहीं, मैं गारंटी लेता हूँ इस चीज की। कॉल करें 437-264-31-75, 437-264-31-75। ऑलरेडी आपके आस पड़ोस वाले सब लोग एनरोल हो चुके हैं, आपको बता नहीं रहे हैं, वो सब हो चुके हैं एनरोल।
0: 437-264-31-75। नागपाल सर मैं भी एप्लीकेशन ले करना, मैं भी अपना स्किल डेवलप करना, रेडियो से पैसे नहीं बन रहे मैं भी बढ़िया स्किल डेवलप करना, सो मैं फंडिंग मिल सकती है जी?
2: बिल्कुल जी, बिल्कुल जी, आप मान के चलेंगे, जब जहाँ भी मैं एडवर्टाइज करना शुरू करता हूँ ना
0: जी,
2: तो पहले जो आपके जो होस्ट है वो सब देखते हैं कि सही है नहीं है, बिल्कुल देखना चाहिए, बिल्कुल देखना चाहिए।
0: मैं भी आना, मैं भी कंसल्ट करता हूँ, डॉक्यूमेंट दस मैं लेके आने
2: पहले इस्तेमाल
0: फिर विश्वास करें, पहले इस तो पहला के
2: इस्तेमाल करते हैं फिर विश्वास और फिर दोबारा शुरू करें,
0: क्योंकि इस तो पहला के फंडिंग बंद हो जाए।
2: हाँ जी बिल्कुल जी बिल्कुल।
0: सो 437-264-31-75 राइट नाउ कॉल कर लो, मैसेज कर लो, व्हाट्सएप कर लो, $30,000 तो लेके $1,00,000 की फंडिंग ले सकते हो, सिर्फ 2 वीक रह गए, उस तो बाद गवर्नमेंट ने फंडिंग बंद कर देनी है, ग्रांट्स बंद हो जानी है, सिर्फ लोन रह जाना है। नागपाल सर नंबर
2: 437-264-31-75, 437-264-31-75,
0: बहुत शुक्रिया,
2: भी कॉल कर सकते हैं 437-264-3175।
0: बहुत शुक्रिया सर, थैंक यू सो मच,
2: थैंक यू।
0: 905-673-3337 जुड़े रेडियो प्रोग्राम उड़ान के नाल 530 तो प्राप्त संधु देना, चलिए फिर उसे ही माहौल दे विच जी सर, सत श्री अकाल, 4587 तुसी ऑन एयर हो।
3: बहुत वधिया तुसी दस्सदे सी कॉल आई बारे जी, पहला पढ़िया भी सीगा थोड़ा
0: जी,
3: मूवी हजे देखने का टाइम नहीं मिलिया
0: जी,
3: पर सच तो सच ही है जी, है ना
0: जी,
3: सच ने तो रह गई गल जी, के जो नहीं बोलते
0: ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਚਾਹੇ ਅਸੀਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹਾਂ, ਅਸੀਂ ਇਨਸਾਨ ਤਾਂ ਹੈ ਨਾ, ਅਸੀਂ ਹਾਂ ਦਾ ਨਾਰਾ ਤਾਂ ਮਾਰ ਸਕਦੇ ਹਾਂ ਨਾ। ਕਈ ਵਾਰੀ ਅਸੀਂ ਪਾਰਟੀਆਂ ਨੂੰ ਮੁੱਖ ਰੱਖ ਲੈਂਦੇ ਹਾਂ ਕਿ ਚਲੋ ਭਾਈ ਅਸੀਂ ਇਸ ਪਾਰਟੀ ਦੀ ਅਸੀਂ ਗੱਲ ਨਹੀਂ ਕਰਨੀ, ਪਰ ਕੁਛ ਚੀਜ਼ਾਂ ਸਾਨੂੰ ਗੁਰੂ ਮਹਾਰਾਜ ਇਹੀ ਕਹਿ ਕੇ ਗਏ ਨਾ, ਖਾਲੜਾ ਸਾਹਿਬ ਦੀਆਂ ਬੁੱਕ ਦੇ ਪਿੱਛੇ ਲਿਖਿਆ ਸੀਗਾ, ਉਹਨਾਂ ਨੇ ਵੀ ਇਹੀ ਲਿਖਿਆ ਸੀਗਾ ਕਿ ਗੁਰੂ ਦਾ ਸਿੰਘ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਹਰ ਜ਼ੁਲਮ ਦੇ ਨਾਲ ਲੜੀਏ ਅਤੇ ਬਿਨਾਂ ਡਰੋਂ ਲੜੀਏ, ਹੱਕ ਲਈ ਖੜੀਏ ਅਤੇ ਇਨਸਾਫ਼ ਲਈ ਲੜੀਏ।
3: ਜੇ ਸਰ ਆਪਾਂ ਦੇਖਿਆ ਜਾਵੇ ਪਿੱਛੇ ਹਿਸਟਰੀ
0: ਜੀ,
3: ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਜਦੋਂ ਚਮਕੌਰ ਦੀ ਲੜਾਈ ਆ, ਕਿੰਨੇ ਸਿੰਘ ਰਹਿ ਗਏ ਸੀਗੇ ਜੀ, ਸਾਰਾ ਪੰਜਾਬ ਨੇ ਲੜਿਆ ਗਾ
0: ਜੀ,
3: ਸੋ ਉਹ 40 ਰਹਿ ਗਏ ਸੀ ਨਾ ਐਂਡ ਤੇ
0: ਜੀ, ਬਿਲਕੁਲ ਜੀ,
3: ਉਹ ਹੈ ਜੀ ਹੈਗੇ ਓਨੇ ਕ। ਬਾਕੀ ਇਹ ਕਹਾਵਤ, ਸੋਰੀ ਮੈਂ ਤੁਹਾਡੇ ਟਾਈਮ ਲੈ ਰਿਹਾ, ਮੰਨੂ ਸਾਡੀ ਦਾਤਰੀ ਤੇ ਮੰਨੂ ਅਸੀਂ ਮੰਨੂ ਦੇ ਸੋਏ,
0: ਹਾਂ ਜਫਰ ਮਲਕ ਜੀ ਤੁਸੀਂ ਵੀ ਓਨਰ ਹੋ, ਸਾਡੇ ਸ਼ਮੀਤ ਜੀ ਵੀ ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ, ਉਹ ਵੀ ਓਨਰ ਨੇ, ਬਹੁਤ ਸਾਰੀਆਂ ਕਾਲਜ ਨੇ, ਸਾਰੀਆਂ ਲਾਈਨ ਬਿਜ਼ੀ ਨੇ, ਤੁਸੀਂ ਹੋਲਡ ਰੱਖਿਓ, ਬਸ ਇੱਕ ਖੂਬਸੂਰਤ ਜਿਹਾ ਸੁਨੇਹਾ ਲੈ ਕੇ ਮੋਰਗੀ ਦਾ ਫਿਰ ਤੁਹਾਡੇ ਵੱਲ ਆਉਣੇ ਆ ਤੇ ਫਿਰ ਤੁਹਾਡੇ ਵਾਲ ਵੀ ਉਗਾਉਣੇ ਆ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਜੀ।
4: ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ,
0: ਵੈਰੀ ਗੁੱਡ ਈਵਨਿੰਗ।
4: ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਸਭ ਜੀ ਗੱਲਬਾਤ ਕਰਾਂਗੇ ਜੀ ਐਕੁਇਟੀ ਬਾਰੇ। ਕਈ ਵਾਰ ਇਨਕੁਆਇਰੀ ਆਉਂਦੀ ਹੈਗੀ ਹੈ ਕਿ ਮੇਰੇ ਘਰ 'ਚ ਐਕੁਇਟੀ ਹੈਗੀ ਹੈ ਕਿ ਮੈਂ ਕਿੱਦਾਂ ਕੱਢ ਸਕਦਾ ਹੈਗਾ, ਜਾਂ ਐਕੁਇਟੀ ਹੈਗੀ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ, ਵੀ ਮੈਨੂੰ ਦੱਸ ਸਕਦੇ ਹੈਗੇ ਹੋ ਕਿ ਮੈਂ ਘਰ 'ਚ ਪੈਸੇ ਕੱਢ ਸਕਦਾ ਕਿ ਨਹੀਂ। ਸੋ ਪਹਿਲਾਂ ਸਮਝੀਏ ਕਿ ਐਕੁਇਟੀ ਹੁੰਦਾ ਕੀ ਹੈ, ਕਿ ਕਿਸੇ ਵੀ ਬੈਂਕ ਕੋਲ ਜਦੋਂ ਵੀ ਮੈਂ ਬੈਂਕ ਤੇ ਜਾਣਾ ਹੈਗਾ, ਬੈਂਕ ਨੇ ਘਰ ਦੀ ਕਰੰਟ ਵੈਲਿਊ ਦੇ ਹਿਸਾਬ ਦੇ ਨਾਲ 80% ਲੋਨ ਦੇਣਾ। ਸੋ ਅਗਰ ਮਿਲੀਅਨ ਡਾਲਰ ਦਾ ਘਰ ਹੈ ਉਹਦਾ 80% ਮਤਲਬ 8 ਲੱਖ ਤੱਕ ਦਾ ਲੋਨ ਮੈਨੂੰ ਮਿਲ ਸਕਦਾ ਹੈਗਾ। ਉਸ 8 ਲੱਖ ਵਿੱਚੋਂ ਅਗਰ ਮੇਰੀ ਪਹਿਲੀ ਮੋਰਗੇਜ 5 ਲੱਖ ਦੀ ਖੜੀ ਹੈ, ਜੋ 3 ਲੱਖ ਬਚ ਗਿਆ ਉਹ ਐਕੁਇਟੀ ਹੈ। ਸੋ ਉਹ ਪੈਸਾ ਜਿਹੜਾ ਅਸੀਂ ਘਰ ਚੋਂ ਕੱਢ ਸਕਦੇ ਹੈਗੇ ਆ।

0: ਇਨਫੋਰਮੇਸ਼ਨ ਹੈਗੀ ਹੈ, ਮੈਂ ਤੁਹਾਨੂੰ ਜਿਹੜਾ ਹੈਗਾ ਪਹਿਲੀ ਮੀਟਿੰਗ ਵਿੱਚ ਰਾਈਟ ਵੇ ਦੱਸ ਸਕਦੀ ਹੈਗੀ ਆ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਬਣ ਸਕਦੀਆਂ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹੈ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 647-539-4499, 647-539-4499। ਧੰਨਵਾਦ ਜੀ।
1: ਜੀ ਬਿਲਕੁਲ ਜੀ, 905-673-3337, 905-673-3337, ਬਹੁਤ ਸਾਰੀਆਂ ਕਾਲਸ ਨੇ, ਸੋ ਸਭ ਨਾਲ ਗੱਲਬਾਤ ਕਰਾਂਗੇ, ਕਾਲ ਲੈ ਕੇ ਉਸ ਤੋਂ ਬਾਅਦ ਫਿਰ ਜਫਰ ਮਲਕ ਜੀ ਵੱਲ ਚੱਲਾਂਗੇ। ਜੀ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਕੁਲਦੀਪ ਜੀ, ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਜੀ। ਓਕੇ, ਆਈ ਥਿੰਕ ਤੁਸੀਂ ਕਿਤੇ ਹੋਰ ਗੱਲ ਲੱਗੇ ਹੋਏ ਹੋ। ਚਲੋ ਐਨੀਵੇ, ਆਪਾਂ ਜਫਰ ਮਲਕ ਜੀ ਨਾਲ ਗੱਲਬਾਤ ਕਰਕੇ ਫਿਰ ਆਪਾਂ ਵਾਪਸ ਆਉਣੇ ਆ ਜਿਸ ਗੱਲਬਾਤ ਤੇ ਆਪਾਂ ਚਰਚਾ ਕਰ ਰਹੇ ਸੀਗੇ, ਸੋ ਜਰੂਰ ਉਸ ਤੇ ਗੱਲਬਾਤ ਆਪਾਂ ਅੱਗੇ ਤੋਰਾਂਗੇ। ਸੋ ਜਫਰ ਮਲਕ ਜੀ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਕੀ ਹਾਲ ਚਾਲ ਜੀ?
2: ਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ।
1: ਹਾਂ
2: ਜੀ,
1: ਮੈਂ ਜੀ ਮੈਂ ਸਭ ਨੂੰ ਇੱਕ ਵਾਰ ਮੈਸੇਜ ਫਿਰ ਦੇ ਰਿਹਾ, ਮੈਂ ਰੋਜ਼ ਮੈਸੇਜ ਦਿੰਦਾ, ਜੇ ਵਾਲਾਂ ਦੀਆਂ ਪਰੇਸ਼ਾਨੀਆਂ ਨਾਲ ਤੁਸੀਂ ਜੂਝ ਰਹੇ ਹੋ ਤੇ ਜੂਝਣਾ ਨਹੀਂ, ਵੇਟ ਨਾ ਕਰੋ ਕਿ ਸਾਰੇ ਵਾਲ ਗਿਰ ਜਾਣ। ਸਾਡੀਆਂ ਭੈਣਾਂ ਮਾਤਾਵਾਂ ਬੱਚਿਆਂ ਦੇ ਵਾਲ ਝੜ ਰਹੇ ਨੇ, ਪਤਲੇ ਹੋ ਰਹੇ ਨੇ, ਚਿੱਟੇ ਹੋ ਰਹੇ ਨੇ, ਗੰਜੇ ਹੋਣ ਦਾ ਡਰ ਸਤਾ ਰਿਹਾ, ਤਾਂ ਕੁਛ ਨਹੀਂ ਕਰਨਾ, ਸਿਰਫ ਇੱਕ ਕਾਲ ਲਾਉਣੀ ਆ ਫਰੈਸ਼ ਹੇਅਰ ਟੋਨਿਕ ਦੇ ਜਫਰ ਮਲਕ ਜੀ ਨੂੰ, 647-521-5159, ਕਿਉਂਕਿ ਇਹ ਕੋਈ ਚਾਈਨਾ ਮੇਡ ਤੇਲ ਨਹੀਂ, ਇਹ ਚਾਈਨਾ ਮੇਡ ਔਰਗੈਨਿਕ ਕੋਈ ਟੋਨਿਕ ਨਹੀਂ ਜਿਹੜਾ ਬੋਤਲਾਂ ਤੇ ਲਿਖਿਆ ਹੁੰਦਾ, ਇਹ ਫਰੈਸ਼ ਹੈ ਟੋਨਿਕ ਆ, 21 ਸਾਲਾਂ ਦੇ ਤਜਰਬੇ ਵਾਲਾ, ਮੇਡ ਇਨ ਕੈਨੇਡਾ, 100% ਮੇਡ ਇਨ ਕੈਨੇਡਾ ਇਹ ਹੈ ਟੋਨਿਕ ਆ। ਤੁਸੀਂ ਸਿਰਫ ਕਾਲ ਕਰਨੀਆਂ ਵਾਲਾਂ ਦੀਆਂ ਕਿੰਨੀਆਂ ਹੀ ਸਮੱਸਿਆਵਾਂ ਦਾ ਹੱਲ ਆ ਇਹ ਫਰੈਸ਼ ਹੈ ਟੋਨਿਕ। ਮਲਕ ਸਾਹਿਬ, ਜਦੋਂ ਆਪਾਂ ਫਰੈਸ਼ ਹੈ ਟੋਨਿਕ ਦੀ ਗੱਲਬਾਤ ਕਰਦੇ ਹਾਂ, ਕਿੰਨੇ ਕੁ ਪਰਸੈਂਟ ਰਿਜ਼ਲਟ ਆ? ਤੁਸੀਂ ਕਹਿੰਦੇ ਹੋ ਕਿ 10 ਦਿਨ ਲਾ ਲਓ, ਇੰਨੀ ਗਰੰਟੀ ਕਿਵੇਂ?
2: ਗਰੰਟੀ ਇਸ ਵਾਸਤੇ ਕਿ ਜਦ ਇੱਕ ਚੀਜ਼ ਬੋਲਦੀ ਹੈ, ਪ੍ਰੋਡਕਟ ਬੋਲਦੀ ਹੈ, ਤੇ ਮੈਨੂੰ ਰਿਪੀਟਿਡ 70% ਆਰਡਰ ਆਉਂਦੇ ਨੇ ਨਾ, ਜਿਹੜੇ ਲੋਕੀ ਰਿਪੀਟਿਡਲੀ ਲੈਂਦੇ ਨੇ ਜਾਂ ਰੈਫਰੈਂਸ ਨਾਲ ਆਉਂਦੇ ਨੇ, ਇਹਦੀ ਫਲਾਣੇ ਨੇ ਨੰਬਰ ਦਿੱਤਾ, ਫਲਾਣੇ ਨੇ ਕਿਹਾ, ਫਲਾਣੇ ਦੀ ਵਜ੍ਹਾ ਤੋਂ ਮੈਂ ਤੁਹਾਨੂੰ ਫੋਨ ਕਰ ਰਿਹਾ, ਮੈਨੂੰ ਵੀ ਆਇਲ ਭੇਜੋ, ਤੇ ਇਹ ਜੋ ਰੈਫਰੈਂਸ ਹੈ ਇਹ ਇੱਕ ਰਿਕਮੈਂਡੇਸ਼ਨ ਹੈਗੀ ਹੈ ਉਹਨਾਂ ਦੀ ਜਿਹਨਾਂ ਨੂੰ ਇਹਦਾ ਆਰਾਮ ਆਇਆ। ਮੈਂ ਤੇ ਇੱਕ ਗੱਲ ਕੀਤੀ ਸੀ ਕਿ ਜਿਹੜੇ ਬੰਦੇ ਨੂੰ ਫਰੈਸ਼ ਹੈ ਟੋਨਿਕ ਚੰਗਾ ਲੱਗਾ, ਉਹਨਾਂ ਦੇ ਵਾਲ ਝੜਨ ਤੋਂ ਰੁਕ ਗਏ ਨੇ, ਵਾਪਸ ਉੱਗਣੇ ਵੀ ਨਜ਼ਰ ਆ ਗਏ ਨੇ, ਇੱਕ ਬੰਦੇ ਨੂੰ, ਆਪਣੇ ਯਾਰ ਨੂੰ, ਬੇਲੀ ਨੂੰ, ਰਿਸ਼ਤੇਦਾਰ ਨੂੰ, ਨੰਦ ਨੂੰ, ਭਾਬੀ ਨੂੰ ਦੱਸ ਦਿਓ, ਬਸ ਮੇਰਾ ਕੰਮ ਪੂਰਾ ਹੋ ਜਾਂਦਾ। ਠੀਕ ਹੈ ਜੀ, ਅਸੀਂ ਤੁਹਾਨੂੰ ਕੈਨੇਡਾ ਦੀ ਪ੍ਰੋਡਕਟ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਰਿਹਾ ਕੈਨੇਡਾ ਔਰ USA ਦੇ ਵਿੱਚ।
1: ਅੱਛਾ, USA ਵਿੱਚ ਵੀ ਫ੍ਰੀ ਸ਼ਿਪਿੰਗ ਹੈ ਜੀ?
2: ਜੀ ਫ੍ਰੀ ਸ਼ਿਪਿੰਗ ਜਨਾਬ। ਅੱਗੇ ਲੋਕੀ ਕਹਿੰਦੇ ਨੇ ਕੈਨੇਡਾ ਦਿੰਦੇ ਸਾਨੂੰ ਕਿਉਂ ਨੀ ਦਿੰਦੇ, ਕਦੀ ਕੋਈ ਐਸੀ ਗੱਲ ਨੀ, ਮੈਂ ਦਿਆਂਗਾ, ਇਹ ਕਿਹੜੀ ਗੱਲ, ਮੇਰੀ ਚੀਜ਼ ਜਾਂਦੀ ਹੈ, ਮੈਨੂੰ ਫਾਇਦਾ ਕੀ ਹੈ? ਮੈਨੂੰ ਇਹ ਫਾਇਦਾ ਕਿ ਜਿਹਦੇ ਕੋਲ ਮੇਰਾ ਆਇਲ ਚਲਾ ਜਾਂਦਾ, ਫਿਰ ਉਹਦੇ ਯਾਰਾਂ ਸੱਜਣਾਂ ਨੇ ਮੇਰੇ ਕੋਲ ਆਉਣਾ ਹੀ ਆਉਣਾ।
1: ਬਿਲਕੁਲ ਜੀ, ਸੋਚ ਇੱਕ ਵਧੀਆ ਔਰਗੈਨਿਕ ਚੀਜ਼ ਜਦੋਂ ਤੁਹਾਨੂੰ ਮਿਲ ਜਾਂਦੀ ਆ, ਇੱਕ ਚੰਗੇ ਟੋਨਿਕ, ਕਿਉਂਕਿ ਕਈ ਵਾਰ ਅਸੀਂ ਸਾਡੇ ਵਾਲ ਝੜਦੇ ਆ, ਗੰਜੇ ਹੋਣ ਦੀ ਕਗਾਰ ਤੇ ਹੁੰਦੇ ਆ, ਤੇ ਅਸੀਂ ਬੜੀਆਂ ਚੀਜ਼ਾਂ, ਬੜੇ ਪ੍ਰੋਡਕਟ ਲਾਉਣੇ ਆ, ਪਰ ਜੇ ਇੱਕ ਚੰਗਾ ਪ੍ਰੋਡਕਟ ਸਾਨੂੰ ਮਿਲ ਜੇ ਤਾਂ ਮੈਨੂੰ ਲੱਗਦਾ ਐਸੇ ਬੰਦੇ ਨੂੰ ਦੁਆਵਾਂ ਦੇਣੀਆਂ ਚਾਹੀਦੀਆਂ, ਕਿਉਂਕਿ ਬਾਅਦ ਵਿੱਚ ਹਜ਼ਾਰਾਂ ਲੱਖਾਂ ਡਾਲਰ ਤੁਸੀਂ ਟ੍ਰਾਂਸਪਲਾਂਟ ਤੇ ਲਾਉਂਦੇ ਹੋ, ਹੋਰ ਪਲਾਸਟਿਕ ਸਰਜਰੀਆਂ ਤੇ ਲਾਉਣੇ ਹੋ, ਕਿੰਨੇ ਕਿੰਨੇ ਮਹਿੰਗੀਆਂ ਦਵਾਈਆਂ ਖਾਂਦੇ ਹੋ, ਤੁਸੀਂ ਇੱਕ ਵਾਰ ਫਰੈਸ਼ ਹੈ ਟੋਨਿਕ ਲੈ ਕੇ ਆਓ, ਦੇਖੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਾ। ਮਲਕ ਸਾਹਿਬ, ਕਿੰਨੀਆਂ ਕੁ ਜੜੀਆਂ ਬੂਟੀਆਂ ਪੈਂਦੀਆਂ ਇਹਦੇ
2: 'ਚ? ਇਹਦੇ 6 ਮੁਖਤਲਿਫ ਆਇਲਸ ਨੇ, ਉਹਨਾਂ ਦਾ ਅਰਕ ਕੱਢਦੇ ਹਾਂ ਮੁਖਤਲਿਫ ਟੈਂਪਰੇਚਰ ਦੇ ਵਿੱਚ ਤੇ ਮੁਖਤਲਿਫ ਰੇਸ਼ੋ ਦੇ ਨਾਲ, ਉਹਦਾ ਅਰਕ ਕੱਢ ਕੇ ਫਿਰ ਉਹਨੂੰ ਮਿਕਸ ਕਰਦੇ ਹਾਂ, ਪ੍ਰੀਜ਼ਰਵ ਕਰਦੇ ਹਾਂ, ਫਿਰ ਉਹਦੀ ਸਮੈਲ ਨੂੰ ਕੈਮੋਫਲੇਜ ਕਰਦੇ ਹਾਂ, ਫਿਰ ਉਹਨੂੰ ਪ੍ਰੀਜ਼ਰਵ ਕਰਦੇ ਹਾਂ, ਫਿਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਔਰ ਮੇਰਾ ਕੰਮ ਜਿਹੜਾ ਹੈ ਉਹ ਇਸ ਵਾਸਤੇ ਤਾਂ ਚੱਲਦਾ ਕਿ ਇਹਨੂੰ ਇਹਦੇ ਵਿੱਚ ਲੋਕਾਂ ਦੀਆਂ ਦੁਆਵਾਂ ਲੱਗਦੀਆਂ ਨੇ, ਕਰਨਾ ਮੈਂ ਘਰ ਬੈਠਾ ਹਾਂ
1: ਜੀ। ਸੋ ਮਲਕ ਸਾਹਿਬ, ਨੰਬਰ, ਆਪਣਾ ਨੰਬਰ ਦੇ ਦਿਓ ਤਾਂ ਕਿ ਸਰੋਤੇ ਤੁਹਾਨੂੰ ਰੀਚ ਕਰ ਸਕਣ।
2: ਮੈਂ ਅਰਜ਼ ਕਰਦਾ, ਮੇਰਾ ਫੋਨ ਨੰਬਰ ਹੈਗਾ ਜੀ 647-521-5159। ਸੋ

0: संताली
1: 551
0: एक तो पाछा जी
1: हाँ पांच एक पांच नौ छे सौ संताली 521 पांच एक पांच नौ
0: अगली गल सुन लो
1: जी
0: कुरान लो ए कह दियो कि अगले मंगल अगले हफ्ते तक उन्होंने 3+1 असि देंगे
1: वो क्या बात है
0: सानू 3 बोतल मंगाएगा असि उन्होंने 25% दे देंगे
1: वेरी गुड
0: 3 बोतल की कीमत 4 बोतल पहुंचा देंगे होर दसो
1: लो जी सो 3 बोतल तुसी खरीदो वाला दी गरंटी मलिक साहब कहंदे आ तुसी 10 दिन लाउणा फोटो खिचणी आ ते तुसी देखियो आपदे भैणा भरावां नूं वी इह ऐसी खूबसूरत चीज दोगे तोहफे दे वजो दिओ तां कि तुहानूं दवावां मिल लगो
0: बिल्कुल ठीक है
1: जी मलिक साहब एक बार नंबर फिर दे दिए 647-521-5159 जी मलिक साहब कुछ कहना चाहते
0: मैं यही कहना चाहना कि जब एक घर नु जरूरत हो गए तो साडे कोल ए ले लेन असि 3+1 उन्होंने घर पहुंचावांगे दैट्स इट
1: जी बहुत शुक्रिया जी सो जफर मलिक फ्रेश हेयर टॉनिक 647-521-5159 ਤੇ ਤੁਸੀਂ ਕਾਲ ਕਰਕੇ ਇਹ ਟੌਨਿਕ ਮੰਗਵਾ ਲਓ ਬਸ ਇਹ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਤੁਸੀਂ ਜਫਰ ਮਲਕ ਜੀ ਨੂੰ ਕਾਲ ਕਰ ਲਓ ਤੁਹਾਡੇ ਵਾਲਾਂ ਦੇ ਵਿੱਚ ਕੋਈ ਪ੍ਰੋਬਲਮ ਆ ਨਾ ਕੰਸਲਟ ਵੀ ਕਰ ਦੇਣਗੇ ਔਰ ਤੁਹਾਨੂੰ ਸਾਰੀਆਂ ਬਿਮਾਰੀਆਂ ਦਾ ਹੱਲ ਦੱਸ ਦੇਣਗੇ ਕਿ ਇਹ ਤੇਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਹੱਲ ਕਰਦਾ ਸੋ ਜਫਰ ਮਲਕ ਉਹਨਾਂ ਨੂੰ ਕਾਲ ਕਰ ਲਓ 647-521-5159 ਹਾਂ 905-673-3337 ਗੱਲ ਜਿਹੜੀ ਆਪਾਂ ਕਰ ਰਹੇ ਸੀ ਨਾ ਬਹੁਤ ਵਜ਼ਨਦਾਰ ਆ ਅਤੇ ਮੈਂ ਮਾਫ ਕਰਨਾ ਵਿੱਚੋਂ ਮੈਨੂੰ ਇਹ ਮਸ਼ਹੂਰੀਆਂ ਲੈਣੀਆਂ ਪੈਂਦੀਆਂ ਇਹ ਵੀ ਚਲੋ ਜੇ ਇਹ ਨਾ ਹੋਣ ਤਾਂ ਮੈਂ ਤੁਹਾਡੇ ਨਾਲ ਬੈਠਾ ਨਾ ਹੋਵਾਂ ਮੈਨੂੰ ਤੁਹਾਡੇ ਨਾਲ ਬੈਠਣ ਵਾਸਤੇ ਕੁਛ ਕੀਮਤ ਅਦਾ ਕਰਨੀ ਪੈਂਦੀ ਹੈ ਇਸ ਰੇਡੀਓ 'ਤੇ ਜੀ ਕਰਦਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਾਂ ਔਰ ਸਿਰਫ ਗੱਲਾਂ ਕਰਾਂ ਪਰ ਇਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਮਾਫ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ 0790 ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ
2: ਹਾਂਜੀ ਬਹੁਤ ਵਧੀਆ ਮਸਲਾ ਤੁਸੀਂ ਬਹੁਤ ਗੁੰਝਲਦਾਰ ਸੀਗਾ ਤੇ ਥੋੜਾ ਜਿਹਾ ਓਵਰ ਹੋ ਜਾਓ ਮਾੜਾ ਜਿਹਾ
1: ਜੀ ਬਿਲਕੁਲ

ਅਸੀਂ ਆਪਣੇ ਬੱਚੇ ਗਵਾਏ, ਭਰਾ ਗਵਾਏ, ਅਸੀਂ ਆਪਣੀਆਂ ਭੈਣਾਂ ਗਵਾਈਆਂ, ਅਸੀਂ ਆਪਣੇ ਦੇਸ਼ ਵਾਸਤੇ ਕੀ ਨਹੀਂ ਕੀਤਾ। ਅਸੀਂ ਆਪਣੇ ਦੇਸ਼ ਲਈ 70% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਇਸ ਕਰਕੇ ਕਿ ਅਸੀਂ ਆਪਣੇ ਹੋਏ ਜ਼ੁਲਮਾਂ ਦੀ ਦਾਸਤਾਨ ਸੁਣਾ ਨਹੀਂ ਸਕਦੇ। ਹਰ ਜ਼ੁਲਮ ਦੀ ਨਾ ਇੱਕ ਇੰਤਹਾ ਹੁੰਦੀ ਆ, ਕਿੰਨੀਆਂ ਕੁ ਇੰਤਹਾਵਾਂ ਸਾਡੇ 'ਤੇ ਹੋਣਗੀਆਂ, ਪਰ ਜ਼ੁਲਮ ਕਰਨ ਵਾਲੇ ਨੇ ਜ਼ੁਲਮ ਕੀਤਾ, ਪਰ ਕੀ ਜ਼ੁਲਮ ਸਹਿਣਾ ਤੁਹਾਨੂੰ ਕੀ ਲੱਗਦਾ ਉਹ ਸਹੀ ਆ? ਸਾਨੂੰ ਤਾਂ ਸਾਡੇ ਗੁਰੂ ਪਾਤਸ਼ਾਹ ਇਹ ਨਹੀਂ ਦੱਸ ਕੇ ਗਏ ਨਾ, ਜੇ ਜ਼ੁਲਮ ਕਰਨਾ ਪਾਪ ਆ ਨਾ, ਤਾਂ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਆ। ਅਤੇ ਅਸੀਂ ਜ਼ੁਲਮ ਹੀ ਸਹੀ ਜਾਂਦੇ ਹਾਂ ਕਿ ਅਸੀਂ ਵੇਟ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਕੋਈ ਸਾਡੇ ਘਰੋਂ ਮਰੇ, ਸਾਡੇ ਘਰੋਂ ਅਰਥੀ ਉੱਠੇ, ਅਤੇ ਫਿਰ ਅਸੀਂ ਬੋਲਾਂਗੇ। ਸਾਡੇ ਅਤੇ ਲਗਾਤਾਰ ਜ਼ੁਲਮ ਹੋ ਰਹੇ ਆ, ਲਗਾਤਾਰ। ਅੱਜ ਵੀ ਤੁਸੀਂ ਹੱਕ ਦੀ ਗੱਲ ਕਰਕੇ ਵੇਖੋ, ਤੁਹਾਡੇ ਭੈਣ ਭਰਾ ਬਜ਼ੁਰਗ ਮਾਂ ਪਿਓ ਨੂੰ ਅੱਜ ਵੀ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ। ਤੁਸੀਂ ਹੱਕ ਦੀ ਗੱਲ ਕਰਕੇ ਤਾਂ ਵੇਖੋ। ਮੈਂ ਕੱਲ੍ਹ ਵੀਡੀਓ ਪਾਈ ਸੀ, ਇੱਕ ਵੀਡੀਓ ਪਾਤੀ ਮੈਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ। ਸਵੇਰੇ ਉੱਠਿਆ ਅਤੇ ਉਹ ਮੇਰਾ ਅਕਾਊਂਟ, ਸ਼ੁਕਰ ਆ ਕਿ ਅਕਾਊਂਟ ਨਹੀਂ ਉਹਨਾਂ ਨੇ ਬੈਨ ਕੀਤਾ। ਸਾਨੂੰ ਸਜ਼ਾ ਮਿਲ ਰਹੀ ਹੈ ਬੋਲਣ ਦੀ ਕਿ ਭਾਈ ਤੁਹਾਨੂੰ ਅਸੀਂ ਕੁੱਟਾਂਗੇ ਵੀ, ਤੁਹਾਨੂੰ ਮਾਰਾਂਗੇ ਵੀ, ਤੁਹਾਡੇ 'ਤੇ ਜ਼ੁਲਮ ਵੀ ਕਰਾਂਗੇ, ਪਰ ਤੁਸੀਂ ਬੋਲਣਾ ਨਹੀਂ, ਤੁਸੀਂ ਬੋਲਣਾ ਨਹੀਂ। ਇਹ ਸਜ਼ਾ ਸਾਨੂੰ ਆਜ਼ਾਦੀ ਦੀ ਮਿਲ ਰਹੀ ਆ ਕੀ? ਸਾਨੂੰ ਆਪਣੇ ਮੁਲਕ 'ਚ ਆਜ਼ਾਦੀ ਦੀ ਸਜ਼ਾ ਇਹ ਮਿਲ ਰਹੀ ਆ? ਡੈਮੋਕ੍ਰੇਸੀ ਦਾ ਇਹ ਕਾਲਾ ਚਿਹਰਾ ਨਹੀਂ ਵਿਖਾਉਣਾ ਚਾਹੀਦਾ ਸੀ ਸਰਕਾਰਾਂ ਨੂੰ ਹੁਣ ਇਹਨਾਂ ਸਮਿਆਂ ਦੇ ਵਿੱਚ, ਅੱਜ ਦੇ ਸਮੇਂ 'ਚ ਕਿਵੇਂ ਅਸੀਂ ਕਹਿ ਦਈਏ ਕਿ ਮੁਲਕ ਡੈਮੋਕ੍ਰੇਟਿਕ ਆ, ਕਿਵੇਂ ਅਸੀਂ ਕਹਿ ਦਈਏ ਕਿ ਮੁਲਕ ਡੈਮੋਕ੍ਰੇਸੀ ਮੰਨਦਾ, ਜਿੱਥੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ, ਜਿੱਥੇ ਸਾਨੂੰ ਸਾਡਾ ਸੱਚ ਦੱਸਣ ਦੀ ਆਜ਼ਾਦੀ ਨਹੀਂ, ਸਾਡੇ ਮਰੇ ਹੋਏ, ਸ਼ਹੀਦ ਹੋਏ ਉਹਨਾਂ ਲੋਕਾਂ ਨੂੰ ਦੱਸਣ ਦੀ, ਉਹਨਾਂ ਲੋਕਾਂ ਦਾ ਨਾਮ ਲੈਣ ਦੀ ਆਜ਼ਾਦੀ ਨਹੀਂ, ਸਾਨੂੰ ਸਾਡੇ ਜ਼ਖਮ ਵਿਖਾਉਣ ਦੀ ਆਜ਼ਾਦੀ ਨਹੀਂ, ਤੇ ਫਿਰ ਅਸੀਂ ਆਪਣੇ ਆਪ ਨੂੰ ਆਜ਼ਾਦ ਕਿਵੇਂ ਕਹਿ ਦਈਏ? ਕਿਵੇਂ ਕਹਿ ਸਕਦੇ ਹਾਂ ਆਜ਼ਾਦ ਅਸੀਂ? ਪਰ ਮੈਂ ਪਹਿਲਾਂ ਵੀ ਕਿਹਾ ਕਿ ਜ਼ੁਲਮ ਕਰਨ ਵਾਲੇ ਨੇ ਜ਼ੁਲਮ ਕੀਤਾ, ਪਰ ਅਸੀਂ ਕਦੋਂ ਤੱਕ ਚੁੱਪ ਰਵਾਂਗੇ? ਅਸੀਂ ਕਦੋਂ ਜਵਾਬ ਦੇਵਾਂਗੇ? ਅਸੀਂ ਕਦੋਂ ਕਵਾਂਗੇ ਕਿ ਨਹੀਂ ਭਾਈ ਤੂੰ ਜ਼ਾਲਮ ਆ? ਕਿ ਬਸ ਅਸੀਂ ਕਹਿੰਦਾ ਆ ਗਏ, ਸਾਡੇ ਬੱਚੇ ਸੇਫ ਆ, ਅਸੀਂ ਠੀਕ ਆ, ਗੱਲ ਖਤਮ? ਪਰਮਾਤਮਾ ਨਾ ਕਰੇ ਤੁਹਾਡੀਆਂ ਨਸਲਾਂ ਨੂੰ ਵਾਪਸ ਜਾਣਾ ਪਵੇ ਤੇ ਤੁਹਾਡੇ ਮੂੰਹ ਤੇ ਥੁੱਕਣ ਗਈਆਂ ਹੋ ਕਿ ਤੁਸੀਂ ਕੀ ਦੇ ਕੇ ਗਏ ਹੋ ਸਾਨੂੰ ਵਿਰਾਸਤ ਦੇ ਵਿੱਚ, ਗੁਲਾਮੀ, ਕਿ ਅਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ, ਅਸੀਂ ਆਪਣੀ ਭਾਸ਼ਾ ਦੀ ਗੱਲ ਨਹੀਂ ਕਰ ਸਕਦੇ, ਅਸੀਂ ਆਪਣੇ ਪਾਣੀਆਂ ਦੀ ਗੱਲ ਨਹੀਂ ਕਰ ਸਕਦੇ, ਅਸੀਂ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ, ਅਸੀਂ ਸਾਡੇ ਤੋਂ ਹੋਏ ਜ਼ੁਲਮ ਦੀ ਗੱਲ ਨਹੀਂ ਕਰ ਸਕਦੇ। ਅਸੀਂ ਤਾਂ ਮਰ ਹੀ ਗਏ ਹਾਂ, ਅਸੀਂ ਮਰ ਚੁੱਕੇ, ਅੰਦਰੋਂ ਖੋਖਲੇ ਹੋ ਚੁੱਕੇ ਹਾਂ। ਅਸਲ ਵਿੱਚ ਸਾਡਾ, ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਨਾ, ਸਾਡੇ ਕਿਰਦਾਰ ਬਹੁਤ ਬੌਣੇ ਹੋ ਚੁੱਕੇ ਆ। ਸਾਨੂੰ ਡਰਾ ਦਿੱਤਾ ਜਾਂਦਾ ਸਾਡੇ ਆਲੇ ਦੁਆਲੇ ਤੋਂ, ਸੱਜਣ ਮਿੱਤਰ ਮੂੰਹ ਅੱਗੇ ਉਂਗਲਾਂ ਰੱਖਦੇ, ਨਾ ਬੋਲਿਓ, ਸਰਕਾਰਾਂ ਖਿਲਾਫ ਨਹੀਂ ਬੋਲਣਾ, ਤੁਸੀਂ ਨਹੀਂ ਬੋਲਣਾ, ਤੁਸੀਂ ਮਾਰੇ ਜਾਓਗੇ। ਪਰ ਕਦੋਂ ਤੱਕ? ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤਾਂ ਵੱਖਵਾਦੀ ਵੀ ਨਹੀਂ ਸੀ, ਕਦੇ ਸਾਨੂੰ ਅੱਤਵਾਦੀ ਕਹਿ ਕੇ ਮਾਰਿਆ, ਕਦੇ ਵੱਖਵਾਦੀ ਕਹਿ ਕੇ ਮਾਰਿਆ। ਸਾਡੀਆਂ ਪੱਗਾਂ ਤੇ ਦਾੜੀਆਂ ਕਿੰਨਾ ਕੁ ਚੁੱਭਦੀਆਂ ਹੋਣਗੀਆਂ ਇਹਨਾਂ ਨੂੰ, ਇਹਨਾਂ ਦੀਆਂ ਅੱਖਾਂ ਦੇ ਵਿੱਚ ਕਿੰਨਾ ਰੜਕਦੀਆਂ ਹੋਣਗੀਆਂ ਪੱਗਾਂ ਤੇ ਦਾੜੀਆਂ।
ਕਿ ਇਹ ਸਾਡੇ ਪਿੱਛੇ ਜੇ ਚੜ੍ਹਦੀ ਕਲਾ ਫਿਲਮ ਨੂੰ ਬੈਨ ਕੀਤਾ, ਉਸ ਵਿੱਚ ਕੁਛ ਵੀ ਨਹੀਂ ਸੀ, ਸਿਰਫ ਇੱਕ ਬੀਬੀ ਬਿਮਲ ਕੌਰ ਖਾਲਸਾ ਦੀ ਸਿਰਫ ਇੱਕ ਬਾਇਓਗ੍ਰਾਫੀ, ਦੈਟਸ ਆਲ, ਉਹ ਵੀ ਬੈਨ ਕੀਤੀ ਗਈ। 1984 ਦਲਜੀਤ ਦੀ ਮੂਵੀ ਆਈ, ਉਹ ਵੀ ਬੈਨ ਕੀਤੀ ਗਈ। ਹੋਰ ਬਹੁਤ ਸਾਰੀਆਂ ਮੂਵੀਆਂ ਕਰਾਈ ਚੱਲੋ ਬੈਨ, ਤੇ ਉਹ ਦਿਨ ਦੂਰ ਨਹੀਂ, ਤੁਹਾਨੂੰ ਅੱਖਾਂ ਚੱਕਣ ਤੇ ਵੀ ਤੁਹਾਡੇ ਬੈਨ ਲੱਗੂਗਾ। ਇਸ ਗੱਲ ਨੂੰ ਯਾਦ ਰੱਖਿਓ, ਅੱਖਾਂ ਨੀਵੀਆਂ ਕਰਕੇ ਤੁਰਨਾ ਪੈਣਾ, ਤੁਹਾਨੂੰ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਨੀਵੇਂ ਹੋ ਕੇ ਤੁਰਨਾ ਪੈਣਾ। ਸਾਡੇ ਵਡੇਰਿਆਂ ਨੇ, ਸਾਡੇ ਵੱਡਿਆਂ ਨੇ ਧੌਣ ਚੱਕ ਕੇ, ਅੱਖਾਂ ਚੱਕ ਕੇ, ਅੱਖਾਂ ਚੱਕਾਂ ਪਾਉਣ ਦਾ ਮੁੱਲ ਤਾਰਿਆ, ਪਰ ਅਸੀਂ ਕੀ ਕਰ ਰਹੇ ਹਾਂ? ਬੋਲੋ ਯਾਰ, ਬੋਲੋ ਆਪਣੀਆਂ ਨਸਲਾਂ ਨੂੰ ਬਚਾਉਣਾ ਜੇ ਤੁਸੀਂ, ਨਹੀਂ ਤਾਂ ਇਹ ਜਿਹੜੀ ਜਨਰੇਸ਼ਨ ਆ ਨਾ, ਜਿੰਨੀ ਵੀ, ਇਹ ਗਵਾਹ ਹੋਊਗੀ ਤੁਹਾਡੀ ਕਾਇਰਤਾ ਦੀ, ਤੁਹਾਡੀਆਂ ਕਮਜ਼ੋਰੀਆਂ ਦੀ, ਤੁਹਾਡੀ ਬੁਜ਼ਦਲੀ ਦੀ। ਲੱਗੇ ਰਹੋ ਪੈਸੇ ਕਮਾਉਣ, ਕਮਾਓ ਪੈਸਾ, ਕਮਾਓ, ਗੱਡੀਆਂ ਲਓ, ਘਰ ਲਓ, ਬਸ

0: ਸਾਡਾ ਕੰਮ ਆ ਬੋਲਣਾ, ਮੇਰਾ ਕੰਮ ਆ ਹੋਕਾ ਦੇਣਾ, ਤੁਸੀਂ ਸੁਣਨਾ ਨਹੀਂ ਸੁਣਨਾ ਤੁਹਾਡੀ ਮਰਜ਼ੀ। ਮੇਰੇ ਇੱਥੇ ਮੈਕ ਤੇ ਬਹਿ ਕੇ ਰੋਜ਼ ਹੀ ਹੂ ਹੂ ਹਾ ਹਾ ਕਰਕੇ ਗਾਣੇ ਚਲਾ ਕੇ ਇੰਟਰਟੇਨਮੈਂਟ ਕਰਨ ਨਹੀਂ ਮੈਂ ਆਉਂਦਾ। ਮੈਂ ਚਾਹੁੰਦਾ ਕਿ ਮੈਂ ਆਪਣਾ ਫਰਜ਼ ਨਿਭਾਉਣਾ, ਤੁਸੀਂ ਤੁਹਾਡੀ ਮਰਜ਼ੀ, ਮੇਰਾ ਕੰਮ ਆ ਹੋਕਾ ਦੇਣਾ। ਜੀ ਸਤਿ ਸ਼੍ਰੀ ਅਕਾਲ ਦਮਨਜੀਤ ਗਰੇਵਾਲ ਸਾਹਿਬ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਹੈ?
0: ਚੜ੍ਹਦੀ ਕਲਾ ਭਾਈ ਜੀ,
1: ਬਹੁਤ ਵਧੀਆ ਵੀਰੇ, ਬਹੁਤ ਵਧੀਆ। ਤੁਸੀਂ ਵੀਰੇ ਆਹੀ ਗੱਲ ਕਰੀ ਆ ਨਾ, ਸਵਾਦ ਆ ਗਿਆ, ਲਾਈਕ ਸਲਿਊਟ ਆ। ਮੈਂ ਵੀ ਪਰਸੋਂ ਮੂਵੀ ਦੇਖੀ ਆ, ਬਹੁਤ ਹੀ ਨਿਹਜ ਵਧੀਆ ਮੂਵੀ ਆ, ਇਸ ਤੋਂ ਉੱਪਰ ਕੁਛ ਨੀ ਹੈਗਾ, ਹਰੇਕ ਨੂੰ ਦੇਖਣੀ ਚਾਹੀਦੀ ਆ। ਔਰ ਵੀਰੇ ਵੱਡੀ ਗੱਲ ਆ, ਤੁਸੀਂ ਖੁੱਲ ਕੇ ਬੋਲੇ ਹੋ, ਮੈਨੂੰ ਲੱਗਦਾ ਨੀ ਕੋਈ ਹੋਰ ਬੋਲਿਆ, ਤੇ ਸਵਾਦ ਆ ਗਿਆ ਵੀਰੇ ਯਾਰ, ਲਾਈਕ ਕੋਈ ਵਰਡ ਨੀ ਹੈਗੇ ਕਹਿਣ ਨੂੰ, ਇੰਨੀ ਨਿਹਜ ਸੋਹਣੀ ਮੂਵੀ ਆ, ਬਸ
0: ਮੈਂ
1: ਸਟੇਟਸ ਪਾਇਆ ਜਦੀ ਨਾ, ਤੇ ਮੈਂ ਕਿਹਾ ਵੀ ਜਿਵੇਂ ਤੁਸੀਂ ਆਹ ਗੱਲ ਕਹੀ ਆ ਨਾ ਵੀ ਹਾਂ ਸੱਚ ਹੈ, ਮੈਂ ਵੀ ਇਹੀ ਚੀਜ਼ ਲਿਖੀ, ਮੈਂ ਕਿਹਾ ਵੀ ਇਹ ਇੱਕ ਮੂਵੀ ਨੀ ਹੈਗੀ, ਇਹ ਤੇ ਇਹ ਇੱਕ ਆਪਣੀ ਹਿਸਟਰੀ ਆ। ਲਾਈਕ ਆਪਾਂ ਨੂੰ ਪਤਾ ਨਾ, ਚੱਲ ਆਪਾਂ ਹੈਗੇ ਆ 35-36 ਸਾਲ ਦੀ ਮੇਰੀ ਉਮਰ ਆ,
0: ਤੇ
1: ਮੈਨੂੰ ਨੌਲੇਜ ਹੈ ਇਹ ਚੀਜ਼ ਦੀ, ਹਨਾ, ਆਪਾਂ ਦੇਖਿਆ ਸੁਣਿਆ ਆਪਣੇ ਆ ਵੱਡਿਆਂ ਤੋਂ, ਤੇ ਪਰ ਜਿਨ੍ਹਾਂ ਨੇ ਜਿਨ੍ਹਾਂ ਦੀ ਹੁਣ ਜਿਹੜੇ ਜਿਨ੍ਹਾਂ ਨੇ 2000 ਤੋਂ ਬਾਅਦ ਜਨਮ ਆ ਨਾ, ਲਾਈਕ ਉਹਨਾਂ ਨੂੰ ਦੱਸਣਾ ਵੀ ਸਾਡਾ ਫਰਜ਼ ਆ, ਤੇ ਉਹਨਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਆ ਮੂਵੀ, ਵੀ ਸਾਡੇ ਨਾਲ ਕੀ ਕੀ ਹੋਇਆ, ਸਾਡਾ ਕੀ ਕੀ ਕਹਾਣ ਹੋਇਆ। ਤੇ
0: ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸਭ ਨੂੰ, ਦਮਨ ਵੀਰੇ ਮੈਂ ਤੈਨੂੰ ਵੀ ਸਵਾਲ ਪੁੱਛਦਾ, ਚਲੋ ਤੁਸੀਂ ਆ ਗਏ ਹੋ।
1: ਹਾਂਜੀ ਹਾਂਜੀ,
0: ਆਪਾਂ ਆਪਣੇ ਤੇ ਲੱਗੀਆਂ ਸੱਟਾਂ ਨਹੀਂ ਵਿਖਾ ਸਕਦੇ, ਆਪਾਂ ਆਪਣੇ ਤੇ ਬਣੇ ਹੋਏ ਉਹਨਾਂ ਸਾਡੇ ਮਰੇ ਹੋਏ ਸ਼ਹੀਦਾਂ ਨੂੰ ਅਸੀਂ ਜਿੰਦਾ ਨਹੀਂ ਕਰ ਸਕਦੇ ਆਪਣੀਆਂ ਗੱਲਾਂ ਦੇ ਵਿੱਚ, ਅਸੀਂ ਆਪਣੀਆਂ ਫਿਲਮਾਂ ਬਣਾ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਨਹੀਂ ਵਿਖਾ ਸਕਦੇ, ਅਸੀਂ ਆਪਣੀ ਗੱਲ ਨਹੀਂ ਕਰ ਸਕਦੇ, ਅਸੀਂ ਪਾਣੀ ਦੀ ਗੱਲ ਨਹੀਂ ਕਰ ਸਕਦੇ, ਅਸੀਂ ਮਿੱਟੀ ਦੀ ਗੱਲ ਨਹੀਂ ਕਰ ਸਕਦੇ, ਅਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ, ਕੀ ਅਸੀਂ ਆਜ਼ਾਦ ਹਾਂ?
1: ਬਿਲਕੁਲ ਨੀ ਵੀਰੇ, ਬਿਲਕੁਲ। ਹੁਣ ਤੁਸੀਂ ਦੱਸੋ ਯਾਰ, ਇਹ ਮੂਵੀ ਨੂੰ ਬੈਨ, ਪਹਿਲੀ ਗੱਲ ਤਾਂ ਇਹ ਮੂਵੀ 2-3 ਸਾਲ ਰੋਕ ਕੇ ਰੱਖੀ ਗਈ ਆ ਨਾ, ਇਹ ਚ ਏਦਾਂ ਦਾ ਕੀ ਆ? ਫਿਰ ਦਲਜੀਤ ਨੇ ਵੀ ਜਿਹੜੀ ਗੱਲ ਕਹੀ ਆ ਉਹ ਮੂੰਹ ਦੇ ਵਿੱਚ ਪੇੜੀ ਮਾਰੀ ਆ, ਵੀ ਜਿਵੇਂ ਜਸਵੰਤ ਸਿੰਘ ਖਾਲੜਾ ਜੀ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਨਾ, ਉਹਨਾਂ ਨਾਲ ਇਨਸਾਫ਼ ਨੀ ਹੋਇਆ, ਉਹਨਾਂ ਨੂੰ ਆਪਦੀ ਹੱਥ ਮੂਹਰੇ ਗੱਲ ਰੱਖਣ ਦਾ ਮੌਕਾ ਨੀ ਮਿਲਿਆ ਹੈਗਾ ਨਾ, ਤੇ ਹੁਣ ਵੀ ਸੇਮ ਚੀਜ਼ ਹੀ ਹੋਈ ਆ, ਹੁਣ ਉਹਨਾਂ ਨੇ ਉਹਨਾਂ ਦੀ ਜੀਵਰੀ ਬਣਾਈ ਆ ਸਾਰੀ, ਤੇ ਹੁਣ ਵੀ ਬੈਨ ਆ। ਇਹਦਾ ਮਤਲਬ ਆਪਾਂ ਜਦ ਵੀ ਗੁਲਾਮ ਸੀਗੇ ਤੇ ਹੁਣ ਵੀ ਗੁਲਾਮ ਆ।
0: ਪਹਿਲਾਂ ਅੱਜ ਵਾਲੀ ਗੁਲਾਮੀ ਖਤਰਨਾਕ ਆ, ਪਹਿਲਾਂ ਵਾਲੀ ਗੁਲਾਮੀ ਵਿਖਦੀ ਸੀ, ਅੱਜ ਵਾਲੀ ਗੁਲਾਮੀ ਦਿਖਦੀ ਨਹੀਂ। ਅੱਜ ਵਾਲਾ ਦੁਸ਼ਮਣ ਸਾਨੂੰ ਮਾਰ ਕੇ ਮੁੱਕਰਦਾ ਆ, ਪਹਿਲਾਂ ਸਾਨੂੰ ਚੁਰਾਹਿਆਂ 'ਚ ਟੰਗਿਆ ਜਾਂਦਾ ਸੀ, ਸ਼ਰੇਆਮ ਅਸੀਂ ਮਰਦੇ ਸੀ, ਸਾਨੂੰ ਪਤਾ ਸੀ। ਅੱਜ ਜਿਹੜਾ ਅੱਜ ਦੁਸ਼ਮਣ ਹੈ ਉਹ ਸਾਨੂੰ ਮਾਰ ਕੇ ਮੁੱਕਰਦਾ ਆ, ਉਹ ਸਾਨੂੰ ਆਪਣਾ ਬਣਾ ਕੇ ਮਾਰਦਾ ਆ, ਬਸ ਇਹਨਾਂ ਕੁ ਫਰਕ ਆ।
1: ਏਦਾਂ ਦੀ ਮੂਵੀਆਂ ਕਿਉਂ ਬੈਨ ਹੋ ਰਹੀਆਂ ਨੇ? ਲਾਈਕ ਜਿਵੇਂ ਪਹਿਲਾਂ ਤੁਸੀਂ ਗੱਲ ਕਰੀ ਆ, ਚੜ੍ਹਦੀ ਕਲਾ ਮੂਵੀ ਆ ਉਹ ਨੀ ਰਿਲੀਜ਼ ਹੋਣ ਦਿੱਤੀ ਗਈ ਨਾ, ਤੇ ਹੁਣ ਇਹ ਵਾਲੀ ਮੂਵੀ ਆ ਯਾਰ। ਪਰ ਵੀ ਆਪਣੇ ਬੰਦੇ ਵੀ ਘੈਂਟ ਨੇ, ਸਾਰਿਆਂ ਨੇ ਜਿਵੇਂ ਹੁਣ ਫੋਕਾ ਦੇ ਰਹੇ ਨੇ ਵੀ ਹਾਂ, ਦਲਜੀਤ ਨੇ ਵੀ ਇਹੀ ਗੱਲ ਕਹੀ ਸੀਗੀ ਵੀ ਹਾਂ ਭਾਈ ਤੁਸੀਂ ਆਪਣੀ ਮੂਵੀ, ਹਾਂ ਮੈਨੂੰ ਪਤਾ ਸੀ ਬੈਨ ਹੋ ਜਾਣੀ ਆ, ਹਰੇਕ ਨੇ ਡਾਊਨਲੋਡ ਕਰ ਲਈ, ਹਰੇਕ ਦੀ ਜੇਬ ਚ ਆ ਮੂਵੀ, ਹੁਣ ਸਾਰੇ ਜਾਣੇ ਉਹ ਤੋਂ ਵੱਧ ਚੜ੍ਹ ਕੇ ਦੇਖਣਗੇ।
0: ਜੀ ਬਹੁਤ ਸ਼ੁਕਰੀਆ,
1: ਉਹ ਵੀ ਦੇਖੂਗਾ।
0: ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਵੀਰੇ, ਬਹੁਤ ਪਿਆਰ। ਪਰ ਹੋਕਾ ਦਿਓ, ਬੋਲੋ, ਮੁਰਦਿਆਂ ਵਿੱਚ ਸ਼ਾਮਿਲ ਨਾ ਹੋ, ਜਿਉਂਦਿਆਂ ਵਿੱਚ ਖੜੋ। ਜੇ ਤੁਸੀਂ ਆਪਣੇ ਆਪ ਨੂੰ ਬੁਜ਼ਦਲਾਂ ਦੇ ਵਿੱਚ ਖੜੇ ਕਰਨਾ ਤੇ ਫਿਰ ਜਿਉਂ ਇੰਜੋਏ ਕਰੋ, ਖੁਸ਼ ਰਹੋ। ਪਰ ਜੇ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਸ਼ੀਸ਼ੇ ਦੇ ਵਿੱਚ ਜਦੋਂ ਆਪਣਾ ਚਿਹਰਾ ਵੇਖੋਗੇ ਨਾ, ਤੇ ਆਪਣਿਆਂ ਵਾਸਤੇ ਕੁਛ ਕਰੋ, ਬੋਲੋ ਕਿ ਅਸੀਂ ਗੁਲਾਮ ਨਹੀਂ, ਇਹ ਸਾਡਾ ਵੀ ਦੇਸ਼ ਆ। ਕਦੋਂ ਤੱਕ ਅਸੀਂ ਆਪਣੇ ਦੇਸ਼ ਦੇ ਵਿੱਚ ਡਰ ਕੇ ਸਹਿਮ ਕੇ ਮਰਦੇ ਰਵਾਂਗੇ, ਲੁੱਕ ਲੁੱਕ ਕੇ ਰਵਾਂਗੇ? ਹੱਕਾਂ ਮੰਗਣ 'ਤੇ ਸਾਨੂੰ ਡਾਂਗਾਂ, ਜੇਲ੍ਹਾਂ, ਵੱਖਵਾਦੀ ਅੱਤਵਾਦੀ ਦੇ ਖਿਤਾਬ ਮਿਲਦੇ ਰਹਿਣਗੇ? ਕਦੋਂ ਤੱਕ? ਆਉਣ ਵਾਲੀਆਂ ਨਸਲਾਂ ਜ਼ਰੂਰ ਸਵਾਲ ਪੁੱਛਣਗੀਆਂ, ਜੇ ਤੁਸੀਂ ਅੱਜ ਦੇਣ ਦੇ ਕਾਬਲ ਨਹੀਂ ਤਾਂ ਤੁਹਾਨੂੰ ਸੋਚਣਾ ਕਿਉਂ? ਯੂਰਪ, ਕਨੇਡਾ, ਅਮਰੀਕਾ ਵਸੋ, ਜੁਗ ਜੁਗ ਵਸੋ, ਛੁੱਟੀਆਂ ਕੱਟਣ ਜਾਣਾ ਵੀ ਤੁਹਾਡਾ ਔਖਾ ਹੋ ਜਾਣਾ ਜੇ ਤੁਹਾਨੂੰ ਲੱਗਦਾ ਨਾ ਕਿ ਸਾਡਾ ਮੁਲਕ ਹੁਣ ਨਹੀਂ, ਹੁਣ ਸਾਡਾ ਮੁਲਕ ਕਨੇਡਾ ਆ, ਬਿਲਕੁਲ ਹੋ ਸਕਦਾ ਆ। ਪਰ ਸਭ ਤੋਂ ਵੱਡੀ ਗਦਾਰੀ, ਸਭ ਤੋਂ ਵੱਡੀ ਮਕਾਰੀ ਆਪਣੀ ਮਿੱਟੀ ਨਾਲ ਅਸੀਂ ਕਰ ਰਹੇ ਹਾਂ। 905-673-3337 905-673-3337 ਮਾਫ਼ ਕਰਨਾ, ਸਮਾਂ ਥੋੜ੍ਹਾ ਆ, ਕੌਲਾਂ ਬਹੁਤ ਸਾਰੀਆਂ ਆ, ਹੋ ਸਕਦਾ ਮੈਂ ਕੁਛ ਕੌਲਾਂ ਨਾ ਲੈ ਪਾਵਾਂ। ਜੀ ਜੌਨ ਮਸੀਹ ਜੀ, ਤੁਸੀਂ ਆਉਣੇ ਰਹੋ।
2: ਜੀ ਗੁਡ ਈਵਨਿੰਗ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
2: ਤੇ ਤੁਹਾਡਾ ਅੰਦਾਜ਼ੇ ਬਿਆਨ ਦਿਲ ਦੇ ਵਿੱਚ ਘਰ ਕਰਦਾ। ਤੇ ਕਲਾਮਾ ਇਕਬਾਲ ਸਾਹਿਬ ਦਾ ਸ਼ੇਰ ਯਾਦ ਆਇਆ
0: ਜੀ,
2: ਸਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਅਭੀ ਇਸ਼ਕ ਕੇ ਇਮਤਹਾਂ ਔਰ ਵੀ ਹੈ। ਤੇ ਗੁਡ ਲੱਕ, ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਅੱਛੀਆਂ ਔਰ ਦਿਲ ਤੇ ਅਸਰ ਕਰਦੀਆਂ ਨੇ। ਅੱਲਾ ਤੁਹਾਡਾ ਪ੍ਰੋਗਰਾਮ
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਇਹ ਕੋਈ ਪ੍ਰੋਗਰਾਮ ਨਹੀਂ ਹੈ, ਮੈਂ ਸਿਰਫ ਆਪਣੇ ਦਿਲੋਂ ਗੱਲ ਕਰ ਰਿਹਾ, ਔਰ ਮੈਨੂੰ ਲੱਗਦਾ ਕਿ ਕੋਈ ਹੋਸਟ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਹੋਊਗਾ ਕਿ ਮੈਨੂੰ ਲੱਗਦਾ ਕਿ ਸਭ ਕਮਰਸ਼ੀਅਲ ਨੇ, ਅਤੇ ਉਹਨਾਂ ਦਾ ਹੱਕ ਆ, ਰਾਈਟ ਆ, ਪਰ ਮੈਂ ਸਿਰਫ ਹੋਕਾ ਦੇ ਰਿਹਾ ਕਿ ਜਾਗੋ, ਇਸ ਤੋਂ ਪਹਿਲਾਂ ਕਿ ਤੁਹਾਡੇ 'ਚ ਸਾਰਾ ਬਾਕੀ ਰਹਿਣ, ਜਾਗੋ, ਬੋਲੋ। ਮੁਰਦੇ ਤਾਂ ਨਹੀਂ ਬੋਲਿਆ ਕਰਦੇ, ਪਰ ਜਿਉਂਦੇ ਇਨਸਾਨ ਤਾਂ ਬੋਲਿਆ ਕਰਦੇ ਨਾ। ਤੁਹਾਡੇ ਕੋਲ ਸੋਸ਼ਲ ਮੀਡੀਆ, ਤੁਹਾਡੇ ਕੋਲ ਪਾਵਰ ਆ, ਆਪਣੇ ਹੱਕ ਦੀ ਗੱਲ ਕਰੋ, ਨਹੀਂ ਤਾਂ ਤੁਹਾਡੇ ਵਾਸਤੇ ਕਿਸੇ ਨੇ ਬੋਲਣਾ ਨਹੀਂ। ਆਹ ਜਿਹੜੇ ਦੋ ਚਾਰ ਕਲਾਕਾਰ ਆ ਤੁਹਾਡੇ ਵਾਸਤੇ ਫਿਲਮਾਂ ਬਣਾਉਂਦੇ ਆ, ਲੋਕੀ ਉਦਮ ਕਰਦੇ ਆ, ਇਹਨਾਂ ਨਾਲ ਵੀ ਚੁੱਪ ਕਰ ਜਾਣ। ਜਿੱਦਣ ਤੁਸੀਂ ਆਪਣੇ ਲਈ ਨਾ ਖੜੇ ਹੋਏ ਤੇ ਤੁਹਾਡੇ ਵਾਸਤੇ ਕਿਹਨੇ ਖੜਾ ਹੋਣਾ, ਇਹ ਵੀ ਗੱਲ ਯਾਦ ਰੱਖਿਓ। ਮੈਂ ਵੀ ਅੱਜ ਬੋਲੂੰ, ਕੱਲ ਬੋਲੂੰ, ਪਰਸੋਂ ਬੋਲੂੰ, ਜਿੱਦਣ ਮੈਨੂੰ ਵੀ ਹੰਗਾਰਾ ਨਾ ਮਿਲਿਆ ਮੈਂ ਵੀ ਫਤਿਹ ਬੁਲਾ ਜੂੰਗਾ, ਪਰ ਅਸੀਂ ਆਪਣੀ ਡਿਊਟੀ ਦੇ ਮੁਤਾਬਕ, ਅਸੀਂ ਮਰੇ ਨਹੀਂ, ਅਸੀਂ ਬੁਜ਼ਦਿਲ ਨਹੀਂ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਤੁਸੀਂ ਕੀ ਹੋ ਇਹ ਤੁਸੀਂ ਸੋਚਣਾ। 905-673-3337 ਮੰਦੇ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
3: ਲਵ ਯੂ ਸੰਧੂ ਸਾਹਿਬ, ਲਵ ਯੂ।
0: ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ।
3: ਬਹੁਤ ਬਹੁਤ ਜਣੀ ਤੁਹਾਡੀ ਗੱਲ ਸੁਣ ਕੇ ਨਾ, ਤੁਹਾਨੂੰ ਤੁਹਾਡੇ ਨਾਲ ਇੰਨਾ ਸਤਿਕਾਰ ਆ ਮਨ ਦੇ ਵਿੱਚ, ਵੀ ਵਾਕਈ ਸੂਰਮੇ ਬੈਠੇ ਨੇ ਹਲੇ ਦੁਨੀਆਂ ਤੇ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ।
3: ਤੁਸੀਂ ਜੋ ਇਹ ਹੋਕਾ ਦਿੰਦੇ ਰਹੋ, ਤਕੜੇ ਰਹੋ, ਬੈਸਟ ਵਿਸ਼ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਹੋਕੇ ਦੇਣ ਵਾਲੇ ਬਹੁਤਾ ਚਿਰ ਰਹਿੰਦੇ ਨਹੀਂ, ਪਰ ਸਾਡਾ ਕੰਮ ਹੈ ਜੀ। ਸਾਡੇ ਗੁਰੂ ਸਾਹਿਬ ਕਹਿ ਕੇ ਗਏ ਆ ਕਿ ਸੱਚ ਬੋਲਣਾ ਤੇ ਸੱਚ ਹੀ ਕਹਿਣਾ ਤੇ ਜ਼ੁਲਮ ਤੋਂ ਕਦੇ ਨਹੀਂ ਡਰਨਾ, ਜ਼ੁਲਮਾਂ ਅੱਗੇ ਖੜਦੇ ਰਹਿਣਾ, ਅੜਦੇ ਰਹਿਣਾ, ਲੜਦੇ ਰਹਿਣਾ, ਮਰਦੇ ਰਹਿਣਾ, ਇਹੀ ਗੁਰੂ ਸਾਹਿਬ ਦੱਸ ਕੇ ਗਏ।

0: ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਮੈਂ ਨਹੀਂ ਸੀ ਗੱਲ ਕਰਨੀ ਸਰਪੰਚ ਸਾਹਿਬ, ਪਰ ਉਹ ਫਿਰ ਵੀ ਮੈਂ ਸੋਚਿਆ ਚਲੋ ਦਈਏ ਹੋਕਾ, ਸਾਡਾ ਫਰਜ਼ ਆ, ਮੈਂ ਆਪਣਾ ਫਰਜ਼ ਨਿਭਾ ਰਿਹਾ।
1: ਕੋਈ ਵੀ ਗੱਲ ਨੀ, ਸਿਰਫ ਨਕਲਾਂ ਸ਼ਕਲਾਂ ਹੀ ਹੋ ਰਹੀਆਂ, ਹੋਰ ਕੁਛ ਨੀ ਹੋ ਰਿਹਾ ਜੀ। ਤੇ ਪਹਿਲੇ ਸਮੇਂ ਦੀਆਂ ਸਰਕਾਰਾਂ, ਹੁਣ ਕੀ ਹੋ ਰਿਹਾ? ਹੁਣ ਹਾਲਾਤ ਹੀ ਇੰਨੇ ਵਿਗੜੇ ਬੈਠੇ ਆ ਜੀ, ਇੱਥੋਂ ਬੈਠੇ ਕਾਲਾਂ ਵੱਜੀ ਜਾਂਦੀਆਂ ਜੀ, ਲੋਕੀ ਡਰਦੇ ਕੋਈ ਕੁਛ ਕੋਈ ਕੁਛ।
0: ਜੀ ਸਰ, ਬਿਲਕੁਲ ਬਿਲਕੁਲ।
1: ਮਤਲਬ ਕਾਲੀ ਜੀ ਦਾ ਇਹਦੇ ਮਤਲਬ ਕੋਈ ਚੀਜ਼ ਹੋ ਰਹੀ ਨੀ ਗਈ, ਜਿਹੜੀ ਵੀ ਜਿਹਦੇ ਆਪਾਂ ਕੋਈ ਗੱਲ ਕਹਿ ਸਕੀਏ ਵੀ ਕਿਸ ਤਰੀਕੇ ਨਾਲ ਹੱਲ ਹੋ ਜੀ, ਬਹੁਤ ਜ਼ਰੂਰੀ ਆ। ਪਰ ਵਾਕਿਆ ਜੋ ਤੁਸੀਂ ਕਿਹਾ ਨਾ ਵੀ ਇਹ ਸਮਾਂ ਮਤਲਬ ਇੱਧਰ ਸਾਰੇ ਚਲੋ ਜ਼ਿਆਦਾ ਮੂਵ ਹੋ ਗਿਆ।
0: ਮੈਂ ਸਵੇਰੇ ਜਦੋਂ ਖਬਰਾਂ ਕਰਦਾ ਤੇ ਮੈਨੂੰ ਰਮੇਸ਼ ਹੁਸ਼ਿਆਰਪੁਰ ਜੀ ਬੜੇ ਨਡਰ ਤੇ ਜਿਹੜੇ ਧੜੱਲੇ ਵਾਲੇ ਪੱਤਰਕਾਰ ਨੇ, ਤੇ ਉਹ ਵੀ ਕਹਿ ਰਹੇ ਸੀ ਕਿ ਸਾਨੂੰ ਤਾਂ ਕਾਨੂੰਨ ਤੋਂ ਬਾਹਰ ਜਾ ਕੇ ਮਾਰਿਆ ਜਾ ਰਿਹਾ ਔਰ ਸਾਡੀ ਕੋਈ ਗੱਲ ਹੀ ਨਹੀਂ ਕਰ ਰਿਹਾ। ਭਾਈ, ਤੁਹਾਡੀ ਗੱਲ ਕਿਸੇ ਨੇ ਕਿਉਂ ਕਰਨੀ ਆ? ਤੁਸੀਂ ਆਪਣੀ ਗੱਲ ਖੁਦ ਨਹੀਂ ਕਰ ਰਹੇ? ਜਦੋਂ ਤੁਸੀਂ ਆਪਣੇ ਲਈ ਨਹੀਂ ਬੋਲੋਗੇ, ਤੁਸੀਂ ਆਪਣੇ ਹੱਕਾਂ ਲਈ ਨਹੀਂ ਖੜੇ ਹੋਗੇ, ਤੁਹਾਡੇ ਲਈ ਕਿਹਨੇ ਬੋਲਣਾ? ਤੁਸੀਂ ਸਾਰਿਆਂ ਤੋਂ ਤਰਸ ਹੀ ਭਾਲ ਰਹੇ ਹੋ ਕਿ ਸਾਡੇ 'ਤੇ ਕੋਈ ਤਰਸ ਕਰੇ। ਕਿਸੇ ਨੇ ਤਰਸ ਨਹੀਂ ਕਰਨਾ। ਤੁਸੀਂ ਪਹਿਲਾਂ ਵੀ ਮਰੇ ਹੋ, ਹੁਣ ਵੀ ਮਰੋਗੇ, ਤੇ ਮਰਦੇ ਹੀ ਰਹੋਗੇ ਜਿੰਨਾ ਚਿਰ ਤੁਸੀਂ ਆਪ ਨਹੀਂ ਗੱਲ ਕਰਦੇ ਆਪਣੀ, ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰਪੰਚ ਸਾਹਿਬ, ਫਿਰ ਕਰਦੇ ਹਾਂ ਗੱਲਬਾਤ ਜੀ। ਬਹੁਤ ਸ਼ੁਕਰੀਆ। ਸਮਾਂ ਬਹੁਤ ਘੱਟ ਆ, 905-673-3337। ਸਮਾਂ ਆਪਣਾ ਤਕਰੀਬਨ ਪੂਰਾ ਹੋ ਚੁੱਕਿਆ ਜੀ। ਦੋ ਕਮਰਸ਼ੀਅਲ ਰਹਿੰਦੇ ਮੈਂ ਲਾ ਦਿਆਂ, ਤੇ ਉਹ ਨਾ ਹੋਵੇ ਕਿ ਜਿੰਨੇ ਕੁ ਤੁਹਾਡੇ ਨਾਲ ਸ਼ਬਦ ਆ ਕੇ ਸਾਂਝੇ ਕਰੀਦੇ, ਇਹਨਾਂ ਤੋਂ ਵੀ ਵਾਂਝੇ ਹੋਈਏ। ਸੋ ਇਹ ਵੀ ਡਿਊਟੀ ਹੈ ਜੀ, 905-673-3337 ਜੁੜੇ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: Pizza to go, best pizza in the town. Pizza to go, tandoori paneer pizza, butter chicken pizza, chaat pizza, makhni paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਕਾਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311
0: 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਨਾਲ ਦੀ ਨਾਲ ਤੁਸੀਂ ਗੁਰਜੀਤ ਕੌਰ ਸੂਰੀ ਹੋਣਾ ਨੂੰ ਯਾਦ ਰੱਖਣਾ ਹੈ ਗੁਰਜੀਤ ਕੌਰ ਸੂਰੀ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਤੁਸੀਂ ਨਾਮ ਯਾਦ ਰੱਖਣਾ ਅਕਾਲ ਮੋਰਗੇ ਨਾਲ ਕੰਮ ਕਰਦੇ ਨੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਅਤੇ ਬੱਚਿਆਂ ਦੀ RSP ਦੇ ਲਈ ਗੁਰਜੀਤ ਕੌਰ ਸੂਰੀ 416-627-3311 ਸੋ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਸੋਸ਼ਲ ਮੀਡੀਆ ਤੁਹਾਡੇ ਹੱਥਾਂ ਦੇ ਵਿੱਚ ਜਿਹੜੇ ਫੋਨ ਫੜੇ ਆ ਉਹ ਦੁਨੀਆਂ ਦੇ ਵਿੱਚ ਤੁਹਾਡੀ ਗੱਲ ਪਹੁੰਚਾਉਣ ਦਾ ਦਮ ਰੱਖਦੇ ਆ ਆਪਣੇ ਹੱਕਾਂ ਦੀ ਗੱਲ ਕਰੋ ਆਪਣੀ ਆਜ਼ਾਦੀ ਦੀ ਗੱਲ ਕਰੋ ਆਪਣੀ ਗੱਲ ਕਰੋ ਜੇ ਤੁਸੀਂ ਆਪਣੀ ਖੁਦ ਦੀ ਗੱਲ ਨਹੀਂ ਕਰੋਗੇ ਤਾਂ ਤੁਹਾਡੀ ਗੱਲ ਕੋਈ ਨਹੀਂ ਕਰੂਗਾ ਫੈਸ਼ਨ IQ ਨੂੰ ਯਾਦ ਰੱਖਣਾ ਜੀ ਫੈਸ਼ਨ IQ ਪੰਜਾਬੀ ਭਾਈਚਾਰੇ ਦੇਸ਼ੀ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਬਹੁਤ ਸਾਰੀਆਂ ਡੀਲਸ ਤੁਹਾਨੂੰ ਫੈਸ਼ਨ IQ 'ਤੇ ਮਿਲ ਜਾਣੀਆਂ ਕੋਟ ਪੈਂਟ ਸੂਟ ਬਲੇਜ਼ਰ ਨਾਲ ਦੀ ਨਾਲ ਲਹਿੰਗੇ ਗਰਾਰੇ ਸ਼ਰਾਰੇ ਭੈਣਾਂ ਵਾਸਤੇ ਤਾਂ ਸੂਟ $30 ਤੋਂ ਸਟਾਰਟ ਆ ਸੋ ਫੈਸ਼ਨ IQ 905-453-2222 ਰੇਡੀਓ ਡਾਨ ਦਾ ਰੈਫਰੈਂਸ ਦੇਣ 'ਤੇ $100 ਦੀ ਸ਼ੋਪਿੰਗ ਕਰੋਗੇ ਤਾਂ ਇੱਕ ਖੂਬਸੂਰਤ ਜਿਹਾ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਆ ਫੈਸ਼ਨ IQ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਕੇ ਰੇਡੀਓ ਡਾਨ ਦਾ ਰੈਫਰੈਂਸ ਜ਼ਰੂਰ ਦਿਓ ਜੇ ਤੁਸੀਂ ਡੇਅਰੀ ਤੇ ਏਅਰਪੋਰਟ ਵੱਲ ਘੁੰਮ ਰਹੇ ਹੋ ਤਾਂ ਵਾਓ ਈਟਸ ਦਾ ਸੁਨੇਹਾ ਦੇ ਦਈਏ ਵਾਓ ਈਟ ਤੁਸੀਂ ਵੈਜੀਟੇਰੀਅਨ ਜੇ ਪਿਓਰ ਹਾਈਜੀਨਿਕ ਮੋਮੋਜ ਲੱਭ ਰਹੇ ਸੀ ਤਾਂ ਤੁਸੀਂ ਵਾਓ ਈਟਸ ਨੂੰ ਯਾਦ ਰੱਖੋ ਵਾਓ ਈਟਸ ਡੇਅਰੀ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਆ $3.99 ਦੇ ਵਿੱਚ ਵੈਜ ਕੀਮਾ ਮੋਮੋ $3.93 $99 ਦੇ ਦਿੱਲੀ ਨਾਲੋਂ ਵੀ ਪੰਜਾਬ ਨਾਲੋਂ ਵੀ ਸਸਤੇ ਮੋਮੋਸ ਔਰੋ ਵੀ ਫਰੈਸ਼ ਹਾਈਜੀਨਿਕ ਪਿਓਰ ਵੈਜ ਵਾਓ ਈਟਸ 905-677-0090 ਸਾਰੇ ਮੈਨੂੰ ਇਹਨਾਂ ਦਾ $10 ਤੋਂ ਥੱਲੇ ਆ ਬਸ ਤੁਸੀਂ ਖਾ ਕੇ ਆਓਗੇ ਇੱਕ ਵਾਰੀ ਗਏ ਫਿਰ ਦੁਬਾਰਾ ਗੇੜਾ ਜ਼ਰੂਰ ਲਾ ਕੇ ਆਓਗੇ ਦਿੱਲੀ ਵਰਗੇ ਤੁਸੀਂ ਫਾਸਟ ਫੂਡ ਮਿਸ ਕਰ ਰਹੇ ਸੀ ਨਾ ਤਾਂ ਵਾਓ ਈਟਸ 905-677-0090 905-673-0090 ਵਾਓ ਈਟਸ ਅਤੇ ਤੁਸੀਂ ਰੇਡੀਓ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲਬਾਤ ਕਰਨੀ ਆ ਤਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ RJ ਪ੍ਰਭ ਸੰਧੂ ਜਾਂ ਰੇਡੀਓ ਉਡਾਨ ਟੋਰਾਂਟੋ 'ਤੇ ਮੈਨੂੰ ਤੁਸੀਂ DM ਕਰ ਲਿਓ ਜਾਂ ਤੁਸੀਂ 437-0001 437-870-0001 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਮਿਲਦੇ ਆ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ
2: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲਸ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਭ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਵੋਗੇ, ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਸਟੂਡੀਓ ਦਾ ਇੱਕੋ ਇੱਕ ਪੁਰਾਣਾ ਉਹੀ ਨੰਬਰ 6473653 6473 6475353 5353। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਰੇਡੀਓ ਪ੍ਰੋਗਰਾਮ ਸਭ ਰੰਗ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ। ਇਸ ਦੀ ਐਪ ਡਾਊਨਲੋਡ ਕਰਕੇ ਸਵੇਰੇ ਸਵੇਰੇ ਅਖਬਾਰ ਤੁਸੀਂ ਪੜ੍ਹ ਸਕਦੇ ਹੋ ਰੋਜ਼। vps24.ca 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ vps24.ca ਦੇ ਨਾਲ ਕਨੈਕਟ ਕਰੋਗੇ ਤਾਂ ਤੁਸੀਂ ਸਾਡੇ ਇਸ IPTV ਚੈਨਲ ਦੇ ਨਾਲ ਜੁੜ ਜਾਓਗੇ। ਔਰ ਸਾਰਾ ਦਿਨ ਇੱਥੇ ਵਿਸ਼ਵ ਪੰਜਾਬੀ ਸਭਾ ਦੁਆਰਾ ਅਰੇਂਜ ਕੀਤੀਆਂ ਗਈਆਂ, ਔਰਗੇਨਾਈਜ਼ ਕੀਤੀਆਂ ਗਈਆਂ ਗਤੀਵਿਧੀਆਂ ਦਾ ਪ੍ਰੋਗਰਾਮ ਚੱਲਦਾ ਰਹਿੰਦਾ ਹੈ। ਪੰਜਾਬੀ ਫਿਲਮਾਂ ਅਸੀਂ ਦਿਖਾਉਂਦੇ ਰਹਿੰਦੇ ਹਾਂ ਔਰ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅੱਜ ਦਾ ਜਿਹੜਾ ਪ੍ਰੋਗਰਾਮ, ਜੇ ਕੋਈ ਦੋਸਤ ਮਿੱਤਰ ਭੈਣ ਭਰਾ ਇਸ ਵੇਲੇ ਸਾਡੇ ਨਾਲ ਟਿਊਨਿੰਗ ਕਰਨ ਤੋਂ ਰਹਿ ਗਏ ਜਾਂ ਕਿਸੇ ਰੁਝੇਵੇਂ ਦੇ ਕਾਰਨ ਨਹੀਂ ਜੁੜ ਸਕੇ, ਤਾਂ ਉਹ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਸਾਡਾ ਪ੍ਰੋਗਰਾਮ ਤੁਸੀਂ ਉੱਥੇ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਬ੍ਰਮਟਨ ਨਿਵਾਸੀਆਂ ਦੇ ਲਈ ਡਾਕਟਰ ਕਥੂਰੀਆ ਸਾਹਿਬ ਵੱਲੋਂ ਇੱਕੋ ਇੱਕ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬਹੁਤ ਹੀ ਖੂਬਸੂਰਤ ਆਡੀਟੋਰੀਅਮ। ਤੁਸੀਂ ਕੋਈ ਐਕਟੀਵਿਟੀ, ਕੋਈ ਗਤੀਵਿਧੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਤੁਸੀਂ ਔਰਗੇਨਾਈਜ਼ ਕਰਨੀ ਹੋਏ ਤਾਂ ਤੁਹਾਨੂੰ ਵੀ ਉਸ ਦੀਆਂ ਸੇਵਾਵਾਂ ਫ੍ਰੀ ਆਫ ਕੋਸਟ ਮਿਲ ਸਕਦੀਆਂ ਨੇ। ਇਸ ਦੇ ਲਈ ਤੁਹਾਨੂੰ ਕਥੂਰੀਆ ਸਾਹਿਬ ਦੇ ਨਾਲ ਗੱਲਬਾਤ ਕਰਨੀ ਪਏਗੀ। 416-700-9100 ਉਹਨਾਂ ਦਾ ਨੰਬਰ ਹੈ। 18 ਤਰੀਕ ਨੂੰ ਅਸੀਂ ਉੱਥੇ ਇੱਕ ਪ੍ਰੋਗਰਾਮ ਇੱਕ ਰੱਖਿਆ ਹੋਇਆ, ਬਹੁਤ ਖੂਬਸੂਰਤ ਪ੍ਰੋਗਰਾਮ, ਜਿਹਦੇ ਵਿੱਚ ਮੇਰੇ ਨਾਲ ਅਕਸਰ ਜਿਹੜੇ ਰੇਡੀਓ ਪ੍ਰੋਗਰਾਮ ਦੇ ਵਿੱਚ ਹੁੰਦੇ ਨੇ ਹੁਸਨੈਨ ਅਕਬਰ ਜੀ, ਉਹਨਾਂ ਨੂੰ ਤੁਸੀਂ ਲਾਈਵ ਸੁਣ ਸਕੋਗੇ ਉਸ ਦਿਨ। ਔਰ ਉਸ ਦੇ ਨਾਲ ਨਾਲ ਹੀ ਸਾਡੇ ਪਾਕਿਸਤਾਨ ਤੋਂ ਇੱਕ ਬਹੁਤ ਅੱਛੀ ਹੋਰ ਫਨਕਾਰ, ਫਿਦਾ ਉਸਦਾ ਨਾਮ ਹੈ, ਬਹੁਤ ਅੱਛੀ ਸਿੰਗਰ ਹੈ, ਉਸ ਨੂੰ ਵੀ ਲਾਈਵ ਤੁਸੀਂ ਸੁਣ ਸਕੋਗੇ। ਹੋਰ ਬਹੁਤ ਸਾਰੇ ਦੋਸਤ ਮਿੱਤਰ ਭੈਣ ਭਰਾ ਇੱਥੇ ਹਾਜ਼ਰ ਹੋਣਗੇ, ਤੁਹਾਨੂੰ ਵੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਤੁਸੀਂ ਵੀ ਆ ਕੇ ਆਪਣੀ ਕਿਸੇ ਨਾ ਕਿਸੇ ਵੀ ਕਲਾ ਦਾ ਜੌਹਰ ਦਿਖਾ ਸਕਦੇ ਹੋ। ਉੱਥੇ ਕੋਈ ਫੀਸ ਨਹੀਂ ਹੈ, ਖਾਣਾ ਪੀਣਾ ਤੁਹਾਨੂੰ ਹੋਏਗਾ ਉੱਥੇ, ਕਿਉਂਕਿ ਪੰਜਾਬੀਆਂ ਦੀ ਪਰੰਪਰਾ ਹੈ। ਸੋ ਦੋਸਤੋ, ਅੱਜ ਹੈ ਵੀਕੈਂਡ, ਵੀਕੈਂਡ ਸ਼ੁੱਕਰਵਾਰ ਦਾ ਦਿਨ ਹੈ, ਬਹੁਤ ਖੂਬਸੂਰਤ ਦਿਨ ਹੈ, ਮੌਸਮ ਵੀ ਬਹੁਤ ਖੂਬਸੂਰਤ ਰਿਹਾ ਸਾਰਾ ਦਿਨ। ਅੱਜ ਇਸ ਵੇਲੇ ਟੈਂਪਰੇਚਰ 23 ਡਿਗਰੀ ਹੈ, 28 ਡਿਗਰੀ ਰਿਹਾ ਅੱਜ ਵੱਧ ਤੋਂ ਵੱਧ ਦਿਨ ਵੇਲੇ, ਦੁਪਹਿਰ ਵੇਲੇ। ਕੱਲ ਨੂੰ 11 ਜੁਲਾਈ ਹੋ ਜਾਣੀ ਹੈ, 11 ਜੁਲਾਈ ਨੂੰ ਸਨਿਚਰਵਾਰ, ਟੈਂਪਰੇਚਰ ਹੋਏਗਾ 28 ਡਿਗਰੀ। ਮੌਸਮ ਸਾਰਾ ਦਿਨ ਕਲੀਅਰ ਹੀ ਰਹਿਣਾ ਹੈ, ਕੋਈ ਬਦਲਵਾਈ ਵੀ ਕੱਲ੍ਹ ਘੱਟ ਹੀ ਹੈ, ਧੁੱਪ ਨਿਕਲੇਗੀ। 5:48 ਤੇ ਸੂਰਜ ਨੇ ਸਵੇਰੇ ਚੜ੍ਹ ਜਾਣਾ ਔਰ 9 ਵਜੇ ਪੂਰੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। 10 ਤੋਂ 15 ਕਿਲੋਮੀਟਰ ਪਰ ਆਵਰਸ ਦੀ ਜਿਹੜੀ ਸਪੀਡ ਹੈ ਨਾ, ਉਹ ਚੱਲੇਗੀ ਇੱਥੇ। ਸੋ ਅੱਜ ਸ਼ੁੱਕਰਵਾਰ ਹੈ, ਹਰ ਸ਼ੁੱਕਰਵਾਰ ਦੀ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੀ ਹੈ। ਮਾਈਕ ਅੱਜ ਤੁਹਾਡੇ ਹਵਾਲੇ ਹੈ, ਮੈਂ ਸਿਰਫ ਤੁਹਾਡਾ ਹੁਕਮ ਮੰਨਣ ਵਾਸਤੇ ਇੱਥੇ ਅੱਜ ਬੈਠਾ ਹਾਂ। 6473653 6753 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਫੋਨ ਕਰੋ। ਫੋਨ ਕਰਕੇ ਕੋਈ ਆਪਣੀ ਫਰਮਾਇਸ਼ ਦਾ, ਕੋਈ ਗੀਤ ਸੁਣਨ 'ਤੇ ਤੁਹਾਡਾ ਮਨ ਹੋਵੇ ਸੁਣ ਸਕਦੇ ਹੋ, ਕੋਈ ਆਪ ਗੀਤ ਗੁਣਗੁਣਾਉਣ 'ਤੇ ਤੁਹਾਡਾ ਮਨ ਹੋਵੇ ਜੀ ਆਇਆਂ ਨੂੰ, ਕੋਈ ਕਵਿਤਾ, ਕੋਈ ਚੁਟਕਲਾ, ਕੋਈ ਜਗ ਬੀਤੀ, ਕੋਈ ਹੱਡ ਬੀਤੀ, ਜਿੱਥੇ ਕਿਤੇ ਵੀ ਇਸ ਵੇਲੇ ਤੁਸੀਂ ਬਾਈ ਚਾਂਸ ਕੰਮ ਦੇ ਸਿਲਸਿਲੇ ਵਿੱਚ ਬਾਜ਼ਾਰ 'ਚ ਹੋ ਜਾਂ ਸੜਕ ਦੇ ਉੱਪਰ ਹੋ ਜਾਂ ਕਿਤੇ ਵੀ ਹਾਈਵੇ ਦੇ ਉੱਪਰ ਹੋ, ਕੋਈ ਚੀਜ਼ ਤੁਹਾਡੇ ਨਜ਼ਰ ਆਈ, ਕੋਈ ਕਿਤੇ ਘਟਨਾ ਸੁਖਾਵੀਂ ਜਾਂ ਦੁਖਾਵੀਂ ਘਟਨਾ ਕੋਈ ਵੀ ਤੁਸੀਂ ਦੇਖੀ, ਤੁਸੀਂ ਉਹ ਸ਼ੇਅਰ ਕਰ ਸਕਦੇ ਹੋ। ਟ੍ਰੈਫਿਕ ਟਰੂਫਿਕ ਦਾ ਕਿਤੇ ਕੋਈ ਹਾਲਤ ਕੋਈ ਮਾੜੀ ਹੈ ਜਾਂ ਕਿਤੇ ਤੁਸੀਂ ਫਸੇ ਹੋਏ ਹੋ ਤਾਂ ਉਹ ਅਪਡੇਟ ਤੁਸੀਂ ਦੇਣਾ ਚਾਹੋ ਤਾਂ 6473653 6553 ਦੇ ਉੱਪਰ ਦੇ ਸਕਦੇ ਹੋ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਇਸ ਤਰ੍ਹਾਂ ਹੀ ਜਾਰੀ ਰਹੇਗਾ, ਵਿਸ਼ਾ ਵੀ ਛੋਟਾ ਮੋਟਾ ਆਪਾਂ ਕੋਈ ਨਾ ਕੋਈ ਡਿਸਕਸ ਕਰਾਂਗੇ। ਅੱਜ ਮੈਨੂੰ ਬੜਾ ਮੌਕਾ ਮਿਲਿਆ, ਜਿਹੜੀ ਮੈਂ ਗੱਲਬਾਤ ਅਕਸਰ ਕਰਦਾ ਸੀ ਕਿ 10-11-12 ਨੂੰ ਪੰਜਾਬ ਪਵੀਲੀਅਨ ਕੈਰਾ ਬ੍ਰਹਮ ਦੇ ਅੰਤਰਗਤ ਜੋ ਫੰਕਸ਼ਨ ਹੋ ਰਿਹਾ 46 ਮੈਕਮਰਚੀ ਐਵਨਿਊ ਸਾਊਥ ਦੇ ਵਿੱਚ, ਬੜੇ ਧੂਮ ਧੜੱਕੇ ਦੇ ਨਾਲ ਉਸ ਦੀ ਸ਼ੁਰੂਆਤ ਹੋਈ ਸ਼ਾਮ ਨੂੰ। ਅੱਜ 6:30 ਵਜੇ ਦੇ ਕਰੀਬ ਮੈਨੂੰ ਮੌਕਾ ਮਿਲਿਆ ਉਸ ਪ੍ਰੋਗਰਾਮ ਨੂੰ ਹੋਸਟ ਕਰਨ ਦਾ, ਲੇਕਿਨ ਰੇਡੀਓ ਪ੍ਰੋਗਰਾਮ ਦੇ ਕਰਕੇ ਮੈਨੂੰ 9:15 ਵਜੇ ਉੱਥੋਂ ਦੌੜਨਾ ਪਿਆ, ਕਿਸੇ ਹੋਰ ਦੀ ਡਿਊਟੀ ਲਾ ਕੇ ਉੱਥੇ ਆਇਆ। ਲੈ ਕੇ ਵੈਸੇ ਵੀ ਅੱਜ ਥਕਾਵਟ ਹੈ ਕਿਉਂਕਿ ਬੋਲ ਬੋਲ ਕੇ ਉੱਥੇ 2.5-3 ਘੰਟੇ ਉੱਥੇ ਵੀ ਡਿਊਟੀ ਦੇ ਕੇ ਆਏ ਹਾਂ ਅਤੇ ਬੋਲ ਬੋਲ ਕੇ ਮੈਂ ਤਾਂ ਪਿਆ ਥੱਕਿਆ। ਇਸ ਕਰਕੇ ਅੱਜ ਤੁਹਾਡੀਆਂ ਸੇਵਾਵਾਂ ਦੀ ਮੈਨੂੰ ਜ਼ਰੂਰਤ ਹੈ। ਤੁਸੀਂ ਫੋਨ ਕਰੋ, ਫੋਨ 'ਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਤੁਸੀਂ ਕੋਈ ਗਾਣਾ ਸ਼ਾਣਾ ਸੁਣਨਾ ਹੋਵੇ ਉਹ ਮੈਂ ਤੁਹਾਨੂੰ ਜ਼ਰੂਰ ਸੁਣਾ ਦੇਊਂਗਾ। ਤੁਸੀਂ ਕੋਈ ਗੱਲਬਾਤ ਸ਼ੇਅਰ ਕਰਨੀ ਹੋਵੇ ਆਪਾਂ ਪਾਰਟੀਸਪੇਟ ਉਹਦੇ ਵਿੱਚ ਕਰਾਂਗੇ। 3 ਦਿਨ ਇਹ ਮੇਲਾ ਚੱਲਣਾ ਹੈ ਜਿਹੜਾ ਪੰਜਾਬ ਪਵੀਲੀਅਨ ਦਾ, ਅੱਜ 10 ਨੂੰ, ਕੱਲ੍ਹ 11 ਨੂੰ ਅਤੇ ਪਰਸੋਂ 12 ਨੂੰ। ਕੱਲ੍ਹ ਨੂੰ 12 ਵਜੇ ਸਟਾਰਟ ਹੋਏਗਾ ਦਿਨੇ, ਰਾਤ ਨੂੰ 10-11 ਵਜੇ ਤੱਕ ਚੱਲਣਾ। ਅਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ, ਕਥੂਰੀਆ ਸਾਹਿਬ ਮੇਰੇ ਨਾਲ ਜੁੜੇ ਨੇ। ਕਥੂਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਦਰਸ਼ਨਦੀਪ ਜੀ, ਤੁਹਾਨੂੰ ਤੇ ਤੁਹਾਨੂੰ ਸੁਣਨ ਵਾਲੇ ਸਾਰੇ ਸੁਤਰ ਨੂੰ ਬਹੁਤ ਹੀ ਪਿਆਰ ਤੇ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ
0: ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
0: ਜੀ।
1: ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਸੁਤਰ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜੇ ਤੁਹਾਨੂੰ ਤੁਹਾਡੀ ਆਵਾਜ਼ ਦੀ ਇੰਤਜ਼ਾਰ ਵਿੱਚ ਬੈਠੇ ਹੁੰਦੇ ਆ, ਉਡਾਣ ਪੁਰਾਣ ਖਤਮ ਹੁੰਦਿਆਂ ਹੀ
0: ਜੀ ਜੀ ਜੀ ਜੀ
1: ਤੁਹਾਡੇ ਨਾਲ ਜੁੜ ਜਾਂਦੇ ਆ, ਔਰ ਤੁਸੀਂ ਉਹਨਾਂ ਦਾ ਮਨੋਰੰਜਨ ਕਰਦੇ ਹੋ, ਰਹਿਤ ਮਨੋਰੰਜਨ ਕਰਦੇ ਹੋ, ਤੁਹਾਨੂੰ ਦੂਜੇ ਦਿਨ 24 ਘੰਟੇ ਫਿਰ ਯਾਦ ਰੱਖਦੇ
0: ਆ। ਜੀ ਜੀ ਜੀ ਜੀ ਜੀ ਜੀ ਕਦੂਰੀਆ ਸਾਹਿਬ, ਤੁਸੀਂ ਅੱਜ ਆ ਹੀ ਜਾਣਾ ਸੀ, ਕਿਤੇ ਦੂਰ ਰਹੇ ਕਿਤੇ?
1: ਮੈਂ ਸਿਰਫ ਤੁਹਾਡੇ ਨਾਲ ਜੁੜਿਆ ਜੀ ਕਿ ਤੁਹਾਨੂੰ ਖੁਸ਼ਖਬਰੀ ਦੇਣੀ ਸੀ। ਤੁਹਾਨੂੰ ਪਤਾ ਕਿ ਪਿਛਲੇ ਸਾਲ ਜਿਵੇਂ ਅਸੀਂ ਵਿਲੇਜ ਆਫ ਇੰਡੀਆ ਦੇ ਬਾਹਰ ਸਟਾਲ ਲੱਗੇ ਹੁੰਦੇ ਸੀ, ਜਰੇਬੀਆਂ ਬਾਹਰ ਗਰਮ ਕਰਦੇ ਹੁੰਦੇ ਸੀ, ਅੰਮ੍ਰਿਤਸਰ ਦੀ ਹਾਲ ਗੱਡੀ ਟਿੱਕੀ ਮਿਲਦੀ ਹੁੰਦੀ ਸੀ
0: ਜੀ ਜੀ,
1: ਉੱਥੇ ਤੁਹਾਨੂੰ ਕਹਿੰਦੇ ਹੁੰਦੇ ਕਿ ਤਰ੍ਹਾਂ ਤਰ੍ਹਾਂ ਦੀਆਂ 4-5 ਆਈਟਮਾਂ ਹੁੰਦੀਆਂ ਸੀ, ਪਰ ਖਾਣ ਦਾ ਮਜ਼ਾ ਆਉਂਦਾ ਸੀ ਬਾਹਰ
0: ਖੜੇ ਹੋ ਕੇ ਖਾਣ ਦਾ ਇੱਕ ਆਪਣਾ ਲੁਤਫ ਹੈ।
1: ਜਿਹੜੀ ਉੱਥੇ ਆਪਣੀਆਂ ਪੰਜਾਬ ਦੇ ਮੰਜੇ ਡਾਹੇ ਹੁੰਦੇ ਸੀ, ਔਰ ਮੈਂ ਦੱਸ ਦਿਆਂ ਕਿ ਅਸੀਂ ਸੋਮਵਾਰ ਤੋਂ, ਇਸ ਆਉਣ ਵਾਲੇ ਸੋਮਵਾਰ ਤੋਂ
0: ਜੀ
1: ਉਹੀ ਪ੍ਰੋਗਰਾਮ ਫਿਰ ਦੁਬਾਰਾ ਸ਼ੁਰੂ ਕਰ ਰਹੇ, ਪਰ ਹੁਣ ਥੋੜੀ ਜਗ੍ਹਾ ਚੇਂਜ ਕੀਤੀ ਹੈ। ਅੱਗੇ ਵਿਲੇਜ ਆਫ ਇੰਡੀਆ ਦੇ ਬਾਹਰ ਸੀ, ਹੁਣ ਵਿਲੇਜ ਆਫ ਇੰਡੀਆ ਦੀ ਬਿਲਡਿੰਗ ਦੇ ਬੈਕ ਸਾਈਡ ਤੇ ਹੈ।
0: ਅੱਛਾ ਅੱਛਾ ਅੱਛਾ,
1: ਪਿਛਲੇ ਪਾਸੇ ਅਸੀਂ ਉੱਥੇ ਸਟਾਲ ਲੱਗੇ ਹੋਣਗੇ, ਤੁਸੀਂ ਗਰਮ ਜਰੇਬੀਆਂ ਖਾਣੀਆਂ, ਹੁਣ ਦੇਸੀ ਘਿਓ ਦੇ ਵਿੱਚ ਕੱਢੀਆਂ ਹੋਈਆਂ, ਸਾਹਮਣੇ ਖਲੋ ਕੇ ਗਰਮ ਜਰੇਬੀਆਂ ਕਢਾਓ
0: ਜੀ
1: ਤੇ ਮੰਜੇ ਤੇ ਬੈਠ ਕੇ ਖਾਓ।
0: ਕਿਆ ਬਾਤ, ਕਿਆ ਬਾਤ!
1: ਟਿੱਕੀ ਤੁਸੀਂ ਆਰਡਰ ਦਿਓ, 10 ਮਿੰਟ ਵਿੱਚ ਤੁਹਾਡੇ ਸਾਹਮਣੇ ਟਿੱਕੀ ਬਣੇਗੀ। ਇਹ ਟਿੱਕੀ ਬਣੀ ਗਰਮ ਕਰਨੀ ਹੈ ਜਾਂ ਹਾਫ ਫਰਾਈਡ ਹੈ ਗਰਮ ਕਰਨਾ, ਆਲੂ ਬਿਲਕੁਲ ਕੱਚੇ ਤੁਹਾਡੇ ਸਾਹਮਣੇ ਲਿਆ ਕੇ ਉਹਦੇ ਚ ਮਸਾਲਾ ਭਰ ਕੇ ਤੁਹਾਡੇ ਸਾਹਮਣੇ ਬਿਲਕੁਲ ਟਿੱਕੀ ਤਿਆਰ ਕੀਤੀ ਜਾਏਗੀ
0: ਜੀ ਜੀ ਜੀ,
1: ਤੇ ਤੁਸੀਂ ਉਸ ਦਾ ਲੁਤਫ ਉਠਾ ਸਕਦੇ ਹੋ। ਨਾਲ ਤੁਹਾਨੂੰ ਅਸੀਂ ਹੁਣ 2-3-4 ਆਈਟਮਾਂ ਨਵੀਆਂ ਦਿਆਂਗੇ, ਉਹ ਮੈਂ ਸਰਪ੍ਰਾਈਜ਼ ਰੱਖ ਦੇਣਾ ਤੁਹਾਨੂੰ ਕਿਹੜੀ ਕਿਹੜੀ ਆਈਟਮ ਸ਼ੁਰੂ ਕਰਨ ਵਾਲੇ ਆ। ਜਿਹੜਾ ਭਲਵਾ ਕੁਲਚਾ ਹੁੰਦਾ ਸੀਗਾ ਤੇ ਨਾਲ ਕੀ ਕਹਿੰਦੇ ਹੁੰਦੇ ਆ ਪਾਓ ਭਾਜੀ ਹੁੰਦੀ ਸੀ, ਪਰ ਹੁਣ ਤੁਹਾਨੂੰ 2-3-4 ਨਵੀਆਂ ਆਈਟਮਾਂ ਹੋਰ ਦਿਆਂਗੇ, ਪਰ ਹੌਲੀ ਹੌਲੀ ਸ਼ੁਰੂ ਕਰਾਂਗੇ ਜਿਵੇਂ ਜਿਵੇਂ ਤੁਸੀਂ ਸਾਡਾ ਸਾਥ ਦਿਓਗੇ
0: ਜੀ ਜੀ,
1: ਕਿਉਂਕਿ ਅਜੇ ਲੋਕਾਂ ਨੂੰ ਹੌਲੀ ਪਤਾ ਲੱਗੇਗਾ ਤੇ ਆਉਣੇ ਸ਼ੁਰੂ ਹੋਣਗੇ। ਅਸੀਂ ਬਾਹਰ ਮੰਜੇ ਡਾਹ ਦੇਣੇ ਆ
0: ਜੀ ਜੀ ਜੀ ਜੀ ਜੀ,
1: ਤੁਸੀਂ ਆ ਕੇ ਬੈਠਣ ਨੂੰ ਤਿਆਰ ਹੋਵੋ ਕਿ ਮੰਜੇ ਤੇ ਬੈਠ ਕੇ ਫਿਰ ਅਸੀਂ ਉਹੀ ਦੁੱਧ ਉਠਾਉਣਾ ਤੇ ਉਹੀ ਪੰਜਾਬੀ ਗੀਤ ਗਾਣੇ ਸੁਣਨੇ ਤੇ ਪੰਜਾਬੀ ਕਲਚਰ, ਪੰਜਾਬੀ ਮਾਹੌਲ, ਪੰਜਾਬੀ ਸਭਿਆਚਾਰ
0: ਜੀ
1: ਤੁਸੀਂ ਆਓ, ਆਪਾਂ ਸਾਰੇ ਰਲ ਮਿਲ ਕੇ ਬੈਠ ਕੇ ਨਾਲ ਤੁਹਾਨੂੰ ਗੀਤ ਸੰਗੀਤ ਵੀ ਕਿਤੇ ਨਾ ਕਿਤੇ ਉੱਥੇ ਸੁਣਾਇਆ ਕਰਾਂਗੇ
0: ਜੀ।
1: ਸਟੇਜ ਅਸੀਂ ਲਾ ਦੇਣੀ ਹੈ, ਤੁਸੀਂ ਕਿਸੇ ਗਰਾਊਂਡ ਨੂੰ ਦਿਲ ਕਰਦਾ ਹੋਵੇ, ਕਿਸੇ ਨੂੰ ਕੋਈ ਸਟੇਜ ਨਾ ਮਿਲਦੀ ਹੋ ਤੇ ਉਹ ਵੀ ਅਸੀਂ ਇੰਤਜ਼ਾਮ ਕਰਾਂਗੇ ਜਿਹੜਾ ਤੁਸੀਂ ਉੱਥੇ, ਕਿਉਂਕਿ ਉਹਦੇ ਪਿੱਛੇ ਪਿੱਛੇ ਪੰਜਾਬੀ ਭਵਨ ਬਣਿਆ ਹੋਇਆ
0: ਜੀ ਜੀ ਜੀ,
1: ਭਵਨ ਦੇ ਅੰਦਰ ਸਾਰਾ ਕੁਝ ਸਿਸਟਮ ਹੈਗਾ। ਅਸੀਂ ਚਾਹਾਂਗੇ ਤੁਸੀਂ ਉਹਨੇ ਦੀ ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਅਸੀਂ ਕਿ 9 ਵਜੇ ਤੋਂ ਬਾਅਦ ਘੰਟਾ ਉੱਥੇ ਅੰਦਰ ਡੀਜੇ ਲਾਗੇ ਤੁਹਾਡੇ ਭੰਗੜੇ ਵੀ ਪਾਇਆ ਕਰੀਏ।
0: ਬਿਲਕੁਲ ਬਿਲਕੁਲ ਬਿਲਕੁਲ,
1: ਮਤਲਬ ਬਿਲਕੁਲ ਜਖਣ ਤੁਹਾਨੂੰ ਮਾਹੌਲ ਦਿਆਂਗੇ ਉੱਥੇ ਪਿੱਛੇ, ਔਰ ਤੁਸੀਂ ਆਓ, ਇਸਦਾ ਆਨੰਦ ਮਾਣੋ, ਤਿਆਰ ਹੋ ਜਾਓ ਸੋਮਵਾਰ ਤੋਂ ਲੈ ਕੇ। ਔਰ ਇਹ ਜਿਹੜਾ ਸਟਾਲ ਦੇ ਸ਼ਾਮੀ 5 ਵਜੇ ਸ਼ੁਰੂ ਹੋਇਆ ਕਰਨਗੇ, 5 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ
0: ਜੀ ਜੀ। ਅੱਛਾ ਅੱਛਾ, ਸਵੇਰੇ 3 ਵਜੇ ਤੱਕ,
1: ਲੇਟ ਨਾਈਟ ਸਵੇਰੇ 3 ਵਜੇ ਤੱਕ ਚੱਲਦੇ ਰਹਿਣਗੇ,
0: ਗਾਣੇ ਵੀ ਲੱਗੇ ਹੁੰਦੇ ਵੀ ਤੇਰੇ ਮੁਖੜੇ ਤੇ ਕਾਲਾ ਕਾਲਾ ਤਿਲਵੇ ਸਾਡਾ ਕੱਢ ਕੇ ਲੈ ਗਿਆ, ਤਿਲਵੇ ਹੈ ਪੰਜਾਬੀ ਸਭਿਆਚਾਰ ਦੇ ਨਾਲ ਸੰਬੰਧਿਤ ਗਾਣੇ ਸੁਣੋ ਤੇ ਨਾਲ ਤੁਸੀਂ ਖੁਦ ਕੁਝ ਗੁਣਗੁਣਾਉਣਾ ਤੇ ਤੁਹਾਨੂੰ ਉੱਥੇ ਵੀ ਮੌਕਾ ਦੇਵਾਂਗੇ।
1: ਲਾਹੌਰ ਅਸੀਂ ਗਏ ਜਦੋਂ ਮੈਨੂੰ ਬਾਬਾ ਨਜ਼ਰੀ ਕਹਿਣਗੇ ਗੁਰੀਆ ਸਾਹਿਬ ਤੁਹਾਨੂੰ ਆਈਸਕ੍ਰੀਮ ਖਾ ਕੇ ਲਿਆਉਣੀ ਹੈ ਰਾਤ ਨੂੰ।
0: ਅੱਛਾ ਜੀ,
1: ਚਮਨ ਦੀ ਆਈਸਕ੍ਰੀਮ,
0: ਕਿਆ ਬਾਤ ਹੈ, ਕਿਆ ਬਾਤ!
1: ਨਾਰਕਲੀ ਬਾਜ਼ਾਰ ਵਿੱਚ ਆਈਸਕ੍ਰੀਮ ਮਿਲਦੀ ਹੈ ਚਮਨ ਦੀ, ਔਰ ਸਾਰੀ ਰਾਤ ਸਾਡੇ ਬਾਰੇ ਇੱਕੋ ਜਿਹੀ ਮਹਿੰਗਾ ਬਣਾਇਆ। ਬਾਬਾ ਜੀ ਤੁਸੀਂ ਇਸ ਵੇਲੇ ਆਈਸਕ੍ਰੀਮ ਦੀ ਗੱਲ ਕਰਦੇ ਪਏ ਹੋ, ਕਹਿੰਦੇ ਜੀ ਅਸੀਂ ਤਾਂ ਚੀਜ਼ ਹੈ, ਤੁਸੀਂ ਦੇਖੋ ਜਾਗੇ ਤੁਹਾਨੂੰ ਰਾਤ ਨੂੰ 1 ਵਜੇ ਵੀ ਜੇ ਕਿਤੇ ਬਹਿਣ ਨੂੰ ਜਗ੍ਹਾ ਮਿਲ ਜਾਵੇ ਜਾਂ ਤੁਹਾਡੀ ਵਾਰੀ ਆਉਣ ਤੇ 10-15 ਮਿੰਟ ਨਾ ਲੱਗੇ ਤੇ ਮਜ਼ਾ ਨਹੀਂ ਹੋਇਆ
0: ਤੁਹਾਨੂੰ
1: ਦੇਖੀ ਰਾਤੀ ਇੱਕ ਵਜੇ ਅਸੀਂ ਸਵਾ ਇੱਕ ਵਜੇ ਪਹੁੰਚੇ ਜੀ ਉੱਥੇ ਸਵਾ ਇੱਕ ਵਜੇ ਪਹੁੰਚੇ ਤੇ ਉੱਥੇ ਤਾਂ ਲੈਣ ਲੱਗੀ
0: ਬਿਲਕੁਲ ਬਿਲਕੁਲ
1: ਹਾਲਾਂਕਿ ਡਬਲ ਸਟੋਰੀ ਦੁਕਾਨ ਚਮਨ ਦੀ ਆਈ ਸੀ ਹੁੰਦੀ ਉੱਥੇ ਲਾਹੌਰ ਦੇ ਵਿੱਚ ਨਾਰਕਲੀ ਬਾਜ਼ਾਰ ਦੇ ਵਿੱਚ ਔਰ ਲੋਕ ਉੱਪਰ ਵੀ ਕੋਠੇ ਤੇ ਜਾ ਰਹੇ ਸੀਗੇ ਥੱਲੇ ਬੈਠੇ ਖਾ ਰਹੇ ਸੀਗੇ
0: ਜੀ ਜੀ ਜੀ ਜੀ
1: ਔਰ ਮੈਂ ਕਿਹਾ ਬਾਬਾ ਜੀ ਆਈ ਸੀ ਤੁਹਾਨੂੰ ਅਸੀਂ ਖਵਾਉਣੀ ਹੁਣ ਤੁਸੀਂ ਸਾਨੂੰ ਚੰਗੀ ਦੁਕਾਨ ਤੇ ਲੈ ਆਏ ਜੇ ਬੜਾ ਚੰਗਾ ਖਾਣਾ ਹੈ ਨਾ ਇਹ ਵੀ ਬਹੁਤ ਕਿਤੇ ਕਿਤੇ ਮਿਲਦਾ
0: ਬਿਲਕੁਲ ਜੀ
1: ਦੁਕਾਨਾਂ ਬਹੁਤ ਹੁੰਦੀਆਂ ਬਾਜ਼ਾਰ ਦੇ ਵਿੱਚ ਦੁਕਾਨਾਂ ਸਾਰੇ ਪਾਸੇ ਵੀ ਦੁਕਾਨਾਂ ਲੋਕ ਵੇਖੋ ਵੇਖੀ ਬਾਹਰ ਲਾਲ ਗੜੀਆਂ ਬੈਠ ਜਾਂਦੇ
0: ਜੀ ਜੀ ਜੀ ਜੀ
1: ਪਰ ਜਿਹੜੀ ਚੀਜ਼ ਦਾ ਸਵਾਦ ਜਿੱਥੋਂ ਆਉਣਾ ਨਾ ਉੱਥੇ ਹੀ ਆਉਣਾ ਜਿਵੇਂ ਤੁਹਾਨੂੰ ਪਤਾ ਕਿ ਵਿਲੇਜ ਆਫ ਇੰਡੀਆ ਦੀ ਜਿਹੜੀ ਟਿੱਕੀ ਹੈ
0: ਜੀ
1: ਜਾਂ ਤੁਸੀਂ ਹਾਲਗੇਟ ਅੰਮ੍ਰਿਤਸਰ ਬਹਿ ਕੇ ਟਿੱਕੀ ਖਾ ਲਈ ਤੇ ਜਾਂ ਵਿਲੇਜ ਆਫ ਇੰਡੀਆ ਦੇ ਬਾਹਰ ਮਜ਼ੇ ਲੈ ਕੇ
0: ਬਿਲਕੁਲ
1: ਤੁਹਾਨੂੰ ਬਿਲਕੁਲ ਸਵਾਦ ਨਾ ਆਵੇ ਫਿਰ ਗੱਲ ਹੀ ਕੋਈ ਨੀ ਅੰਮ੍ਰਿਤਸਰੀ ਕੁਲਚਾ ਤਾਂ ਸਾਰੇ ਕਹਿ ਦਿੰਦੇ ਆ ਅੰਮ੍ਰਿਤਸਰੀ ਕੁਲਚਾ ਅੰਮ੍ਰਿਤਸਰੀ ਕੁਲਚਾ
0: ਜੀ ਜੀ
1: ਪਰ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਸਾਨੂੰ ਪਤਾ ਅੰਮ੍ਰਿਤਸਰ ਕੁਲਚੇ ਦਾ ਸਵਾਦ ਕੀ ਹੁੰਦਾ
0: ਜੀ ਜੀ ਜੀ
1: ਅਸੀਂ ਪਛਾਣ ਸਕਦੇ ਹਾਂ ਜਿਹੜਾ ਬੰਦਾ ਨਵਾਂ ਜਿਹਨੇ ਕਦੀ ਪਹਿਲੇ ਅੰਮ੍ਰਿਤਸਰ ਦਾ ਕੁਲਚਾ ਖਾਧਾ ਨੀ ਉਹਨੂੰ ਕੀ ਪਤਾ ਅੰਮ੍ਰਿਤਸਰੀ ਕੁਲਚਾ ਕੀ ਹੁੰਦਾ ਪਰ ਤੁਸੀਂ ਕਹਿੰਦਾ ਵਿਲੇਜ ਆਫ ਇੰਡੀਆ ਕੇ ਅੰਮ੍ਰਿਤਸਰੀ ਕੁਲਚਾ ਖਾਓ ਫਿਰ ਤੁਹਾਨੂੰ ਪਤਾ ਲੱਗੇ ਕਿ ਅੰਮ੍ਰਿਤਸਰੀ ਕੁਲਚਾ ਹੁੰਦਾ ਕੀ
0: ਜੀ ਜੀ ਜੀ ਜੀ ਜੀ
1: ਤੁਹਾਨੂੰ ਸਾਰਿਆਂ ਨੂੰ ਅਸੀਂ ਗੁਜ਼ਾਰਿਸ਼ ਕਰ ਦੇਵਾਂਗੇ ਜੇ ਤੁਸੀਂ ਅਜੇ ਤੱਕ ਵੀ ਜੇ ਕਦੀ ਵਿਲੇਜ ਹੋਣਗੇ ਮੇਰਾ ਖਿਆਲ ਤਾਂ ਨਹੀਂ ਕੋਈ ਐਸਾ ਆਪਣਾ ਸੋਤਾ ਬੜਾ ਕਦੀ ਆਇਆ ਨਾ ਹੋਵੇ ਜੇ ਤੁਸੀਂ ਨਹੀਂ ਆਏ ਤੁਹਾਨੂੰ ਜਿਹੜੀ ਇੱਥੇ ਫਰੈਸ਼ ਤਾਜ਼ਾ ਮਠਿਆਈ ਮਿਲਦੀ ਹੈ ਜਾਂ ਸਨੈਕਸ ਮਿਲਦੇ ਆ ਜਾਂ ਤੁਸੀਂ ਹੁਣ ਚਾਹ ਦਾ ਕੱਪ ਲੈ ਕੇ ਪੀ ਕੇ ਦੇਖੋ
0: ਜੀ ਜੀ
1: ਤੁਹਾਨੂੰ ਚਾਹ ਦਾ ਸਵਾਦ ਹੀ ਦੱਸ ਦੇਗਾ ਕਿ ਵਾਕਿਆ ਤੁਸੀਂ ਵਿਲੇਜ ਆਫ ਇੰਡੀਆ ਤੇ ਆਏ ਹੋਏ ਇਹ ਚੀਜ਼ ਇੱਕ ਛੋਟੀ ਜਿਹੀ ਚੀਜ਼ ਉੱਥੋਂ ਜਿਵੇਂ ਕਹਿੰਦੇ ਝੋਨੇ ਵਾਲੇ ਪਿੰਡ ਪਰਾਲੀ ਨੂੰ ਪਛਾਣੇ ਜਾਂਦੇ
0: ਆ ਪਛਾਣੇ ਜਾਂਦੇ
1: ਇਸ ਤਰ੍ਹਾਂ ਦੀ ਗੱਲ ਹੁੰਦੀ ਕਿ ਤੁਸੀਂ ਇੱਕ ਛੋਟੀ ਜਿਹੀ ਚੀਜ਼ ਤੋਂ ਪਤਾ ਲਾ ਸਕਦੇ ਹੋ ਕਿ ਇਹਦਾ ਅੰਦਰ ਕੀ
0: ਹੋਏਗੀ
1: ਇੱਥੇ ਕੁਆਲਿਟੀ ਕੀ ਹੋਏਗੀ
0: ਚਲੋ ਬਹੁਤ ਬਹੁਤ ਸ਼ੁਕਰੀਆ ਕਤੂਰੀਆ ਸਾਹਿਬ ਤੁਹਾਨੂੰ ਮੈਨੂੰ ਲੱਗਦਾ ਸਾਡੇ ਸਰੋਤੇ ਸਾਡੇ ਨਾਲ ਬਹੁਤ ਜੁੜਦੇ ਵੀ ਹੈ ਸਾਨੂੰ ਰਿਸਪੋਂਡ ਵੀ ਕਰਦੇ ਹੈ ਤੇ ਮੈਨੂੰ ਉਮੀਦ ਹੈ ਕਿ ਸਾਡਾ ਜਿਹੜਾ ਨਵਾਂ ਸੀ ਇਹ ਸੈਟਅਪ ਤਿਆਰ ਕੀਤਾ ਨਾ ਬੈਕ ਸਾਈਡ ਤੇ ਲੋਕ ਉੱਥੇ ਲੋ ਜ਼ਰੂਰ ਪਹੁੰਚਣਗੇ ਤੇ ਸਵਾਦ ਤੇ ਲਾਜਵਾਬ ਸਾਡਾ ਹੈ ਹੀ ਹੈ ਨਾਲ ਪੰਜਾਬੀ ਮਾਹੌਲ ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕੇ ਦਾ ਵੀ ਆਨੰਦ ਮਾਣਨਗੇ ਉੱਥੇ ਜ਼ਰੂਰ ਹੈ
1: ਬਹੁਤ ਮਿਹਰਬਾਨੀ
0: ਸ਼ੁਕਰੀਆ ਜੀ ਸ਼ੁਕਰੀਆ ਸਰ ਸ਼ੁਕਰੀਆ ਥੈਂਕ ਯੂ ਵੈਰੀ ਮਚ ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ
1: ਲਾਜਵਾਬ ਦਾਲ ਹੈ ਇੱਕ ਪਾਕਿਸਤਾਨ ਚ ਲਾਲਾ ਮੂਸਾ
0: ਲਾਲਾ ਮੂਸਾ
1: ਹਾਂਜੀ ਪੁੱਛ ਲਓ ਸ਼ੱਕ ਉਹਨਾਂ ਤਾਂ ਬਾਕ ਉਹ ਤਾਂ ਮੈਂ ਕਹਿੰਦਾ ਸਿਰੇ ਹੀ ਦੱਸਣਗੇ ਤੇ
0: ਨਹੀਂ ਲਾਲਾ ਮੂਸਾ ਕੋਈ ਸ਼ੋਪ ਸ਼ੂਪ ਹੈ ਕੋਈ ਕਿ ਕੀ ਹੈ
1: ਇਹ ਕੋਈ ਛੋਟਾ ਜਿਹਾ ਥਾਂ ਹੈ ਜੀ ਜਗ੍ਹਾ ਕੋਈ
0: ਉੱਥੇ
1: ਦਾਲ ਬਣਦੀ ਹੈ ਤੇ ਉੱਥੋਂ ਦੇ ਜਿਹੜੇ ਕਹਿ ਲਓ ਵੀ ਪ੍ਰਾਈਮ ਮਿਨਿਸਟਰ ਜੋ ਵੀ ਮਿਨਿਸਟਰ ਕਹਿ ਲਓ ਵੱਡੇ ਜਿਹੜੇ ਲੋਕ ਉਹ ਖਾ ਕੇ ਜਾਂਦੇ
0: ਅੱਛਾ ਅੱਛਾ ਲਾਲਾ ਮੂਸਾ ਇੱਕ ਜਗ੍ਹਾ ਦਾ ਨਾਮ ਹੈ ਤੇ ਉੱਥੇ ਦਾਲ ਬਣਦੀ ਹੈ ਲਾਲਾ ਮੂਸਾ
1: ਦਾਲ ਜੀ ਨਹੀਂ ਲਾਲਾ ਮੂਸਾ ਦਾਲ ਬਸ ਉਹਨਾਂ ਨੂੰ ਪਤਾ ਹੀ ਹੋਣਾ ਜੀ
0: ਅੱਛਾ ਅੱਛਾ ਮਤਲਬ ਲਾਲਾ ਮੂਸਾ ਦੇ ਨਾਮ ਦੇ ਨਾਲ ਹੀ ਉਹ ਚੱਲਦਾ ਹੈ
1: ਮੈਂ ਕਹਿੰਦਾ ਜੀ ਸਿਰਾ ਰਸਬੀ ਕਿਆ ਬਾਤ ਹੈ ਥੋੜੀ ਜਿਹੀ ਕੋਸ਼ਿਸ਼ ਕਰੀਏ ਪਰ ਉਹ ਜਿਹੜੀ ਕਹਿੰਦੇ ਉੱਥੇ ਬਣਦੀ ਹੈ ਨਾ ਉਹ ਤਾਂ ਕਿਸੇ ਤੋਂ ਬਣਾਈ ਬਣੀ ਹੋਈ ਨਹੀਂ
0: ਨਹੀਂ ਨਹੀਂ ਕਥੂਰੀਆ ਸਾਹਿਬ ਤਾਂ ਉੱਥੇ ਜਾਂਦੇ ਹੀ ਰਹਿੰਦੇ ਪਾਕਿਸਤਾਨ ਤੇ ਇਹਨਾਂ ਦਾ ਹਰ ਦੂਜੇ ਚੌਥੇ ਮਹੀਨੇ ਗੇੜਾ ਰਹਿੰਦੇ ਇਹਨੂੰ ਕਹਿੰਦੇ ਉੱਥੋਂ ਦੀ ਰੈਸਪੀ ਰੁਸਪੀ ਲੈ ਕੇ ਆਓ ਤੇ ਉਸ
1: ਇੱਥੇ ਵੀ ਇੱਥੇ ਲਿਆਓ ਮੈਂ ਬਸ ਬਸ ਬੇਨਤੀ ਆ
0: ਚਲੋ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ
1: ਯੂ
0: ਸਤਿ ਸ੍ਰੀ ਅਕਾਲ ਜੀ 1695
2: ਠੀਕ ਜੇ
0: ਬਹੁਤ ਵਧੀਆ ਜੀ ਬਿਲਕੁਲ ਠੀਕ ਠਾਕ
2: ਮਿਹਰਬਾਨੀ ਤੁਸੀਂ ਆਪਣਾ ਮਸਰੂਫੀਅਤ ਚੋ ਟਾਈਮ ਕੱਢ ਕੇ ਸਾਡੇ ਲਈ ਵੀ ਟਾਈਮ ਦਿੰਦੇ ਜੇ ਥੈਂਕ ਯੂ ਫਾਰ ਦੈਟ ਚਮਨ ਦੀ ਆਈਸਕ੍ਰੀਮ ਤੇ ਪਾਕਿਸਤਾਨ ਚ ਬੜੀ ਮਸ਼ਹੂਰ ਹੈ ਇਹ ਮਾਰ ਰੋਡ ਤੇ ਆ
0: ਅੱਛਾ ਤੇ
2: ਗੱਲ ਉਹਨਾਂ ਨੇ ਸਹੀ ਕੀਤੀ ਅਸੀਂ ਵੀ ਗਵਰਨਮੈਂਟ ਕਾਲਜ ਚ ਆਪਣਾ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਮੈਂ ਪੜ੍ਹੇ ਆ ਤੇ ਅਸੀਂ ਰਾਤ ਨੂੰ ਜਾਂਦੇ ਹੁੰਦੇ ਸਾਂ ਤੇ ਐਨੀ ਵੇ ਤੇ ਇਹ ਜਿਹੜਾ ਭਾਈ ਹੋਣਾ ਨੇ ਲਾਲੇ ਮੂਸੇ ਦਾ ਕਿਹਾ ਜੀਟੀ ਰੋਡ ਤੇ ਛੋਟਾ ਜਿਹਾ ਸ਼ਹਿਰ ਆ ਤੇ ਉੱਥੇ ਮੀਆਂ ਜੀ ਰੈਸਟੋਰੈਂਟ ਹੈ ਬਹੁਤ ਫੇਮਸ ਹੈ
0: ਅੱਛਾ ਲਾਲਾ ਮੂਸਾ ਸ਼ਹਿਰ ਹੈ ਛੋਟਾ ਜਿਹਾ
2: ਸਿਟੀ ਆ ਇਹ ਆਪਣਾ ਗੁਜਰਾਤ ਤੇ ਗੁਜਰਾਂਵਾਲੇ ਦੇ ਇਨ ਬਿਟਵੀਨ ਆ ਵਜ਼ੀਰਾਬਾਦ ਦੇ ਕੋਲ
0: ਤੇ ਮੀਆਂ ਜੀ ਰੈਸਟੋਰੈਂਟ ਦਾ ਨਾਮ ਆ ਛੋਟੇ ਜਿਹੇ
2: ਵਿੱਚ ਬਣ ਗਈ ਰੈਸਟੋਰੈਂਟ ਆ ਤੇ ਉਹਨਾਂ ਦੀ ਦਾਲ ਜਿਹੜੀ ਆ ਨਾ ਅਗਰ ਜੇ ਰੈਸਪੀ ਹੈ ਕਸੂਰੀਆ ਸਾਹਿਬ ਕੱਢਣਗੇ ਤੇ ਉਹਨਾਂ ਨੂੰ ਪਤਾ ਵੀ ਲੱਗ ਜਾਏਗਾ
0: ਅੱਛਾ
2: ਉਹ ਤਾਂ ਬੜੇ ਬੜੇ ਸਾਡੇ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸਾਹਿਬ ਉੱਥੇ
0: ਤੁਸੀਂ ਹੋਲਡ ਰੱਖੋ ਕਥੂਰੀਆ ਸਾਹਿਬ ਲਾਈਨ ਤੇ ਆ ਹੀ ਗਏ ਆਪਾਂ ਕਥੂਰੀਆ ਸਾਹਿਬ ਨਾਲ ਗੱਲ ਹੀ ਕਰ ਲੈਣਾ ਹਾਂਜੀ ਕਥੂਰੀਆ ਸਾਹਿਬ ਤੁਹਾਨੂੰ ਦੱਸ ਪੈ ਗਈ ਹੈ ਜੀ ਇੱਕ ਵਧੀਆ ਰੈਸਪੀ ਦੀ ਹੈਲੋ ਕਥੂਰੀਆ ਸਾਹਿਬ, ਤੁਸੀਂ ਆਉਂਦੇ ਹੋ?
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਮੈਂ ਕਿਹਾ ਤੁਹਾਨੂੰ ਦੱਸ ਪੈ ਗਈ ਹੈ ਲਾਲਾ ਮੂਸਾ।
1: ਮੈਂ ਆਪ ਖਾ ਕੇ ਆਇਆ ਜੀ ਦਾਲ ਮਾਸ਼, ਉਹਨੂੰ ਕਹਿੰਦੇ ਵੈਸੇ ਮਾਂ ਦੀ ਦਾਲ ਹੁੰਦੀ ਹੈ।
0: ਤੇ ਤੁਸੀਂ ਉਹ ਲਿਆਓ ਰੈਸਪੀ ਇੱਥੇ
1: ਦਾਲ? ਹਾਂਜੀ ਹਾਂਜੀ ਹੈਗੀ ਰੈਸਪੀ, ਕੋਈ ਗੱਲ ਨੀ। ਉਹ ਨਾ ਉਹ ਚ ਬੜਾ ਮੱਖਣ ਚ ਬਣਦੀ ਹੈ ਜੀ ਉਹ।
0: ਅੱਛਾ ਅੱਛਾ, ਉਹਦੇ
1: ਬੜਾ ਮੱਖਣ ਪਾਇਆ ਹੁੰਦਾ ਜਿਹੜੀ ਦਾਲ ਬਣਦੀ, ਦਾਲ ਮਾਸ਼ ਦੀ। ਕਿਉਂਕਿ ਅਸੀਂ ਵੈਸ਼ਨੋ ਬੰਦੇ, ਅਸੀਂ ਹੋਰ ਖਾਣਾ ਕੀ ਹੁੰਦਾ ਸੀ, ਤਾਂ ਉਹੀ ਖਾਣੀ ਹੁੰਦੀ ਸੀ।
0: ਅੱਛਾ, ਇੱਕ
1: ਜਦੋਂ ਜਿਵੇਂ ਦੱਸਿਆ ਨਾ, ਜਦੋਂ ਲਾਹੌਰ ਤੁਸੀਂ ਗੁਜਰਾਵਾਲ ਨੂੰ ਜਾਂਦੇ ਹੋ, ਰਸਤੇ ਚ ਖੱਬੇ ਹੱਥ
0: ਹਮੀਆਂ,
1: ਉਹਦੇ ਨੇੜੇ ਹੀ ਢਾਬਾ ਜਿਹੜਾ ਨਾ, ਉਹਦੇ ਨੇੜੇ ਇੱਕ ਸ਼ਰਦਾਈ ਬਣਾਉਂਦਾ ਜੀ।
0: ਅੱਛਾ ਅੱਛਾ,
1: ਤੁਸੀਂ ਉਹ ਹੈਰਾਨ ਹੋਵੋਗੇ, ਜਿਹੜੀ ਸ਼ਰਦਾਈ ਉਹ ਸੜਕ ਉੱਤੇ ਬਣਾਉਂਦਾ ਨਾ, ਉਹਨੇ ਏਡਾ ਕੋ ਵੱਡਾ ਵੇੜਣਾ ਲਾਇਆ ਹੋਇਆ, ਉੱਤੋਂ ਜਲੇ ਉਹ ਘੁੰਮਦਾ ਨਾ ਵਿੱਚ ਉਹਦਾ, ਤੇ ਮੈਂ ਕਹਿੰਦਾ ਉਹ ਡੰਡਾ ਘੁੰਮਦਾ ਉਹਦੇ ਚ ਸ਼ਰਦਾਈ ਵਾਲੇ ਕੂੰਡੇ ਦੇ ਵਿੱਚ
0: ਜੀ ਜੀ,
1: ਤੇ ਪਤਾ ਲੱਗਦਾ ਕਿ ਵਾਕਿਆ ਉਹ ਬਦਾਮ ਪਾਉਂਦਾ, ਕਸਕਾਸ ਪਾਉਂਦਾ, ਤੁਹਾਡੇ ਸਾਹਮਣੇ ਹਰ ਚੀਜ਼ ਉਹਨੇ ਪਾਣੀ ਹੈ,
0: ਤੇ
1: ਉੱਥੇ ਸ਼ਰਦਾਈ ਪੀਣ ਦਾ ਸਵਾਦ ਆ ਜਾਂਦਾ। ਇਹ ਸਭ ਕੁਆਲਿਟੀ ਜਿਹੜੀ ਸਪੈਸ਼ਲਟੀਆਂ ਹੁੰਦੀਆਂ ਨੇ ਨਾ, ਕਿਤੇ ਕਿਤੇ ਮਿਲਦੀਆਂ ਨੇ।
0: ਹੁਣ
1: ਸ਼ਰਦਾਈ ਤਾਂ ਹੋਰ ਬੰਦੇ ਬਹੁਤ ਬਣਾਉਂਦੇ ਹੋਣਗੇ, ਪਰ ਜਿਹੜੀ ਸ਼ਰਦਾਈ ਉੱਥੇ ਤੁਸੀਂ ਲਾਹੌਰ ਨੂੰ ਜਦੋਂ ਕੁਝ ਜਾਓ, ਰਸਤੇ ਚ ਖੱਬੇ ਹੱਥ ਖਲੋ ਕੇ ਤੁਸੀਂ ਸੜਕ ਉੱਤੇ ਸ਼ਰਦਾਈ ਪੀਣੀ ਹੈ, ਉਹ ਬਣਦੀ ਵੇਖਣੀ ਹੈ
0: ਜੀ ਜੀ ਜੀ।
1: ਉਹ ਜਿੱਡਾ ਵੱਡਾ ਉਹਨੇ ਉਹ ਲਾਇਆ ਹੋਇਆ ਸ਼ਰਦਾਈ, ਘੁੱਟ ਲਓ ਕਿ ਦੁਕਾਨ ਅੰਦਰ ਤਾਂ ਫਿੱਟ ਹੀ ਨੀ ਹੋ ਸਕਦਾ, ਉਹ ਸੜਕ ਤੇ ਫਿੱਟ ਹੋ ਸਕਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਉਸ ਤੋਂ ਬੜਾ ਬੰਨਿਆ ਹੋਇਆ ਉਹਨੇ ਕਿਸ ਚੀਜ਼ ਦਾ ਹੱਥ ਨਾਲ ਨੀ ਉਹ ਘੁੰਮਦਾ ਵਿੱਚ, ਉਹ ਵੀ ਆਟੋਮੈਟਿਕ ਸਾਰਾ ਉਹਨਾਂ ਨੇ ਉਹ ਸਾਰਾ ਉਹਦਾ ਇੰਤਜ਼ਾਮ ਕੀਤਾ ਹੋਇਆ। ਔਰ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ, ਬਹੁਤ ਚੰਗੇ ਚੰਗੇ ਸਵਾਦਲੇ ਖਾਣੇ ਉੱਥੇ ਮਿਲਦੇ ਆ। ਔਰ ਉਹ ਦਾਲ ਮਾਸ਼ ਦੀ ਜਿਹੜੀ ਬਣਦੀ ਆ, ਉਹ ਬਟਰ ਦੇ ਵਿੱਚ ਬਣਦੀ, ਬਹੁਤ ਸਾਰਾ ਮੱਖਣ ਵਿੱਚ ਪਾਇਆ ਹੁੰਦਾ ਤਾਜ਼ਾ ਕੱਢ ਕੇ, ਤੇ ਉਹ ਜਦੋਂ ਖਾਈਦਾ ਵੀ ਹੈ ਨਾ, ਤੇ ਐਂ ਕਰਾ ਉਂਗਲਾਂ ਵਿੱਚ ਤਲੀਆਂ ਕਹਿੰਦੀਆਂ ਕਿ ਵਾਕਿਆ ਬੰਦਾ ਚੜਦਾ ਰਹਿ ਜਾਂਦਾ।
0: ਆਪਣੇ ਰੈਸਟੋਰੈਂਟ ਚ ਉਸੇ ਰੈਸਪੀ ਦੇ ਨਾਲ ਬਣਦੀ ਹੈ ਦਾਲ ਮੇਰਾ ਖਿਆਲ ਹੈ?
1: ਨਹੀਂ, ਆਪਾਂ ਬਣਾਈ ਨੀ ਕਦੀ, ਕਿਉਂਕਿ ਉਹ ਇੱਥੇ ਆਪਣੇ ਕਹਿੰਦੇ ਘਿਓ ਤੋਂ ਥੋੜੇ ਲੋਕ ਜਿਆਦਾ ਬਣਾਉਂਦੇ ਆ, ਘਿਓ ਜਿਆਦਾ ਨਾ ਹੋਵੇ,
0: ਉਹ ਤਾਂ
1: ਬਣਦੀ ਬਹੁਤ ਜਿਆਦਾ ਬਟਰ ਉਹਦੇ ਚ ਹੁੰਦਾ, ਉਹ ਤਾਂ ਨਹੀਂ ਬਣ ਜਾਂਦੀ ਚੀਜ਼, ਇਹ ਨੀ ਬਣਦੀ ਨੀ ਚੀਜ਼, ਹਰ ਇੱਕ ਬਣ ਜਾਂਦੀ, ਪਰ ਇੱਥੇ ਥੋੜਾ ਜਿਹਾ ਲੋਕ ਘਿਓ ਤੋਂ ਤੇ ਮਿਰਚ ਤੋਂ ਭਜਦੇ ਆ, ਤੇ ਤਾਂ ਕਿ ਇੱਥੇ ਜਿਆਦਾ ਮਿਰਚ ਤੋਂ ਹੀ ਪਰਹੇਜ਼ ਰੱਖੀਦਾ, ਘਿਓ ਦਾ ਪਰਹੇਜ਼ ਰੱਖੀਦਾ, ਘਿਓ ਓਨਾ ਹੀ ਚਾਹੀਦਾ ਜਿੰਨਾ ਕੋਈ ਸਮਾ ਜਾਵੇ, ਉਹ ਤਾਂ ਘਿਓ ਤਰਦੇ ਚ ਆਉਂਦੀ ਜੀ ਦਾਲ ਮਾਸ਼।
0: ਚਲੋ, ਇੱਕ ਸਾਡੇ ਕਾਲਰ ਸੀ ਜੀ ਜਿਹਨਾਂ ਨੇ ਦੱਸ ਪਾਈ ਸੀ, ਉਹ ਲਾਈਨ ਤੇ ਹੀ ਅਜੇ, ਤੇ ਉਹਨਾਂ ਤੋਂ ਆਪਾਂ ਗੱਲ ਤੁਹਾਡੀ ਕਰਾਉਣੇ। ਹਾਂਜੀ, ਆਉਂਦੇ ਰਹੋ ਜੀ ਤੁਸੀਂ। ਹੈਲੋ, ਹਾਂਜੀ ਹਾਂਜੀ, ਆਉਂਦੇ ਰਹੋ ਜੀ ਤੁਸੀਂ। ਕਥੂਰੀਆ ਸਾਹਿਬ ਨੇ ਬੜੀ ਡਿਟੇਲ ਚ ਦੱਸ ਦਿੱਤੀ
2: ਗੱਲ, ਇਹ ਹੈ ਕਿ ਅੰਮ੍ਰਿਤਸਰੀ ਕੁਲਚਾ ਜਿਹੜਾ ਨਾ, ਦੋ ਸ਼ਹਿਰ ਹੀ ਬਣਾਉਣਾ ਜਾਣਦੇ ਨੇ ਜਿਹੜੇ ਨਾਨਦਾਈ ਪੱਕੇ ਬੇਕਰ ਨੇ, ਇੱਕ ਅੰਮ੍ਰਿਤਸਰ ਤੇ ਇੱਕ ਲਾਹੌਰ ਵਿੱਚ।
0: ਜੀ ਜੀ ਜੀ,
2: ਅਗਰ ਕਿਸੇ ਹੋਰ ਸ਼ਹਿਰ ਚ ਵੀ ਹੋਵੇ ਤੇ ਪਤਾ ਨਹੀਂ, ਲੇਕਿਨ ਅਸਲ ਟੇਸਟ ਜਿਹੜਾ ਨਾ ਅੰਮ੍ਰਿਤਸਰੀ ਕੁਲਚੇ ਦਾ, ਭਾਵੇਂ ਉਹ ਕੀਮੇ ਵਾਲਾ ਹੋਵੇ, ਭਾਵੇਂ ਸਾਦਾ ਹੋਵੇ ਤੇ ਭਾਵੇਂ ਪਟਿਆਲਾ ਹੋਵੇ, ਤੇ ਉਹ ਦੋ ਸ਼ਹਿਰਾਂ ਚ ਮਿਲਦਾ ਜੇ ਆਪਣੇ ਚੜ੍ਹ ਕੇ ਲੈਂਦੇ ਪੰਜਾਬ ਚ।
0: ਵੈਸੇ ਇਹ ਪਾਣੀ ਦਾ ਫਰਕ ਹੁੰਦਾ ਹੈ, ਕਿਉਂਕਿ ਬਣਾਉਣ ਦੀ ਟੈਕਨੀਕ ਦੇ ਵਿੱਚ ਵੀ ਫਰਕ ਹੁੰਦਾ ਕੁਝ?
2: ਉਹ ਨਹੀਂ ਵੀਰ ਜੀ, ਪਾਣੀ ਦਾ ਨਹੀਂ, ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕੁਆਲਿਟੀ ਕੈਸੀ ਮੇਨਟੇਨ ਕਰਦੇ ਜੇ।
0: ਅੱਛਾ, ਇਹਦਾ ਮਤਲਬ ਪਾਣੀ ਦਾ ਕੋਈ ਫਰਕ ਨਹੀਂ ਹੈ?
2: ਬੜਾ ਮਜ਼ੇਦਾਰ ਫਲੱਫੀ ਤੇ ਕ੍ਰਿਸਪੀ ਹੁੰਦਾ, ਅਗਰ ਕਦੀ ਤੁਸੀਂ ਲਾਹੌਰ ਗਏ ਜੇ, ਮੇਰਾ ਖਿਆਲ ਹੈ।
0: ਹਾਂ, ਮੈਂ ਲਾਹੌਰ, ਮੈਂ ਵੀ ਦੋ ਵਾਰ ਗਿਆ, ਤੇ ਅੰਮ੍ਰਿਤਸਰ ਤਾਂ ਅਸੀਂ ਰਹਿੰਦੇ ਹਾਂ, ਅਸੀਂ ਦੋਨੋਂ ਹੀ ਖਾਦੇ ਆ।
2: ਤੇ ਭਾਜੀ, ਗੱਲ ਇਹ ਵਾ ਕਿ ਵੀ ਜੇ ਸਿਰਫ ਖਾਣ ਪੀਣ ਲਈ ਲਾਹੌਰ ਆਓ ਨਾ, ਤੇ ਮਜ਼ਾ ਆ ਗਿਆ, ਹਰ ਦੋ ਘੰਟੇ ਬਾਅਦ ਪਾਣੀ ਦੀ ਧਰਤੀ ਇੰਨੀ ਵਧੀਆ ਕਿ ਫੇਰ ਭੁੱਖ ਲੱਗ ਜਾਂਦੀ।
0: ਇੱਕ ਤੁਹਾਡੇ ਲਾਹੌਰ ਬਾਰੇ ਆਮ ਤੌਰ ਤੇ ਉਹ ਕਹਿੰਦੇ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ।
2: ਬਸ ਤੁਸੀਂ ਦੋ ਵਾਰੀ ਆਏ ਜੇ, ਤੁਸੀਂ ਤੇ ਇਹ ਗੱਲ ਨਾ ਕਰੋ ਨਾ।
0: ਨਹੀਂ, ਵਾਕਿਆ ਵਾਕਿਆ ਵਾਕਿਆ, ਮੈਂ ਤੇ ਖੁਦ ਇਸ ਚੀਜ਼ ਨੂੰ ਮਹਿਸੂਸ ਕਰਦਾ।
2: ਇਹ ਪਤਾ ਕੀ ਕਹਾਵਤਾਂ ਬਣੀਆਂ ਜਿਹੜੀਆਂ ਇਹਦੇ ਚ ਕੋਈ ਰਿਐਲਿਟੀ ਹੁੰਦੀ ਹੈ, ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀਆਂ ਬਣੀਆਂ
0: ਨੇ, ਕਿਉਂਕਿ ਨਾ ਵਾਕਿਆ ਹੀ ਲਾਹੌਰ ਇੱਕ ਵਾਰ ਜ਼ਰੂਰ ਦੇਖਣ ਵਾਲਾ ਸ਼ਹਿਰ ਹੈ।
2: ਲਾਹੌਰ ਹੀ ਹੈ ਜੀ, ਇਹਦੇ ਚ ਕੋਈ ਦੂਸਰੀ ਰਾਏ ਨਹੀਂ।
0: ਹਾਂ, ਚਲੋ ਸ਼ੁਕਰੀਆ ਜੀ, ਮਿਹਰਬਾਨੀ ਬਹੁਤ ਬਹੁਤ, ਤੇ ਗੱਲਾਂ ਬਾਤਾਂ ਤੁਸੀਂ ਕਰਦੇ ਰਿਹਾ ਕਰੋ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ, ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ। ਸ਼ੁਰੂਆਤ ਚ ਗੱਲਾਂ ਬਾਤਾਂ ਹੀ ਬਹੁਤ ਵਧੀਆ ਖਾਣ ਪੀਣ ਦੀਆਂ ਹੋਣ ਲੱਗ ਪਈਆਂ, ਤੇ ਮੈਂ ਤੇ ਅੱਜ ਉੱਥੋਂ ਪੰਜਾਬ ਪਵੀਲੀਅਨ ਤੋਂ ਆ ਵੀ ਇੱਥੇ ਸਿੱਧਾ ਹੀ ਗਿਆ, ਤੇ ਮੈਨੂੰ ਤੇ ਆਪ ਭੁੱਖ ਲੱਗੀ ਹੈ, ਮੈਂ ਵੀ ਫ੍ਰੀ ਹੋ ਕੇ ਨਾ, ਤੇ ਕਥੂਰੀਆ ਸਾਹਿਬ ਬੈਠੇ ਆ ਜੇ ਰੈਸਟੋਰੈਂਟ ਦੇ ਵਿੱਚ ਹੀ, ਤੇ ਮੈਂ ਵੀ ਪਹੁੰਚਦਾ ਉੱਥੇ, ਤੇ ਆਪਾਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਬਹੁਤ ਵਧੀਆ ਗੱਲਬਾਤ ਪੰਜਾਬੀ ਮਾਹੌਲ ਦੀ ਚੱਲੀ ਹੈ, ਤੇ ਅੱਜ ਆਪਾਂ ਗਾਣਾ ਗੁਣਾ ਵੀ ਵੇਖਦੇ ਹਾਂ, ਕੋਈ ਲੱਭ ਜਾਂਦਾ ਸਾਨੂੰ ਵਧੀਆ ਜਿਹਾ ਗਾਣਾ, ਤੇ ਆਪਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਬਹੁਤ ਖੂਬਸੂਰਤ ਗਾਣਾ, ਪੰਜਾਬੀ ਗਾਣਾ ਸੁਣਦੇ ਹਾਂ ਜਿਹੜਾ ਪੰਜਾਬ ਨੂੰ ਰਿਪ੍ਰੈਜੈਂਟ ਕਰਦਾ, ਪੰਜਾਬ ਦੀ ਸੂਰਬੀਰਤਾ ਨੂੰ ਰਿਪ੍ਰੈਜੈਂਟ ਕਰਦਾ। ਖੂਬਸੂਰਤ ਜਿਹਾ ਗਾਣਾ ਸੁਣੋ, ਤੁਸੀਂ ਆਪੇ ਹੀ ਆਨੰਦ ਮਾਣੋਗੇ ਤੁਸੀਂ।

0: ਸੁੱਖੀ ਬਰਾੜ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਮਿਰਜ਼ਾ। ਬਹੁਤ ਖੂਬਸੂਰਤ ਸਿੰਗਰ ਹੈ ਔਰ ਪਿਛਲੇ ਸਾਲ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜਦੋਂ ਵਿਸ਼ਵ ਪੰਜਾਬੀ ਸਭਾ ਵੱਲੋਂ ਕਾਨਫਰੰਸ ਅਸੀਂ ਕਰਾਈ ਸੀ ਤੇ ਸੁੱਖੀ ਬਰਾੜ ਵੀ ਇੱਥੇ ਹਾਜ਼ਰੀ ਲਵਾ ਚੁੱਕੀ ਹੈ, ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਈ ਸੀ। ਤੇ ਮੈਨੂੰ ਯਾਦ ਹੈ ਹੁਸਨੈਨ ਅਕਬਰ ਦੇ ਨਾਲ ਇਹਨੇ ਸਟੇਜ ਦੇ ਉੱਪਰ ਵੀ ਰੰਗ ਬੰਨਿਆ ਸੀ, ਬਹੁਤ ਵਧੀਆ ਰੰਗ ਬੱਝਿਆ ਸੀ ਉੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਸਾਡੇ ਬੀਬੀ ਕੁਲਦੀਪ ਗੋਸਲ ਜੀ, ਸਤਿ ਸ੍ਰੀ ਅਕਾਲ ਜੀ।
1: ਦੇਖੋ ਸਾਨੂੰ ਆਪਣਾ ਕੋਈ ਹੱਕ ਸਿਖਾ ਬੰਦੇ ਹਾਂ, ਕੋਈ ਗੱਲ ਉਹਨੂੰ ਸ਼ਾਇਦ ਨੀ ਜੋ ਹੈਗਾ।

0: ਕੁਆਂਟਿਟੀ ਵਾਲਾ ਕੋਈ ਚਾਹੀਦਾ ਹੋਏ ਰੈਸਟੋਰੈਂਟ ਲਈ ਤੁਹਾਨੂੰ ਮਿਲ ਸਕਦਾ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ। ਡਿਸਪੋਜ਼ੇਬਲ ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿਸੇ ਵੀ ਕਲਰ ਦੇ ਵਿੱਚ ਔਰ ਕਿੰਨੀ ਵੀ ਮਾਤਰਾ ਦੇ ਵਿੱਚ ਡਿਸਪੋਜ਼ੇਬਲ ਤੁਹਾਨੂੰ ਸਮਾਨ ਚਾਹੀਦਾ ਹੋਏ ਤਾਂ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਜਿਹੜੀਆਂ ਅਕਸਰ ਅਸੀਂ ਫਸਟ ਏਡ ਦੇ ਲਈ ਘਰਾਂ ਦੇ ਵਿੱਚ ਰੱਖਦੇ ਸੀ ਪੰਜਾਬ ਦੇ ਵਿੱਚ, ਇਨੋ, ਇਸ ਬਗੋਲ, ਜਨਮ ਕੁੱਟੀ, ਸਾਫੀ, ਚੰਡੂ ਬਾਮ, ਬਦਾਮ ਰੋਗਣ, ਅੰਮ੍ਰਿਤ ਧਾਰਾ, ਕਾਇਮ ਚੂਰਨ, ਐਲੋਵੀਰਾ ਜਾਂ ਹੋਰ ਮੂਵ, ਇਚਗਾਰਡ, ਬਰਨੋਲ, ਕਿਸੇ ਕਿਸਮ ਦੀ ਛੋਟੀ ਮੋਟੀ ਤੁਹਾਨੂੰ ਦਵਾਈ ਚਾਹੀਦੀ ਹੋਏ ਤੁਹਾਨੂੰ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਗਰਮੀਆਂ ਆ ਗਈਆਂ, ਅਕਸਰ ਅਸੀਂ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਛੋਟੀ ਮੋਟੀ ਬਾਗਬਾਨੀ ਕਰਨ ਦੇ ਸ਼ੌਕੀਨ ਹੁੰਦੇ ਹਾਂ ਪੰਜਾਬੀ। ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਛੋਟਾ ਮੋਟਾ ਔਜ਼ਾਰ ਤੁਹਾਨੂੰ ਚਾਹੀਦਾ ਹੋਏ ਤੁਹਾਨੂੰ ਮਿਲ ਸਕਦਾ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ। ਕੋਈ ਘਰ ਦੇ ਵਿੱਚ ਫੰਕਸ਼ਨ ਹੈ, ਤੁਸੀਂ ਪੰਜਾਬੀ ਥੀਮ ਡਿਵੈਲਪ ਕਰਨਾ ਤਾਂ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼ ਤੁਹਾਨੂੰ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਤੁਹਾਡੇ ਵਿੱਚੋਂ ਅਗਰ ਤੁਸੀਂ ਪੰਜਾਬ ਪਵੀਲੀਅਨ ਦੇ ਵਿੱਚ ਜਾਓ ਤਾਂ ਤੁਸੀਂ ਉੱਥੇ ਜਿੰਨਾ ਵੀ ਸਮਾਨ ਡੈਕੋਰੇਸ਼ਨ ਦਾ ਲੱਗਿਆ ਹੋਇਆ ਨਾ ਪੰਜਾਬੀ ਸੱਭਿਆਚਾਰ ਨੂੰ ਰਿਪ੍ਰਜੈਂਟ ਕਰਦਾ, ਸਾਰੇ ਦਾ ਸਾਰਾ ਟਰੱਕ ਭਰ ਕੇ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਹੀ ਗਿਆ। ਬਹੁਤ ਸਾਰੇ ਦੋਸਤਾਂ ਨੂੰ ਗਰਮੀਆਂ ਦੇ ਵਿੱਚ ਫਰਿੱਜ ਦਾ ਪਾਣੀ ਸੂਟ ਨਹੀਂ ਕਰਦਾ, ਮਿੱਟੀ ਦੇ ਬਰਤਨ ਲੈਣ ਲਈ ਮਿੱਟੀ ਦੇ ਖੂਬਸੂਰਤ ਘੜੇ ਟੂਟੀਆਂ ਲੱਗੀਆਂ ਹੋਈਆਂ, ਤੁਸੀਂ ਮਿੱਟੀ ਦੇ ਸਾਰੇ ਤਰ੍ਹਾਂ ਦੇ ਬਰਤਨ ਇੱਥੋਂ ਲੈ ਸਕਦੇ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤਾ ਦੀ ਪੂਜਾ ਸਮੱਗਰੀ ਚਾਹੀਦੀ ਹੋਏ, ਤੁਸੀਂ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਲੈ ਸਕਦੇ ਹੋ। 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਸਟੋਰ ਬ੍ਰੈਂਪਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, ਫੋਨ ਨੰਬਰ 905-230-4800, 9052304800। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ 5 ਵੱਖਰੀਆਂ ਵੱਖਰੀਆਂ ਲੋਕੇਸ਼ਨ ਤੋਂ ਸੇਵਾਵਾਂ ਦੇ ਰਹੇ ਨੇ। ਇਸ ਵੇਲੇ 114 ਕੈਨੇਡੀ ਰੋਡ, 905-450-3333, 6430 ਐਰਨ ਮਿਲ ਪਾਰਕਵੇ, ਮਿਸੀਸਾਗਾ, ਫੋਨ ਨੰਬਰ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਗਰਮੀਆਂ ਦੇ ਵਿੱਚ ਅਸੀਂ ਅਕਸਰ ਰੱਖ ਲੈਂਦੇ ਹਾਂ, ਕੋਈ ਵਿਆਹ ਹੈ, ਕੋਈ ਸ਼ਾਦੀ ਹੈ, ਕੋਈ ਮਹਿੰਦੀ ਹੈ ਜਾਂ ਹੋਰ ਬੱਚੇ ਦੀ ਕੋਈ ਬਰਥਡੇ ਹੈ, ਕੋਈ ਐਨੀਵਰਸਰੀ ਹੈ, ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਜੋ ਮੈਨਿਊ ਡਿਸਾਈਡ ਕਰੋਗੇ ਤਾਂ ਤੁਹਾਡੇ ਘਰ ਗਰਮਾ ਗਰਮ ਹਰ ਚੀਜ਼ ਦੀ ਸਪਲਾਈ ਤੁਹਾਨੂੰ ਉੱਥੇ ਹੋਏਗੀ। ਕੋਈ ਹਾਲ ਬੁੱਕ ਕਰਵਾਉਣਾ 100 ਤੋਂ ਲੈ ਕੇ 125 ਆਦਮੀਆਂ ਦੇ ਲਈ ਤਾਂ ਤੁਸੀਂ ਲਾਈਟ ਐਂਡ ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ, ਹਾਲ ਇਹਨਾਂ ਦਾ ਬੁੱਕ ਕਰਵਾ ਸਕਦੇ ਹੋ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਮੈਨਿਊ ਡਿਸਾਈਡ ਕਰੋਗੇ। ਹਰ ਕਿਸਮ ਦੀ ਜਾਣਕਾਰੀ ਦੇ ਲਈ ਫੋਨ ਨੰਬਰ ਨੋਟ ਕਰੋ, 905-450-3333, 114 ਕੈਨੇਡੀ ਰੋਡ ਦਾ, ਔਰ 905-542-1333, 6430 ਐਰਨ ਮਿਲ ਪਾਰਕਵੇ ਦਾ ਨੰਬਰ ਹੈ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
1: ਜੀ। ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ
0: ਜੀ ਜੀ ਜੀ ਜੀ, ਗਾਣੇ ਦਾ ਨਾਮ ਕੀ ਹੈ ਭਲਾ?
1: ਸਤਿੰਦਰ ਸਰਤਾਜ ਦਾ ਹੈ ਵੈਸੇ ਤਾਂ,
0: ਨਹੀਂ ਗਾਣੇ ਦਾ ਨਾਮ ਬਸ ਇਹੀ, ਇੱਕ ਦਿਨ ਮੈਨੂੰ ਬੰਦਾ ਮਿਲਿਆ।
1: ਹਾਂਜੀ ਕਹਿੰਦਾ ਸਰਦਾਰ ਜੀ।
0: ਅੱਛਾ ਅੱਛਾ, ਮੈਂ ਬਸ ਹੁਣੇ ਵੇਖਦਾ ਜੇ ਲੱਭ ਗਿਆ ਨਾ ਤੇ ਤੁਹਾਡੀ ਜਰੂਰ ਲਾਉਣਾ ਜੀ।
1: ਬਹੁਤ ਬਹਾਦਰੀ ਦਾ ਗੀਤ ਆ।
0: ਅੱਛਾ ਅੱਛਾ ਅੱਛਾ ਅੱਛਾ, ਵੈਰੀ ਗੁੱਡ, ਬਹੁਤ ਅੱਛੀ ਗੱਲ। ਭੈਣ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਅਸੀਂ ਅੱਜ ਗੱਲ ਖਾਣ ਪੀਣ ਦੀ ਚੱਲ ਪਈ ਹੈ, ਹਰ ਸ਼ਹਿਰ ਦੇ ਵਿੱਚ, ਹਰ ਇੰਸਟੀਟਿਊਸ਼ਨ ਦੇ ਬਾਹਰ ਕੋਈ ਨਾ ਕੋਈ, ਜਿਵੇਂ ਸਾਡੇ ਕਾਲਜ ਦੇ ਬਾਹਰ ਇੱਕ ਸ਼ਰਮਾ ਦੁਕਾਨ ਵਾਲਾ ਸੀ, ਉੱਥੇ ਅੱਧਾ ਸ਼ਹਿਰ ਉਹਦੇ ਕੋਲੋਂ ਚਾਹ ਪੀਣ ਆਉਂਦਾ ਸੀ। ਲੋਕ ਇਹ ਕਹਿੰਦੇ ਹੁੰਦੇ ਵੀ ਇਹ ਚਾਹ ਦੇ ਵਿੱਚ ਪਤਾ ਨੀ ਕੋਈ ਫੀਮ ਪਾਉਂਦਾ ਜਾਂ ਕੋਈ ਨਸ਼ਾ ਪਾਉਂਦਾ, ਲੋਕਾਂ ਨੂੰ ਲਾ ਲੈਂਦਾ ਹੈ ਨਸ਼ੇ ਦੇ ਉੱਪਰ, ਇੰਨੀ ਚਾਹ ਉਹਦੀ ਟੇਸਟੀ ਹੁੰਦੀ ਸੀ। ਤੇ ਹਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਮਸ਼ਹੂਰ ਹੁੰਦਾ ਹੈ, ਜ਼ਰੂਰ, ਜ਼ਰੂਰੀ ਨੀ, ਮੈਂ ਚਾਹ ਦੀ ਤਾਂ ਐਗਜ਼ਾਮਪਲ ਦਿੱਤੀ ਹੈ। ਕਈ ਵਾਰੀ ਕੋਈ ਖਾਣੇ ਵਾਲਾ ਮਸ਼ਹੂਰ ਹੁੰਦਾ ਹੈ, ਕਈ ਵਾਰੀ ਕੋਈ ਹੋਰ ਕਿਸੇ ਚੀਜ਼ ਉਹਦੀ ਮਸ਼ਹੂਰ ਹੁੰਦੀ ਬੜੀ, ਤੇ ਤੁਹਾਡੇ ਧਿਆਨ ਦੇ ਵਿੱਚ ਕੋਈ ਹੋਵੇ, ਤੁਸੀਂ ਵੀ ਬੜਾ ਲੰਬਾ ਐਕਸਪੀਰੀਅੰਸ ਆ ਤੁਹਾਡਾ ਵੀ, ਤੇ ਜ਼ਰੂਰ ਸ਼ੇਅਰ ਕਰਿਓ।
1: ਅਸੀਂ ਨਾ ਜਲੰਧਰ ਰਣਕ ਬਾਜ਼ਾਰ ਚੌਂਕ ਹੈ ਨਾ
0: ਜੀ ਜੀ ਜੀ,
1: ਉੱਥੇ ਵੀ ਟਿੱਕੀਆਂ ਦੀ ਦੁਕਾਨ ਹੁੰਦੀ ਸੀਗੀ।
0: ਅੱਛਾ ਅੱਛਾ ਅੱਛਾ,
1: ਉੱਥੇ ਉਹ ਬਹੁਤ ਮਸ਼ਹੂਰ ਸੀ ਟਿੱਕੀਆਂ, ਉੱਥੇ ਸਪੈਸ਼ਲ ਲੋਕੀ ਖਾਣ ਜਾਂਦੇ ਸੀ।
0: ਵਾਕਈ ਕੁਆਲਿਟੀ ਹੁੰਦੀ ਕਿਸੇ ਨਾ ਕਿਸੇ ਦੇ ਹੱਥ ਹੀ, ਇੰਨੀ ਸ਼ਫਾ ਹੁੰਦੀ ਹੱਥ ਦੀ ਕਿ ਉਹਦੀ ਚੀਜ਼ ਬਣਾਈ, ਲੋਕਾਂ ਨੂੰ ਪਸੰਦ ਹੀ ਬਹੁਤ ਆਉਂਦੀ ਹੈ ਉਹਨਾਂ ਦੀ। ਚਲੋ ਮੈਂ ਦੇਖਦਾ ਜੀ, ਗਾਣਾ ਤੁਹਾਡਾ ਮਿਲ ਗਿਆ ਤੇ ਜਰੂਰ ਲਾ ਦੂੰਗਾ। ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਏ, ਕੋਈ

0: ਫਰਮਾਇਸ਼ ਦਾ ਗੀਤ ਸੁਣਨਾ ਹੋਵੇ ਜਾਂ ਸਾਡੀ ਅੱਜ ਗੱਲਬਾਤ ਚੱਲ ਰਹੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਸਾਡੇ ਅੰਮ੍ਰਿਤਸਰ ਨਾ ਇੱਕ ਤਾਂ DAV ਕਾਲਜ ਦੇ ਬਾਹਰ ਹੈਗਾ ਚਾਹ ਵਾਲਾ ਸ਼ਰਮਾ, ਇੱਕ ਤੁਹਾਡੇ ਵਿੱਚੋਂ ਅੰਮ੍ਰਿਤਸਰ ਕੋਈ ਗਿਆ ਹੋਵੇ ਨਾ ਤੇ ਭੰਡਾਰੀ ਪੁੱਲ ਦੇ ਥੱਲੇ ਇੱਕ ਗਿਆਨੀ ਟੀ ਸਟਾਲ ਹੈ। ਇਹਨਾਂ ਦੋਨਾਂ ਬੰਦਿਆਂ ਨੇ ਮੇਰਾ ਖਿਆਲ ਹੈ ਕਿ ਅੰਮ੍ਰਿਤਸਰ ਦੇ ਅੱਧੇ ਸ਼ਹਿਰ ਦੇ ਵਿੱਚ ਇਹਨਾਂ ਦੀ ਚਾਹ ਜਿਹੜੀ ਹੈ ਨਾ ਉਹ ਲੋਕ ਪੀਣ ਦੇ ਆਦੀ ਹੋ ਚੁੱਕੇ ਨੇ। ਗਿਆਨੀ ਟੀ ਸਟਾਲ ਨਾ ਉਹ ਕੰਪਨੀ ਬਾਗ ਦੇ ਬਿਲਕੁਲ ਨਾਲ ਪੈਂਦਾ, ਸਵੇਰੇ ਸਵੇਰੇ ਲੋਕ 4-5 ਵਜੇ ਜਦੋਂ ਸੈਰ ਕਰਨ ਆਉਂਦੇ ਨਾ ਕੰਪਨੀ ਬਾਗ ਦੇ ਵਿੱਚ ਤਾਂ ਸਵੇਰੇ ਉਹਦੀ ਦੁਕਾਨ ਦੇ ਉੱਪਰ ਘੱਟੋ ਘੱਟ 150-200 ਕੁਰਸੀਆਂ ਤੇ ਟੇਬਲ ਬਾਹਰ ਲੱਗੇ ਹੁੰਦੇ ਆ, ਵੱਡੇ ਵੱਡੇ ਪੁਲਿਸ ਆਫਿਸਰ, ਵੱਡੇ ਵੱਡੇ ਰਾਜਨੀਤਿਕ ਨੇਤਾ, ਵੱਡੇ ਵੱਡੇ CM ਤੱਕ ਮੈਂ ਉੱਥੇ ਦੇਖਿਆ। ਉਹਦੀ ਇੱਕ ਵਾਰੀ ਮੈਨੂੰ ਯਾਦ ਹੈ ਕਿ ਬਾਦਲ ਸਾਹਿਬ ਉਦੋਂ CM ਸੀ ਪੰਜਾਬ ਦੇ, ਸਵੇਰੇ ਸਵੇਰੇ ਉੱਥੇ ਚਾਹ ਪੀਣ ਵਾਸਤੇ ਆਏ। ਮਤਲਬ ਇੰਨਾ ਪਾਪੂਲਰ ਹੈ ਉਹ ਗਿਆਨੀ ਟੀ ਸਟਾਲ ਤੇ ਇੱਕ ਸਾਡੇ ਕਾਲਜ ਦੇ ਬਾਹਰ ਸ਼ਰਮਾ ਟੀ ਸਟਾਲ। ਲੋਕ ਅਕਸਰ ਕਹਿੰਦੇ ਆ ਵੀ ਇਹ ਚਾਹ ਦੇ ਵਿੱਚ ਕੁਝ ਨਾ ਕੁਝ ਪਾਉਂਦੇ ਆ, ਵੀ ਜਿਹੜੇ ਇਹਨਾਂ ਦੀ ਚਾਹ ਪੀਂਦੇ ਆ ਨਾ ਉਹਨਾਂ ਨੂੰ ਲੱਗ ਜਾਂਦੀ ਇਹਨਾਂ ਦੀ ਚਾਹ, ਉਹਨਾਂ ਨੂੰ ਇਹਨਾਂ ਦਾ ਨਾ ਅਮਲ ਲੱਗ ਜਾਂਦਾ ਇਸ ਚਾਹ ਦਾ। ਸੋ ਇਹ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਜੇ ਗੱਲ ਜੇ ਖਾਣ ਪੀਣ ਦੀ ਚੱਲ ਪਈ ਹੈ ਨਾ, ਤੇ ਹਰ ਸ਼ਹਿਰ ਦੇ ਵਿੱਚ ਹਰ ਕਸਬੇ ਦੇ ਵਿੱਚ ਕੋਈ ਨਾ ਕੋਈ ਐਸੀ ਚੀਜ਼ ਕਿਸੇ ਆਦਮੀ ਦੀ ਮਸ਼ਹੂਰ ਹੁੰਦੀ ਹੈ ਕਿ ਜਿਹੜੀ ਦੂਰ ਦੂਰ ਤੱਕ ਉਸਦਾ ਨਾਮ ਨਾ ਪਾਪੂਲਰ ਕਰ ਦਿੰਦੀ ਹੈ, ਚਾਹੇ ਕੋਈ ਖਾਣੇ ਵਾਲਾ ਹੋਵੇ, ਚਾਹੇ ਕੋਈ ਕਈ ਵਾਰੀ ਹੁੰਦਾ ਕੋਈ ਕਟਿੰਗ ਕਰਨ ਵਾਲੇ ਇੱਕ ਬੜਾ ਮਸ਼ਹੂਰ ਕਿਤੇ ਕਿਤੇ ਨਾਮ ਬੜਾ ਹੋ ਜਾਂਦਾ ਵੀ ਉਹ ਬੰਦੇ ਦੇ ਨਾਂ ਦਾ ਕੋਈ ਨਾਈ ਨਹੀਂ ਸੁਣਿਆ ਜੀ ਜਿੰਨਾ ਕਿੰਨੀ ਖੂਬਸੂਰਤ ਕਟਿੰਗ ਜਿਹੜੀ ਬੰਦੇ ਨੂੰ ਇਹ ਹੀਰੋ ਬਣਾ ਕੇ ਕੱਢਦਾ ਆਪਣੇ ਉਸ ਸੈਲੂਨ ਦੇ ਵਿੱਚੋਂ, ਜਾਂ ਹੋਰ ਹਰ ਇੱਕ ਚੀਜ਼ ਦੇ ਵਿੱਚ ਕਿਸੇ ਨਾ ਕਿਸੇ ਦੀ ਕੋਈ ਮੁਹਾਰਤ ਹੁੰਦੀ ਹੈ। ਸੋ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਤੁਹਾਡੇ ਧਿਆਨ ਦੇ ਵਿੱਚ ਕੋਈ ਜਾਣਕਾਰੀ ਹੋਵੇ ਨਾ ਤਾਂ ਜ਼ਰੂਰ ਸ਼ੇਅਰ ਕਰੋ। ਅੱਜ ਆਪਾਂ ਹਲਕਾ ਫੁਲਕਾ ਜਿਹਾ ਚਲੋ ਵਿਸ਼ਾ ਲਿਆ। 9279 ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
1: ਆਉਂਦੀ ਹੈ ਨਾ ਜੀ?
0: ਹਾਂ ਆ ਰਹੀ ਹੈ ਜੀ, ਆਉਂਦੀ ਹੈ। ਤੁਸੀਂ ਆਵਾਜ਼ ਆ ਰਹੀ ਤੁਹਾਡੀ?
1: ਠੀਕ ਹੈ ਠੀਕ ਹੈ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਬਹੁਤ ਵਧੀਆ ਗੱਲਾਂ ਬਾਤਾਂ ਕਰ ਰਹੇ, ਖਾਸ ਕਰਕੇ ਜਿਹੜਾ ਖਾਣ ਪੀਣ ਦਾ ਚੱਲਦਾ ਜ਼ਰੂਰ ਤੁਹਾਡੀ ਇਹ ਜਿਹੜੀ ਗੱਲ ਆ ਉਹ ਸਹੀ ਆ ਵੀ ਹਰ ਸ਼ਹਿਰ ਦਾ
0: ਜੀ
1: ਆਪਣਾ ਆਪਣਾ ਟੇਸਟ ਹੁੰਦਾ, ਇੱਕ ਤਾਂ ਬੰਦਾ ਜ਼ਰੂਰ ਉੱਥੇ ਹੁੰਦਾ। ਸਾਡੇ ਹੁਸ਼ਿਆਰਪੁਰ ਦੇ ਵਿੱਚ ਇੱਕ ਹੋ ਸਕਦਾ ਸ਼ਹਿਰ ਸਾਰੇ ਜਾਣਦੇ ਹਨ, ਨੈਸਟ ਭਟੂਰਿਆਂ ਵਾਲੇ ਸੀਗੇ, ਉੱਥੇ ਬਹੁਤ ਮਸ਼ਹੂਰ ਸੀ ਤੇ ਬਹੁਤ ਸਵਾਦ ਬਣਾਉਂਦੇ।
0: ਅੱਛਾ।
1: ਹਾਂ ਬੱਸ ਸਟੈਂਡ ਦੇ ਕੋਲ ਉੱਤੇ ਨੈਸਟ ਭਟੂਰਿਆਂ ਵਾਲੇ ਸੀਗੇ।
0: ਅੱਛਾ ਅੱਛਾ। ਮਤਲਬ ਦੂਰ ਦੂਰ ਦੂਰ ਤੱਕ ਉਹਨਾਂ ਦੇ ਮਸ਼ਹੂਰ ਸੀਗੇ?
1: ਹਾਂਜੀ ਹਾਂਜੀ, ਹਜੇ ਵੀ ਹੈ ਜੀ।
0: ਅੱਛਾ ਅੱਛਾ। ਤੇ ਤੁਸੀਂ ਤੁਸੀਂ ਟੇਸਟ ਕੀਤੇ?
1: ਹਾਂ ਟੇਸਟ ਸਾਰੀ ਉਮਰ ਟੇਸਟ ਹੀ ਕੀਤੇ ਜੀ, ਹੁਣ ਹੀ ਲੱਗੇ ਕੰਮ ਕਰਨ।
0: ਨਹੀਂ ਤੁਸੀਂ ਟੇਸਟ ਕੀਤੇ ਨਾ, ਲੋਕਾਂ ਦੇ ਵਿੱਚ ਤਾਂ ਮਸ਼ਹੂਰ ਸੀ, ਤੁਹਾਨੂੰ ਵੀ ਲੱਗਿਆ ਕਿ ਕਮਾਲ ਹੈ?
1: ਹਾਂਜੀ ਹਾਂਜੀ ਹਾਂਜੀ ਜ਼ਰੂਰ।
0: ਚਲੋ ਬਹੁਤ ਵਧੀਆ,
1: ਪੜ੍ਹਦੇ ਰਹੇ ਜੀ ਉੱਥੇ ਤੇ।
0: ਅੱਛਾ ਅੱਛਾ ਅੱਛਾ ਅੱਛਾ।
1: ਚਲੋ ਇੱਕ ਤੁਹਾਡੇ ਆਫ ਦੀ ਏਅਰ ਗੱਲ ਕਰਨੀ।
0: ਆਫ ਦੀ ਏਅਰ ਫਿਰ ਨਾ ਤੁਸੀਂ ਏਦਾਂ ਕਰਿਓ, ਮੈਂ 11 ਵਜੇ ਜਾਂ ਤਾਂ ਤੁਸੀਂ ਮੇਰੇ ਫੋਨ ਤੇ ਕਾਲ ਕਰ ਲਿਓ, 11 ਵਜੇ ਤੋਂ ਬਾਅਦ ਕਰ ਲਿਓ, ਕੋਈ ਗੱਲ ਨੀ।
1: ਠੀਕ ਹੈ।
0: ਹਾਂ 11 ਵਜੇ ਤੋਂ ਬਾਅਦ ਕਰ ਲਿਓ, ਮੈਂ ਉਦੋਂ ਜਾਣਾ ਹੁੰਦਾ ਨਾ ਗੱਡੀ ਚ ਤੇ ਫੋਨ ਤੁਹਾਡਾ ਅਟੈਂਡ ਕਰ ਲੂੰਗਾ, ਨੋ ਇਸ਼ੂ, ਕੋਈ ਗੱਲ ਨੀ। ਥੈਂਕ ਯੂ ਵੈਰੀ ਮਚ, ਕਰ ਲਿਓ ਕੋਈ ਗੱਲ ਨੀ, ਕੋਈ ਗੱਲ। ਸੋ ਦੋਸਤੋ 647-3353-53 ਸਾਡੇ ਸਟੂਡੀਓ ਦਾ ਨੰਬਰ ਹੈ, ਸਾਡੇ ਇੱਕ ਕਾਲਰ ਹੋਰ ਆ ਗਏ ਨੇ। ਹਾਂਜੀ ਭੈਣ ਜੀ, ਤੁਹਾਡਾ ਗਾਣਾ ਮੈਨੂੰ ਲੱਭ ਗਿਆ ਹੋਇਆ, ਮੈਂ ਕੱਢ ਲਿਆ ਹੋਇਆ ਗਾਣਾ।
2: ਹਾਂਜੀ ਬੇਟੇ, ਉਹ ਇੱਕ ਪੰਨੂ ਪਕੌੜਿਆਂ ਵਾਲਾ ਤੁਸੀਂ ਆਪਾਂ ਸੁਣਿਆ ਹੋਣਾ,
0: ਲੁਧਿਆਣੇ ਪੰਨੂ ਪਕੌੜਿਆਂ ਵਾਲਾ। ਐਕਚੁਅਲੀ ਮੈਂ ਨਾ ਅੰਮ੍ਰਿਤਸਰ ਦਾ ਤੇ ਮੈਨੂੰ ਜਾਣਕਾਰੀ ਹੈ, ਲੁਧਿਆਣੇ ਦੀ ਇੰਨੀ ਹੈ ਨਹੀਂ ਹੈ। ਬਾਕੀ
2: ਇਹ ਤਾਂ ਤੁਸੀਂ ਤੁਹਾਨੂੰ ਸਾਰੇ ਜਣੇ ਦੱਸਣਗੇ ਜਿਹੜੇ ਜਿਹੜੇ ਲੁਧਿਆਣੇ ਦੇ ਹਨ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ।
2: ਪੰਨੂ ਪਕੌੜਿਆਂ ਵਾਲੇ ਪਕੌੜੇ ਬਹੁਤ ਮਸ਼ਹੂਰ ਹੁੰਦੇ ਸੀ ਸੰਤ ਪਾਰਕ ਭਗਵਾਨ ਚੌਂਕ ਚ।
0: ਇੱਕ ਮੈਨੂੰ ਯਾਦ ਹੈ ਲੁਧਿਆਣੇ ਗਿੱਲ ਚੌਂਕ ਤੋਂ, ਅੱਛਾ ਗਿੱਲ ਚੌਂਕ ਤੋਂ ਜਿਹੜਾ ਇੱਧਰ ਮਲੇਰਕੋਟਲੇ ਨੂੰ ਜਾਈਏ ਨਹਿਰ ਦੇ ਉੱਤੇ ਦੁਕਾਨ ਇੱਕ ਹੈਗੀ ਹੈ। ਹਾਂ ਮੈਂ ਨਾ ਐਕਚੁਅਲੀ ਮੇਰੀ ਬੇਟੀ ਉੱਥੇ ਕੁੱਪਕਲਾਂ ਵਿਆਹੀ ਹੋਈ ਹੈ ਨਾ, ਤੇ ਉੱਥੋਂ ਗਿੱਲ ਚੌਂਕ ਤੋਂ ਜਦੋਂ ਕੁੱਪਕਲਾਂ ਜਾਈਦਾ, ਰਾਹ ਦੇ ਵਿੱਚ ਨਹਿਰ ਦੇ ਉੱਤੇ ਇੱਕ ਕੱਲੀ ਪਕੌੜਿਆਂ ਦੀ ਦੁਕਾਨ ਆ ਤੇ ਬੜੀਆਂ ਲੰਬੀਆਂ ਲਾਈਨਾਂ ਉੱਥੇ ਲੱਗੀਆਂ ਹੁੰਦੀਆਂ।
2: ਇਹ ਤਾਂ ਨਾ ਭਗਵਾਨ ਚੌਂਕ ਸੀ ਬਸੰਤ ਪਾਰਕ ਦੇ ਕੋਲ, ਸਾਈਕਲ ਮਾਰਕੀਟ ਹੈ ਨਾ ਲੁਧਿਆਣੇ।
0: ਜੀ ਜੀ ਜੀ ਜੀ। ਹਾਂ ਹਾਂ ਹਾਂ ਹਾਂ।
2: ਉੱਥੇ ਸੀ ਤੇ ਉੱਥੇ ਤਾਂ ਸ਼ਾਮ ਨੂੰ ਤੇ ਜਿਹੜੀ ਉਹਦੀ ਭੋਰ ਬਚਦੀ ਸੀ ਨਾ ਪਕੌੜਿਆਂ ਦੀ।
0: ਅੱਛਾ ਅੱਛਾ।
2: ਤੜਕੇ 4 ਵਜੇ ਤੋਂ ਲੱਗਦੇ ਸੀ, ਸ਼ਾਮ ਤੱਕ ਬਣਦੀ ਸੀ ਤੇ ਸਾਡੇ ਭਰਾ ਤੁਹਾਡਾ ਲੈ ਕੇ ਆਉਂਦਾ ਸੀਗਾ ਤੇ ਇਹਨਾਂ ਨੇ ਜਰੂਰ ਪਕੌੜੇ ਲੈ ਕੇ ਆਉਂਦੇ। ਫਿਰ ਸ਼ਾਮ ਨੂੰ ਲੋਕੀ ਉਹ ਲਫਾਫੇ ਭਰ ਕੇ ਰੱਖਦੇ ਸੀ ਭੋਰ ਦੇ, 2-2 ਰੁਪਏ ਦੇ ਪਕੌੜੇ ਲੈ ਆ ਕੇ ਭੋਰ ਪੁੱਟੇ ਤੇ ਕੜੀ ਚ ਪਾਉਂਦੇ।
0: ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਖਲੀਲ ਜੀ ਆਇਆਂ ਨੂੰ
3: ਜੀ। ਸਤਿ ਸ਼੍ਰੀ ਅਕਾਲ, ਕਿਵੇਂ ਹੈ ਡਾਕਟਰ?
0: ਤੁਸੀਂ ਤੁਸੀਂ ਤੁਸੀਂ ਕਿਹੜੀ ਆਈਟਮ ਦੀ ਸਾਨੂੰ ਜਾਣਕਾਰੀ ਦੇ ਰਹੇ ਹੋ ਪਹਿਲਾਂ ਦੱਸੋ।
1: ਮੈਂ ਇੱਕ ਚੀਜ਼ ਬਤਾਨਾ ਚਾਹ ਰਹਾ ਹਾਂ ਕਿ ਸਿਕੰਦਰਾਬਾਦ ਇੱਕ ਸਟੇਸ਼ਨ ਹੈ, ਹੈਦਰਾਬਾਦ ਸਿਕੰਦਰਾਬਾਦ ਦੋ ਹੈ
0: ਜੀ,
1: ਤੋ ਰੇਲਵੇ ਸਟੇਸ਼ਨ ਕੇ ਪਾਸ ਇੱਕ ਅਲਫਾ ਨਾਮ ਕੀ ਹੋਟਲ ਸੀ, ALFA ਅਲਫਾ
0: ਜੀ ਜੀ ਜੀ।
1: ਤੋ ਆਪ ਯਕੀਨ ਮਾਨੀਏ ਉਸਕੀ ਚਾਏ ਇਤਨੀ ਮਸ਼ਹੂਰ ਥੀ ਕਿ ਲੋਕ ਜੋ ਹੈ 30-30 ਕਿਲੋਮੀਟਰ ਸੇ ਆਤੇ। ਤੋ ਮੈਂ ਜਬ ਮੁਝੇ ਇਤਲਾ ਮਿਲੀ ਤੋ ਮੈਂ ਬੋਲਾ ਭਾਈ ਇੱਕ ਦੋਸਤ ਕੋ ਬੋਲਾ ਮੇਰੇ ਕੋ ਵੀ ਲੈ ਕੇ ਚੱਲ ਯਾਰ, ਮੁਝੇ ਤੋ ਚਕਾ ਮੈਂ ਬਤਾ ਦੋ ਉਸਕਾ ਰਾਜ ਕਿਆ ਹੈ, ਅਰੇ ਕੈਸਾ ਬਤਾਤੇ ਯਾਰ, ਇਤਨੇ ਲੋਕ ਟਰਾਈ ਕਰਕੇ ਰਹਿ ਗਏ, ਪਹਿਲਾਂ ਆਪਣੇ ਆਪਣਾ ਤਰੀਕਾ ਹੈ, ਮੁਝੇ ਲੈ ਕੇ ਤੋ ਚੱਲ, ਲੈ ਕੇ ਗਿਆ ਬਾਰਾਂ ਤੋ ਗਲੀਓ ਮੇ ਸੇ ਜਾ ਕੇ ਵਹਾਂ ਪੇ ਬਿਲਕੁਲ ਛੋਟਾ ਮੋਟਾ ਉਸਕਾ ਲਗਾ ਹੁਆ। ਤੋ ਮੈਂ ਬੋਲਾ ਭਾਈ ਚਾਹੇ ਤੋ ਦੇ ਦੇ, ਤੋ ਜ਼ਮਾਨੇ ਕੀ ਬਾਤ ਹੈ, ਸਮਝੀ ਜੀ ਆਪ 6 ਰੁਪਏ 5 ਰੁਪਏ ਮੇ ਚਾਹੇ ਪੀ।
0: ਅੱਛਾ ਅੱਛਾ,
1: ਜੈਸੀ ਇਹ ਗੋਟ ਲਿਆ ਦਰਸ਼ਨ, ਮੈਂ ਚਾਹੇ ਰੱਖ ਦਿਆ, ਰੱਖ ਕੇ ਬੋਲਾ ਜ਼ਰਾ ਬੁਲਾ ਅੰਦਰ ਸੇ ਵੋ ਕਿਚਨ ਪੇ ਜੋ ਕਾਮ ਕਰ ਰਹਾ ਉਸਕੋ ਬੁਲਾਇਆ, ਬੁਲਾ ਕੇ ਬੋਲਾ ਮੀਆਂ ਤੁਮ ਜ਼ਾਫਰਾਨ ਕੇ ਦੋ ਕਾੜੀਆਂ ਔਰ ਕੁਰਬਾਨੀ ਕੀ ਇੱਕ ਕਾੜੀ ਡਾਲਤੇ, ਬੋਲਦੇ ਬੋਲਾ ਅਰੇ ਸਾਹਿਬ
0: ਜੀ ਜੀ
1: ਆਪਕੋ ਕੈਸਾ ਪਤਾ ਚਲਾ ਜੀ, ਇਹ ਤੋ ਬੜੀ ਰਾਤ ਕੀ ਬਾਤ ਹੈ, ਮੈਂ ਬੋਲਾ ਮੈਂ ਪਹਿਚਾਨ ਲੇਤਾ ਹੂੰ ਚੱਕੇ ਔਰ ਖੁਸ਼ਬੂ ਸੇ ਬੋਲਾ
0: ਜੀ,
1: ਤੋ ਤੁਮ ਇਹ ਫਾਰਮੂਲਾ ਡਾਲਤੇ ਇਸਕੇ ਲੀਏ ਪੂਰੀ ਦੁਨੀਆ ਉਮੰਗ ਕੇ ਆ ਰਹੀ, ਤੋ ਬਾਜ਼ ਵਕਤ ਕਿਆ ਹੋਤਾ ਇੱਕ ਫਾਰਮੂਲੇ ਕੇ ਪੈਸੇ ਹੋਤੇ ਹੈ, ਬਤਾ ਰਹਾ ਮੈਂ ਆਪਕੋ
0: ਜੀ ਜੀ ਜੀ ਜੀ ਜੀ ਜੀ ਚਲੋ।
1: ਜਿਸ ਤਰ੍ਹਾਂ ਹਰ ਡਾਕਟਰ ਕੇ ਹਾਥ ਮੇ ਸ਼ਫਾ ਹੋਤੀ ਹੈ ਡਾਕਟਰ ਸਾਹਿਬ,
0: ਬਿਲਕੁਲ ਬਿਲਕੁਲ,
1: ਜਿਸ ਤਰ੍ਹਾਂ ਆਪ ਦੇਖੇਂਗੇ ਬਾਜ਼ FRCS MBBS ਬੜੇ ਬੜੇ MD ਰਹਤੇ ਉਨਕੇ ਪਾਸ ਕੋਈ ਨਹੀਂ ਜਾਤਾ, ਇੱਕ ਛੋਟੀ ਦੁਕਾਨ ਵਾਲਾ ਰਹਤਾ ਉਸਕੇ ਨੇ ਬੋਲਦੇ ਯਾਰ ਇਸਕੇ ਹਾਥ
0: ਬਿਲਕੁਲ ਬਿਲਕੁਲ ਬਿਲਕੁਲ। ਚਲੋ ਬਹੁਤ ਬਹੁਤ ਸ਼ੁਕਰੀਆ ਖਲੀਲ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 4267 ਜੀ ਆਇਆਂ ਨੂੰ ਜੀ।
3: ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
0: ਵਧੀਆ ਜੀ ਵਧੀਆ, ਬਹੁਤ ਵਧੀਆ।
3: ਬਾਕੀ ਡਾਕਟਰ ਸਾਹਿਬ ਅੰਮ੍ਰਿਤਸਰ ਦੀ ਰੀਤ ਤੇ ਕੋਈ ਕਰ ਹੀ ਨਹੀਂ ਸਕਦਾ, ਤੁਸੀਂ ਗਏ ਹੋਗੇ ਪਕੌੜੇ ਵੀ ਖਾਦੇ ਹੋਣਗੇ ਅੰਮ੍ਰਿਤਸਰ ਦੀ
0: ਭੰਡਾਰੀ, ਭੰਡਾਰੀ ਪੁੱਲ ਦੇ ਥੱਲੇ ਉੱਥੇ 3-4 ਪਕੌੜਿਆਂ ਵਾਲੇ, ਵੈਸੇ ਪਕੌੜੇ ਤੇ ਕੁਲਚੇ ਨਾਲ ਉਹਨਾਂ ਦੇ ਲਾਜਵਾਬ ਆ, ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਲਾਜਵਾਬ। ਇੰਡੀਆ ਟੂਡੇ ਦੇ ਵਿਚ ਓਹਦੀ ਕਵਰੇਜ ਆਈ ਸੀ ਗਿਆਨ ਲੱਸੀ ਵਾਲੇ ਦੀ।
3: ਹਾਂਜੀ ਹਾਂਜੀ, ਬਾਕੀ ਤੁਹਾਨੂੰ ਹਾਸੇ ਵਾਲੀ ਗੱਲ ਸੁਣਾ ਦੇਣਾ, ਇੱਥੋਂ ਸਾਡੇ ਰਹੀਏ ਪਕੌੜੇ ਬਣਾਉਣਾ ਹੁੰਦਾ ਬੰਦਾ, ਉਹਦੇ ਬੜੇ ਮਸ਼ਹੂਰ ਹੁੰਦੇ ਪਕੌੜੇ ਵੀ, ਤੁਹਾਡੇ ਅੰਕਲ ਨੇ
0: ਆਪ ਹੀ ਖਾਦੇ, ਅਸੀਂ ਰਹੀਏ ਵੀ ਖਾਦੇ ਉਹਦੇ ਤੋਂ ਪਕੌੜੇ ਖਾਦੇ ਇੱਕ ਵਾਰੀ, ਮੈਨੂੰ ਯਾਦ ਹੈ।
3: ਸੈਰ ਕਰਨ ਜਾਣਾ ਤੇ ਉਹਨੂੰ ਕਹਿੰਦਾ ਇੱਕ ਦੋ ਪਕੌੜੇ ਖਾ ਕੇ ਆਉਣੇ, ਤੇ ਟਿਕਟ ਥੋੜਾ ਲੇਟ ਹੋ ਗਿਆ, ਤੇ ਅਜੇ ਕੱਚੇ ਕੱਢ ਕੇ ਸਾਡਾ ਪਕੌੜਾ ਯਾਰ, ਅੱਜ ਕੋਈ ਗੋਭੀ ਗਰੀ ਨੀ ਲੱਗਦੀ ਪਕੌੜੇ ਚ।
0: ਅੱਛਾ ਅੱਛਾ
3: ਅੱਛਾ, ਉਹ ਕਹਿੰਦਾ ਆਪਣੇ ਵਾਲਾ ਤੇ ਬੜੀ ਗਰੀ ਵੇਖ ਕੇ ਲੱਗਦੀ,
0: ਮੈਂ ਤਾਂ ਗਲੀ ਗਲੀ ਵੇਖ ਕੇ ਲਿਆਂਦੀ ਸੀ, ਉਹ ਗਲੀ ਦਿੱਤੀ ਨੀ ਉਹਨੇ। ਚਲੋ ਸ਼ੁਕਰੀਆ, ਮਿਹਰਬਾਨੀ, ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਗੱਲਬਾਤ ਕੋਈ ਕਰਨੀ ਹੋਏ ਕਰ ਸਕਦੇ ਹੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਇੱਕ ਛੋਟਾ ਜਿਹਾ ਤੁਹਾਨੂੰ ਮੈਸੇਜ ਵੀ ਦੇ ਦਈਏ ਕਿ ਕੋਈ ਪ੍ਰੋਪਰਟੀ ਲੈਣੀ ਹੋਏ, ਕੋਈ ਪ੍ਰੋਪਰਟੀ ਲੈਣੀ ਵੇਚਣੀ ਹੋਏ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇੰਦਰ ਅਰੋੜਾ ਨੂੰ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ, ਰਮਨ ਕਥੂਰੀਆ। ਤੁਹਾਡੀ ਪ੍ਰੋਪਰਟੀ ਦੀ ਮੋਰਗੇਜ ਬਾਰੇ, ਡਾਊਨ ਪੇਮੈਂਟ ਦੇ ਬਾਰੇ ਜਾਂ ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੇ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਕੇ ਤੁਹਾਨੂੰ ਵਧੀਆ ਸਲਾਹ ਦੇਣਗੇ। ਫੋਨ ਨੰਬਰ 416-525-7400, 416-525-7400, ਇੰਦਰ ਅਰੋੜਾ, ਰਮਨ ਕਥੂਰੀਆ। ਅਮਾਇਰਾ ਅਕੈਡਮੀ ਹੇਅਰ ਐਂਡ ਸਥੈਟਿਕਸ, ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਡਿਪਲੋਮਾ ਕਰਨਾ ਹੋਵੇ ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ, ਫੋਨ ਨੰਬਰ ਨੋਟ ਕਰੋ 905-399-1810-9053-99-6110, ਅਮਾਇਰਾ ਅਕੈਡਮੀ ਹੇਅਰ ਐਂਡ ਸਥੈਟਿਕਸ। ਗਰਮੀਆਂ ਆ ਗਈਆਂ ਨੇ, ਘਰ ਦੇ ਵਿੱਚ ਰੰਗ ਰੋਗਨ ਕਰਵਾਉਣ ਦਾ ਕੋਈ ਤੁਹਾਡਾ ਮੂਡ ਹੈ ਤਾਂ ਨਾਮ ਯਾਦ ਰੱਖੋ, ਗਿੱਲ ਪੇਂਟਿੰਗ। ਫੋਨ ਨੰਬਰ 416-473-4458, 416-473-4258। ਤੁਸੀਂ ਆਪਣੇ ਘਰ ਨੂੰ ਜਾਂ ਕੋਈ ਤੁਹਾਡਾ ਕਮਰਸ਼ੀਅਲ ਯੂਨਿਟ ਹੈ, ਘਰ ਦੇ ਡੈਕ ਨੂੰ ਜਾਂ ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਘਰ ਦੀ ਛੱਤ ਨੂੰ ਜੇਕਰ ਤੁਹਾਡੇ ਉਹ ਪੌਪਕੋਰਨ ਵਾਲੀ ਛੱਤ ਹੈ ਤਾਂ ਉਹਨੂੰ ਰਿਮੂਵ ਕਰਨ ਦੇ ਵਿੱਚ ਕੋਈ ਗੰਦਗੀ ਨਹੀਂ ਪਏਗੀ, ਕੋਈ ਡੈਮੇਜ ਨਹੀਂ ਹੋਏਗੀ, ਕੋਈ ਚੀਜ਼, ਬੜੀ ਟਕਨੀਕ ਇਹਨਾਂ ਕੋਲੇ, ਹਾਈ ਫਾਈ ਟਕਨੀਕ ਹੈ। ਤੁਸੀਂ ਸੰਪਰਕ ਕਰ ਸਕਦੇ ਹੋ 416-473-4458। ਸੋ ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਸੋ ਗੱਲਬਾਤ ਅੱਜ ਖਾਣ ਪੀਣ ਦੀ ਚੱਲ ਰਹੀ ਸੀ, ਜਿੱਦਾਂ ਸਾਡੇ ਦੋਸਤਾਂ ਨੇ ਦੱਸਿਆ ਲੁਧਿਆਣੇ ਦੇ ਪਕੌੜਿਆਂ ਵਾਲਾ, ਖਲੀਲ ਜੀ ਨੇ ਦੱਸਿਆ ਉਹ ਰੇਲਵੇ ਸਟੇਸ਼ਨ ਤੇ ਚਾਹ ਵਾਲਾ, ਸਾਡੇ ਅੰਮ੍ਰਿਤਸਰ ਦੀ ਮੈਂ ਗੱਲ ਕਰਦਾ ਨਾ, ਉਹ ਜਿਹਦੀ ਚਾਹ ਦੀ ਗੱਲ ਕਰਦੇ ਸ਼ਰਮਾ, ਉਹ ਨੇੜੇ ਨੇੜੇ ਜਿੰਨੇ ਵੀ ਬਾਜ਼ਾਰ ਹਨ ਨਾ ਬੜੇ ਬੜੇ ਵੱਡੇ ਦੂਰ ਦੂਰ, ਉਹ ਬਾਜ਼ਾਰਾਂ ਵਾਲੇ ਦੁਕਾਨਾਂ ਵਾਲੇ ਕੀ ਕਰਦੇ, ਆਪਣੇ ਨੌਕਰਾਂ ਨੂੰ ਥਰਮਸ ਦੇ ਕੇ ਉਹਦੇ ਕੋਲ ਭੇਜਦੇ ਵੀ ਸ਼ਰਮੇ ਤੋਂ ਚਾਹ ਪਵਾ ਕੇ ਭਾਈ ਲੈ ਕੇ ਆ। ਸੋ ਬੜੀ ਬੜੀ ਦੂਰ ਤੱਕ, ਫਿਰ ਇਸ ਤਰ੍ਹਾਂ ਹੀ ਅੰਮ੍ਰਿਤਸਰ ਉਹ ਪਕੌੜਿਆਂ ਵਾਲੇ ਇੱਕ ਭੰਡਾਰੀ ਪੁੱਲ ਦੇ ਥੱਲੇ ਤਿੰਨ ਚਾਰ ਦੁਕਾਨਾਂ ਨੇ, ਹੁੰਦੀ ਇੱਕ ਸੀ ਪਹਿਲੇ, ਬੜੀ ਪਾਪੂਲਰ, ਬਹੁਤ ਨਾਮ ਸੀ ਉਹਦਾ। ਤੇ ਜਿਵੇਂ ਤੁਸੀਂ ਦੇਖਿਆ ਹੋਣਾ ਨਾ ਅੰਬਾਲੇ, ਜਦੋਂ ਜਾਈਏ ਅੰਬਾਲੇ ਕੈਂਟ ਦੇ ਉੱਤੋਂ ਜਾਓ ਨਾ, ਉੱਥੇ ਇੱਕ ਪੂਰਨ ਹੈਗਾ, ਮੇਰਾ ਖਿਆਲ ਉਹ ਨੌਨ ਵੈਜ ਦਾ ਮੀਟ ਮੂਟ ਵਾਲਾ ਪੂਰਨ ਦਾ ਉਹਦਾ ਨਾਮ ਹੈ, ਉਹ ਇੰਨਾ ਪਾਪੂਲਰ ਹੋਇਆ, ਇੰਨਾ ਪਾਪੂਲਰ ਹੋਇਆ, ਅੱਜ ਅੰਬਾਲੇ ਸਟੇਸ਼ਨ ਦੇ ਉੱਪਰ ਮੇਰਾ ਖਿਆਲ ਹੈ 10-12 ਪੂਰਨ ਦੇ ਨਾਂ ਦੇ ਢਾਬੇ ਬਣੇ ਹੋਏ ਆ। ਸੋ ਜਦੋਂ ਇੱਕ ਦਾ ਨਾਮ ਬਣ ਜਾਏ ਨਾ, ਤੇ ਉਹਨੂੰ ਦੇਖਾ ਦੇਖੀ ਉਹਨੂੰ ਦੇਖਾ ਦੇਖੀ, ਫਿਰ ਹੋਰ ਲੋਕ ਉਹਦੇ ਨਾਮ ਨੂੰ ਕੈਸ਼ ਕਰਨ ਦੀ ਨਾ ਕੋਸ਼ਿਸ਼ ਕਰਦੇ ਰਹਿੰਦੇ ਆ। ਸੋ ਇਹ ਚੱਲਦਾ ਹੈ, ਬਿਜ਼ਨਸ ਦੇ ਵਿੱਚ ਇਹ ਕੰਮ ਚੱਲਦਾ ਹੈ। ਸੋ ਬਾਕੀ ਵਿਲੇਜ ਆਫ ਇੰਡੀਆ ਦਾ ਇੱਕ ਸੁਨੇਹਾ ਤੁਹਾਨੂੰ ਕਥੂਰੀਆ ਸਾਹਿਬ ਨੇ ਵੀ ਦਿੱਤਾ ਹੈ, ਉਹ ਮੈਂ ਤੁਹਾਨੂੰ ਫਿਰ ਰਿਪੀਟ ਵੀ ਕਰ ਦਿੰਦਾ ਕਿ ਨਵੀਂ ਇੱਕ ਜਿਹੜੀ ਪ੍ਰਥਾ ਅੱਗੇ ਫਰੰਟ ਦੇ ਉੱਪਰ ਉਹ ਗਰਮੀਆਂ ਦੇ ਵਿੱਚ ਸ਼ੁਰੂ ਕਰਦੇ ਹੁੰਦੇ ਸੀ ਕਿ ਮੰਜੇ ਉੱਥੇ ਡਾਏ ਹੁੰਦੇ ਸੀ, ਬੜਾ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਤੇ ਬੜੇ ਪੰਜਾਬੀ ਮਾਹੌਲ ਦੇ ਵਿੱਚ ਤੁਸੀਂ ਉੱਥੇ ਸਟਰੀਟ ਫੂਡ ਖਾ ਸਕਦੇ ਸੀ, ਟਿੱਕੀਆਂ, ਗੋਲ ਗੱਪੇ, ਭੱਲੇ, ਡੋਸੇ ਜਾਂ ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਤੇ ਹੁਣ ਉਹਨਾਂ ਨੇ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਜਿੱਥੇ ਵਿਸ਼ਵ ਪੰਜਾਬੀ ਭਵਨ ਬਣਿਆ ਹੋਇਆ ਨਾ, ਉੱਥੇ ਬੜਾ ਖੁੱਲਾ ਡੁੱਲਾ ਏਰੀਆ, ਗੱਡੀਆਂ ਜਿੰਨੀਆਂ ਮਰਜ਼ੀ ਉੱਥੇ ਪਾਰਕ ਕਰੋ। ਫਿਰ ਉਹਨਾਂ ਨੇ ਦੱਸਿਆ ਕਿ ਰਾਤ ਨੂੰ ਰਾਤ ਦੇ 3 ਵਜੇ ਤੱਕ ਉਹ ਖੁੱਲਾ ਰਿਹਾ ਕਰੇਗਾ, ਸ਼ਾਮ ਨੂੰ 6 ਵਜੇ ਤੋਂ ਲੈ ਕੇ ਤੁਸੀਂ ਆਓ ਆਪਣੇ ਬੱਚਿਆਂ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਆਪਣੀ ਫੈਮਿਲੀ ਦੇ ਨਾਲ, ਪਿਕਨਿਕ ਦੀ ਪਿਕਨਿਕ ਮਨਾਓ। ਉੱਥੇ ਲਾਈਟ ਐਂਡ ਸਾਊਂਡ ਦਾ ਪੂਰਾ ਇੰਤਜ਼ਾਮ ਹੋਏਗਾ, ਸਟੇਜ ਸਟੂਜ ਬਣੀ ਹੋਏਗੀ, ਮਾਈਕ ਮੂਇਕ ਲੱਗਿਆ ਹੋਏਗਾ, ਪੰਜਾਬੀ ਗਾਣੇ ਖੂਬਸੂਰਤ ਪੰਜਾਬੀ ਸੱਭਿਆਚਾਰ ਨੂੰ ਰਿਪ੍ਰਜੈਂਟ ਕਰਦੇ ਲੱਗੇ ਹੋਣਗੇ। ਤੁਸੀਂ ਖੁਦ, ਤੁਹਾਡਾ ਦਿਲ ਕਰੇ ਤੁਸੀਂ ਖੁਦ ਵੀ ਗਾਣਾ ਗੁਣਾ ਗਾ ਸਕਦੇ ਹੋ, ਕੋਈ ਪਾਰਟੀ ਪੂਰਟੀ ਦਾ ਇੰਤਜ਼ਾਮ ਕਰਨਾ ਹੋਵੇ ਕਰ ਸਕਦੇ ਹੋ। ਸੋ ਯਾਦ ਰੱਖੋ, ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ ਵਿਸ਼ਵ ਪੰਜਾਬੀ ਭਵਨ ਦੇ ਬਿਲਕੁਲ ਸਾਹਮਣੇ। ਸੋ ਗੱਲਬਾਤ ਸਾਡੀ ਚੱਲਦੀ ਰਹੇਗੀ, 647-367-5353, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਮੇਰੇ ਨਾਲ ਹੁਸਨੈਨ ਜੀ ਆ ਗਏ ਨੇ। ਹੁਸਨੈਨ ਜੀ, ਪਹਿਲਾਂ ਤੁਹਾਡੀ ਅਸੀਂ ਗਹਿਰਾ ਹਾਜ਼ਰੀ ਲਾਤੀ ਹੈ, ਤੇ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਤਿਆਰ ਕਰੋ, ਤੇ ਇਨ ਦਾ ਮੀਨ ਟਾਈਮ ਅਸੀਂ ਇੱਕ ਛੋਟਾ ਜਿਹਾ ਗਾਣਾ ਦਰਸ਼ਕਾਂ ਨੂੰ ਸੁਣਾਉਣੇ ਆ, ਤੇ ਉਸ ਤੋਂ ਬਾਅਦ ਤੁਹਾਡੀ ਹਾਜ਼ਰੀ ਲਵਾਉਣੇ ਅਸੀਂ ਨਾਲ।

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353 ਹੁਸਨੈਣ ਜੀ, ਸਾਡੀ ਅੱਜ ਜਿਹੜੀ ਗੱਲਬਾਤ ਚੱਲ ਰਹੀ ਹੈ ਨਾ, ਗੱਲਬਾਤ ਅੱਜ ਫਰਾਈਡੇ ਸੀ, ਗੱਲਬਾਤ ਚੱਲ ਰਹੀ ਅੱਜ ਖਾਣ ਪੀਣ ਦੀ।
1: ਅੱਛਾ,
0: ਮੌਜ ਮਸਤੀਆਂ ਖਾਣ ਪੀਣ ਦੀ। ਉਹ ਕਹਿੰਦੇ ਵੀ ਹਰ ਸ਼ਹਿਰ ਦੇ ਵਿੱਚ, ਹਰ ਕਸਬੇ ਦੇ ਵਿੱਚ ਕੋਈ ਨਾ ਕੋਈ ਚੀਜ਼ ਦੀ ਖਾਸੀਅਤ ਹੁੰਦੀ ਹੈ ਕਿਸੇ ਆਦਮੀ ਦੀ। ਕਿਤੇ ਚਾਹ ਬਹੁਤ ਸਵਾਦੀ ਮਿਲਦੀ ਹੈ, ਕਿਤੇ ਖਾਣਾ ਬਹੁਤ ਸਵਾਦੀ ਮਿਲਦਾ ਹੈ। ਤੁਹਾਡੇ ਇੱਕ ਲਾਲਾ ਮੂਸਾ ਮੀਆਂ ਜੀ ਦਾ ਇੱਕ ਦਾਲ ਦਾ ਵੀ ਬੜਾ ਕਿਸੇ ਨੇ ਤਾਰੀਫ ਕੀਤੀ ਹੈ, ਉਹਦੀ ਗੱਲਬਾਤ ਵੀ ਹੋਈ ਹੈ। ਤੇ ਤੁਹਾਡੇ ਧਿਆਨ ਦੇ ਵਿੱਚ ਹੋਏ ਕਿ ਤੁਹਾਡੇ ਉੱਥੇ ਜਿਸ ਏਰੀਏ 'ਚ ਤੁਸੀਂ ਰਹਿੰਦੇ ਹੋਏ, ਕੋਈ ਐਸੀ ਚੀਜ਼, ਕੋਈ ਐਸੀ ਡਿਸ਼ ਜਿਸ ਬੰਦੇ ਦੀ ਉਹਦੇ ਵਿੱਚ ਕਲਾਕਾਰੀ ਹੋਵੇ, ਉਸ ਬੰਦੇ ਦਾ ਨਾਮ ਹੋਵੇ ਉਹਦੇ ਵਿੱਚ, ਕੋਈ ਚੀਜ਼ ਵੀ ਉਹਦੇ ਨਾਲ ਦੀ ਕੋਈ ਬਣਾ ਨਹੀਂ ਸਕਦਾ, ਦੂਰੋਂ ਦੂਰੋਂ ਦੁਰਾਡੇ ਦੁਰਾਡੇ ਤੋਂ ਲੋਕ ਉਹਦੀ ਚੀਜ਼ ਖਾਣ ਵਾਸਤੇ ਜਾਂ ਪੀਣ ਵਾਸਤੇ ਆਉਂਦੇ ਹੈ।
1: ਜੀ ਜੀ, ਇਹ ਸਾਡੇ ਲਾਹੌਰ ਦੇ ਵਿੱਚ ਨੇ ਜੀ। ਉੱਥੇ
0: ਸਾਡੇ ਕਾਲਰ ਆ ਗਏ, ਪਹਿਲਾਂ ਇਹਨਾਂ ਦੀ ਗੱਲ ਸੁਣ ਲਈਏ। 3010, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
2: ਹਾਂਜੀ, ਰੇਡੀਓ ਪ੍ਰੋਗਰਾਮ?
0: ਹਾਂਜੀ ਹਾਂਜੀ ਹਾਂਜੀ, ਆਉਣੇ ਰਹੋ ਤੁਸੀਂ ਰੇਡੀਓ ਤੇ ਜੀ।
2: ਅੱਛਾ ਜੀ, ਸਤਿ ਸ਼੍ਰੀ ਅਕਾਲ ਸਾਹਿਬ। ਮੈਂ ਪੁੱਛਣਾ ਸੀ ਕਿ ਮੈਂ ਡੀਏਵੀ ਕਾਲਜ ਪੜ੍ਹਦਾ ਰਿਹਾ 1976 ਦੇ ਵਿੱਚ, ਸ਼ਰਮਾ ਟੀ ਸਟਾਈਲ ਉਦੋਂ ਹੁੰਦਾ ਸੀ।
0: ਹਾਂ ਬਿਲਕੁਲ ਸੀ ਜੀ, ਸ਼ਰਮਾ ਟੀ ਸਟਾਈਲ ਤਾਂ ਉਸ ਤੋਂ ਵੀ ਪਹਿਲਾਂ ਦਾ। ਮੈਂ ਤਾਂ ਉੱਥੇ 76 ਚ ਤੁਸੀਂ ਪੜ੍ਹਦੇ ਰਹੇ ਹੋ, ਮੈਂ ਉੱਥੇ ਆਇਆ 85 ਦੇ ਵਿੱਚ ਮੈਂ ਜੁਆਇਨ ਕੀਤਾ। ਤੁਸੀਂ ਸਾਡੇ ਤੋਂ ਪਹਿਲਾਂ ਬਹੁਤ ਰਹਿ ਗਏ, ਲੇਕਿਨ ਸ਼ਰਮਾ ਉਦੋਂ ਵੀ ਸੀ, ਉਹ ਲਾਇਬ੍ਰੇਰੀ ਦੇ ਨਾਲ ਛੋਟਾ ਜਿਹਾ ਖੋਖਾ ਸੀ ਉਹਦਾ। ਛੋਟਾ ਜਿਹਾ ਖੋਖਾ ਹੁੰਦਾ ਸੀ, ਅੱਜ ਕੱਲ ਤੁਹਾਨੂੰ ਪਤਾ ਉਹਨੇ ਉਹ ਖੋਖਾ ਵਾਲੀ ਜਗ੍ਹਾ ਖਰੀਦ ਕੇ 3 ਮੰਜ਼ਲੀ ਬਿਲਡਿੰਗ ਉੱਥੇ ਉਸਾਰ ਲਈ, ਬੜੀ ਜ਼ਬਰਦਸਤ।
2: ਆਰ
0: ਐਨ ਮਹਿਤਾ ਹੋਣਗੇ, ਤੁਸੀਂ ਉਦੋਂ ਉੱਥੇ ਰਹੇ ਹੋ। ਚਲੋ,
2: ਮੈਂ 2 ਸਾਲ ਉੱਥੇ।
0: ਮੰਗਲ ਦਾ ਢਾਬਾ ਵੀ ਹੈਗਾ ਜੀ, ਨਾਲ ਉਹ ਬੈਕ ਸਾਈਡ ਤੇ, ਦੁਰਗਿਆਨਾ ਮੰਦਿਰ ਵਾਲੇ ਸਾਈਡ ਤੇ। ਅੱਛਾ ਅੱਛਾ, ਵੈਰੀ ਗੁੱਡ। ਕਿਹੜੇ ਡਿਪਾਰਟਮੈਂਟ ਚ?
2: ਫਿਜ਼ਿਕਸ ਡਿਪਾਰਟਮੈਂਟ।
0: ਅੱਛਾ, ਫਿਜ਼ਿਕਸ ਦੇ ਵਿੱਚ। ਚਲੋ ਠੀਕ ਹੈ ਜੀ, ਕੋਈ ਗੱਲ ਨੀ, ਤੁਸੀਂ ਜੁੜਿਆ ਕਰੋ, ਬੜਾ ਵਧੀਆ ਲੱਗਿਆ। ਤੁਸੀਂ ਸਾਡੇ ਸ਼ਹਿਰ ਦੇ ਰਹਿਣ ਵਾਲੇ ਹੋ ਤਾਂ ਬਹੁਤ ਵਧੀਆ ਲੱਗਿਆ।
2: ਥੈਂਕ ਯੂ ਵੈਰੀ ਮਚ।
0: ਹਾਂਜੀ ਸੁਨੈਣ ਜੀ,
1: ਉੱਥੇ ਜੀ ਲਾਹੌਰ ਚ ਇੱਕ ਫੂਡ ਸਟਰੀਟ ਹੈ।
0: ਹਾਂ ਹਾਂ,
1: ਉੱਥੇ ਦੀ ਜਿਹੜੀ ਮਰਜ਼ੀ ਦੁਕਾਨ ਤੇ ਟੁਰ ਜਾਓ, ਪੂਰੀ ਸਟਰੀਟ ਹੀ ਜਿਹੜੀ ਸਪੈਸ਼ਲ ਖਾਣਿਆਂ ਦੀ।
0: ਹਾਂ, ਉਹ 2 ਵਾਰੀ ਮੈਂ ਵੀ ਹੋ ਆਇਆ। ਉਹ ਤਾਂ ਕਥੂਰੀਆ ਸਾਹਿਬ ਦਾ ਵੀ ਹੁਣੇ ਫੋਨ ਆਇਆ ਸੀ, ਉਹਨਾਂ ਨੇ ਬੜੀ ਡਿਟੇਲ ਚ ਗੱਲਬਾਤ ਕੀਤੀ ਕਥੂਰੀਆ ਸਾਹਿਬ ਨੇ, ਉੱਥੋਂ ਦੀਆਂ ਡਿਸ਼ਾਂ ਦੀ, ਲਾਹੌਰ ਸਟਰੀਟ ਦੀ। ਬਾਬਾ ਨਜ਼ਮੀ ਕਹਿੰਦੇ ਮੈਨੂੰ ਇੱਕ ਵਾਰੀ ਆਈਸਕ੍ਰੀਮ ਖਾਣ ਵਾਸਤੇ ਲੈ ਗਿਆ ਸੀ, ਬੜਾ ਪਾਪੂਲਰ ਇੱਕ ਆਈਸਕ੍ਰੀਮ ਵਾਲਾ, ਉਹਦੇ ਚਮਨ ਆਈਸਕ੍ਰੀਮ ਵਾਲੇ ਕੋਲ ਲੈ ਕੇ ਗਿਆ। ਉਹ ਸਾਰੀਆਂ ਗੱਲਬਾਤ ਹੋ ਗਈ ਹੈ। ਚਲੋ, ਤੁਸੀਂ ਹੁਣ ਖਾਣ ਪੀਣ ਹੋ ਗਿਆ ਬਹੁਤ, ਤੇ ਹਜਮ ਕਰ ਦਿਓ ਖਾਣਾ ਪੀਣਾ ਜਿਹੜਾ ਨਾ, ਵਧੀਆ ਜੇ ਇੱਕ ਕੋਈ ਸ਼ੇਰ ਸ਼ੂਰੇ ਕਦਾ ਸੁਣਾ ਕੇ ਨਾ, ਤੇ ਡਾਈਜੈਸਟ ਕਰੋ ਥੋੜਾ ਜਿਹਾ ਹੁਣ ਥੋੜਾ।
1: ਮੈਂ ਡਾਈਜੈਸਟ ਇਸ ਤਰ੍ਹਾਂ ਕਰਾਂਗਾ ਕਿ ਗਏ ਜ਼ਮਾਨੇ ਪਿਆਰ ਵਾਲੇ ਹੁਣ,
0: ਵਾਹ ਵਾਹ,
1: ਦੌਰ ਮਤਲਬੀ ਆਇਆ।
0: ਕੀ ਬਾਤ ਹੈ!
1: ਜਿਸ ਦੇ ਨਾਲ ਵੀ ਪਿਆਰ ਮੈਂ ਕੀਤਾ,
0: ਵਾਹ,
1: ਤੇ ਉਹਨੇ ਸਬਕ

0: ਔਖੇ ਵੇਲੇ ਕੰਮ ਜੋ ਆਵੇ ਅਸਲੀ ਯਾਰੋ ਹੁੰਦਾ
1: ਬਿਲਕੁਲ
0: ਨਮਕ ਹਰਾਮੀ ਲੋਕ ਕਿਸੇ ਦੇ ਯਾਰ ਕਦੇ ਨਾ ਹੁੰਦੇ ਕੋਲ ਵੀ ਬਹਿੰਦੇ ਯਾਰ ਵੀ ਕਹਿੰਦੇ ਪਰ ਅੰਦਰੋਂ ਯਾਰ

0: ਹਾਉਸ ਰੈਂਟ ਜੀ, ਤੁਸੀਂ ਤਾਂ ਨਾ ਅੱਜ ਜਿਹੜੀ ਵਰਤਮਾਨ ਜ਼ਮਾਨੇ ਦੀ ਜਿਹੜੀ ਨਾ ਅਸਲੀ ਤਸਵੀਰ ਹੈ ਉਹ ਸਾਹਮਣੇ ਰੱਖੀ ਅੱਜ ਕੱਲ। ਉਹ ਇੱਕ ਬਾਪ ਸੀ ਨਾ, ਉਹ ਆਪਣੇ ਬੇਟੇ ਨੂੰ ਕਹਿੰਦਾ ਵੀ ਕੱਲ ਸ਼ਾਮ ਨੂੰ ਨਾ ਆਪਣੇ ਘਰ ਪਾਰਟੀ ਰੱਖੀ ਹੈ ਤੇ ਜਿੰਨੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਆ ਨਾ ਸਾਰਿਆਂ ਨੂੰ ਫੋਨ ਕਰਦੇ ਵੀ ਕੱਲ ਨਾ ਸਾਡੇ ਘਰ ਪਾਰਟੀ ਹੈ
1: ਜੀ ਜੀ।
0: ਸ਼ਾਮ ਨੂੰ ਜਿੰਨੇ ਆਪਣੇ ਰਿਸ਼ਤੇਦਾਰ ਸਕੇ ਸੰਬੰਧੀ ਦੋਸਤ ਮਿੱਤਰ ਸਾਰਿਆਂ ਨੂੰ ਫੋਨ ਕਰਦੇ ਵੀ ਕੱਲ ਸ਼ਾਮ ਨੂੰ ਪਾਰਟੀ ਹੈ ਤੇ ਉਹ ਆਪਣੇ ਘਰੇ ਆਉਣ ਤੇ ਦਾਵਤ ਆਪਾਂ ਦੇਣੀ ਹੈ। ਤੇ ਮੁੰਡੇ ਨੇ ਸਾਰਿਆਂ ਨੂੰ ਫੋਨ ਕੀਤੇ ਭਾਈ, ਸਾਰਿਆਂ ਨੂੰ ਫੋਨ ਕਰਤੇ। ਅਗਲੇ ਦਿਨ ਸ਼ਾਮ ਨੂੰ ਦਾਵਤ ਦੁਵਤ ਜਦੋਂ ਪੂਰਾ ਘਰ ਇੰਤਜ਼ਾਮ ਕੀਤਾ ਤੇ ਬਾਪ ਕਹਿੰਦਾ ਵੀ ਤੈਨੂੰ ਮੈਂ ਆਏ 5-6 ਜਣੇ ਆਏ ਸਾਰੇ। ਉਹ ਬਾਪ ਆਪਦੇ ਮੁੰਡੇ ਨੂੰ ਕਹਿੰਦਾ ਵੀ ਮੈਂ ਤੈਨੂੰ ਕਿਹਾ ਸੀ ਵੀ ਸਾਰੇ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਫੋਨ ਕਰਦੇ ਵੀ ਸਾਡੇ ਘਰ ਦਾਵਤ ਹੈ ਤੁਸੀਂ ਆਉਣਾ ਹੈ ਤੇ ਆਏ 5-7 ਜਣੇ ਆਏ। ਉਹ ਕਹਿੰਦਾ ਅੱਬੂ ਆਪਣੇ ਨੂੰ ਕਹਿੰਦਾ ਵੀ ਮੈਂ ਫੋਨ ਤਾਂ ਸਾਰਿਆਂ ਨੂੰ ਕੀਤੇ ਸੀ ਪਰ ਮੈਂ ਉਹਨਾਂ ਨੂੰ ਕਿਹਾ ਇਹ ਸੀ ਵੀ ਅਸੀਂ ਬੜੀ ਵੱਡੀ ਮੁਸ਼ਕਲ ਚ ਫਸ ਗਏ ਆ ਤੇ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈਗੀ ਹੈ ਤੇ ਤੁਸੀਂ ਸਾਡੇ ਘਰ ਆਇਓ।
1: ਅੱਛਾ,
0: ਤੇ ਇਹ ਜਿਹੜੇ 4-5 ਹੈਗੇ ਨਾ ਮੇਰੇ ਮੁਤਾਬਕ ਸਾਡੇ ਆਪਣੇ ਤੇ ਸਾਡੇ ਰਿਸ਼ਤੇਦਾਰ ਇਹ ਹੀ ਹੈਗੇ ਆ।
1: ਕਿਆ ਬਾਤ,
0: ਬਾਕੀ ਜਿਹੜੇ ਆ ਨਾ ਉਹ ਤਾਂ ਐਵੇਂ ਦਿਖਾਵੇ ਦੇ ਹੀ ਹੈਗੇ ਆ ਤੇ ਅੱਬੂ ਜੀ ਅਸਲੀ ਗੱਲ ਤਾਂ ਇਹੀ ਹੈ ਵੀ ਜਿਹੜੇ ਅਸਲੀ ਆ ਨਾ ਜਿਹੜੇ ਸਾਡੇ ਆਪਣੇ ਜਿਹਨਾਂ ਨੂੰ ਅਸੀਂ ਕਹਿ ਸਕਦੇ ਆ ਉਹ 4-5 ਹੈਗੇ ਆ ਇਹ।
1: ਵਾਹ,
0: ਤੇ ਤੁਹਾਡੇ ਸ਼ੇਅਰ ਦੇ ਵਿੱਚ ਹੀ ਨਾ ਵੀ ਤੁਸੀਂ ਜ਼ਿੰਦਗੀ ਦੀ ਬਿਲਕੁਲ ਜਿਹੜੀ ਸੱਚਾਈ ਹੈ ਨਾ ਉਹ ਪੇਸ਼ ਕਰ ਦਿੱਤੀ ਹੈ। ਤੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਸਾਡੇ ਜਿਹੜੇ ਮੇਨ ਪ੍ਰਾਊਡ ਸਪੋਂਸਰ ਉਹਨਾਂ ਦਾ ਇੱਕ ਛੋਟਾ ਜਿਹਾ ਮੈਸੇਜ ਮੈਂ ਤੁਹਾਡੇ ਨਾਲ ਫੇਰ ਸ਼ੇਅਰ ਕਰੂੰਗਾ। ਬਾਕੀ ਉਸ ਨੈਣ ਜੀ ਤੋਂ ਇੱਕ ਅੱਧਾ ਆਪਾਂ ਫੇਰ ਕੋਈ ਗੱਲਬਾਤ ਸੁਣਾਂਗੇ। ਬ੍ਰਮਟਨ ਕੈਸ਼ਨ ਕਹਿ ਰਹੀ ਹੈ ਘਰ ਦੇ ਵਿੱਚ ਵਰਤਿਆ ਜਾਣ ਵਾਲਾ A to Z, ਜੇਕਰ ਮੈਂ ਤੁਹਾਨੂੰ ਬਰੀਫ ਦੇ ਵਿੱਚ ਕਹਿਣਾ ਹੋਵੇ ਨਾ ਕੁੱਜੇ ਵਿੱਚ ਸਮੁੰਦਰ ਬੰਦ ਕਰਕੇ ਕਿ ਬ੍ਰਮਟਨ ਕੈਸ਼ਨ ਕਰੀ ਤੇ ਘਰ ਦੇ ਵਿੱਚ ਵਰਤੀ ਜਾਣ ਵਾਲੀ ਹਰ ਇੱਕ ਚੀਜ਼ ਜਿਸ ਦੀ ਜ਼ਰੂਰਤ ਤੁਹਾਨੂੰ ਘਰ ਵਿੱਚ ਪੈ ਸਕਦੀ ਹੈ ਉਹ ਤੁਹਾਨੂੰ ਮਿਲ ਸਕਦੀ ਹੈ। ਵਿਲੇਜ ਆਫ ਇੰਡੀਆ ਤੁਹਾਨੂੰ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਪਿਛਲੇ 3 ਦਹਾਕਿਆਂ ਤੋਂ ਜਾਣਿਆ ਪਹਿਚਾਣਿਆ ਨਾਮ ਹੈ। ਇੱਕ ਵਾਰ ਜ਼ਰੂਰ ਇੱਥੇ ਆਓ ਮੇਰੇ ਕਹੇ ਤੇ। ਬਾਕੀ ਇੱਥੋਂ ਦਾ ਸਟਰੀਟ ਫੂਡ ਤੇ ਇੱਥੋਂ ਦਾ ਨਵਾਂ ਸੈਟਅਪ ਜਿਹੜਾ ਸੋਮਵਾਰ ਤੋਂ ਸ਼ੁਰੂ ਹੋ ਜਾਣਾ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 3 ਵਜੇ ਤੱਕ ਉਹ ਸਟਰੀਟ ਫੂਡ ਦਾ ਇੱਕ ਵਾਰ ਜ਼ਰੂਰ ਆਨੰਦ ਮਾਣੋ। ਪ੍ਰੋਪਰਟੀ ਕੋ ਲੈਣੀ ਹੈ ਵੇਚਣੀ ਹੈ ਇੰਦਰ

0: ਕਰੀਅਰ ਬਣਾਉਣ ਲਈ ਫੋਨ ਕਰ ਸਕਦੀਆਂ ਨੇ 905-399-6810 ਨੰਬਰ ਤੇ। ਘਰ ਨੂੰ ਕੋਈ ਪੇਂਟ ਕਰਵਾਉਣਾ ਹੈ, ਗਰਮੀਆਂ ਦੇ ਵਿੱਚ ਅਕਸਰ ਤੁਸੀਂ ਕੋਈ ਪ੍ਰੋਗਰਾਮ ਆਪਾਂ ਬਣਾ ਹੀ ਲੈਂਦੇ ਹਾਂ, ਘਰ ਨੂੰ ਨਵੀਂ ਲੁੱਕ ਦੇਣ ਲਈ ਨਾਮ ਯਾਦ ਰੱਖੋ ਗਿੱਲ ਪੇਂਟਿੰਗ, ਫੋਨ ਨੰਬਰ 416-473-4258। ਬਿਨਾਂ ਕਿਸੇ ਡੈਮੇਜ ਦੇ, ਬਿਨਾਂ ਕੱਟੇ ਮਿੱਟੀ ਦੇ ਤੁਹਾਡੇ ਘਰ ਨੂੰ ਬਿਲਕੁਲ ਨਵੀਂ ਲੁੱਕ ਦੇ ਦੇਣਗੇ। ਗਿੱਲ ਪੇਂਟਿੰਗ 416-473-4258। ਹੁਸੈਨ ਜੀ, ਕੀ ਇੱਕ ਦੀ ਚੀਜ਼ ਕੋਈ ਹੋਰ ਸੁਣਾ ਦਿਓ।
1: ਆ ਜੀ, ਤੁਸੀਂ ਉਹ ਅਸਲੀ ਸਾਕਾਂ ਸੱਜਣਾਂ ਦੀ ਗੱਲ ਕੀਤੀ ਹੈ ਨਾ, ਮੈਨੂੰ ਇੱਕ ਸ਼ੇਰ ਬੰਦ ਯਾਦ ਆ ਗਿਆ, ਉਹ ਹੀ ਸੁਣਾਵਾਂਗਾ।
0: ਠੀਕ ਹੈ।
1: ਕਿ ਖੇ ਖੁਸ਼ੀ ਹੋਵੇ ਹੱਸਿਆ ਤਾਂ ਜਾਂਦਾ,
0: ਵਾਹ ਵਾਹ,
1: ਸੱਜਣਾ ਬਾਜ ਨਹੀਂ ਛੋਣੇ ਛੋਏ ਜਾਂਦੇ।

0: ਅੰਗ ਸਾਕ ਸੱਜਣ ਸਾਰੇ ਟੋਏ ਜਾਂਦੇ।
1: ਵਾਹ ਵਾਹ ਵਾਹ ਵਾਹ ਹੁਸਨੈਣ ਜੀ, ਤੁਹਾਡੀ ਆਵਾਜ਼ ਜੇਕਰ ਅੱਜ ਨਾ ਸੁਣਦੀ ਤੇ ਸਾਡਾ ਪ੍ਰੋਗਰਾਮ ਨਾ ਅਧੂਰਾ ਅਧੂਰਾ ਲੱਗਣਾ ਸੀ। ਮੈਨੂੰ ਉਲਾਮੇ ਮਿਲਣ ਲੱਗ ਪੈਣੇ ਸੀ ਦੋਸਤਾਂ ਮਿੱਤਰਾਂ ਤੋਂ, ਭਾਈ ਅੱਜ ਤੁਸੀਂ ਇਕੱਲੇ ਹੀ ਪ੍ਰੋਗਰਾਮ ਕਰ ਗਏ ਤੇ ਹੁਸਨੈਣ ਜੀ ਆਏ ਨਹੀਂ। ਸੋ ਸਾਡੀ ਪੂਰਾ ਹੋ ਗਿਆ, ਹੁਣ ਲੋਕ ਦੋਸਤ ਮਿੱਤਰ ਨਾਰਾਜ਼ ਨਹੀਂ ਹੋਣਗੇ। ਸੋ ਦੋਸਤੋ, ਸਾਡਾ ਪ੍ਰੋਗਰਾਮ ਹੁਣ ਸਮਾਪਤੀ ਵੱਲ ਵਧ ਰਿਹਾ, 2-3 ਮਿੰਟ ਬਾਕੀ ਹੈ। ਤੁਸੀਂ ਕਿਸੇ ਨੇ ਕੋਈ ਫੋਨ ਕਰਨਾ ਕਰ ਸਕਦੇ ਹੋ, 647-357-5353 ਸਾਡਾ ਨੰਬਰ ਹੈ। ਬਾਕੀ ਵੀਕਐਂਡ ਅੱਜ ਇੰਜੋਏ ਕਰੋ ਦੋਸਤਾਂ ਮਿੱਤਰਾਂ ਦੇ ਨਾਲ, ਭੈਣਾਂ ਭਰਾਵਾਂ ਦੇ ਨਾਲ, ਪਰਿਵਾਰ ਦੇ ਨਾਲ, ਕਿਤੇ ਜਾਓ ਘੁੰਮਣ ਫਿਰਨ। ਮੌਸਮ ਬਹੁਤ ਖੂਬਸੂਰਤ ਹੈ, ਆਉਣ ਵਾਲੇ 2-3 ਦਿਨ ਕੋਈ ਬਾਰਿਸ਼ ਨਹੀਂ ਹੈ, ਕੋਈ ਮੌਸਮ ਇੰਨਾ ਜ਼ਿਆਦਾ ਹਾਈ ਵੀ ਨਹੀਂ ਹੈ, ਗਰਮੀ ਵੀ ਨਹੀਂ ਹੈ, ਕੋਈ ਹਨੇਰੀ ਝੱਖੜ ਵੀ ਨਹੀਂ ਹੈ, ਕੋਈ ਥੰਡਰ ਸਟੋਰਮ ਵੀ ਨਹੀਂ ਹੈ, ਬਿਲਕੁਲ ਵਧੀਆ ਘੁੰਮਣ ਫਿਰਨ ਵਾਲਾ ਮੌਸਮ ਹੈ। ਬੀਚ 'ਤੇ ਜਾਓ, ਨਹਾਓ ਅਤੇ ਨਹਾਉਂਦਿਆਂ ਨੂੰ ਵੇਖੋ ਵੀ, ਭਾਵੇਂ ਦੂਸਰਿਆਂ ਨੂੰ, ਇੰਜੋਏ ਕਰੋ, ਮੌਜ ਮਸਤੀ ਕਰੋ। ਅਤੇ ਹੁਣ ਆਪਾਂ ਮਿਲਾਂਗੇ ਸੋਮਵਾਰ ਨੂੰ 10 ਵਜੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ। ਅਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: associate.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਸ਼ੁਭ ਇਛਾਵਾਂ ਗੁੱਡ ਈਵਨਿੰਗ ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਸਾਡੇ ਸਰੋਤਿਆਂ ਦਾ? ਉਮੀਦ ਹੈ ਕਿ ਪੰਜਾਬੀ ਲਹਿਰਾਂ ਦੇ ਸਰੋਤੇ ਚੜ੍ਹਦੀ ਕਲਾ ਵਿੱਚ ਹੋਣਗੇ, ਚਿਹਰਿਆਂ ਉੱਤੇ ਲਾਲੀ ਹੋਏਗੀ, ਬੁੱਲਾਂ 'ਤੇ ਮੁਸਕਰਾਹਟ ਹੋਏਗੀ, ਅੱਖਾਂ ਵਿੱਚ ਇੱਕ ਜਲਾਅ ਹੋਏਗਾ, ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ, ਔਰ ਇਸ ਜ਼ਿੰਦਗੀ ਜ਼ਿੰਦਾ ਦਿਲੀ ਨੂੰ ਹੋਰ ਜ਼ਿੰਦਾ ਦਿਲੀ ਨਾਲ, ਚੜ੍ਹਦੀ ਕਲਾ ਨਾਲ, ਔਰ ਹਰ ਮੈਦਾਨ ਫਤਿਹ ਕਰਨ ਲਈ ਆਪਾਂ ਸੰਕਲਪ ਕਰਨਾ ਸਾਰਿਆਂ ਨੇ ਰਲ ਮਿਲ ਕੇ, ਕਿਉਂਕਿ ਜ਼ਿੰਦਗੀ ਜਿਹੜੀ ਆ ਇਹ ਜੀਵਨ ਦਾ ਨਾਮ ਆ। ਜ਼ਿੰਦਗੀ ਕਰੋਲਿੰਗ ਜਾਂ ਰੀਂਗਣ ਦਾ ਨਾਮ ਨਹੀਂ ਹੈ, ਔਰ ਇਸ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਇੰਜੋਏ ਕਰਨਾ ਹੀ ਜ਼ਿੰਦਗੀ ਆ। ਇੱਕ ਇੱਕ ਸੈਕਿੰਡ, ਇੱਕ ਇੱਕ ਪਲ, ਨਾ ਜਾਣੇ ਕਿਸ ਘੜੀ ਜ਼ਿੰਦਗੀ ਕੀ ਸ਼ਾਮ ਹੋ ਜਾਏ। ਇਸ ਜ਼ਿੰਦਗੀ ਨੂੰ ਤੁਸੀਂ ਨੇੜਿਓਂ ਹੋ ਕੇ ਵੇਖਣ ਦਾ ਯਤਨ ਕਰੋ, ਤੁਹਾਨੂੰ ਚਾਰੇ ਪਾਸੇ ਕੁਦਰਤ ਦੇ ਨਜ਼ਾਰੇ ਨਜ਼ਰ ਆਉਣਗੇ। ਕਿਤੇ ਧੁੱਪ ਨਜ਼ਰ ਆਏਗੀ, ਕਿਤੇ ਛਾਂ ਨਜ਼ਰ ਆਏਗੀ, ਗਰਮੀ ਸਰਦੀ ਹਾੜ ਸਿਆਲ, ਤੋ ਸੁਬਾ ਸ਼ਾਮ ਇਹ ਸਭ ਕੁਝ ਚੱਲਦਾ ਰਹਿਣਾ, ਔਰ ਜ਼ਿੰਦਗੀ ਜਿਹੜੀ ਆ ਉਸ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਕੀ ਹਾਲ ਹੈ, ਖੁਸ਼ ਹੋ? 905-673-3333 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਤੁਸੀਂ ਟੈਲੀਫੋਨ ਕਰੋਗੇ ਨਾ, ਮੇਰਾ ਖੂਨ ਵੱਧ ਜੂਗਾ, ਅਤੇ ਜੇ ਮੈਂ ਤੁਹਾਡੀ ਗੱਲਬਾਤ ਦਾ ਪਿਆਰ ਨਾਲ ਜਵਾਬ ਦਿੱਤਾ ਤਾਂ ਫਿਰ ਤੁਹਾਡੇ ਪੱਲੇ ਦੇ ਵਿੱਚ ਵੀ ਬਹੁਤ ਖੁਸ਼ੀਆਂ ਔਰ ਖੇੜੇ ਔਰ ਜ਼ਿੰਦਗੀ ਜਿਹੜੀ ਆ ਉਹਨੂੰ ਹੋਰ ਚੜ੍ਹਦੀ ਕਲਾ ਨਾਲ ਜਿਉਣ ਦਾ ਇੱਕ ਚਾਅ ਜਿਹਾ ਪੈਦਾ ਹੋਊਗਾ, ਕਿਉਂਕਿ ਇਨਸਾਨ ਨੂੰ ਹੀ ਇੱਕ ਦੂਜੇ ਨਾਲ ਗੱਲ ਕਰਨ ਦੀ ਤੌਫੀਕ ਜਿਹੜੀ ਆ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਨੇ, ਅੱਲਾ ਨੇ, ਭਗਵਾਨ ਨੇ, ਗੋਡ ਨੇ, ਜੇ ਕਿਸੇ ਪ੍ਰਾਣੀ ਨੂੰ ਬੋਲਣ ਦੀ ਸ਼ਕਤੀ ਦਿੱਤੀ ਆ ਤੇ ਇਹ ਸ਼ਕਤੀ ਕੇਵਲ ਇਨਸਾਨ ਕੋਲੇ ਹੀ ਆ। 905-673-3333 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਪਤਾ ਲੱਗਿਆ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਤੁਹਾਨੂੰ ਕੁਛ ਤੋਹਫੇ ਦਈਏ। ਲੋ ਸਭ ਤੋਂ ਪਹਿਲਾਂ ਤਾਂ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ ਕਾਰਪੈਂਟਰ ਦੀ ਜ਼ਰੂਰਤ ਆ। ਜੇ ਤੁਸੀਂ ਕੈਬਨਟਰੀ ਔਰ ਕਾਰਪੈਂਟਰੀ ਦੇ ਵਿੱਚ ਕੰਮ ਕਰ ਸਕਦੇ ਹੋ, ਤੁਹਾਨੂੰ ਚੰਗੇ ਪੈਸੇ ਮਿਲ ਸਕਦੇ ਆ, ਔਰ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਫਾਰਮਿਕਾ ਦਾ। ਜੈਕ ਜੀ ਨੂੰ ਕਾਲ ਕਰੋ, ਲੋਕੇਸ਼ਨ ਤੁਹਾਡੇ ਕੰਮ ਦੇ ਬਿਲਕੁਲ ਨੇੜੇ ਸਟੀਲ ਤੇ ਟੌਮਕਨ ਤੇ ਆ। ਜੈਗ ਨੂੰ ਕਾਲ ਕਰੋ, ਕਾਰਪੈਂਟਰ ਦੀ ਲੋੜ ਹੈ ਫੀਨਿਕਸ ਮਿੱਲ ਵਰਕ ਵਾਲਿਆਂ ਨੂੰ। 416-822-2239 416-822-2239 ਟੈਲੀਫੋਨ ਨੰਬਰ ਹੈ। ਜਾਂ ਫਿਰ ਤੁਸੀਂ ਰੋਇਲ ਪਰਫਿਊਮ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ ਇੱਕ ਰੀਗਨ ਰੋਡ ਉੱਤੇ, ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ, ਰੀਗਨ ਰੋਡ ਗੁਰਦੁਆਰਾ ਸਾਹਿਬ ਤੋਂ ਤੁਰ ਕੇ ਜਾਣ ਦੀ ਦੂਰੀ ਉੱਤੇ ਰੋਇਲ ਪਰਫਿਊਮ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋ ਗਈ ਆ। ਬ੍ਰੈਂਡਡ ਪਰਫਿਊਮ ਮਾਰਕੀਟ ਵਿੱਚ $400-500 ਦਾ ਜਿਹੜਾ ਮਿਲ ਰਿਹਾ ਉਹ ਤੁਹਾਨੂੰ ਉਹੀ ਫਰੈਗਰੈਂਸ ਜਿਹੜੀ ਆ ਉਹ $50 ਵਿੱਚ ਮਿਲੂਗੀ। ਰੋਇਲ ਪਰਫਿਊਮ ਆਪਣੇ ਫਰੈਗਰੈਂਸ ਆਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਤੇ 6 ਤੋਂ 8 ਘੰਟੇ ਪਰਫਿਊਮ, ਯਾਨੀ ਕਿ ਤੁਸੀਂ ਪਰਫਿਊਮ ਲਾ ਲਿਆ ਅੱਜ ਰਾਤ ਨੂੰ ਤੇ ਕੱਲ ਸਾਰਾ ਦਿਨ ਵੀ ਉਹ ਪਰਫਿਊਮ ਤੁਹਾਡੀ ਪੂਰੀ ਕਹਿੰਦੇ ਆ ਕਿ ਬਾਡੀ ਦੇ ਵਿੱਚੋਂ ਲਪਟਾ ਮਾਰੂਗਾ। ਔਰ ਇਹਨਾਂ ਕੋਲ ਦੁਬਈ ਦਾ ਇਤਰ ਵੀ ਆਇਆ ਹੋਇਆ, $25 ਤੋਂ ਸ਼ੁਰੂ ਹੁੰਦੇ ਆ। ਆਰਡਰ ਕਰ ਸਕਦੇ ਹੋ ਆਨਲਾਈਨ www.royalperfumes.co.te royalperfume.co.te ਔਰ ਯਾਨੀ ਤੇ royalperfume.co ਤੇ 437-315-0701 437-315-0701 ਤੇ ਤੁਸੀਂ ਕਾਲ ਕਰ ਸਕਦੇ ਹੋ। 905-673-3333 ਇੱਕ ਛੋਟਾ ਜਿਹਾ ਸਵਾਲ ਕੀਤਾ ਸੀ ਤੁਹਾਨੂੰ ਕਿ ਕਿਹੜੇ ਗੀਤ ਦਾ ਮਿਊਜ਼ਿਕ ਵੱਜ ਰਿਹਾ, ਫਿਰ ਗੱਲਾਂ ਬਾਤਾਂ ਆਈਸ ਬ੍ਰੇਕਿੰਗ ਕਰਨੀ ਹੁੰਦੀ ਆ,
ਪਹਿਲੀ ਕਾਲ ਜਦੋਂ ਆ ਗਈ ਨਾ ਫਿਰ ਉਦੋਂ ਬਾਅਦ ਲਾਈਨਾਂ ਲੱਗ ਜਾਣੀਆਂ ਕਾਲਾਂ ਦੀਆਂ ਤੇ ਤੁਸੀਂ ਜਲਦੀ ਕਰੋ ਤੇ ਤੁਸੀਂ ਨੰਬਰ ਲੈਣ ਵਾਲੇ ਬਣੋ, ਫਸਟ ਨੰਬਰ ਵਨ ਬਣੋ ਹਮੇਸ਼ਾ ਜ਼ਿੰਦਗੀ ਚ ਨੰਬਰ ਵਨ। ਔਰ ਇਹ ਗੀਤ ਦੇ ਮਿਊਜ਼ਿਕ ਨੂੰ ਪਹਿਚਾਣੋ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। 905 603

0: ਮੈਂ ਪੰਜਾਬੀ ਲਹਿਰਾਂ ਵਿੱਚ ਪਹਿਲੀ ਕਾਲ ਲੈਨੇ ਆ ਜੀ। ਵੈਲਕਮ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
0: ਬਿਲਕੁਲ, ਬੜੀ ਮਿਹਰਬਾਨੀ। ਕੌਣ ਸਾਹਿਬ ਬੋਲਦੇ ਹੋ?
1: ਮੈਂ ਰਵਿੰਦਰ ਬੋਲਦਾ ਜੀ, ਬਠਿੰਡੇ ਵਾਲਾ।
0: ਉਹ ਬਠਿੰਡੇ ਵਾਲੇ, ਉਹ ਕੀ ਹਾਲ ਚਾਲ ਹੈ? ਅੱਜ ਮੈਂ ਪ੍ਰਗਟ ਭਾਗੂ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਬਠਿੰਡਾ ਮੀਂਹ ਨੂੰ ਤਰਸ ਰਿਹਾ ਤੇ ਇਧਰਲੇ ਪਾਸੇ ਮੋਹਾਲੀ ਚ ਤੇ ਚੰਡੀਗੜ੍ਹ ਚ ਪੂਰਾ ਮੀਂਹ ਬਰਸ ਰਿਹਾ ਤੇ ਕੀ ਹਾਲ ਚਾਲ ਹੈ ਬਠਿੰਡੇ ਵਾਲੇ? ਹੋਰ
1: ਵਧੀਆ ਜੀ, ਵਧੀਆ, ਠੀਕ ਠਾਕ, ਤੁਸੀਂ ਦੱਸੋ ਜੀ।
0: ਬਠਿੰਡਾ ਤਾਂ ਹੁਣ ਕਹਿੰਦੇ ਸਵਿਟਜ਼ਰਲੈਂਡ ਹੀ ਬਣਿਆ ਪਿਆ, ਏਡੇ ਵੱਡੇ ਵੱਡੇ ਮਾਲ ਕੀ ਤੇ ਬਹੁਤ ਤਰੱਕੀਆਂ
1: ਤੇ ਵੱਡੇ ਪੁਲ ਬਣਾ ਦੇ ਜੀ।
0: ਹਾਂ,
1: ਤਕੜਾ ਕੰਮ ਕੀਤਾ ਪਿਆ, ਵੱਡੇ ਵੱਡੇ ਪੁਲ ਬਣੇ ਆ ਜੀ।
0: ਕੀ ਬਾਤ ਹੈ, ਕੀ ਬਾਤ ਹੈ, ਚਾਹੁੰਦੇ ਵਸਦੇ ਰਹੋ। ਤੇ ਹੋਰ ਸੁਣਾਓ, ਪਰਿਵਾਰ ਠੀਕ ਹੈ?
1: ਹਾਂਜੀ, ਵਧੀਆ, ਠੀਕ ਠਾਕ ਜੀ। ਹੋਰ ਤੁਸੀਂ ਦੱਸੋ, ਆਪਣਾ ਠੀਕ ਹੈ?
0: ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ, ਥੈਂਕ ਯੂ।
1: ਚਰਖਾ ਗਲੀ ਦੇ ਵਿੱਚ ਡਾਲ ਹੈ ਸਰਦੂਲ ਸਿਕੰਦਰ ਜੀ ਦਾ ਜੀ।
0: ਹਾਏ ਹਾਏ ਹਾਏ ਹਾਏ, ਸਰਦੂਲ ਸਿਕੰਦਰ ਦਾ ਚਰਖਾ ਗਲੀ ਦੇ ਵਿੱਚ ਡਾਲ ਆ? ਇਹ ਚਰਖਾ ਵੀ, ਚਰਖੇ ਨੇ ਵੀ ਕਾਫੀ ਵਿਪਤਾ ਪਾਈ ਹੈ ਮੇਰੇ ਖਿਆਲ ਆ ਤੇ। ਹਾਂ, ਚਲੋ ਖੈਰ, ਥੈਂਕ ਯੂ ਵੈਰੀ ਮੱਚ। ਉਧਰ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਅਟੈਂਡ ਕੀਤੀ ਆਪਣੇ ਮਾਸਟਰ ਸਲੀਮ ਨਾਲ, ਤੇ ਜਦੋਂ ਉਹਨਾਂ ਨੇ ਕਿਹਾ ਨਾ, ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ, ਇਹ 24 ਤਾਰੀਖ ਨੂੰ ਮਾਸਟਰ ਸਲੀਮ ਸਾਡੇ ਸ਼ਹਿਰ ਦੇ ਵਿੱਚ ਪਰਫਾਰਮ ਕਰ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਅਗਲੀ ਕਾਲ ਲੈਂਦੇ ਆ 7488 ਜੀ, ਵੈਲਕਮ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਸੁਣਿਓ,
2: ਬਹੁਤ ਵਧੀਆ ਜੀ।
0: ਕੀ ਨਾਮ ਹੈ
2: ਤੁਹਾਡੇ? ਪ੍ਰੋਗਰਾਮ ਸੁਣ ਰਿਹਾ ਤੇ ਵਧੀਆ ਇੰਜੋਏ ਕਰ ਰਿਹਾ ਭਾਜੀ।
0: ਆਪਣਾ ਨਾਮ ਦੱਸੋ, ਆਪਣਾ ਨਾਮ ਦੱਸੋ।
2: ਪਰਮਜੀਤ।
0: ਪਰਮਜੀਤ ਸਿੰਘ ਜੀ, ਪਰਮਜੀਤ ਕੀ ਹਾਲ ਹੈ ਵੀਰੇ?
2: ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਪਏ ਆ ਤੇ ਇੰਜੋਏ ਕਰ ਰਹੇ ਜੀ।
0: ਵੈਰੀ ਗੁੱਡ, ਇੰਜੋਏ ਕਰੋ। ਤੇ
2: ਸਰਦੂਲ ਸਿਕੰਦਰ ਭਾਜੀ ਦਾ ਗਾਣਾ ਹੈ ਜੀ?
0: ਸਰਦੂਲ ਸਿਕੰਦਰ ਭਾਜੀ ਦਾ ਗਾਣਾ, ਬਿਲਕੁਲ, ਗਾਣਾ ਬਿਲਕੁਲ ਵਧੀਆ। ਤੇ ਮਿਊਜ਼ਿਕ ਕਿਹਦਾ ਦਿੱਤਾ ਹੋਇਆ ਪਤਾ?
2: ਨਹੀਂ ਜੀ।
0: ਅੱਛਾ, ਮਿਊਜ਼ਿਕ ਜੈਦੇਵ ਜੀ ਦਾ, ਜਿਹੜੇ ਪਹਿਲਾਂ ਚਰਨਜੀਤ ਹੁੱਜਾ ਸਾਹਿਬ ਨਾਲ ਕੰਮ ਕਰਦੇ ਸੀ। ਬਹੁਤ ਸਾਰੇ ਕਲਾਕਾਰ ਬਾਅਦ ਦੇ ਵਿੱਚ ਜੈਦੇਵ ਜੀ ਦੇ ਮਿਊਜ਼ਿਕ 'ਚ ਉਹਨਾਂ ਨੇ ਗਾਇਆ। ਅੱਜ ਕੱਲ੍ਹ ਵੀ ਜੈਦੇਵ ਜੀ ਬੜੇ ਕਹਿੰਦੇ ਹੁੰਦੇ ਆ ਸਰਗਰਮ ਨੇ। ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਦਾ ਇੱਕ ਕਾਲ ਹੋਰ ਲੈ ਲਈਏ, 1922 ਜੀ, ਵੈਲਕਮ।
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ,
3: ਆਪਾਂ ਤਾਂ ਫੇਰ ਵੀ ਨੰਬਰ ਲਾ ਗਏ ਵੀਰੇ।
0: ਹਾਂ,
3: ਕਿੰਨਾ ਚਾ ਗਏ
0: ਪਹਿਲੇ
3: ਤਿੰਨੋਂ ਚਾ ਗਏ,
0: ਤੇ ਜੇ ਤਿੰਨਾਂ ਚ ਨਾ ਆਉਂਦੇ
3: ਬਾਈ ਜੀ, ਉਹਨਾਂ ਨੇ
0: ਜੇ ਤਿੰਨਾਂ ਚ ਨਾ ਆਉਂਦੇ ਫਿਰ ਕਹਿਣਾ ਸੀ ਨਾ ਤਿਉ
3: ਨੰਬਰਾਂ ਚ,
0: ਫਿਰ ਕਹਿੰਦੇ ਸੀ ਜੇ ਤਿੰਨਾਂ ਚ ਨਾ ਆਉਂਦੇ ਫਿਰ ਕਹਿੰਦੇ ਨਾ ਤਿੰਨਾਂ ਚ ਨਾ ਤੇਰਾਂ ਚ ਨਾ ਟੋਕਰੀ ਦੇ ਬੇਰਾਂ ਚ।
3: ਹਾਂਜੀ, ਐ ਲਾ ਲਓ,
0: ਮਿਹਰਬਾਨੀ ਜੀ, ਉਹਦੇ
3: ਰੋ ਦੱਸ ਕੇ ਬਾਈ ਜੀ।
0: ਕੀ ਨਾਮ, ਕੀ ਹੈ ਤੁਹਾਡਾ ਨਾਮ?
3: ਆਪਣਾ ਨਾਮ ਹੈਗਾ ਰਾਜਵਿੰਦਰ ਸਿੰਘ।
0: ਪਤਾ ਕੀ ਰਾਜਵਿੰਦਰ, ਇਹ ਕੋਈ ਟੈਸਟ ਨਹੀਂ ਹੈ, ਇਹ ਤਾਂ ਸਿਰਫ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਇੱਕ ਤਰੀਕਾ ਜਿਹਾ, ਬਈ ਥੋੜੀ ਗੱਲਬਾਤ ਹੋ ਜਾਵੇ, ਗੱਲ ਸ਼ੁਰੂ ਕਰਨ ਦਾ, ਆਈਸ ਬ੍ਰੇਕਿੰਗ ਕਹਿੰਦੇ ਆ ਇਹਨੂੰ। ਔਰ ਤੁਸੀਂ ਪੁਰਾਣਾ ਜ਼ਮਾਨਾ ਜਿਹੜਾ ਸੀ ਉਹਦੇ ਚ ਗੱਲ ਸ਼ੁਰੂ ਕਰਨੀ ਵੀ ਔਖੀ ਹੁੰਦੀ ਸੀ। ਕਿੰਨਾ ਕਿੰਨਾ ਚਿਰ ਬੰਦਾ ਮਗਰ ਮਗਰ ਤੁਰਿਆ ਫਿਰਦਾ ਸੀ, ਲਾਲਾ ਜੀ ਸਿਰਦਾ, ਤੇ ਗੱਲ ਕਿਸੇ ਪਾਸੇ ਲੱਗਦੀ ਨੀ ਸੀ, ਹੈਨਾ। ਸਾਡੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ, ਤੇ ਨਾਲ ਦੀ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਤੁਹਾਡੇ ਵਾਸਤੇ ਬਹੁਤ, ਜਿਵੇਂ ਮੈਂ ਪਹਿਲਾਂ ਦੱਸਿਆ, ਐਚ ਕੇ ਮੂਵਰਸ ਵੱਲੋਂ ਸਪੌਂਸਰ ਕੀਤਾ ਜਾਊਗਾ। ਐਚ ਕੇ ਮੂਵਰਸ, ਉੱਤਰੀ ਅਮਰੀਕਾ ਚ ਕਿਤੇ ਵੀ ਮੂਵ ਹੋਣਾ ਨਾ, ਬਿਲਕੁਲ ਸਿਕਿਓਰ, ਬਿਲਕੁਲ ਤੁਹਾਡੇ ਕਹਿੰਦੇ ਹੁੰਦੇ ਆ ਕਿ ਫੁੱਲਾਂ ਵਰਗਾ ਸਮਾਨ ਐਨ ਸ਼ੀਸ਼ੇ ਦੇ ਗਲਾਸਾਂ ਵਾਂਗੂ ਸਾਂਭ ਕੇ ਰੱਖਿਆ ਜਾਊਗਾ। ਐਚ ਕੇ ਮੂਵਰਸ, 416-524-6704 ਟੈਲੀਫੋਨ ਨੰਬਰ ਹੈ, 416-524-6704। ਬੜੀ ਜਲਦ ਆਪਾਂ ਕੁਛ ਗੱਲਾਂ ਬਾਤਾਂ ਦਾ ਸਿਲਸਿਲਾ ਆਪਸ ਵਿੱਚ ਕਰਾਂਗੇ, ਤੇ ਤੁਸੀਂ ਇਨ ਦਾ ਮੀਨ ਟਾਈਮ ਆਪਣੀ ਹਾਜ਼ਰੀ ਲਗਵਾਉਂਦੇ ਰਹੋ। ਤੇ ਆਪਾਂ ਕੁਝ ਕਿਸ ਤਰ੍ਹਾਂ ਦਾ ਮੌਸਮ ਆ ਬਾਹਰ, ਜੇ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਉਹ ਵੀ ਸਾਡੇ ਨਾਲ ਸਾਂਝੀ ਕਰੋ, ਤੇ ਅਗਰ ਤੁਹਾਨੂੰ ਕੋਈ ਕਾਰ ਵੈਨ ਟਰੱਕ ਚਲਾਉਣ ਵਾਲਾ ਸੱਜਣ ਪੁੱਠ ਸਿੱਧੇ ਆਠੇ ਪਾਉਂਦਾ ਤੁਰਿਆ ਜਾਂਦਾ, ਉਹ ਵੀ ਸਾਡੇ ਨਾਲ ਸਾਂਝਾ ਕਰੋ। ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ 905-600-73-33-37 ਤੇ ਹੋਵੇਗੀ। ਆਓ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ, ਸਰਦੂਲ ਸਾਹਿਬ ਲੈ ਫਿਰ ਚੱਕ ਦਿਓ ਫਟੇ ਤੇ ਫਿਰ ਮਾਸਟਰ ਸਲੀਮ ਨੇ 24 ਤਾਰੀਖ ਨੂੰ ਜਿਹੜੀਆਂ ਗਰਾਰੀਆਂ ਪੇਸ਼ ਕਰਨੀਆਂ। ਕਿਆ ਬਾਤ ਹੈ, ਮਾਸਟਰ ਸਲੀਮ ਲਾਈਵ ਇਨ ਕੌਂਸਰਟ 24 ਸਪਤੰਬਰ ਨੂੰ ਪੇਸ਼ ਹੋ ਰਿਹਾ।

0: तकरीबन गायब हो गए क्योंकि सारा कुछ मशीनीकरण हो गया और पहला समा सी तुहाडे विचों कुछ सजणा ने उम्मीद है कि गर्मियां दे मौसम दे विच अपने पिंडां च दलान हुंदे सी दलान जानदे हो दलान अपने कमरिया दे मूहरे एक खुला जा अपना कमरा हुंदा सी उहनू दलान कहिंदे सी और उहदे विच छे छे सत सत अठ अठ दस दस वी पंद्रह पंद्रह कुड़ियां पिंड दियां इकट्ठियां होके चरखा डाह के चरखा कतदियां सी पूणियां कतदियां सी ते नाल गीत गाउंदियां हुंदियां सीगियां और सच्ची मुची बहुत सारा हुसन जिहड़ा इक थां ते इकट्ठा होया हुंदा सी। तुहाडे विचों किसे ने कदे चरखा कतदियां कुड़ियां वेखियां? काफी कोई बहुत पहला पहला दिया गल्लां ने उहनां समयां नूं याद करके अगर तुहाडे कोल कोई उस समय दी कोई रेखा चित्र तुसीं खिच सकदे हो मेरे ख्याल हुण तां तुहानूं पता कि कत्ते अकता इह मिल जांदा सारा कुछ पहलियां च हुंदा सी चरखा गली दे विच डाह के ते अपने माही नूं याद कीता जांदा सी। कई जिहड़ियां व्याहियां होईयां लेडीज सीगियां ओह अपने पति उहनां दे किते लाम ते गए होए फौज च गए होए जां किते बाहर भर्ती होए वे आ उत्थों उहनां दी हूक निकलदी हुंदी सी सुण चरखे दी मिनी मिनी कूक माहिया। मैनूं याद आउंदा नुसरत फतेह अली खान साहब ने गाया राहत फतेह अली खान साहब ने गाया और मास्टर सलीम ने गाया और आने वाले दिनों च अज पोस्टर रिलीज हो रहा राहत फतेह अली खान साहब का शो हो रहा बहुत वड्डा सीतल प्रेसर ते उन्हां दी पूरी टीम करवा रही है ते साडे शहर दे विच राहत फतेह अली खान साहब अपने सुरां दी छैबर लाउण वास्ते आ रहे ने ते तुसीं वी उहदी तैयारी खिच लो ते बहुत ही कमाल दा ये शो होएगा राहत फतेह अली खान साहब दा 905-673-3337। तुसीं किते चरखा कतदियां बीबियां देखियां होण लेडीज लड़कियां ਤਾਂ ਜਾਂ ਫਿਰ ਤੁਹਾਨੂੰ ਉਸ ਸਮੇਂ ਦੀ ਕੋਈ ਯਾਦ ਤੁਹਾਡੇ ਨਾਲ ਹੋਵੇ ਤਾਂ ਨਹੀਂ ਤਾਂ ਫਿਰ ਮੇਰਾ ਖਿਆਲ ਆ ਕਿ ਕਿਉਂਕਿ ਬਹੁਤ ਸਾਰੇ ਵਿਰਲੇ ਲੋਕ ਹੀ ਹੋਣਗੇ ਜਿਨ੍ਹਾਂ ਨੇ ਚਰਖਾ ਹੁਣ ਤਾਂ ਚਰਖਾ ਮਿਊਜ਼ੀਅਮ ਦੇ ਵਿੱਚ ਰਹਿ ਗਿਆ ਜਾਂ ਜਿਹੜੇ ਉੱਥੇ ਵੱਡੇ ਵੱਡੇ ਆਪਣੇ ਬਣੇ ਹੋਏ ਨੇ ਢਾਬੇ ਉਹਨਾਂ 'ਤੇ ਕਿਤੇ ਨਾ ਕਿਤੇ ਚਰਖਾ ਪਿਆ ਤੁਹਾਨੂੰ ਨਜ਼ਰ ਆ ਜਾਂਦਾ। 905-673-3337 ਸਟੂਡੀਓ ਦਾ ਫੋਨ ਨੰਬਰ ਆ। ਇੱਕ ਤਾਂ ਬਈ ਮੱਲੀ ਟੈਂਟ ਸਰਵਿਸ ਦੀ ਬੱਲੇ ਬੱਲੇ ਹੋਈ ਪਈ ਆ। ਬੀਤੇ ਦਿਨੀ ਮੈਂ ਇੱਕ ਦੋ ਵਿਆਹਾਂ ਤੇ ਜਾਗੋ ਵਗੈਰਾ ਤੇ ਗਿਆ ਤੇ ਉੱਥੇ ਮੱਲੀ ਟੈਂਟ ਹਾਊਸ ਦੇ ਨਾ ਬੋਰਡ ਲੱਗੇ ਦੇਖੇ ਇੰਨਾ ਖੂਬਸੂਰਤ ਪ੍ਰਬੰਧ ਕੀਤਾ ਉਹਨਾਂ ਨੇ। ਇੱਕ ਦਿਨ ਮੀਂਹ ਪੈ ਰਿਹਾ ਸੀ ਕਿਸੇ ਦੇ ਪਰ ਮੱਲੀ ਟੈਂਟ ਨੇ ਵਾਟਰ ਪਰੂਫ ਉੱਥੇ ਟੈਂਟ ਲਾ ਦਿੱਤੇ ਸੀ। ਬੈਂਕਟ ਕਨਵੈਨਸ਼ਨ ਸੈਂਟਰ ਹੀ ਲੱਗਦਾ ਸੀ। ਮੱਲੀ ਟੈਂਟ ਸਰਵਿਸ 647-999-2569 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ ਜੀ। ਸਤਿ ਸ੍ਰੀ ਅਕਾਲ
1: ਜੀ ਵੀਰ ਜੀ, ਕੀ ਹਾਲ ਜੇ?
0: ਉਹ ਠੀਕ ਹੈ ਜੀ, ਠੀਕ ਹੈ ਜਨਾਬ, ਤੁਸੀਂ ਸੁਣਾਓ
1: ਵੀਰ ਜੀ। ਮੇਰੀ ਦਾਦੀ ਵੀ ਅੱਲਾ ਜਨਰਲ ਸੇਵ ਕਰੇ ਚਰਖਾ ਕੱਤਿਆ ਸੀ, ਵੇਖਿਆ ਆਪਣੀ ਵਾਲਦਾ ਨੂੰ ਵੀ ਦੇਖਿਆ ਤੇ ਆਪਣੀਆਂ ਭੈਣਾਂ ਨੂੰ ਵੀ।
0: ਕਿਆ ਬਾਤ ਹੈ! ਕਿਹੜੇ ਸ਼ਹਿਰ ਕਿਹੜੇ ਪਿੰਡ ਪਾਕਿਸਤਾਨ ਦੇ ਵਿੱਚ? ਮੁਲਤਾਨ ਤੋਂ? ਅੱਛਾ,
1: ਮੁਲਤਾਨ।
0: ਕਿਆ ਬਾਤ!
1: ਫੈਸਲਾਬਾਦ ਵੀ, ਫੈਸਲਾਬਾਦ ਤੇ ਵੈਸੇ ਵੀ ਮਾਨਚੈਸਟਰ ਆਫ ਟੈਕਸਟਾਈਲ ਕਲਵਾਉਂਦਾ
0: ਕਹਾਉਂਦਾ ਕਹਾਉਂਦਾ ਮੁਲਤਾਨ ਦੀ
1: ਚਰਖਾ ਤੇ।
0: ਜੀ ਜੀ,
1: ਹਾਂਜੀ,
0: ਤੁਸੀਂ ਦੱਸ ਰਹੇ ਸੀ ਕੁਛ ਚਰਖੇ ਬਾਰੇ।
1: ਮੁਲਤਾਨ ਦੀ ਭਾਈਜਾਨ ਉਹ ਪੂਰੀ ਵਰਲਡ ਵਿਚ ਇੱਕ ਤਾਂ ਸਿਟੀ ਆਫ ਮੈਂਗੋ ਬੜਾ ਮਸ਼ਹੂਰ ਹੈ।
0: ਅੱਛਾ,
1: ਤੇ ਦੂਸਰਾ ਮੁਲਤਾਨ ਦਾ ਸੋਨ ਹਲਵਾ ਜਿਹੜਾ ਨਾ ਇੱਕ ਸਵੀਟ ਹੈ ਉਹ ਵਰਲਡ ਵਾਈਡ
0: ਸੋਨ ਹਲਵਾ
1: ਫੇਮਸ ਹੈ।
0: ਅੱਛਾ, ਸੋਨ ਹਲਵਾ। ਅੱਛਾ, ਮੁਲਤਾਨ ਮੁਲਤਾਨ ਜਿਹੜਾ ਉੱਥੇ ਕਿਹੜਾ ਅੰਬ ਜ਼ਿਆਦਾ ਹੁੰਦਾ?
1: ਇਹ ਅਨਵਰ ਟੋਰ ਜਿਹੜਾ ਅੰਬਾਂ ਦਾ ਬਾਦਸ਼ਾਹ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਕਮਾਲ ਦੀ।
1: ਸ਼ਹਿਰ ਦੇ ਵਿੱਚ ਅਸੀਂ ਤੇ ਉੱਥੇ ਲੱਸੀ ਪਾ ਤੇ ਲੈ ਜਾਣੀ, ਬਰਫ਼ ਤੇ ਕੂਲਰ ਲੈ ਜਾਣੇ ਤੇ ਟੱਪ ਲੈ ਜਾਣਾ ਤੇ ਬਾਗ ਦੇ ਵਿੱਚ ਮੁਕਾਬਲੇ ਨਾਲ ਖਾਂਦੇ ਹੁੰਦੇ ਸਾਂ। ਉਸ ਦੌਰ ਹੀ ਸਸਤਾ ਸੀ, ਯਕੀਨ ਕਰੋ 100 ਰੁਪਏ ਕਿਲੋ।
0: ਨਹੀਂ, ਹੁਣ ਵੀ ਅੰਬ ਬਹੁਤ ਨੇ ਉੱਥੇ ਕਿ ਹੁਣ ਸਾਡੇ ਪਿੰਡਾਂ ਚ ਤਾਂ ਜਿਹੜੇ ਅੰਬਾਂ ਦੇ?
1: ਨਹੀਂ, ਅੰਬ ਅਜੇ ਉੱਥੇ ਉਵੇਂ ਹੀ ਹੈ।
0: ਅੱਛਾ,
1: ਬੜੇ ਬਾਗ ਨੇ ਉੱਥੇ ਤੇ ਕਦੀ ਆਓ ਨਾ ਮੁਲਤਾਨ ਤੇ ਤੁਹਾਨੂੰ ਦਿਖਾਈਏ ਫਿਰ ਤੇ ਮਜ਼ਾ ਆਵੇ। ਤੇ ਫਿਰ ਉਹ ਗਾਣਾ ਇੱਕ ਜਿਹੜਾ ਅੱਜ ਕੱਲ ਲੇਟੈਸਟ ਆਇਆ ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ ਇੱਕ ਤੇਰੀ ਅੱਖ ਕਰਸ਼ ਨੇ ਕੋਈ ਇਸ ਤਰ੍ਹਾਂ ਦਾ ਹੈਗਾ ਨਾ, ਬੜਾ ਫੇਮਸ ਆ ਉਹ ਵੀ।
0: ਉਹ ਤੇ ਮੈਂ ਲਾ ਰਿਹਾ ਉਹੀ ਲੱਗਿਆ ਹੋਇਆ।
1: ਨੁਸਰਤ ਫਤਿਹ ਅਲੀ ਸਾਹਿਬ ਨੇ ਕਿਹਾ ਸੀ ਸੁਣ ਚਰਖੇ ਦੀ
0: ਮਿੱਠੀ ਮਿੱਠੀ ਘੂਕ, ਕੀ ਬਾਤ, ਜ਼ਰੂਰ ਸੁਣਾਉਣੇ ਆ, ਜ਼ਰੂਰ ਸੁਣਾਉਣੇ ਆ,
1: ਤੇ ਮਜ਼ਾ ਆ ਗਿਆ ਜੀ। ਤਾਂ
0: ਮੈਂ
1: ਤਾਂ ਮਜ਼ਾ ਆ ਗਿਆ ਤੁਹਾਡਾ।
0: ਮੈਂ ਲਾਹੌਰ
1: ਤਾਂ ਵੀ ਉੱਥੇ ਪਿੰਡਾਂ ਵਿੱਚ,
0: ਮੈਂ ਲਾਹੌਰ ਔਰ ਨਨਕਾਣਾ ਸਾਹਿਬ ਲਾਹੌਰ ਪੰਜਾਬ ਸਾਹਿਬ ਇੱਥੇ ਤਾਂ ਮੈਂ ਗਿਆ, ਪਰ ਮੈਨੂੰ ਇਸਲਾਮਾਬਾਦ ਮੁਲਤਾਨ ਜਾਣ ਦਾ ਮੌਕਾ ਨਹੀਂ ਮਿਲਿਆ। ਔਰ ਮੇਰਾ ਖਿਆਲ ਆ ਕਿ ਨੈਕਸਟ ਜਿਹੜੀ ਮੁਲਤਾਨ ਦੀ ਫੇਰੀ ਹੋਣੀ ਚਾਹੀਦੀ ਆ,
1: ਮੈਨੂੰ ਦੱਸਿਓ ਨਾ, ਫਿਰ ਇਕੱਠੇ ਜਾਵਾਂਗੇ ਦੋਵੇਂ ਵੀਰ।
0: ਠੀਕ ਹੈ ਭਾਈ ਜਾਨ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਭਾਈ ਜਾਨ, ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ।

0: ਪ੍ਰੋਗਰਾਮ ਹੈ ਪੰਜਾਬੀ ਚੈਨਲ 6684 ਜੀ ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ?
1: ਕਿੱਦਾਂ? ਵਧੀਆ ਵਧੀਆ।
0: ਅੱਛਾ,
1: ਬੜਾ ਚੰਗਾ ਲੱਗਾ ਤੁਹਾਡਾ।
0: ਕੌਣ ਬੋਲਦੇ ਹੋ?
1: ਮੈਂ ਇੰਦਰਜੀਤ ਬੋਲਦਾ।
0: ਉਹ ਬੱਲੇ ਇੰਦਰਜੀਤ, ਜਿਉਂਦੇ ਵਸਦੇ ਰਹੋ, ਕੀ ਹਾਲ ਚਾਲ, ਹੋਰ ਸੁਣਾਓ, ਠੀਕ ਹੋ?
1: ਬਹੁਤ ਵਧੀਆ ਬਹੁਤ ਵਧੀਆ। ਹੋਰ ਸੁਣਾਓ, ਤੁਸੀਂ ਸਿਹਤ ਤਾਂ ਠੀਕ ਹੋ?
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ।
1: ਮੈਂ ਤਾਂ ਕਹਿੰਦਾ ਨਾ ਨਵੀਂ ਭਾਈ ਨੂੰ, ਮੈਂ ਕਿਹਾ ਤੁਸੀਂ ਛੁੱਟੀ ਛੁੱਟੀ ਲੈ ਗਏ, ਮੈਂ ਕਿਹਾ ਅੰਕਲ ਜੀ ਨੂੰ ਭੇਜ।
0: ਕੋਈ ਨੀ ਕੋਈ ਨੀ ਕੋਈ ਨੀ, ਰਲ ਮਿਲ ਕੇ ਹੀ ਆ ਸਾਰਾ। ਤੁਸੀਂ ਵੀ ਸਾਡੇ ਹੋ, ਨਵੀਂ ਵੀ ਆਪਣਾ ਹੀ ਹੈ, ਤੇ ਬਸ ਜਦੋਂ ਨਵੀਂ ਨੇ ਹੁਕਮ ਕੀਤਾ ਆਪਾਂ ਉਦੋਂ ਹੀ ਹਾਜ਼ਰ ਹੋ ਗਏ।
1: ਨਹੀਂ
0: ਤੁਸੀਂ ਦੱਸੋ, ਮੈਨੂੰ ਨੀ ਪਤਾ ਕੀਦਾ ਮੋਤੀ ਗਾਣਾ, ਕੀਦਾ
1: ਕਲੇਰ ਦਾ ਮੋਤੀ?
0: ਹਾਂ
1: ਮੋਤੀ ਕੰਠ ਕਲੇਰ ਦਾ,
0: ਕੰਠ ਕਲੇਰ ਦਾ ਮੋਤੀ, ਇਹ ਨਵਾਂ ਆਇਆ?
1: ਨਹੀਂ ਨਹੀਂ ਪੁਰਾਣਾ ਹੀ ਆ।
0: ਅੱਛਾ ਪੁਰਾਣਾ ਹੀ ਆ।
1: ਦੋ ਬੋਲ ਇਹ ਵਾਲੇ ਆ,
0: ਭਾਵੇਂ ਕਹਿ ਦੇ ਅਨਮੋਹ, ਭਾਵੇਂ ਕੋਡੀਆਂ ਚਤੋਹ। ਬੱਲੇ ਇੰਦਰਜੀਤ, ਐ
1: ਪਾਣੀ ਹੰਝੂ ਬਣ ਵਗੇ ਤੇਰੇ ਇਸ਼ਕ ਕਹਾਣੀ, ਜੇ ਤੂੰ ਸਮਝੇ ਤਾਂ ਮੋਤੀ, ਜੇ ਤਾਂ ਸਮਝੇ ਤਾਂ

0: ਬਿਆਲੀ ਅਠੱਤੀ ਟੈਲੀਫੋਨ ਨੰਬਰ ਹੈ 416-930-4238 ਤੇ ਇਸ ਵੇਲੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਅਪਲਾਇੰਸ ਜੰਕਸ਼ਨ ਤੇ ਤੋਂ ਸਾਡੇ ਪ੍ਰਾਊਡ ਸਪਾਂਸਰ ਨੇ ਮਨਜੀਤ ਵੇਖਦੇ ਹਾਂ ਕਿ ਵੀਕਐਂਡ ਤੇ ਕੀ ਕੁਝ ਸਪੈਸ਼ਲ ਲਾਇਆ ਜੀ
1: ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬੌਕਸਿੰਗ ਵੀਕ ਇਨ ਜੁਲਾਈ ਸੋ ਬੌਕਸਿੰਗ ਵੀਕ ਦੀਆਂ ਪ੍ਰਾਈਸ ਸਿਸਟਮ ਜੁਲਾਈ ਮੰਥ ਚ ਆਫਰ ਕੀਤੀਆਂ ਜਾ ਰਹੀਆਂ ਜੀ ਅਪਲਾਇੰਸ ਜੰਕਸ਼ਨ ਤੇ ਜਿੱਥੇ ਕਿ ਸਭ ਤੋਂ ਪਹਿਲੀ ਡੀਲ 3 ਪੀਸ ਦਾ ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਜੁਲਾਈ ਅਗਸਤ ਸਪਟੰਬਰ ਤੱਕ ਵੀ ਤੁਹਾਡੀ ਡਿਲੀਵਰੀ ਹੈ ਤੇ ਇਹ ਬੌਕਸਿੰਗ ਵੀਕ ਦੀ ਪ੍ਰਾਈਸਿਸ ਨੂੰ ਲੌਕ ਕਰੋ, ਜਿਹਦੇ ਵਿੱਚ 36 ਇੰਚ ਦਾ ਸੈਮਸੰਗ ਬ੍ਰਾਂਡ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਸੈਮਸੰਗ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਸੈਮਸੰਗ ਬ੍ਰਾਂਡ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $69.99 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਤੁਸੀਂ ਲਗਾ ਸਕਦੇ ਆ। ਤੁਸੀਂ ਵਿਜ਼ਿਟ ਕਰਨਾ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-405-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਸਪਲਾਈਜ਼ ਕੰਟਰੈਕਟਰ ਵੀਰ ਨੋਟ ਕਰੋ ਕਿ ਕੋਈ ਵੀ ਬਿਲਡਿੰਗ ਸਪਲਾਈਜ਼ ਦਾ ਤੁਸੀਂ ਬੇਸਮੈਂਟ ਬਣਾਉਂਦੇ ਹੋ, ਤੁਸੀਂ ਵੱਡੇ ਘਰ ਬਣਾਉਂਦੇ ਹੋ ਔਰ ਤੁਸੀਂ ਕੋਈ ਰੈਨੋਵੇਸ਼ਨ ਕਰਦੇ ਹੋ, ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਇੱਕ ਸੇਵਾ ਦਾ ਮੌਕਾ ਦਿਓ। ਨੰਬਰ ਹੈ 647-961-0585 6479610585। ਅਨਮੋਲ ਮੋਤੀ ਇੰਦਰਜੀਤ ਬੜਾ ਮਿੱਠਾ ਮਿੱਠਾ ਬੋਲ ਕੇ ਕਹਿ ਕੇ ਗਿਆ ਕਿ ਆਹ ਗਾਣਾ

0: 9 4 7 5 8 ਜੀ ਵੈਲਕਮ।
1: ਸਤਿ ਸ੍ਰੀ ਅਕਾਲ ਸਿੱਧਮਾ ਸਾਹਿਬ ਜੀ।
0: ਓ ਸਤਿ ਸ੍ਰੀ ਅਕਾਲ, ਕਾਇਮ ਹੋ
1: ਸਿੱਧਮਾ ਜੀ? ਕਾਇਮ ਹਾਂ। ਮੇਰਾ ਇੱਕ ਗਾਣਾ ਲਾ ਦੂੰਗਾ, ਇੱਕ
0: ਲਾ ਦਾਂਗੇ ਲਾ ਦਾਂਗੇ। ਕਿਹੜਾ ਗਾਣਾ ਸੁਣ?
1: ਬੁਲ ਬੁਲ ਬੁਲ ਬੁਲ ਬੁਲ ਬੁਲ
0: ਬੁਲ ਬੁਲ
1: ਸਤਿੰਦਰ ਸਰਤਾਜ ਦਾ।
0: ਅੱਛਾ, ਬੁਲ ਬੁਲ ਸਤਿੰਦਰ ਸਰਤਾਜ ਦਾ, ਕਿਆ ਬਾਤ ਹੈ। ਬਹੁਤ ਬਹੁਤ ਪਿਆਰ ਸਤਿਕਾਰ ਜ਼ਰੂਰ ਲਾਵਾਂਗੇ। 2 9 6 6 ਜੀ ਵੈਲਕਮ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ? ਖੁਸ਼ ਹੋ? ਬੱਲੇ ਬੱਲੇ ਬੱਲੇ ਬੱਲੇ, ਕੌਣ ਬੋਲਦੇ ਹੋ?
2: ਅੰਮ੍ਰਿਤ ਬੋਲਦਾ ਜੀ।
0: ਹਾਂ ਜੀ ਅੰਮ੍ਰਿਤ ਜੀ, ਕੀ ਕਹਿਣਾ ਚਾਹੁੰਦੇ ਹੋ?
2: ਬਸ ਠੀਕ ਹੈ ਜੀ, ਤੇ 401 ਤੇ ਸਲੋ ਡਾਊਨ ਹੋਇਆ ਜੀ ਬਹੁਤ ਜ਼ਿਆਦਾ ਜੀ, ਟਰੱਕ ਲਾਈਨ ਕ੍ਰੋਸ ਕਰਕੇ।
0: 401 ਈਸਟ ਔਰ ਵੈਸਟ ਬਾਊਂਡ?
2: ਈਸਟ ਬਾਊਂਡ, ਵੈਸਟ ਬਾਊਂਡ, ਸੌਰੀ ਵੈਸਟ ਬਾਊਂਡ।
0: ਵੈਸਟ ਬਾਊਂਡ 401 ਤੇ ਕਿੱਥੇ ਕੁ ਜ਼ਿਆਦਾ ਪ੍ਰੋਬਲਮ ਆ?
2: ਗਲਫ ਲਾਈਨ ਕ੍ਰੋਸ ਕਰਕੇ ਸਲੋ ਹੀ ਹੈ ਜੀ ਬਸ, ਤੁਰ ਪੈਂਦਾ ਬਹੁਤਾ ਜ਼ਿਆਦਾ ਸਲੋ ਹੋਇਆ ਪਿਆ।
0: ਲੈਵੀਸ 401 ਤੇ ਜਾਣ ਵਾਲੇ ਹੋ, ਥੋੜਾ ਜਿਹਾ ਜੀ ਪੀ ਐਸ ਵਗੈਰਾ ਲਾ ਲਓ, ਪਾਸੇ ਆਸੇ ਤੁਹਾਨੂੰ ਪਤਾ ਲੱਗ ਜੂਗਾ।

0: ਗੋਲਫ ਲਾਈਨ ਤੋਂ ਅੱਗੇ ਕਾਫੀ ਸਲੋ ਆ ਸਾਡੇ
1: ਹਾਈਵੇ 6 ਤੱਕ ਸਲੋ ਹੈ ਹਾਈਵੇ 6
0: ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਪਲੀਜ਼ ਤੁਸੀਂ ਆਪਣਾ ਖਿਆਲ ਰੱਖਿਓ ਤੇ ਡਰਾਈਵ ਵੈਰੀ ਕੇਅਰਫੁਲੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਪ੍ਰੋਗਰਾਮ ਪੰਜਾਬੀ ਲੈਣਾ ਅਗਲੀ ਕਾਲ ਤੇ ਜਾਂਦੇ ਆ 4984 ਜੀ ਵੈਲਕਮ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
2: ਹਾਂਜੀ ਤੁਸੀਂ ਚਰਖੇ ਦੀ ਗੱਲ ਕਰ ਰਹੇ ਸੀਗੇ ਤੇ ਮੈਂ ਆਪਣੇ ਤਾਈ ਜੀ ਨੂੰ ਦੇਖਿਆ ਇਹ ਚਰਖਾ ਕੱਤਦਿਆਂ ਨੂੰ
0: ਅੱਛਾ
2: ਤਾਈ ਜੀ ਮੇਰੇ ਕਾਫੀ ਵੱਡੀ ਉਮਰ ਦੇ ਨੇ ਤੇ ਉਹ ਪਾਕਿਸਤਾਨ ਤੋਂ ਆਏ ਸੀ ਇੱਧਰ ਉਧਰੋਂ
0: ਅੱਛਾ
2: ਤੇ ਹੋਰ ਨੀ ਮੈਂ ਕਿਸੇ ਨੂੰ ਵੇਖਿਆ ਜੀ ਤੇ ਉਹਨਾਂ ਦੇ ਘਰੇ ਹੁੰਦਾ ਸੀਗਾ ਤੇ ਉਹ ਕੀ ਜਾਂਦੇ ਹੁੰਦੇ ਜਿਹੜੀ ਵੱਟਦੇ ਆ ਉਹਦਾ ਨਾਮ ਭੁੱਲ ਗਿਆ ਮੈਨੂੰ
0: ਪੂਣੀ
2: ਉਹ ਵੱਟਦੇ ਹੁੰਦੇ ਸੀ
0: ਪੂਣੀ ਪੂਣੀ
2: ਪੂਣੀ ਪੂਣੀ ਹਾਂਜੀ ਉਹ ਵੱਟਦੇ ਹੁੰਦੇ ਸੀ ਬਹਿ ਕੇ ਉੱਥੇ ਤੇ ਦੁਪਹਿਰੇ ਤੇ ਨਾਲੇ ਚਰਖੇ ਤੋਂ ਗਾਣਾ ਇੱਕ ਕਮਲੀ ਉਹਨਾਂ ਨੇ ਵੀ ਗਾਇਆ ਚਰਖਾ ਕਰਦੀ ਕੱਤਦੀ ਕੁੜੀਏ ਗਾਇਆ ਨਾ ਕਰਨਾ
0: ਕਿਆ ਗਾਇਆ ਯਾਰ ਕਿਆ ਗਾਇਆ
2: ਜੀ ਗਾਣਾ ਬਹੁਤ ਜ਼ਿਆਦਾ ਵਧੀਆ ਗਾਣਾ ਜੀ
0: ਜ਼ਰੂਰ ਸੁਣਾਉਂਦੇ ਆ ਤੁਹਾਨੂੰ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰ
2: ਹਾਂਜੀ ਇਹ ਮੈਨੂੰ ਸਮਝ ਨੀ ਲੱਗੀ ਵੀ ਇਹ ਕਿਉਂ ਮਨਾ ਕੀਤਾ ਉਹਨੂੰ
0: ਨਹੀਂ ਤੁਹਾਨੂੰ ਪਤਾ ਵੀ ਆਉਣ ਵਾਲੇ ਦਿਨਾਂ ਚ ਇੱਥੇ 25 ਜੁਲਾਈ ਨੂੰ ਟੀਮ 4 ਐਂਟਰਟੇਨਮੈਂਟ ਵੱਲੋਂ ਆ ਰਹੇ ਤਿੰਨੇ ਭਰਾ
2: ਹਾਂਜੀ ਹਾਂਜੀ ਮੈਨੂੰ ਪਤਾ ਜੀ ਫੁੱਲ ਨੌਲੇਜ ਆ
0: ਹਾਂ ਦੇਖਣ ਜਾਣਾ ਨੌਲੇਜ ਨਹੀਂ ਕੱਲੀ ਰੱਖਣੀ ਟਿਕਟਾਂ ਲੈਣੀਆਂ
2: ਬਿਲਕੁਲ ਜੀ ਪਰਿਵਾਰ ਨਾਲ ਜਾਵਾਂਗੇ
0: ਹਾਂ ਬਹੁਤ ਇਹਨਾਂ ਦਾ ਸ਼ੋਅ ਦੇਖਣ ਵਾਲਾ ਹੁੰਦਾ ਤੇ ਮਾਰ ਤਿੰਨੇ ਇੱਕ ਤੱਕ ਚੜਦੇ ਆ ਭਰਾਵਾਂ ਚ ਇਤਫਾਕ ਆ ਪਿਆਰ ਹੈ ਤੇ ਕਹਿੰਦੇ ਹੁੰਦੇ ਆ ਬਸ ਬੱਲੇ ਬੱਲੇ ਹੋ ਜਾਂਦੀ ਹੈ ਜਦੋਂ ਸੰਤਾਰ ਆਪਣਾ ਵਾਰਸ ਤੇ ਦੂਜਾ ਕਮਲ ਹੀਰ ਸਟੇਜ ਤੇ ਆਉਂਦੇ ਆ ਤਾਂ ਫਿਰ ਧਮਾਲਾ ਪੈ ਜਾਂਦਾ
2: ਵਾਰਸ ਭਾਜੀ ਉਹਨਾਂ ਨੇ ਪਹਿਲੇ ਪ੍ਰੋਗਰਾਮਾਂ ਚੋਂ ਪ੍ਰੋਗਰਾਮ ਸਾਡਾ ਹੀ ਕੀਤਾ ਸੀਗਾ
0: ਅੱਛਾ ਵੈਰੀ ਗੁੱਡ ਤਾਂ ਫਿਰ ਦੱਸਾਂਗੇ ਉਹਨਾਂ ਨੂੰ ਉਹਨਾਂ ਨੇ ਆਉਣਾ ਮੇਰੇ ਕੋਲੇ ਥੋੜੇ ਦਿਨਾਂ ਨੂੰ ਤੇ ਨਾਂ ਦੱਸ ਦਿਓ ਆਪਦਾ ਤੁਹਾਡਾ ਕਿੱਥੇ ਆ ਤੁਹਾਡਾ ਕਿੱਥੇ ਕੀਤਾ ਸੀ ਉਹਨਾਂ ਨੇ ਪ੍ਰੋਗਰਾਮ ਕਿਹੜਾ ਪਿੰਡ ਹੈ
2: ਇਹ ਭਾਜੀ ਸਾਡਾ ਸ਼ਹਿਰ ਤੇ ਸਾਡਾ ਹੈਗਾ ਬਟਾਲਾ ਤੇ ਉਹ ਵਿਆਹ ਗਈ ਸੀ ਮੇਰੀ ਵੀਰ ਜੀ ਦੀ ਬਰਾਤ ਉੱਥੇ ਆਏ ਸੀਗੇ ਉਹਨਾਂ ਦੇ ਸਹੁਰਿਆਂ ਦਾ ਪਿੰਡ ਨੀ ਮੈਨੂੰ ਪਤਾ ਕਿਹੜਾ ਸੀ
0: ਲੈ ਬਰਾਤ ਗਏ ਹੋ ਪਿੰਡ ਦਾ ਪਤਾ ਹੀ ਨੀ ਬਾਪ
2: ਨਹੀਂ ਨੀ ਭਾਬੀ ਉਹਨਾਂ ਦੇ ਪਿੰਡ ਨੀ ਮੈਂ ਕਦੀ ਗਿਆ ਉੱਧਰ ਬਸੀ ਬੁਸੀ ਵੱਲ ਸੀ ਭਾਜੀ
0: ਤੇ ਵਿਆਹ ਕਿੱਥੇ ਹੋਇਆ ਸੀ
2: ਵਿਆਹ ਉਦੋਂ ਭਾਜੀ ਨਹੀਂ ਖੜਦੇ ਬਰਾਤਾਂ ਇੱਦਾਂ ਬੱਚਿਆਂ ਨੂੰ ਨਹੀਂ ਖੜਦੇ ਤੁਹਾਨੂੰ ਪਤਾ ਹੀ ਆ
0: ਨਹੀਂ ਮਤਲਬ ਕਿਹੜੇ ਸ਼ਹਿਰ ਚ ਵਿਆਹ ਹੋਇਆ ਸੀ ਉੱਥੇ ਪਿੰਡ ਚ ਹੋਇਆ ਸੀ ਕਿ
2: ਮੈਨੂੰ
0: ਨਹੀਂ ਨੌਲੇਜ
2: ਹੈਗੀ ਖੜਿਆ ਨੀ ਅਸੀਂ ਬਾਅਦ ਮੂਵੀ ਵੇਖੀ ਸੀਗੀ
0: ਓਦੋ ਬਾਅਦ ਪਤਾ ਲੱਗਿਆ ਕਦੇ ਕਦੇ ਮੌਕਾ ਮਿਲਿਆ ਤੁਹਾਨੂੰ ਸੁਣਨ ਦਾ ਵਾਰ ਸੁਣਨ ਨੂੰ
2: ਮੈਂ ਇਹਨਾਂ ਨੂੰ ਕਾਫੀ ਵਾਰੀ ਮਿਲਿਆ ਉੱਥੇ ਇੰਡੀਆ ਚ
0: ਅੱਛਾ
2: ਕਾਫੀ ਵਾਰੀ ਵਿਆਹਾਂ ਤੇ ਹੋਰਾਂ ਦੇ ਵੀ ਬੁਕਿੰਗ ਕੀਤੀ ਸੀਗੀ ਤੇ ਕਮਲ ਹੀਰ ਉਹਨਾਂ ਨੂੰ ਵੀ ਮਿਲਿਆ ਸੰਤਾਰ ਨੂੰ ਸੰਤਾਰ ਭਾਜੀ ਨੂੰ ਮੈਂ ਕਦੀ ਨਹੀਂ ਮਿਲਿਆ
0: ਸੰਤਾਰ ਮਿਲਦੇ ਹੀ ਘੱਟ ਆ ਸੰਤਾਰ ਕਿਉਂਕਿ ਫਰੰਟ ਪੇਜ ਤੇ ਇਕੱਲੇ ਆਪਣੇ ਦੋਨੋਂ ਹੀ ਆਉਂਦੇ ਆ ਇਹ ਵਾਰਸ ਤੇ ਉਹ ਥੋੜਾ ਜਿਹਾ ਉਹਨੂੰ ਛੁਪੇ ਰਹਿਣ ਦੀ ਚਾਹ ਰਹਿੰਦੀ ਆ ਕਲਾਕਾਰ ਬਾਹਲਾ ਵੱਡਾ ਹੋ ਇਹਨਾਂ ਨਾਲੋਂ ਵੀ
2: ਹਾਂਜੀ ਇੱਕ ਇੱਕ ਵਾਰੀ ਉੱਥੇ ਲੋਪੋ ਕੇ ਜਗਾਵੇ ਵੇਖਿਆ ਸੀ ਉੱਥੇ ਮੇਰੇ ਮਾਮਾ ਜੀ ਦੇ ਗਰੁੱਪ ਦੇ ਵਿੱਚ ਹੈਗੇ ਸੀ ਮਾਝਾ ਗਰੁੱਪ ਦੇ ਪ੍ਰਧਾਨ ਉੱਥੇ ਕਾਫੀ ਵਾਰੀ ਸੱਦ ਸੀ
0: ਜਿਉਂਦੇ ਰਹੋ ਪ੍ਰੋਗਰਾਮ ਪੰਜਾਬੀ ਦਾ 905-600-73-33-37 ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ ਸਾਡੇ ਕੋਲ ਨਾ ਬਿਯੋਂਡ ਆਈਵੇਅਰ ਦੇ ਰੋਮੀ ਜੀ ਆਏ ਹੋਏ ਨੇ ਤੇ ਰੋਮੀ ਸਾਹਿਬ ਨਵੀਂ ਸਿੱਧੂ ਨਾਲ ਇੱਕ ਬੜੀ ਪਿਆਰੀ ਮਿੱਠੀ ਗੱਲਬਾਤ ਕਰ ਰਹੇ ਨੇ
3: ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ ਵੀ ਆਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ ਰੋਮੀ ਕੀ ਹਾਲ ਚਾਲ
4: ਹਾਂਜੀ ਬਹੁਤ ਵਧੀਆ ਨਵੀਂ ਜੀ ਤੁਸੀਂ ਸੁਣਾਓ
3: ਬਹੁਤ ਵਧੀਆ ਜੀ ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ ਤੇ ਬਾਕੀ ਸਮਰ ਆ ਰਹੀ ਹੈ ਲੋਕ ਸਨ ਗਲਾਸਿਸ ਦੀ ਸ਼ੋਪਿੰਗ ਕਰ ਰਹੇ ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ
4: ਜੀ ਸਨ ਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ 30% ਆਫ ਜਿੰਨੀ ਵੀ ਸਾਡੀ ਇਨਵੈਂਟਰੀ ਹੈਗੀ ਆ ਦੈਟ ਇਨਕਲੂਡਸ ਗੁੱਚੀ ਥੋਮ ਫੋਰਡ ਵਰਸਾਚੀ ਹੋਵੇ ਸਲੀਨ ਦੇ ਸਨ ਗਲਾਸਿਸ ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ ਫਰੇਮ ਐਂਡ ਸਿੰਗਲ ਵਿਜ਼ਨਸ ਇਨਕਲੂਡਿਡ ਲੈਂਸਿਸ ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ ਆਮ ਇਹ ਰੈਗੂਲਰ 500 ਦਾ ਹੈਗਾ We are offering it for $249, frame and progressive, digital progressive lenses, Essler, the branded lenses, hai gaya. Uh-huh. It hit $249, the package hai gaya, complete.
3: Very good.
4: And bachyaanste, aajkal blue light glasses, it hit package asi banaya hai gaya, specifically for bachyaanste, jinna the screen time jade hai gaya. So frame with lenses and blue coating, it hit $150. ਡਾਲਰ ਦਾ ਪੈਕੇਜ ਹੈਗਾ ਆਮ ਇਹ ਬਹੁਤ $300-$350 ਦਾ ਪੈਕੇਜ ਹੈਗਾ ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫॉर $149 ਨਵੀ
3: ਵੈਰੀ ਗੁੱਡ ਕੀ ਬਾਤ ਹੈ ਡਿਸਕਾਊਂਟ ਹੀ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਤਕੀ
4: ਯੈਸ
3: ਵੈਰੀ ਗੁੱਡ ਐਂਡ ਦੇ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਕਰਦੇ ਨੇ ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ ਅਪਾਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀ ਯਾਰ ਕਿਆ ਬਾਤ ਹੈ ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀ ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨਹੀਂ ਤੁਸੀਂ ਜਾਓਗੇ ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਓਂਡ ਆਈਵਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ ਸੋ ਨੰਬਰ ਹੈ 905-793-3937 ਗੋਰਵੇ ਡਰਾਈਵ ਯੂਨਿਟ 104 ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ 905-793-3937 ਰੋਮੀ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ
4: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ ਅਪੋਇੰਟਮੈਂਟਸ ਤੁਸੀਂ ਵਾਕ ਇਨ ਵੀ ਕਰ ਸਕਦੇ ਆ ਵੀਕਐਂਡ ਦੋਵੇਂ ਦਿਨ ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ
3: ਵੈਰੀ ਗੁੱਡ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ 905-793-3937 ਬਿਓਂਡ ਆਈਵਰ 905-793-3937 ਰੋਮੀ ਥੈਂਕ ਯੂ
0: ਥੈਂਕ ਯੂ ਪ੍ਰੋਗਰਾਮ ਮੈਂ ਪੰਜਾਬੀ ਲੈ ਰਹਾ ਇੱਕ ਤੁਹਾਨੂੰ ਫਾਰਮ ਵਰਕਰ ਅਤੇ ਗ੍ਰੀਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ ਦੀ ਲੋੜ ਹੈ ਚੰਗੀ ਤਨਖਾਹ ਦੇਣਗੇ ਤੁਹਾਨੂੰ ਘਰੋਂ ਚੱਕ ਕੇ ਲੈ ਜਾਣਗੇ ਘਰੋਂ ਡਰੋਪ ਕਰਨਗੇ ਬੜਾ ਅੱਛਾ ਐਟਮੋਸਫੀਅਰ ਹੋਊਗਾ ਅਤੇ ਚਾਹ ਪਾਣੀ ਵੀ ਪਿਲਾਉਣਗੇ ਫਾਰਮ ਵਰਕਰ ਚਾਹੀਦੇ ਆ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਸਕਦੇ ਹੋ ਜਿਹੜੇ ਲੋਕ ਫਾਰਮਾਂ 'ਚ ਕੰਮ ਕਰਨਾ ਜਾਣਾ ਚਾਹੁੰਦੇ ਆ ਜਾਂ ਗ੍ਰੀਨ ਹਾਊਸ 'ਚ ਕੰਮ ਕਰਨਾ ਜਾਣਾ ਚਾਹੁੰਦੇ ਆ ਤਾਂ ਉਹ ਕਾਲ ਕਰ ਲੈਣ ਅਤੇ ਤੁਹਾਨੂੰ ਪਿੱਕ ਕੀਤਾ ਜਾਵੇਗਾ ਤੁਹਾਨੂੰ ਡਰੋਪ ਕੀਤਾ ਜਾਵੇਗਾ ਨੰਬਰ ਹੈ 647-278-5394 647-278-5394 647-278-5394 ਟੈਲੀਫੋਨ ਨੰਬਰ ਆ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਨੰਬਰ ਹੋਰ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਅਜੇ ਤੱਕ ਗਿੱਲ ਫਾਰਮ ਤੇ ਨਹੀਂ ਗਏ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਰਹੇ ਹੋ ਬਿਲਕੁਲ ਪੰਜਾਬ ਵਰਗੀ ਫੀਲਿੰਗ ਲੈਣ ਲਈ ਗਿੱਲਾਂ ਦੇ ਫਾਰਮ ਤੇ ਜਾਓ ਕੈਲੇਡਨ ਵਿੱਚ ਡਿਕਸੀ ਅਤੇ ਕਿੰਗ ਦੇ ਨੇੜੇ ਇੰਨਾ ਖੂਬਸੂਰਤ ਤੁਹਾਡਾ ਮੈਂ ਕਹਿੰਦਾ ਉੱਥੇ ਜਾ ਕੇ ਤੁਹਾਡੀ ਜਿਹੜੀ ਵਿਜ਼ਿਟ ਆ ਨਾ ਮੈਂ ਕਹਿੰਦਾ ਤੁਸੀਂ ਕਹੋਗੇ ਯਾਰ ਖੁੱਲ੍ਹੀ ਆਕਸੀਜਨ ਹਰੀਆਂ ਤਾਜ਼ੀਆਂ ਸਬਜ਼ੀਆਂ ਚੱਕੀ ਦਾ ਆਟਾ ਔਰ ਦੇਸੀ ਜਿਹੜੇ ਆਂਡੇ ਅਤੇ ਨਾਲ ਤੁਹਾਨੂੰ ਫਾਰਮ ਦਾ ਫਰੈਸ਼ ਦੁੱਧ ਮਿਲੂਗਾ ਖੋਆ ਮਾਰ ਕੇ ਖਾਓ ਪਿੰਨੀਆਂ ਬਣਾਓ ਅਤੇ ਗਿੱਲ ਫਾਰਮ 'ਤੇ ਜਾਓ 905-925-2300 ਫੋਨ ਨੰਬਰ ਹੈ 905-925-2300 ਅਤੇ ਮਾਸਟਰ ਸਲੀਮ ਨੇ ਇੱਕ ਯਾਰ ਕਮਾਲ ਦੀ ਤੁਹਾਡੇ ਵਾਸਤੇ ਮੈਂ ਉਹਦੀ ਉਹਨਾਂ ਦੀ ਪੇਸ਼ਕਾਰੀ ਪੇਸ਼ ਕਰਨ ਲੱਗਿਆ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦਲੇਰ ਮਹਿੰਦੀ ਵੀ ਬੈਠੇ ਆ ਰਿਚਾ ਸ਼ਰਮਾ ਜੀ ਵੀ ਬੈਠੇ ਆ ਅਤੇ ਮਾਸਟਰ ਸਲੀਮ ਨੇ ਜਿਹੜੀਆਂ ਸੁਰਾਂ ਲਾਈਆਂ ਨਾ ਅਤੇ 24 ਤਾਰੀਖ ਨੂੰ ਇਹ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿੱਚ ਲੱਗਣੀਆਂ ਅਤੇ ਜ਼ਰਾ ਕਿ ਇਹਨੂੰ ਆਪਾਂ ਆਨੰਦ ਲੈ ਲਈਏ ਮੈਂ ਵੀ ਇਹਦਾ ਨਜ਼ਾਰਾ ਲੈਣਾ ਚਾਹੁੰਦਾ ਇਸ ਮਾਹੌਲ ਦਾ ਪ੍ਰੋਗਰਾਮ ਪੰਜਾਬੀ ਲੈਣਾ

ਸਲੀਮ ਦੇ ਸ਼ੋਅ ਨੂੰ ਇੰਜੋਏ ਕਰਨ ਲਈ ਤੁਸੀਂ ਸਾਡੀ ਟੀਮ ਦੇ ਮੈਂਬਰ ਉਡਾਨ ਰੇਡੀਓ ਤੋਂ ਪ੍ਰਭ ਸੰਧੂ ਨੂੰ ਵੀ ਕਾਲ ਕਰ ਸਕਦੇ ਹੋ 437-223-9099 437-223-9099 ਜਾਂ ਫਿਰ ਮਿਸਟਰ ਰੋਹਨ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਮਾਸਟਰ ਸਲੀਮ ਲਾਈਵ ਇਨ ਕੌਂਸਰਟ 24th of July ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨੂੰ ਪ੍ਰਭ ਸੰਧੂ ਨੇ ਕਹਿੰਦੇ ਨੇ ਕਿ ਉਹਦੀ ਮਾਸਟਰ ਆਫ ਸੈਰੇਮਨੀ ਕੀਤੀ ਅਤੇ ਬਹਿਜਾ ਬਹਿਜਾ ਕਰਵਾ ਦਿੱਤੀ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ।

0: 16 ਮਿਸਿਸਾਗਾ ਕਨਵੈਨਸ਼ਨ ਸੈਂਟਰ 'ਚ ਲੱਗਣਗੀਆਂ ਅਤੇ ਤੁਸੀਂ ਪ੍ਰਭ ਸੰਧੂ ਨਾਲ ਗੱਲਬਾਤ ਕਰ ਸਕਦੇ ਹੋ। ਟਿਕਟਾਂ ਜਿਹੜੀਆਂ ਨੇ ਬੜੀਆਂ ਤੇਜ਼ੀ ਨਾਲ ਵਿਕ ਰਹੀਆਂ ਨੇ, ਬਹੁਤ ਹੀ ਖੂਬਸੂਰਤ ਮਾਹੌਲ ਹੋਏਗਾ। ਔਰ ਉਡਾਨ ਰੇਡੀਓ ਤੋਂ ਮਿਸਟਰ ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ, ਉਹਨਾਂ ਨਾਲ ਨੰਬਰ ਪ੍ਰਭ ਸੰਧੂ ਦਾ ਚੇਤੇ ਹੀ ਕਰ ਲਈਏ ਯਾਰ, ਕਿੱਦਾਂ ਕੁ ਕੰਮ ਹੈ ਸਤਿੰਦਰਪਾਲ। ਉਡਾਨ ਨੰਬਰ ਸੌਖਾ ਜਿਹਾ ਹੀ ਆ, 437-223-9099, 437-223-9099 'ਤੇ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਪ੍ਰੋਗਰਾਮ ਪੰਜਾਬੀ ਦੇ ਨਾਲ ਢਿੱਲੋਂ ਵੀਡੀਓ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅਤੇ ਕੱਲ੍ਹ ਮੈਨੂੰ ਇੱਕ ਸੱਜਣ ਮਿਲੇ, ਕਹਿੰਦੇ ਜੀ ਤੁਹਾਡੀ ਇੱਕ ਕੈਸਟ ਆਈ ਸੀ, ਸਰਸਾ ਨਦੀ ਕਿਨਾਰਿਓਂ ਦੋ ਜੰਜਾਂ ਚੜ੍ਹੀਆਂ, ਛੋਟੇ ਸਾਹਿਬਜ਼ਾਦਿਆਂ ਦੀ, ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਦੀ ਰਚਨਾ, HMV ਕੰਪਨੀ 'ਚ ਅਸੀਂ ਰਿਕਾਰਡ ਕਰਾਈ ਸੀ। ਅਤੇ ਉਹ ਸੱਜਣ ਕਹਿਣ ਲੱਗੇ ਜੀ ਮੈਨੂੰ ਉਹ ਕੈਸਟ ਚਾਹੀਦੀ ਆ। ਮੈਂ ਕਿਹਾ ਜੀ ਫਿਰ ਉਹ ਤਾਂ ਢਿੱਲੋਂ ਵੀਡੀਓ ਤੋਂ ਹੀ ਮਿਲ ਸਕਦੀ ਆ ਤੁਹਾਨੂੰ, ਉਹਨਾਂ ਨੂੰ ਕਾਲ ਕਰੋ ਅਤੇ USB 'ਤੇ ਤੁਹਾਨੂੰ ਪਾ ਦੇਣਗੇ। ਅਤੇ 905-204-1313 ਢਿੱਲੋਂ ਵੀਡੀਓ ਦਾ ਟੈਲੀਫੋਨ ਨੰਬਰ ਹੈ। ਅੱਜ ਦਿਨ ਸ਼ੁੱਕਰਵਾਰ ਆ, ਜੁੰਮਾ। ਪਿਛਲੇ ਦਿਨ ਹੀ ਮੈਨੂੰ ਗ੍ਰੈਂਡ ਹੋਮ ਫਰਨੀਚਰ ਵਾਲਿਆਂ ਦੇ ਜਾਣ ਦਾ ਮੌਕਾ ਮਿਲਿਆ। ਮੈਂ ਕਹਿੰਦਾ ਐਸਾ ਫਰਨੀਚਰ ਤੁਸੀਂ ਕੇਵਲ ਅਤੇ ਕੇਵਲ ਗ੍ਰੈਂਡ ਹੋਮ ਫਰਨੀਚਰ ਤੋਂ ਹੀ ਲੈ ਸਕਦੇ ਹੋ। ਦੋ ਲੋਕੇਸ਼ਨ ਨੇ ਉਹਨਾਂ ਦੀ, 6685 ਟੋਮਕਨ ਰੋਡ ਅਤੇ 294 ਇੱਧਰ ਵਾਕਰ ਰੋਡ ਉੱਤੇ ਆ। ਤੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਕੁਝ ਗੱਲਾਂ ਬਾਤਾਂ ਕਰਦੇ ਹਾਂ ਅਤੇ ਨਾਲ ਦੀ ਨਾਲ ਯਾਰ ਘੰਟਾ ਇੱਕ ਬੀਤ ਗਿਆ, ਅਜੇ ਤਾਂ ਗੋੜੇ 'ਚੋਂ ਪੂਣੀ ਵੀ ਨਹੀਂ ਕੱਤੀ ਅਤੇ ਟਾਈਮ ਤੱਕ ਇਜ਼ ਰਨਿੰਗ। ਬਾਪੂ ਪਾਰਸ ਨੇ ਬੜਾ ਸੋਹਣਾ ਲਿਖਿਆ ਅਤੇ ਪਾਪਾ ਜੀ ਰਣਜੀਤ ਸਿੰਘ ਸਿੱਧਵਾਂ ਨੇ HMV ਕੰਪਨੀ 'ਚ ਰਿਕਾਰਡ ਕਰਾਇਆ। ਕਹਿੰਦੇ ਰਫਤਾਰ ਜ਼ਮਾਨੇ ਦੀ, ਇਹ ਸਮੇਂ ਨੂੰ ਨਾ ਆਪਾਂ ਤੇਜ਼ ਨਹੀਂ ਕਰ ਸਕਦੇ, ਇਹਨੂੰ ਹੌਲੀ ਨਹੀਂ ਕਰ ਸਕਦੇ। ਆਪਾਂ ਕਹਿ ਨਹੀਂ ਸਕਦੇ ਸੂਰਜ 9 ਵਜੇ ਚੜ੍ਹੇ ਅਤੇ 9 ਵਜੇ ਛਿਪੇ, ਆਪਾਂ ਕਹਿ ਨਹੀਂ ਸਕਦੇ। ਨਾ ਹੀ ਆਪਣੇ ਹੱਥ 'ਚ ਇਹ ਕੁਦਰਤ ਨੇ ਚੀਜ਼ ਦਿੱਤੀ ਨਹੀਂ ਕਿ ਸਮੇਂ ਨੂੰ ਆਪਾਂ ਬੰਨ ਲਾ ਸਕੀਏ, ਸਮੇਂ ਨੂੰ ਆਪਾਂ ਰੋਕ ਸਕੀਏ। ਕਿੰਨੀ ਸੋਹਣੀ ਗੱਲ ਲਿਖੀ, ਕਹਿੰਦੇ ਰਫਤਾਰ ਜ਼ਮਾਨੇ ਦੀ, ਕਰਿਆ ਤੇਜ਼ ਨਾ ਹੋਵੇ ਢਿੱਲੀ, ਲੱਖ ਰਾਜੇ ਬਹਿ ਤੁਰ ਗਏ, ਉੱਥੇ ਦੀ ਉੱਥੇ ਹੈ ਦਿੱਲੀ, ਗਏ ਲੁੱਟ ਵਿਚਾਰੀ ਨੂੰ, ਨਾਦਰ ਸ਼ਾਹ ਵਰਗੇ ਕਰ ਧਾਵੇ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਤੋ ਰਫਤਾਰ ਜ਼ਮਾਨੇ ਦੀ, ਇਹਨੂੰ ਨਹੀਂ ਰੋਕ ਸਕਦਾ ਕੋਈ, ਕੋਈ ਮਹਾਬਲੀ, ਕੋਈ ਰਾਜਾ, ਕੋਈ ਰੰਕ, ਕੋਈ ਪੈਸੇ ਵਾਲਾ, ਕੋਈ ਵੱਡੇ ਤੋਂ ਵੱਡਾ ਕਹਿੰਦੇ ਹੁੰਦੇ ਆ ਦੁਨੀਆਂ ਦਾ ਮਾਲਕ ਜਿਹੜਾ ਆਪਦੇ ਆਪ ਨੂੰ ਸਿਕੰਦਰ ਸਮਝਦਾ ਹੋਵੇ, ਉਹ ਜ਼ਮਾਨੇ ਦੀ ਰਫਤਾਰ ਨੂੰ ਨਹੀਂ ਰੋਕ ਸਕਦਾ।
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ, ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313।
0: ਕਿਆ ਬਾਤ ਹੈ, ਮਾਸਟਰ ਸਲੀਮ ਰੂਹ ਦਾ ਸਫ਼ਰ। ਔਰ ਟ੍ਰਿਬਿਊਟ ਨੇ ਪੂਰਨ ਸ਼ਾਹ ਖੋਟੀ ਜੀ ਨੂੰ, ਜਨਾਬ ਪੂਰਨ ਸ਼ਾਹ ਖੋਟੀ ਜੀ ਨੂੰ। ਬੀਤੇ ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਮੈਂ ਵੀ ਪੂਰਨ ਸ਼ਾਹ ਖੋਟੀ ਸਾਹਿਬ ਨੂੰ ਸਟੈਂਡਿੰਗ ਓਵੇਸ਼ਨ ਸਾਰੀ ਸਾਡੀ ਟੀਮ ਨੇ ਦਿੱਤਾ, ਜਿੰਨੇ ਵੀ ਸਾਡੇ ਮੀਡੀਆ ਪਰਸਨ ਸੀਗੇ। ਤੋ ਇਸ ਸ਼ੋਅ ਦੀ ਸਪੋਂਸਰਸ਼ਿਪ ਲਈ ਜਾਂ ਹੋਰ ਕੋਈ ਜਾਣਕਾਰੀ ਲਈ ਮਿਸਟਰ ਰੋਹਨ ਨੂੰ ਕਾਲ ਕਰ ਸਕਦੇ ਹੋ, 647-783-9973, 647-783-9873। ਪ੍ਰੋਗਰਾਮ ਪੰਜਾਬੀ ਨਾਲ ਇੱਕ ਕਾਲ ਲੈਂਦੇ ਹਾਂ ਫਿਰ ਅੱਗੇ ਵੱਧਦੇ ਹਾਂ। ਜੀ ਵੈਲਕਮ, ਹੈਲੋ,
2: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰਾ ਜੀ।
0: ਬੱਲੇ ਬੱਲੇ ਬੱਲੇ ਭਾਜੀ ਕੀ ਹਾਲ ਆ, ਤਕੜੇ ਹੋ?
2: ਬਾ ਮੇਰ ਆ ਬਾਬੇ ਜੀ, ਤੁਸੀਂ ਸੁਣਾਓ ਕਿਵੇਂ ਆ?
0: ਲੈ ਗਿਆ ਬੱਲੇ ਬੱਲੇ ਆ, ਕਾਟੋ ਫੁੱਲਾਂ ਤੇ ਖੇਡਦੀ ਆ।
2: ਸਵਾਦ ਆ ਗਿਆ ਨਾ?
0: ਆ ਗਿਆ ਨਾ ਸਵਾਦ, ਬਿਲਕੁਲ।
2: ਫਰਾਈਡੇ ਬਣਾ ਦਿੱਤਾ ਤੁਸੀਂ?
0: ਬਿਲਕੁਲ, ਥੈਂਕ ਯੂ ਵੈਰੀ ਮਚ, ਤੁਸੀਂ ਵੀ ਕਾਲ ਕਰਕੇ ਫਰਾਈਡੇ ਬਣਾ ਦਿੱਤਾ। ਤੇ ਹੋਰ ਸੁਣਾਓ ਕੀ ਹਾਲ ਆ, ਬੱਚਿਆਂ ਨੂੰ ਕਿਤੇ ਗੇਮ ਤੇ ਲੈ ਕੇ ਗਏ ਹੋ ਕਿ ਅੱਜ ਛੁੱਟੀ ਆ?
2: ਨਹੀਂ, ਬੱਚੇ ਗਏ ਹੋ ਲਾਸ ਵੇਗਸ ਟੂਰਨਾਮੈਂਟ ਖੇਲਣ।
0: ਅੱਛਾ, ਕਿਹੜੀ ਗੇਮ ਖੇਡਦੇ ਉਹ?
2: ਬਾਸਕਟਬਾਲ, ਸਮਰ।
0: ਅੱਛਾ, ਸਮਰ ਲੀਗ ਚੱਲ ਰਹੀ ਹੈ। ਅੱਛਾ, ਲਾਸ ਵੇਗਸ ਦੇ ਵਿੱਚ? ਬਈ ਬੜੀ ਵੱਡੀ ਗੱਲ ਆ, ਔਰ ਬਹੁਤ ਇਹ ਇੱਕ ਵੱਡੀ ਪ੍ਰਾਪਤੀ ਆ ਜੇ ਬੱਚੇ ਲਾਸ ਵੇਗਸ ਤੱਕ ਖੇਡਣ ਗਏ। ਉਮੀਦ ਆ ਕਿ ਕਿਸੇ ਦਿਨ NBA ਚ ਵੀ ਖੇਡਣਗੇ।
2: ਆਪਦਾ ਮੂੰਹ ਪਕਤਾ ਬਾਰ ਹੋਈ,
0: ਕੀ ਬਾਤ ਆ, ਬਹੁਤ ਅੱਛੇ। ਤੇ ਅੱਜ ਫਿਰ ਤੁਹਾਨੂੰ ਕੋਈ ਗੀਤ ਸੰਗੀਤ ਸੁਣਾਈਏ ਜਾਂ ਕੋਈ ਹੋਰ ਤੁਹਾਡੀ ਫਰਮਾਇਸ਼ ਪੂਰੀ ਕਰੀਏ?
2: ਮੈਂ ਕਿਹਾ ਤੁਹਾਡੀਆਂ ਗੱਲਾਂ ਬਾਤਾਂ ਲੱਗਦਾ ਸੀ ਬੰਦਾ ਜਾ ਕੇ ਜਿਉਂਦਿਆਂ ਦੇ ਮੇਲੇ ਹੀ ਆ।
0: ਹਾਂ, ਸੁਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ। ਤੇ ਅੱਜ ਕੱਲ ਹਰਭਜਨ ਮਾਨ ਯੂਰਪ ਟੂਰ ਕਰ ਰਹੇ ਨੇ ਤੇ ਉੱਥੇ ਜੱਗ ਜਿਉਂਦਿਆਂ ਦੇ ਮੇਲੇ ਬਰਲਿਨ ਦੇ ਵਿੱਚ ਹਰਭਜਨ ਮਾਨ ਪਹੁੰਚੇ ਹੋਏ ਆ। ਜ਼ਰੂਰ ਤੁਹਾਨੂੰ ਜੱਗ ਜਿਉਂਦਿਆਂ ਦੇ ਮੇਲੇ ਸੁਣਾਉਣੇ ਆ। ਤੇ ਬਹੁਤ ਪਿਆਰੀ ਗੱਲ ਹੈ ਤਾਂ ਮੇਲੇ ਤਾਂ ਜਿਉਂਦਿਆਂ ਦੇ ਹੀ ਆ, ਹਨਾ? ਦਰਗਾਹੀ ਜਾ ਕੇ ਕਿੱਥੇ ਮੇਲ ਹੁੰਦਾ? ਦੁਬਾਰਾ ਹਾਈਵੇ 6 ਦੇ ਕੋਲੇ ਈਸਟ ਬਾਉਂਡ 401 ਤੇ ਐਕਸੀਡੈਂਟ ਹੋਇਆ। ਪਲੀਜ਼ ਤੁਸੀਂ ਆਪਣਾ ਖਿਆਲ ਰੱਖੋ ਤੇ ਕਾਫੀ ਲੰਬਾ ਜਾਮ ਲੱਗਿਆ ਹੋਇਆ, ਸਾਡੇ ਭਾਜੀ ਨੇ ਸਾਨੂੰ ਦੱਸਿਆ। ਪ੍ਰੋਗਰਾਮ ਪੰਜਾਬੀ ਨਾਲ 905-673-3337। ਇੱਕ ਵਾਰ ਫਿਰ ਤੁਹਾਨੂੰ ਮੈਂ ਯਾਦ ਕਰਾਵਾਂ ਕਿ ਰਾਇਲ ਪਰਫਿਊਮ ਵਾਲਿਆਂ ਨੇ ਗ੍ਰੈਂਡ ਓਪਨਿੰਗ ਕਰ ਦਿੱਤੀ ਆ ਇੱਕ ਰੀਗਨ ਰੋਡ ਉੱਤੇ, ਯੂਨਿਟ ਨੰਬਰ 9, ਸਿੱਖ ਸੰਗਤ ਗੁਰਦੁਆਰਾ ਸਾਹਿਬ ਤੋਂ 200 ਮੀਟਰ ਦੀ ਦੂਰੀ ਤੇ ਆ। ਜਿਹੜੇ ਬ੍ਰੈਂਡਡ ਪਰਫਿਊਮ ਤੁਹਾਨੂੰ ਮਾਰਕੀਟ ਵਿੱਚ $400-500 ਦੇ ਮਿਲਦੇ ਆ, ਉਹੀ ਫਰੈਗਰੈਂਸ ਤੇ ਉਹੀ ਲੌਂਗ ਲਾਸਟਿੰਗ ਕੁਆਲਿਟੀ ਤੇ ਕੁਆਂਟਿਟੀ $50 ਚ ਮਿਲ ਰਹੀ ਆ। ਰਾਇਲ ਪਰਫਿਊਮ ਮਸ਼ਹੂਰ ਨੇ, ਉਹਨਾਂ ਦੇ ਆਇਲਸ ਜਿਹੜੇ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, ਅਤੇ ਇਸ ਕਰਕੇ ਪਰਫਿਊਮ 6-8 ਘੰਟੇ ਮਿਨੀਮਮ 6-8 ਘੰਟੇ ਤੁਹਾਡਾ ਪਰਫਿਊਮ ਲਪਟਾ ਮਾਰਦਾ, ਔਰ ਅਗਲੇ ਦਿਨ ਤਾਂ ਵਿੱਕੀ ਵੀ ਤੁਹਾਡੇ ਕਹਿੰਦੇ ਖੁਸ਼ਬੂ ਆਉਂਦੀ ਰਹਿੰਦੀ ਆ। ਇਹ ਬਹੁਤ ਜ਼ਰੂਰੀ ਆ, ਡਿਓਡਰੈਂਟ ਲਾਉਣਾ, ਪਰਫਿਊਮ ਲਾਉਣਾ, ਇਹਨਾਂ ਮੁਲਕਾਂ 'ਚ ਜੇ ਤੁਹਾਡੇ ਕੋਲੋਂ ਸੋਹਣੀ ਸਮੈਲ ਆਉਂਦੀ ਆ ਤਾਂ ਲੋਕ ਪਿਆਰ ਕਰਦੇ ਆ, ਅਤੇ ਜੇ ਕਿਤੇ ਕਿਸੇ ਗੱਲ ਕਾਰਨ ਤੁਸੀਂ ਨਾ ਲਾਓ ਨਾ ਪਰਫਿਊਮ ਵਗੈਰਾ। ਪੰਜਾਬੀ ਲਹਿਰਾਂ ਦੇ ਲਿਸਨਰਸ ਨੂੰ 2 ਪਰਫਿਊਮ ਖਰੀਦੋ, 1 ਫਰੀ ਮਿਲ ਰਹੀ ਆ, ਬਾਏ 2 ਗੈਟ 1 ਫਰੀ। ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਨਾਮ ਲੈਣ 'ਤੇ ਦੁਬਈ ਤੋਂ ਇਹਨਾਂ ਕੋਲ ਇਤਰ ਉਪਲਬਧ, ਬੜਾ ਸੋਹਣਾ ਲਿਖਿਆ, ਇਤਰ ਮਿਲਦੇ ਆ, ਇਤਰ ਇਤਰ ਫਲੇਲ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ ਨਾ, ਇਤਰ ਛੋਟੀ ਛੋਟੀ ਸ਼ੀਸ਼ੀਆਂ 'ਚ ਹੁਣ ਵੀ ਕਈ ਥਾਈ ਮਿਲਦਾ ਹੁੰਦਾ, ਅਤੇ ਇਹ ਇਤਰ ਤੁਹਾਨੂੰ $25 ਤੋਂ ਸ਼ੁਰੂ ਹੁੰਦਾ, ਔਰ ਔਨਲਾਈਨ ਵੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ www.royalperfumes.co ਤੇ, royalperfumes.co। ਅਗਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 4373150701 ਤੇ ਟੈਲੀਫੋਨ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਦਾ ਨਾਂ, 905-673-3337। ਇੱਕ 2 ਸੰਦੇਸ਼ ਲੈਂਦੇ ਹਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਖ਼ਬਰਾਂ ਦਾ ਬੁਲੇਟਿਨ ਜਿਹੜਾ 8:40 'ਤੇ ਹੋਏਗਾ ਅਤੇ ਤੁਹਾਨੂੰ ਨਿਊਜ਼ ਬੁਲੇਟਿਨ ਨਾਲ ਜੋੜਿਆ ਜਾਵੇਗਾ। ਪੰਜਾਬ ਤੋਂ ਸਿੱਧੀਆਂ ਖ਼ਬਰਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੇਸ਼ ਕਰਨਗੇ, ਅਤੇ ਸਵੇਰੇ 7:30-8 ਵਾਲੇ ਪ੍ਰੋਗਰਾਮ 'ਚ, ਕੱਲ੍ਹ ਨੂੰ ਤਾਂ 6-8 ਹੋਏਗਾ, ਅਤੇ ਤੁਹਾਨੂੰ ਰਮੇਸ਼ ਹੁਸ਼ਿਆਰਪੁਰੀ ਜੀ ਨਿਊਜ਼ ਬੁਲੇਟਿਨ ਨਾਲ ਜੋੜਨਗੇ, ਔਰ ਇਕੱਲੀ ਇਕੱਲੀ ਖ਼ਬਰ ਜਿਹੜੀ ਹੈ ਨਾ ਐਨ ਕਰਾਂ ਜਿਹੜੀ ਸਤਲੁਜ ਫਿਲਮ ਦਾ ਔਰ ਬਾਕੀ ਜਿਹੜੀ ਪੰਜਾਬ ਦੀ ਸਰਕਾਰ ਬਾਰੇ ਅਕਾਲੀ ਦਲ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਜਾਂ ਪੰਜਾਬ ਵਿੱਚ ਮੌਸਮ ਕਿਹੋ ਜਿਹਾ ਅਤੇ
3: ਚੌੜੀਆਂ
4: ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

Oh!

ਸਾਧ ਮੇਰੇ ਮਹਿ ਨਿਰਗੁਣ ਸਗੁਣ ਤੇਰੇ ਰਹਾ ਪੰਜ ਬਿਖਾ ਦੀ ਏਕ ਗਰੀਬਾ ਰਾਖ ਰਾਖਨ ਹਾਰੇ ਖੇਤ ਕਰਹਿ ਹਰ ਬਹੁਤ ਸੰਤਾਵ ਹੈ ਆਇਆ ਸਰਣ ਤੁਹਾਰੇ ਕਰ ਕਰ ਹਾਰਿਓ ਅਨੇਕ ਪਉ ਪਾਤੀ ਚੋਦਹਿ ਖਤਮੁ ਨਾਹੀ ਏਕ ਬਾਤ ਸੁਣਤਾ ਕੀ ਹੋਤਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸਬਦ ਕਮਾਇਆ ਜੀ ਤੇ ਲੈ ਮੈਂ ਮਹਾ ਬਿਖਾਰੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਮਰਗਾ ਸਾ ਪਾਇਆ ਮਦ ਨਿਰਬਾਣੀ ਮਹਲਾ ਪੰਜਵਾਂ ਕਰ ਇਸਨਾਨ ਸਿਮਰ ਪ੍ਰਭ ਆਪਣਾ

ਪ੍ਰਭ ਕੇ ਚਰਨ ਨਿਹਾਰਿਆ, ਰਾਖਣ ਹਾਰੇ ਰਾਖੇ ਉਪਾਰੇ, ਸਤਿਗੁਰ ਦਾ ਉਤਾਰਿਆ, ਉਭਰੇ ਸਤਿਗੁਰ ਕੀ ਸਰਣਾਈ, ਜਾਗੀ ਸੇਵ ਨਾ ਫਿਰਤੀ ਜਾਈ ਰਹਾ, ਕਰ ਮੈਂ ਸੂਖ ਬਾਹਰ।

kabaya arnabya sab sansar ubariya paatram prab kripa dhari apna birth samariya oi raj naam ki rakhwali sukh sahaj aanand purkaavo man tan deh sukhali rahao patit udharan sadguru mera mohi tiska parvasa ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੂਰਤ ਮਹਲਾ ਪੰਜਵਾਂ ਬਖਸ਼ਿਆ ਪਾਤ ਹਮ ਪਰਮੇਸ਼ਰ ਸਗਲੇ ਲੋਕ ਦਾਰੇ ਗੁਰ ਪੂਰੇ ਕੀ ਸਰਣੀ ਉਭਰੇ ਕਾਗਜ ਸਗਲ ਸਵਾਰੇ ਹਰ ਜਿਨ ਸਿਮਰਿਆ ਨਾਮ ਆਧਾਰੇ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰੇ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤ ਪਾਖਿਆ ਮਹਲਾ ਪੰਜਵਾਂ ਹੋਏ ਕਿਰਪਾ ਸਵਾਮੀ ਮੇਰੇ ਤਿਤ ਸਾਚੇ ਦਰਬਾਰ ਸਤਗੁਰ ਤਾਪ ਕਵਾਇਆ ਭਾਈ ਠਾਠ ਪਈ ਸੰਸਾਰ ਆਪਣੇ ਜੀ ਜਤ ਆਪੇ ਰਾਖੇ ਜਮੇ ਕੀ ਉਹ ਹਟਦਾਰ ਹਰ ਕੇ ਚਰਨ ਹਿਰਦੈ ਉਰਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁੱਖ ਕਿਲ ਬਿਖ ਕਾਟਣ ਹਾਰ ਰਹਾ ਤਿਸ ਕੀ ਸਰਣੀ ਉਭਰੈ ਭਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰਥ ਸੋ ਭਾਈ ਸੱਚੈ ਸੱਚੀ ਸੋਏ ਨਾਨਕ ਪ੍ਰਭੂ ਧਿਆਈ ਹੈ ਭਾਈ ਮਨ ਤਨ ਸੀਤਲ ਹੋਏ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚ ਦੇਣਾ ਫਲ ਪਾਈ ਰਹਾਉ ਸਤਗੁਰ ਪੂਰਾ ਤਾਪ ਕਵਾਇਆ ਆਪਣੀ ਕਿਰਪਾ ਧਾਰੀ ਪਾਤ ਹਮ ਪ੍ਰਭ ਭਏ ਦਇਆਲਾ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ

ਹਰ ਗੋਬਿੰਦ ਨਵਾਂ ਨਿਰਵਾ ਰਹਾਉ ਤਾਂ ਦਇਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਬਲ ਪਾਏ ਸਤਿਗੁਰ ਕੈ ਬਲ ਜਾਈ।

ਸਫਲ ਕਰ ਮਸਤਕ ਧਾਰਿਆ। ਸੋਰਤ ਮਹਲਾ ਪੰਜਵਾਂ, ਜੀ ਅਜੰਤ ਸਭ ਦਿਸਕੇ ਕੀਏ, ਸੋਈ ਸੰਤ ਸਹਾਏ, ਆਪਣੇ ਸੇਵਕੀ ਆਪੇ ਰਾਖੈ, ਪੂਰਨ ਭਈ ਬਡਾਈ। ਪਾਤ ਰਹਿਮ ਪੂਰਾ ਮੇਰਾ ਨਾਲ, ਗੁਰ ਪੂਰਾ ਪੂਰੀ ਸਭ ਰਾਖੀ, ਹੋਏ ਸਰ ਦਇਆ ਰਹਾ, ਅਨ ਦਿਨ ਨਾਨਕ ਨਾਮ ਤੇ ਆਏ, ਜੀ ਪ੍ਰਾਣ ਕਾ ਦਾਤਾ।

ਨੇ ਕੀਤਾ ਕੀ ਪਰਮੇਸ਼ਰ ਆਪ ਹੁਆ ਰਖਵਾਲਾ ਸਾਥ ਸਰ ਸੁਖ ਕਿਨ ਮਹਿ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦਿਓ ਦਾਰੂ ਤਿਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ

ਸਾਥ ਪਾਏ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਰਹਾ ਸਿਮਰਤ ਕਿਲਬਿਕ ਸਭਨਾ ਸੇ।

ਸਾਰਿਆਂ ਸਾਥ ਜਨਾ ਹੋਏ ਕਿਰਪਾਲਾ ਪਿਛੇ ਸਫ਼ਰ ਵਾਲਿਆ ਕਾਲ ਸਤਿਗੁਰਿਆ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਭੁਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਚੇ ਨਾਨਕ ਮਨ ਪਾਏ ਪੂਰਨ ਵਿੱਚ ਪੁਜਾਰਿਆ ਬਿਲਾਵਲ ਮਹਲਾ ਪੰਜਵਾਂ ਰੋਗ ਜਯਾ ਪ੍ਰਭ ਆਪ ਗਵਾਇਆ ਨੀ ਪਈ ਸੁਖ ਸਹਿਜ ਘਰ ਆਇਆ ਰਹਾ ਰਾਜ ਰਾਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਜਿਤ ਮਾਹੇ ਧਿਆਈ ਨਾਨਕ ਗੁਰ ਸ੍ਰੀ ਸਰਨਾਈ ਸੰਕਟ ਨਾਸ਼ਨ ਦੇ ਨਾਮ ਕੀ ਰਣੇ ਰਖਾਈ ਬਿਲਾਵਲ ਮਹਲਾ ਪੰਜਵਾਂ ਨਾਰਦ ਉਵਾਚ

0: ప్రారోగ్య శుభదం పుత్ర పౌత్ర ప్రవర్ధనం యః పఠేత్ కవచం దివ్యం శృణుయాద్వా సమాహితః సర్వాన్ కామాన్ అవాప్నోతి దీర్ఘమాయుశ్చ వర్ధనం.
1: ਸਮੋਸਾ ਐਂਡ ਸਵੀਟ ਫੈਕਟਰੀ
2: ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ
1: $4.75 ਪਰ ਪਾਉਂਡ ਤੋਂ ਸ਼ੁਰੂ ਨੇ. ਪਿਸਣ, ਪਿਸਤਾ,
2: ਰਸਗੁੱਲੇ ਫੋਰ ਜਸਟ $5 ਪਰ ਪਾਉਂਡ. ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ ਜੋ G26 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ. 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ. ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1115 ਤੇ 116-213-1165.
0: కవచ స్తోత్ర మహామంత్రస్య విరూపాక్ష ఋషి.

काहे न फसले।

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Would I ever see you again?

0: पंजाबी लहरां
1: प्रोग्राम समर्पित है रंगले पंजाब नूं,
0: पंजाबी बोली ते पंजाबी सभ्याचार नूं,
1: गुरु साहिबान पीरां फकीरां दी धरती नूं,
0: ठंडियां छावां जीआं मावां नूं,
1: चौड़ियां छातियां वाले गभरुआं नूं,
0: चरखा कतदियां ते पींगां झूटदियां मुटियारां नूं,
1: लोक गीतां भंगड़े अते गिद्धियां दीआं छणकारां नूं।
0: प्रोग्राम पंजाबी लहरां
1: हफ्ते दे 7 दिन प्राइम टाइम ते पंजाबी लहरां पंजाबीयत दी सेवा विच।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ।
4: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਦੀਆਂ ਤਰੰਗਾਂ 'ਤੇ। ਅਤੇ ਅੱਜ ਬਹੁਤ ਹੀ ਪਿਆਰਾ ਦਿਨ, ਅਤੇ ਸ਼ਨੀਵਾਰ ਦਾ ਦਿਨ ਲਓ ਜੀ ਫਿਰ ਆ ਹੀ ਗਿਆ। ਅਤੇ ਅੱਜ ਦਾ ਇਹ ਖਾਸ ਦਿਨ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। 11 ਜੁਲਾਈ 2026, ਹੌਲੀ ਹੌਲੀ ਜੁਲਾਈ ਦਾ ਮਹੀਨਾ ਜੀ ਜੋ ਬੀਤਦਾ ਜਾਂਦਾ ਅਤੇ ਉਡੀਕ ਤਾਂ ਫਿਰ ਵੀਕਐਂਡ ਦੀ ਹੀ ਰਹਿੰਦੀ ਹੈ। ਅਤੇ ਲਓ ਫਿਰ ਸ਼ਨੀਵਾਰ ਦਾ ਦਿਨ ਆ ਗਿਆ, ਅਤੇ ਨਾਲ ਹੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ 6 ਤੋਂ 8 ਜੀ ਤੁਹਾਡੇ ਨਾਲ। ਅਤੇ ਮੈਂ ਰੁਪਿੰਦਰ ਕੌਰ ਇੱਕ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ, ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਅਤੇ ਬਹੁਤ ਹੀ ਨਿੱਘੀ ਪਿਆਰੀ ਜੀ ਗੁੱਡ ਮੋਰਨਿੰਗ ਦੇ ਨਾਲ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੀ ਹਾਂ। ਸੋ ਅੱਜ ਦਾ ਇਹ ਜੋ ਸਫ਼ਰ ਅਸੀਂ ਸ਼ੁਰੂ ਕਰ ਰਹੇ ਹਾਂ, ਪਹਿਲਾਂ ਤਾਂ ਮਾਫ਼ੀ, ਥੋੜ੍ਹੀ ਇਸ ਦੇ ਵਿੱਚ ਦੇਰੀ ਹੋਈ, ਥੋੜ੍ਹੇ ਟੈਕਨੀਕਲ ਕੁਝ ਕਾਰਨ ਸਨ ਜਿਨ੍ਹਾਂ ਨੂੰ ਫਿਰ ਫਟਾਫਟ ਠੀਕ ਕੀਤਾ ਗਿਆ। ਅਤੇ ਫਿਰ ਲਓ ਤੁਹਾਡੇ ਨਾਲ ਹਾਂ, ਅਤੇ ਆਓ ਇਸ ਸਫ਼ਰ ਨੂੰ ਸ਼ੁਰੂ ਕਰੀਏ। ਅਤੇ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਨਾਂ ਲਵਾਂਗੇ, ਅਤੇ ਆਓ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

सतगुर प्रसाद हम सर दीना दयाल ना तुम सर

बचने

हम सारे दीन दयाल न तुम सारे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਾਨ।

0: ਬਹੁਤ ਬਹੁਤ ਸ਼ੁਕਰ ਉਸ ਪਰਮਾਤਮਾ ਦਾ ਕਿ ਜੋ ਦਿਨ ਦੀ ਸ਼ੁਰੂਆਤ ਜੋ ਹੈ ਉਹ ਪਰਮਾਤਮਾ ਦੇ ਨਾਂ ਤੋਂ ਹੁੰਦੀ ਹੈ ਅਤੇ ਮੌਕੇ ਮਿਲਦੇ ਨੇ ਇੱਕ ਦਿਨ ਨੂੰ ਨਵੀਂ ਤਰ੍ਹਾਂ ਸਜਾਉਣ ਦੇ ਅਤੇ ਇਹ ਸ਼ੁਕਰਾਨਾ ਜੀ ਸਵੇਰੇ ਸਵੇਰੇ ਬਿਲਕੁਲ ਬਣਦਾ ਹੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਤੁਹਾਡੇ ਸਫ਼ਰ ਦਾ ਸਾਥੀ ਅਤੇ ਸਮਾਂ 6:15 ਦਾ ਹੋ ਚੱਲਾ ਹੈ। ਬਹੁਤ ਹੀ ਪਿਆਰਾ ਜਿਹਾ ਮੌਸਮ ਜਿੱਥੇ ਹਲਕੀ ਫੁਲਕੀ ਜੀ ਜੋ ਠੰਡਕ ਵਾਲੀ ਇਹ ਸਵੇਰ ਹੈ ਜੋ ਲੱਗਦਾ ਹੈ ਕਿ ਸਵੇਰ ਜੋ ਹੈ ਉਹ ਤਾਜ਼ਗੀ ਭਰੀ ਹੈ। 19 ਡਿਗਰੀ ਇਸ ਵੇਲੇ ਜੀ ਤਾਪਮਾਨ ਹੈ। ਦਿਨ ਭਰ ਅੱਜ ਧੁੱਪ ਜਿੱਥੇ ਰਹਿਣੀ ਹੈ ਚਲੋ ਇਸ ਦੇ ਨਾਲ ਟੈਂਪਰੇਚਰ ਵੀ ਚੰਗੇ ਰਹਿਣੇ ਨੇ ਕਿਉਂਕਿ 26 ਡਿਗਰੀ ਅਤੇ ਬਾਹਰ ਜਾਣ ਦਾ ਬਾਹਰ ਪਰਿਵਾਰ ਦੇ ਨਾਲ ਬਣਾਉਣ ਦਾ ਪਰਫੈਕਟ ਅੱਜ ਦਾ ਮੌਸਮ ਹੋਣ ਵਾਲਾ ਹੈ। ਪਰ ਦਿਨ ਭਰ ਥੋੜ੍ਹੇ ਬਹੁਤੇ ਮੀਂਹ ਦੇ ਵੀ ਆਸਾਰ ਜੋ ਨੇ ਉਹ ਵਿੱਚ ਹੀ ਦਿੱਤੇ ਗਏ ਨੇ ਤਾਂ ਫਿਰ ਕਹਿ ਲਓ ਕਿ ਧੁੱਪ ਅਤੇ ਕਿਣੀਆਂ ਜੋ ਨੇ ਇਹਨਾਂ ਦੀ ਜੋ ਆਪਸ ਦੇ ਵਿੱਚ ਖੇਡ ਜੋ ਹੈ ਉਹ ਅੱਜ ਦੁਪਹਿਰ ਵੇਲੇ ਥੋੜ੍ਹੀ ਜਿਹੀ ਚੱਲਣੀ ਹੈ। ਪਰ ਦਿਨ ਭਰ ਮੌਸਮ ਜੋ ਹੈ ਉਹ ਬਹੁਤ ਹੀ ਪਿਆਰਾ ਅੱਜ ਦਾ ਜੋ ਹੋਣ ਵਾਲਾ। ਸੋ ਧੁੱਪ ਦੇ ਵਿੱਚ ਵੀ ਆਨੰਦ ਪੂਰਾ ਹੋਣਾ ਕਿਉਂਕਿ 26 ਡਿਗਰੀ ਜੋ ਹੈ ਤਾਪਮਾਨ ਹੋਣਗੇ। ਸੋ ਅੱਜ ਦਾ ਸ਼ਨੀਵਾਰ ਜਾਂ ਜੋ ਦਿਨ ਹੈ ਜੋ ਇਹ ਜੋ ਪੂਰਾ ਪ੍ਰੋਗਰਾਮ ਜੋ ਹੈ ਉਹ ਪੂਰਾ ਪੱਕਾ ਜੀ। ਮੌਸਮ ਜੋ ਹੈ ਉਹ ਬਿਲਕੁਲ ਤੁਹਾਡੇ ਪ੍ਰੋਗਰਾਮਸ ਦੇ ਅਕੋਰਡਿੰਗ ਹੀ ਹੈ। ਸੋ 11 ਜੁਲਾਈ 2026 ਇਹ ਦਿਨ ਅਸੀਂ ਮਨਾ ਰਹੇ ਹਾਂ, ਹੰਢਾ ਰਹੇ ਹਾਂ। ਕਈਆਂ ਨੇ ਤਾਂ ਫਿਰ ਕੰਮਾਂ ਕਾਰਾਂ 'ਤੇ ਵੀ ਜਾਣਾ ਹੋਣਾ, ਉਹਨਾਂ ਲਈ ਚਲੋ ਅੱਜ ਦਾ ਦਿਨ ਥੋੜ੍ਹਾ ਜਿਹਾ ਵੱਖਰਾ ਸ਼ੁਰੂ ਹੁੰਦਾ ਕਿਉਂਕਿ ਸਾਰੀ ਗੱਲ ਜੋ ਹੈ ਇਹ ਤਾਂ ਆਪਣੀ ਰੂਟੀਨ 'ਤੇ ਬੇਸਡ ਹੋਈ ਹੁੰਦੀ ਹੈ ਕਿ ਉਸ ਦਿਨ ਦੀ ਸਾਡੀ ਰੂਟੀਨ ਜੋ ਹੈ ਉਹ ਕੀ ਹੈ, ਫਿਰ ਉਸ ਅਕੋਰਡਿੰਗ ਉਸ ਦਿਨ ਦਾ ਚਾਅ ਹੁੰਦਾ। ਪਰ ਭਾਵੇਂ ਕੰਮ ਦੀ ਰੂਟੀਨ ਹੋਵੇ, ਭਾਵੇਂ ਫਿਰ ਅੱਜ ਛੁੱਟੀ ਦੀ ਰੂਟੀਨ ਹੋਵੇ, ਅਤੇ ਹਰ ਰੂਟੀਨ ਜੋ ਹੈ ਜੋ ਪਰਮਾਤਮਾ ਨੇ ਦਿੱਤੀ ਹੈ ਜੀ ਉਸ ਦੇ ਵਿੱਚ ਆਪਣਾ ਹੀ ਮਜ਼ਾ। ਸੋ ਜੀ ਸਟੂਡੀਓ ਨੰਬਰ 905-673-3337 905-673-3337 ਤੁਸੀਂ ਨੋਟ ਰੱਖੋ ਜੀ ਤਾਂ ਜੋ ਕਿ ਤੁਸੀਂ ਸਾਨੂੰ ਆਪਣੀ ਕਾਲ ਜੋ ਹੈ ਉਹ ਜ਼ਰੂਰ ਕਰ ਸਕਦੇ ਹੋ ਇਸ ਵੇਲੇ ਅਤੇ ਉਸ ਤੋਂ ਬਾਅਦ 7 ਵਜੇ ਤੋਂ ਬਾਅਦ ਜਦੋਂ ਤੁਹਾਡੀਆਂ ਕਾਲਸ ਮੈਂ ਲੈਣੀਆਂ ਰਮੇਸ਼ ਜੀ ਦੇ ਨਾਲ, ਉਦੋਂ ਵੀ ਤੁਸੀਂ ਸਾਨੂੰ ਜੋ ਕਾਲ ਹੈ ਨੰਬਰ 905-673-3337 'ਤੇ ਕਾਲ ਕਰਕੇ ਜੀ ਕਾਲ ਸਾਨੂੰ ਕਰ ਸਕਦੇ ਹੋ। ਅਤੇ ਫਿਲਹਾਲ ਮੇਰੇ ਕੋਲ ਇੱਕ ਕਾਲਰ ਜੋ ਹੋਲਡ 'ਤੇ ਨੇ ਜੀ ਹਰਵਿੰਦਰ ਜੀ। ਜੀ ਸਵਾਗਤ ਹੈ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ, ਸ਼ੁਰੂਆਤ ਹੋ ਗਈ।
1: ਮੈਂ ਕਿਹਾ ਤੁਸੀਂ ਹੁਣ ਕਹਿੰਦੇ ਸੀ ਬਹੁਤ ਹੀ ਪਿਆਰਾ ਜਿਹਾ ਮੌਸਮ
0: ਜੀ,
1: ਤੁਹਾਡੀ ਆਵਾਜ਼ ਸੁਣ ਲਈ ਤੇ ਪਿਆਰਾ ਮੌਸਮ ਤਾਂ ਆਪੇ ਬਣ ਜਾਂਦਾ
0: ਜੀ। ਥੈਂਕ ਯੂ ਸੋ ਮਚ ਜੀ,
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
0: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਗੱਲ ਮੈਂ ਦੂਸਰੇ ਪਾਸੇ ਵੀ ਕਹਿ ਸਕਦੀ ਹਾਂ ਕਿ ਜਦੋਂ ਸਰੋਤਿਆਂ ਦੀ ਆਵਾਜ਼ ਜੋ ਹੈ ਸਵੇਰੇ ਸਵੇਰੇ ਸੁਣ ਲਈਦੀ ਹੈ ਤੇ ਫਿਰ ਦਿਨ ਜੋ ਹੈ ਆਪਣੇ ਆਪ ਦੇ ਵਿੱਚ ਪਿਆਰਾ ਚੋਂ ਬਿਲਕੁਲ ਹੋ ਜਾਂਦਾ ਜੀ। ਇਹ ਗੱਲ ਜੋ ਤੁਹਾਡੇ ਤੇ ਵੀ ਬਿਲਕੁਲ ਢੁਕਦੀ ਹੈ ਤੇ ਤੁਸੀਂ ਸਾਨੂੰ ਕਾਲ ਜੋ ਹੈ ਆਪਣੀ ਕਰ ਸਕਦੇ ਹੋ ਨੰਬਰ 905-673-3337 ਜੀ ਸਟੂਡੀਓ ਦੇ ਨੰਬਰ ਨੇ। ਤੇ ਨਾਲ ਹੀ ਤੁਹਾਨੂੰ ਮੈਂ ਨੋਟ ਇਹ ਵੀ ਕਰਵਾ ਦਵਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਰੇਡੀਓ ਚਲੋ ਕਾਰ ਵਿੱਚ ਨਹੀਂ ਚੱਲ ਰਿਹਾ ਹੁੰਦਾ ਤੇ ਫੋਨ ਰਾਹੀਂ ਜਦੋਂ ਦੂਰ ਦੁਰਾਡੇ ਪਹੁੰਚ ਜਾਂਦੇ ਹਾਂ ਤੇ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਤੇ ਨੰਬਰ ਹੈ 416-477-2040-416-477-2040 ਇਹ ਨੰਬਰ ਹੈ ਪੂਰੇ ਕੈਨੇਡਾ ਦੇ ਵਿੱਚ। ਕਿਤੇ ਵੀ ਤੁਸੀਂ ਹੁਣ ਰੇਡੀਓ ਦੇ ਘੇਰੇ ਤੋਂ ਬਾਹਰ ਹੋ ਗਏ ਹੋ ਤੇ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਤੇ US ਵੱਲ ਜੇਕਰ ਹੁਣ ਰਵਾਨਗੀ ਭਰ ਲਈ ਹੈ ਤੇ 641-741-0860 ਇਹ ਨੰਬਰ ਜੀ US ਵੱਲ ਦਾ ਹੈ। 641-741-0860 ਜੀ ਇਹ ਨੰਬਰ ਤੁਸੀਂ ਨੋਟ ਕਰਨਾ US ਦੇ ਲਈ ਤਾਂ ਜੋ ਕਿ ਪ੍ਰੋਗਰਾਮ ਨੂੰ ਤੁਸੀਂ US ਦੇ ਵਿੱਚ ਵੀ ਸੁਣ ਸਕਦੇ ਹੋ। ਤੇ ਗੱਲ ਫਿਰ ਜਿੱਥੇ ਫੋਨ ਨੰਬਰਾਂ ਦੀ ਹੈ ਉੱਥੇ ਫਿਰ ਗੱਲ ਤੁਹਾਨੂੰ ਐਪ ਦੀ ਵੀ ਦੱਸ ਦਈਏ। ਪੰਜਾਬੀ ਲਹਿਰਾਂ ਦੀ ਜੋ ਐਪ ਹੈ ਅਤੇ ਤੁਸੀਂ ਫੋਨ ਦੇ ਵਿੱਚ ਡਾਊਨਲੋਡ ਕਰਕੇ ਜੋ ਇੰਸਟਾਲ ਕਰਕੇ ਜੋ ਪਾਉਣੀ ਹੈ ਫਿਰ ਕੋਈ ਮੁਸ਼ਕਿਲ ਜੋ ਹੈ ਉਹ ਨਹੀਂ ਆਉਣ ਵਾਲੀ ਅਤੇ ਤੁਸੀਂ ਜੀ ਐਪ ਰਾਹੀਂ ਵੀ ਪ੍ਰੋਗਰਾਮ ਨੂੰ ਇਸ ਵੇਲੇ ਸੁਣ ਸਕਦੇ ਹੋ। ਸੋ ਪ੍ਰੋਗਰਾਮ ਦਾ ਜੋ ਆਗਾਜ਼ ਜੋ ਹੈ ਉਹ ਪਰਮਾਤਮਾ ਦੇ ਨਾਂ ਤੋਂ ਕੀਤਾ ਅਤੇ ਆਓ ਸਰਵਣ ਕਰਦੇ ਹਾਂ ਜੀ ਇੱਕ ਸ਼ਬਦ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਈਏ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਜੀ 6:30 ਖਬਰਾਂ ਬਿਲਕੁਲ ਸ਼ੁਰੂ ਕਰਾਂਗੇ ਅਤੇ ਤੁਸੀਂ ਨੰਬਰ 905-673-3337 ਜੋ ਨੋਟ ਰੱਖਣਾ ਹੈ। ਚਲੋ ਕਾਲ ਇੱਕ ਹੋਰ ਆ ਗਈ ਹੈ, ਮੁੰਜਲ ਜੀ ਸਾਡੇ ਨਾਲ ਨੇ, ਇਸ ਕਾਲ ਤੋਂ ਬਾਅਦ ਲਵਾਂਗੇ ਜੀ। ਮੁੰਜਲ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। चलो नंबर मैं अपना नोट करवा दनी हां जी बिल्कुल जी मेरा नंबर 4372306569 है 4372306569 यह नंबर जी मेरा तुसी गल जो है प्रोग्राम तो बाद जो है बिल्कुल कर सकते हो 4372306569 जी थैंक यू जी तुसी कॉल की थी
1: जी
0: दोबारा एक बार दसा चलो नोट करवा दनी है 437 437 230 260 265 69 230
1: 260
0: थैंक यू अंकल जी बहुत बहुत शुक्रिया जी दिन थोड़ा जी वधिया बीते ते 6:30 खबरां करदे हां जी शुरू पर उस तो पहला शब्द सरवण करांगे प्रोग्राम पंजाबी लहरा रेडियो दे नाल इस वेले तुसी साडे इस सफर दे विच इस साथ दे विच तुसी नाल साडे जुड़े हुए हो।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516।
4: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਹੋ ਅਤੇ ਅੱਜ ਜੀ 11 ਜੁਲਾਈ ਦਾ ਇਹ ਦਿਨ ਹੈ ਅਤੇ ਮੈਂ ਤੁਹਾਨੂੰ ਯਾਦ ਇਹ ਵੀ ਕਰਵਾ ਦੇਵਾਂ, ਜਿੱਥੇ ਮੌਸਮ ਅੱਛਾ ਉੱਥੇ ਮੌਕਾ ਤੁਹਾਡੇ ਕੋਲ ਅੱਜ ਪਿਕਨਿਕ 'ਤੇ ਜਾਣ ਦਾ ਵੀ ਹੈ। ਅਤੇ ਇਹ ਜੋ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਨੇ ਮਾਝਾ ਪਿਕਨਿਕ ਅੱਜ ਦੇ ਦਿਨ ਹੀ ਰੱਖੀ ਹੈ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ। ਅਤੇ ਪਤਾ ਜੀ ਕਿਹੜਾ ਗਰਾਊਂਡ ਹੈ, ਕਿਹੜਾ ਪਾਰਕ ਹੈ? ਸੇਂਟ ਪੈਟ੍ਰਿਕਸ ਚਰਚ ਗਰਾਊਂਡ ਹੈ ਅਤੇ ਇਹ ਹੈ ਜੀ ਗੋਰ ਰੋਡ 'ਤੇ, ਅਤੇ ਮੇਫੀਲਡ ਅਤੇ ਗੋਰ ਰੋਡ ਦੀ ਮੇਨ ਇੰਟਰਸੈਕਸ਼ਨ 'ਤੇ ਇਹ ਪਾਰਕ ਹੈ। ਤੁਸੀਂ ਇੱਥੇ ਪਹੁੰਚਣਾ ਪਿਕਨਿਕ 'ਤੇ, ਜਿੱਥੇ ਆਪਣੇ ਪਰਿਵਾਰ ਨੂੰ ਲੈ ਕੇ ਆਓ ਤਾਂ ਜੋ ਕਿ ਆਪਣੀ ਕਮਿਊਨਿਟੀ ਦੇ ਨਾਲ ਤੁਸੀਂ ਜੁੜ ਸਕੋ ਅਤੇ ਇਸ ਸੋਹਣੇ ਮੌਸਮ ਦਾ ਅੱਜ ਪੂਰਾ ਆਨੰਦ ਜੋ ਹੈ ਫਿਰ ਇਸ ਪਿਕਨਿਕ ਦੇ ਵਿੱਚ ਜੋ ਹੈ ਉਹ ਬਿਲਕੁਲ ਲਿਆ ਜਾ ਸਕਦਾ ਜੀ। ਤੁਸੀਂ ਯਾਦ ਬਿਲਕੁਲ ਰੱਖਣਾ, ਗੋਰ ਅਤੇ ਮੇਫੀਲਡ ਦੇ ਕੋਲ ਹੈ ਜੀ ਸੇਂਟ ਪੈਟ੍ਰਿਕਸ ਚਰਚ ਗਰਾਊਂਡ, ਸਵੇਰੇ 11 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜੀ ਉੱਥੇ ਰੌਣਕਾਂ ਜੋ ਨੇ ਉਹ ਫਿਰ ਪਾਰਕ ਦੇ ਵਿੱਚ ਪੂਰੀਆਂ ਹੋਣਗੀਆਂ। ਅਤੇ ਇਹਨਾਂ ਰੌਣਕਾਂ ਦਾ ਹਿੱਸਾ ਜੋ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਜੀ ਸ਼ਾਮਿਲ ਹੋ ਕੇ ਬਿਲਕੁਲ ਬਣ ਸਕਦੇ ਹੋ। ਅਤੇ ਯਾਦ ਜੀ ਨੋਟ ਜੋ ਹੈ ਜੀ ਬਿਲਕੁਲ ਰੱਖਣਾ। ਅਤੇ ਜੀ ਇਸ ਦੇ ਨਾਲ ਹੀ ਸਮਾਂ ਜੋ ਹੈ ਉਹ ਠੀਕ 6:30 ਦਾ ਹੋ ਹੀ ਚੁੱਕਾ। ਅਤੇ ਹੁਣ ਫਿਰ ਸਵਾਗਤ ਜੋ ਹੈ ਪ੍ਰੋਗਰਾਮ ਦੇ ਵਿੱਚ ਰਮੇਸ਼ ਹੁਸ਼ਿਆਰਪੁਰੀ ਜੀ ਦਾ ਅਸੀਂ ਕਰਾਂਗੇ ਤਾਂ ਜੋ ਕਿ ਅੱਜ ਦੀਆਂ ਖਬਰਾਂ ਸ਼ੁਰੂ ਕਰੀਏ। ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ, ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ।
5: ਰਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
4: ਜੀ। ਰਮੇਸ਼ ਜੀ, ਤੇ ਖੁਸ਼ੀ ਭਰੇ ਮਨ ਦੇ ਨਾਲ ਚਲੋ ਅੱਜ ਦਾ ਦਿਨ ਅਸੀਂ ਸ਼ੁਰੂ ਕਰ ਰਹੇ ਸੀ। ਪਰ ਰਮੇਸ਼ ਜੀ ਜੋ ਪਹਿਲੀ ਖਬਰ ਹੈ, ਇੱਕ ਦੁਖਦਾਈ ਖਬਰ ਜੋ ਹੈ ਉਹ ਪਹਿਲਾਂ ਸਾਂਝੀ ਕਰਨੀ ਪੈ ਰਹੀ ਹੈ। ਤੇ ਇਹ ਖਬਰ ਰਮੇਸ਼ ਜੀ ਵੀਅਤਨਾਮ ਤੋਂ ਹੈ, ਜਿੱਥੇ ਭਾਰਤੀ ਯਾਤਰੀਆਂ ਦੇ ਨਾਲ ਖਬਰ ਹੈ ਕੋਈ ਵੱਡਾ ਦੁਖਾਂਤ ਹਾਦਸਾ ਵਾਪਰਿਆ ਜੀ। ਇਸ ਹਾਦਸੇ ਬਾਰੇ ਸਾਨੂੰ ਦੱਸੋ ਕਿ ਕੀ ਹਾਦਸਾ ਹੈ, ਕੀ ਘਟਨਾ ਇਹ ਹੋਈ ਹੈ ਜੀ, ਕੀ ਪੂਰੀ ਖਾਸ ਇਸ ਬਾਰੇ ਰਿਪੋਰਟ ਹੈ?
5: ਰਪਿੰਦਰ ਜੀ, ਵੀਅਤਨਾਮ ਦਾ ਤੁਸੀਂ ਜ਼ਿਕਰ ਕੀਤਾ, ਵੀਅਤਨਾਮ ਵਿੱਚ
4: ਜੀ
5: ਕੁਝ ਘੰਟੇ ਪਹਿਲਾਂ ਭਾਰਤੀ ਟੂਰਿਸਟ ਕੁਝ ਸੈਲਾਨੀ ਜਿਹੜੇ ਉੱਥੇ ਘੁੰਮਣ ਫਿਰਨ ਗਏ ਸੀ, ਉੱਥੋਂ ਦਾ ਇੱਕ ਟਾਪੂ ਹੈ ਫੂਕੋਕ ਟਾਪੂ
4: ਜੀ।
5: ਉਸ ਫੂਕੋਕ ਟਾਪੂ ਚ ਜਿਹੜੀ ਸੈਲਾਨੀਆਂ ਦੀ ਭਰੀ ਹੋਈ ਕਿਸ਼ਤੀ ਪਲਟ ਜਾਂਦੀ ਹੈ ਤੇ ਕਿਸ਼ਤੀ ਪਲਟਣ ਕਰਕੇ ਜੋ ਮੇਰੇ ਕੋਲ ਤਾਜ਼ਾ ਰਿਪੋਰਟਾਂ ਆ, 15 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਭਾਰਤੀ 15 ਜਿਹੜੇ ਉਸ ਹਾਦਸੇ ਚ ਮਾਰੇ ਗਏ ਆ, ਇਹੋ ਜਿਹੀ ਖਬਰ ਮੇਰੇ ਕੋਲ ਆਈ ਹੈ। 32 ਲੋਕ ਸਵਾਰ ਸੀ, 32 ਵਿੱਚੋਂ ਕੁਛ ਨੂੰ ਰੈਸਕਿਊ ਕਰਕੇ ਬਚਾ ਲਿਆ ਗਿਆ, ਕੁਛ ਦੀ ਭਾਲ ਜਾਰੀ ਹੈ। 15 ਮੌਤਾਂ ਦੀ ਪੁਸ਼ਟੀ ਹੁਣ ਤੱਕ ਹੋਈ ਹੈ ਕਿ 15 ਭਾਰਤੀ ਲੋਕਾਂ ਦੀ ਪੁਸ਼ਟੀ ਜਿਹੜੀ ਮੌਤ ਦੀ ਹੋਈ ਹੈ, ਜ਼ਿਆਦਾਤਰ ਤੈਲਾਗਾਨਾ ਸੂਬੇ ਨਾਲ ਸੰਬੰਧਿਤ ਉਹਦੇ ਵਿੱਚ ਸੈਲਾਨੀ ਸੀਗੇ, ਜੋ ਹੁਣ ਤੱਕ ਦੀਆਂ ਖ਼ਬਰਾਂ ਨੇ। ਹੁਣ ਗੱਲ ਇਹ ਹੈ ਕਿ ਭਾਰਤ ਵਾਲੇ ਲੋਕ ਭਾਰਤ ਵਿੱਚ ਵੀ ਜਾਂ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਚ ਅਕਸਰ ਘੁੰਮਣ ਫਿਰਨ ਲਈ ਜਾਂਦੇ ਆ
4: ਜੀ,
5: ਤੇ ਕਈ ਵਾਰ ਇਹੋ ਜਿਹੇ ਹਾਦਸੇ ਦੇਸ਼ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵਾਪਰ ਜਾਂਦੇ ਨੇ। ਤੇ ਜਦੋਂ ਇਹੋ ਜਿਹਾ ਹਾਦਸਾ ਵਾਪਰੇ, ਖੁਸ਼ੀਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਵੱਡੀ ਸੰਨ ਲੱਗ ਜਾਂਦੀ ਹੈ, ਕਿਉਂਕਿ ਕਿੱਥੇ ਬੰਦਾ ਘੁੰਮਣ ਫਿਰਨ ਲਈ ਗਿਆ ਹੁੰਦਾ ਤੇ ਕਿੱਥੇ ਹਾਦਸਾ ਵਾਪਰ ਜਾਣਾ। ਹੁਣ ਜਿਨ੍ਹਾਂ ਪਰਿਵਾਰਾਂ ਦੇ ਜੀ ਘੁੰਮਣ ਗਏ ਸੀ, ਅਜੇ ਤੱਕ ਮੇਰੇ ਕੋਲ ਰਿਪੋਰਟਾਂ ਨਹੀਂ ਹੈ ਕਿ ਕਿਹੜੇ ਸੂਬੇ ਦੇ ਕਿੰਨੇ ਸੀ, ਕੌਣ ਲੋਕ ਸੀ, ਕਿਸ ਉਮਰ ਦੇ ਲੋਕ ਸੀ, ਪਰੰਤੂ ਇਹ ਗੱਲ ਤੇ ਬੜੀ ਸਾਫ਼ ਹੈ ਕਿ ਜਿਹੜੇ ਲੋਕ ਭਾਰਤ ਚੋਂ ਵੀਅਤਨਾਮ ਘੁੰਮਣ ਫਿਰਨ ਗਏ, ਚੰਗੇ ਪਰਿਵਾਰਾਂ ਦੇ ਲੋਕ ਹੋਣਗੇ, ਔਰ ਜਦੋਂ ਇਹ ਹਾਦਸਾ ਵਾਪਰ ਗਿਆ ਉਹਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ ਤੇ ਕੁਦਰਤੀ ਉਹ ਘਰਾਂ ਦੇ ਵਿੱਚ ਜਿਹੜਾ ਬਹੁਤ ਵੱਡੇ ਜਿਹੜਾ ਕਹਿਰ ਟੁੱਟ ਪਿਆ ਹੈਗਾ। ਸੋ ਅਜੇ ਤੱਕ ਪੂਰੀਆਂ ਰਿਪੋਰਟਾਂ ਆਉਣੀਆਂ ਬਾਕੀ ਹੈ, ਉਹ ਸੂਚੀ ਜਾਰੀ ਨਹੀਂ ਕੀਤੀ ਗਈ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਕੇਵਲ ਤੇ ਕੇਵਲ ਮੁੱਢਲੇ ਆਧਾਰ ਤੇ ਖ਼ਬਰਾਂ ਨੇ। ਰੈਸਕਿਊ ਆਪਰੇਸ਼ਨ ਉੱਥੇ ਉਹਨਾਂ ਦੀ ਭਾਲ ਜਾਰੀ ਹੈ, ਜਿਹੜੇ ਅਜੇ ਤੱਕ ਜਿਹੜੀਆਂ ਲਾਸ਼ਾਂ ਜਾਂ ਜਿਹੜੇ ਕਿਤੇ ਨਾ ਕਿਤੇ ਲਾਪਤਾ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਸੋ ਵੇਖਦੇ ਹਾਂ ਹੋਰ ਥੋੜੇ ਸਮੇਂ ਬਾਅਦ ਕੀ ਰਿਪੋਰਟ ਆਉਂਦੀ ਹੈ। ਇਹ ਅੱਜ ਬੜੀ ਇੱਕ ਦਿਖਾਂਤ ਖ਼ਬਰ ਹੈ ਜਿਹੜੀ ਭਾਰਤ ਦੇ ਵਿੱਚ ਜਿਹੜੀ ਕੰਨਾਂ 'ਚ ਪਈ ਹੈ, ਜਦੋਂ ਅਸੀਂ ਅੱਜ ਤੁਹਾਡੀ ਸਵੇਰ ਸਵੇਰ ਸਾਂਝ ਪਾਈ ਤੇ ਹੁਣ ਤੋਂ ਕਰੀਬ 3 ਘੰਟੇ ਪਹਿਲਾਂ ਵਾਪਰਿਆ ਇਹ ਹਾਦਸਾ ਦੱਸਿਆ ਜਾ ਰਿਹਾ ਹੈ।
4: ਜੀ ਰਮੇਸ਼ ਜੀ, ਬਹੁਤ ਹੀ ਦੁਖਾਂਤ ਵਾਪਰਿਆ ਤੇ ਉਹਨਾਂ ਪਰਿਵਾਰਾਂ ਲਈ ਮੈਂ ਸੋਚਦੀ ਹਾਂ ਜਿਨ੍ਹਾਂ ਨੂੰ ਇਹ ਖ਼ਬਰਾਂ ਜੋ ਨੇ ਉਹ ਪਹੁੰਚੀਆਂ ਹੋਣੀਆਂ, ਪਰਮਾਤਮਾ ਉਹਨਾਂ ਨੂੰ ਬਹੁਤ ਸਾਰੀ ਹਿੰਮਤ ਜੋ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਦੇਵੇ। ਕਿਉਂਕਿ ਸੋਚਿਆ ਕੁਛ ਹੁੰਦਾ, ਕਈ ਵਾਰੀ ਜੋ ਪਰਮਾਤਮਾ ਦੇ ਰੰਗ ਜੋ ਨੇ ਉਹ ਕਿਸੇ ਹੋਰ ਪਾਸੇ ਲੈ ਜਾਂਦੇ ਨੇ। ਰਮੇਸ਼ ਜੀ, ਅਗਲੀ ਖ਼ਬਰ ਵੱਲ ਅਸੀਂ ਚੱਲਾਂਗੇ ਤੇ ਕਾਂਗਰਸ ਦੀ ਗੱਲ ਥੋੜ੍ਹੀ ਕਰੀਏ, ਜਿੱਥੇ ਨਾਰਾਜ਼ ਜੋ ਕਾਂਗਰਸੀ ਨੇ ਉਹਨਾਂ ਦੀ ਮੀਟਿੰਗ ਭੁਪੇਸ਼ ਭੁਗੇਲ ਦੇ ਨਾਲ ਹੋਈ, ਪਰ ਖ਼ਬਰ ਹੈ ਇਹ ਮੀਟਿੰਗ ਇਸ ਦੇ ਵਿੱਚ ਕੋਈ ਸਿੱਟਾ ਤਾਂ ਨਿਕਲਿਆ ਨਹੀਂ, ਬੇਸਿੱਟਾ ਹੀ ਰਹੀ।

0: ਆਖਿਆ ਸੀ ਕਿ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਚਰਨਜੀਤ ਸਿੰਘ ਚੰਨੀ
1: ਜੀ,
0: ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦਾ ਚੇਅਰਮੈਨ ਵਿਜੇਂਦਰ ਸਿੰਗਲਾ, ਕੋਰ ਕਮੇਟੀ ਦਾ ਚੇਅਰਮੈਨ ਸੁਖਜਿੰਦਰ ਸੂ ਰੰਧਾਵਾ, ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਡਾਕਟਰ ਅਮਰ ਸਿੰਘ, ਪ੍ਰਧਾਨਗੀ ਕਹਿੰਦੇ ਅਮਰਿੰਦਰ ਸੂ ਰਾਜਾ ਵੜਿੰਗ ਦੇ ਕੋਲ ਹੀ ਰਹੇਗੀ ਤੇ ਵਿਰੋਧੀ ਧਿਰ ਦੀ ਜਿਹੜੀ ਆਗੂ ਸ਼ਿਪ ਹੈ ਉਹ ਪ੍ਰਤਾਪ ਸਿੰਘ ਬਾਜਵੇ ਕੋਲ ਹੀ ਰਹੇਗੀ। ਜਦੋਂ ਇਹ ਚੇਅਰਮੈਨੀਆਂ ਐਲਾਨ ਕੀਤੀਆਂ ਤੇ ਬਹੁਤਿਆਂ ਨੇ ਤੇ ਉਸੇ ਵੇਲੇ ਪੈਂਦੇ ਸਮੇਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਕਿ ਕਾਂਗਰਸੀਆਂ ਨੇ ਖੁਸ਼ ਨਹੀਂ ਹੋਣਾ ਪੰਜਾਬ ਦੇ ਬਹੁਤੇ ਲੀਡਰਾਂ ਨੇ, ਕਿਉਂਕਿ ਹਾਈ ਕਮਾਂਡ ਨੇ ਇੱਕ ਯਤਨ ਕੀਤਾ ਸੀ ਕਿ ਰਾਜਾ ਵੜਿੰਗ ਨੂੰ ਵੀ ਨਹੀਂ ਛੇੜਿਆ, ਪ੍ਰਤਾਪ ਬਾਜਵੇ ਨੂੰ ਵੀ ਨਹੀਂ ਛੇੜਿਆ ਤੇ ਬਾਕੀਆਂ ਨੂੰ ਵੀ ਮਨਾਉਣ ਦਾ ਯਤਨ ਕੀਤਾ ਸੀ, ਪਰੰਤੂ ਕਾਂਗਰਸ ਇਹਦੇ ਵਿੱਚ ਕਿਤੇ ਨਾ ਕਿਤੇ ਫੇਲ ਰਹੀ
1: ਜੀ।
0: ਚਰਨਜੀਤ ਸਿੰਘ ਚੰਨੀ ਜਾਂ ਦੂਸਰੇ ਤੀਸਰੇ ਰੁੱਸ ਗਏ, ਰੁੱਸ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ, ਬਗਾਵਤੀ ਸੁਰਾਂ ਆਈਆਂ ਤੇ ਉਹ ਬਗਾਵਤੀ ਸੁਰਾਂ ਵਿੱਚ ਇੱਕੋ ਆਵਾਜ਼ ਜਿਹੜੀ ਸਾਂਝੇ ਤੌਰ ਤੇ ਪੰਜਾਬ 'ਚ ਉੱਠੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਮਨਜ਼ੂਰ ਨਹੀਂ ਹੈ। ਫਿਰ ਭੁਪੇਸ਼ ਬਘੇਲ ਦੀ ਐਂਟਰੀ ਹੁੰਦੀ ਹੈ, ਪੰਜਾਬ ਆਉਂਦੇ ਨੇ ਇਸ ਕਾਟੋ ਕਲੇਸ਼ ਨੂੰ ਮੁਕਾਉਣ ਲਈ, ਚਾਰ ਕੁ ਦਿਨ ਪਹਿਲੀ ਗੱਲ ਹੈ। ਹੁਣ ਗੱਲ ਹੈ ਕਿ ਤਾਜ਼ਾ ਤਰੀਨ ਜਦੋਂ ਅਸੀਂ ਸਾਂਝ ਪਾ ਰਹੇ ਹਾਂ, ਮੈਨੂੰ ਲੱਗਦਾ ਕਿ ਭੁਪੇਸ਼ ਬਘੇਲ ਹੋਣਾ ਦਾ ਜਹਾਜ਼ ਵਾਪਸ ਉਹਨਾਂ ਦੇ ਸੂਬੇ ਨੂੰ ਅਡਾਰੀ ਭਰ ਚੁੱਕਾ ਆ, ਔਰ ਜਿਹੜੀ ਸਥਿਤੀ ਭੁਪੇਸ਼ ਬਘੇਲ ਦੇ ਆਉਣ ਤੋਂ ਪਹਿਲਾਂ ਸੀ ਰੁਪਿੰਦਰ ਜੀ, ਅੱਜ ਵੀ ਹੁਣ ਵੀ ਕਾਂਗਰਸ ਦੀ ਸਥਿਤੀ ਉਹੀ ਹੈ। ਪਹਿਲਾਂ ਇਹ ਲੱਗਦਾ ਸੀ ਕਿ ਮੁੱਕ ਜਾਵੇਗੀ, ਜਿੱਦਾਂ ਦੀਆਂ ਸੁਰਾਂ ਭੁਪੇਸ਼ ਬਘੇਲ ਵਾਲੇ ਜਾਂ ਰਾਜਾ ਵੜਿੰਗ ਵਾਲੇ ਪਾਸਿਓਂ ਸੀ
1: ਜੀ,
0: ਪਰੰਤੂ ਜੋ ਅੱਜ ਦੀਆਂ ਸਾਡੇ ਕੋਲ ਰਿਪੋਰਟਾਂ ਨੇ ਜੋ ਚੀਜ਼ਾਂ ਜੱਗ ਜਾਹਰ ਹੋ ਚੁੱਕੀਆਂ ਨੇ, ਉਹ ਇਸ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਵਿੱਚ ਬਹੁਤਾ ਕੁਛ ਇਸ ਵੇਲੇ ਠੀਕ ਨਹੀਂ ਹੈ। ਹਾਲਾਂਕਿ ਕਾਂਗਰਸ ਹੀ ਕਹਿੰਦੇ ਸਾਡਾ ਲੋਕਤੰਤਰੀ ਢਾਂਚਾ ਬੜਾ ਮਜ਼ਬੂਤ ਹੈ ਪਾਰਟੀ ਦਾ, ਪਰੰਤੂ ਆ ਜਿਹੜਾ ਖੌਰੂ ਖਾਪਾ ਇਹ ਲੋਕਤੰਤਰੀ ਢਾਂਚੇ ਨਾਲ ਜੁੜਿਆ ਨਹੀਂ, ਇਹ ਅਨੁਸ਼ਾਸਨ ਦੇ ਨਾਲ ਜੁੜਿਆ ਹੈ। ਹਾਈ ਕਮਾਂਡ ਕਿਸੇ ਨੂੰ ਪ੍ਰਧਾਨ ਬਣਾਉਂਦੀ ਹੈ, ਉਹ ਕਹਿੰਦੇ ਸਾਨੂੰ ਮਨਜ਼ੂਰ ਨਹੀਂ, ਇਹ ਲੋਕਤੰਤਰੀ ਢਾਂਚਾ ਥੋੜੋ, ਇਹ ਤੇ ਅਨੁਸ਼ਾਸਨਹੀਨਤਾ ਵੀ ਹੈ। ਹੁਣ ਅੱਜ ਹੋਇਆ ਇਹ ਆ ਕਿ ਚਰਨਜੀਤ ਸਿੰਘ ਧੜੇ ਦੇ ਨਾਲ, ਚਰਨਜੀਤ ਸਿੰਘ ਚੰਨੀ ਧੜੇ ਦੇ ਨਾਲ ਭੁਪੇਸ਼ ਬਘੇਲ ਦੀ ਬੈਠਕ ਹੋਈ ਹੈ ਰਾਣਾ ਗੁਰਜੀਤ ਦੇ ਚੰਡੀਗੜ੍ਹ ਵਾਲੇ ਘਰ। ਬਾਬਾ ਸੀਨੀਅਰ ਲੀਡਰ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਜਾਂ ਹੋਰ ਜਿੰਨੇ ਵੀ ਬਾਕੀ ਉੱਥੇ ਪਹੁੰਚੇ, ਜਿਹੜੇ ਨਾਰਾਜ਼ ਹੈ, ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਦੇਖਣਾ ਚਾਹੁੰਦੇ, ਉਹ ਚਾਹੁੰਦੇ ਚਰਨਜੀਤ ਸਿੰਘ ਚੰਨੀ ਪ੍ਰਧਾਨ ਹੋਵੇ। ਭੁਪੇਸ਼ ਬਘੇਲ ਦੇ ਨਾਲ ਮੀਟਿੰਗ ਤੇ ਖੈਰ ਡੇਢ ਪੌਣੇ ਦੋ ਘੰਟੇ ਹੋਈ। ਹੁਣ ਮੀਟਿੰਗ ਤੋਂ ਬਾਹਰ ਆ ਕੇ ਜਿਹੜਾ ਭੁਪੇਸ਼ ਬਘੇਲ, ਉਹ ਕਹਿੰਦੇ ਜੀ ਗੱਲ ਇਹ ਹੈ, ਜੋ ਉਹਨਾਂ ਨੇ ਮੈਨੂੰ ਕਿਹਾ, ਜੋ ਮੀਟਿੰਗ ਚ ਗੱਲਬਾਤ ਹੋਈ, ਮੈਂ ਹਾਈ ਕਮਾਂਡ ਕੋਲ ਜਾ ਕੇ ਪਹੁੰਚਾ ਦਾਂ ਤੇ ਟਿਕਟ ਤੇ ਉਹਨੂੰ ਹੀ ਮਿਲੇਗੀ। ਕਹਿੰਦੇ ਜਿਹੜਾ ਜਿੱਤਣ ਵਾਲਾ ਉਮੀਦਵਾਰ ਹੈ ਤੇ ਰੌਲਾ ਹੀ ਕੋਈ ਨੀ। ਨਾ ਉਹਨਾਂ ਨੇ ਇਹ ਗੱਲ ਕਹੀ ਕਿ ਸਾਰਾ ਕੁਛ ਕਾਂਗਰਸ ਵਿੱਚ ਠੀਕ ਹੈ, ਤੇ ਨਾ ਉਹਨਾਂ ਨੇ ਕਿਹਾ ਕਾਂਗਰਸ ਵਿੱਚ ਕੁਛ ਮਾੜਾ ਆ। ਇੰਨੀ ਗੱਲ ਤੇ ਉਹਨਾਂ ਨੇ ਗੱਲ ਮੁਕਾਤੀ ਕਿ ਜੋ ਅੱਜ ਦੀ ਮੀਟਿੰਗ ਦੇ ਵਿੱਚ ਗੱਲ ਹੋਈ ਹੈ ਉਹ ਮੈਂ ਹਾਈ ਕਮਾਂਡ ਕੋਲ ਲੈ ਕੇ ਜਾਵਾਂਗਾ, ਉੱਥੇ ਪਹੁੰਚਾ ਦੇਵਾਂਗਾ। ਹੁਣ ਇਹਦਾ ਭਾਵ ਕਿ ਗੱਲ ਅੰਦਰ ਹੋਈ ਹੈ, ਹੁਣ ਦੱਸਣ ਨੂੰ ਤੇ ਕੋਈ ਨੀ ਮੀਡੀਆ ਅੱਗੇ ਤਿਆਰ, ਪਰੰਤੂ ਜੋ ਸਾਡੀਆਂ ਰਿਪੋਰਟਾਂ ਨੇ, ਸਾਡੀਆਂ ਖ਼ਬਰਾਂ ਤੇ ਸਿੱਧਾ ਸੰਕੇਤ ਹੈ, ਸਾਨੂੰ ਪਤਾ ਇਹ ਲੱਗਾ ਹੈ ਕਿ ਅੰਦਰ ਬੜਾ ਖੋਰੂ ਖੱਪਾ ਪਿਆ, ਨਾਰਾਜ਼ਗੀਆਂ ਜੱਗ ਜਾਹਰ ਕੀਤੀਆਂ ਅੰਦਰ ਭੁਪੇਸ਼ ਬਘੇਲ ਅੱਗੇ ਕਿ ਭਾਈ ਸਾਡੀ ਨਾਰਾਜ਼ਗੀ ਹੈ, ਸਾਨੂੰ ਮਨਜ਼ੂਰ ਹੀ ਨਹੀਂ ਹੈ, ਹਾਈ ਕਮਾਂਡ ਕਹਿੰਦੀ ਕੁਛ ਰਹੀ, ਐਂਡ ਤੇ ਆ ਕੇ ਫੈਸਲਾ ਕੋਈ ਸੁਣਾਤਾ। ਉਹ ਅੰਦਰ ਕਾਫੀ ਗੱਲਾਂ ਬਾਤਾਂ ਹੋਈਆਂ। ਹੁਣ ਰਾਜਾ ਵੜਿੰਗ ਨੂੰ ਉਸ ਮੀਟਿੰਗ ਤੋਂ ਪਹਿਲਾਂ ਹੀ ਦੂਰ ਰੱਖਿਆ ਸੀ, ਕਹੀਏ ਕਿ ਰਾਜਾ ਵੜਿੰਗ ਨੇ ਵੀ ਦੂਰੀ ਬਣਾਈ, ਕਿਉਂਕਿ ਜਦੋਂ ਨਾਰਾਜ਼ਗੀ ਆ ਫਿਰ ਦੂਰੀ ਬਣਨੀ ਸੀ
1: ਜੀ।
0: ਉਹ ਤੋਂ ਬਾਅਦ ਜਿਹੜਾ ਤੇ ਧੜਾ ਜਿਹਨੂੰ ਆਪਾਂ ਚਰਨਜੀਤ ਚੰਨੀ ਧੜਾ ਕਹਿ ਦਿੰਦੇ ਹਾਂ ਜਾਂ ਨਾਰਾਜ਼ ਧੜਾ ਕਹਿੰਦੇ ਹਾਂ, ਉਹ ਕਹਿੰਦੇ ਜੀ ਗੱਲ ਇਹ ਆ ਕਿ ਸਾਨੂੰ ਜਿਹੜਾ ਵੀ ਚਾਹੀਦਾ ਨਾ ਲੀਡਰ, ਉਹ ਲੀਡਰ ਸਮਝੌਤਾਵਾਦੀ ਨਾ ਹੋਵੇ। ਹੁਣ ਇਹ ਗੱਲ ਜਿਹੜੀ ਕਹੀ ਹੈ ਕਿ ਲੀਡਰ ਸਮਝੌਤਾਵਾਦੀ ਨਾ ਹੋਵੇ, ਸੁਖਜਿੰਦਰ ਸਿੰਘ ਰੰਧਾਵਾ ਨੇ ਕਹੀ ਹੈ, ਔਰ ਨਾਲ ਉਹਨਾਂ ਨੇ ਕਿਹਾ ਕਿ ਵਰਕਰਾਂ ਦੀ ਫੀਲਿੰਗ ਜਿਹੜੀਆਂ ਪੰਜਾਬ ਦੇ ਸਾਡੇ ਕਾਂਗਰਸੀ ਵਰਕਰਾਂ ਦੀਆਂ ਜਿਹੜੀਆਂ ਫੀਲਿੰਗ ਹੈ, ਅਸੀਂ ਉਹ ਹਾਈ ਕਮਾਂਡ ਕੁਝ ਸਾਹਮਣੇ ਰੱਖੀਆਂ
1: ਜੀ।
0: ਕੰਪਰੋਮਾਈਜ਼ ਲੀਡਰ ਨਹੀਂ ਚਾਹੀਦਾ। ਹੁਣ ਸਵਾਲ ਸਭ ਤੋਂ ਵੱਡਾ ਰੁਪਿੰਦਰ ਜੀ ਇੱਥੇ ਇਹੀ ਖੜ ਗਿਆ ਕਿ ਕੰਪਰੋਮਾਈਜ਼ ਦੀ ਪਰਿਭਾਸ਼ਾ ਕੀ ਹੈ, ਕਿਹਨੂੰ ਕੰਪਰੋਮਾਈਜ਼ ਸੱਦਿਆ ਜਾ ਰਿਹਾ ਹੈ। ਬਾਕੀ ਲੀਡਰ ਉਹ ਹੋਵੇ ਕਹਿੰਦੇ ਜਿਹੜਾ ਆਪਣੀ ਗੱਲ ਠੋਕ ਕੇ ਬੋਲ ਸਕੇ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਕੀ ਕੰਪਰੋਮਾਈਜ਼ ਲੀਡਰ ਹੈ? ਮਾਫ ਕਰਨਾ, ਬੀਤੇ ਸਮੇਂ ਚ ਇੱਕ ਆਵਾਜ਼ ਬਹੁਤ ਵੱਡੇ ਪੱਧਰ ਤੇ ਉੱਠੀ ਸੀ ਪੰਜਾਬ ਚ ਜਦੋਂ ਸਰਕਾਰ ਆਈ ਸੀ ਅਜੇ ਆਮ ਆਦਮੀ ਪਾਰਟੀ ਦੀ
1: ਜੀ।
0: ਜਦੋਂ ਆਮ ਆਦਮੀ ਪਾਰਟੀ ਦੇ ਮਨ ਵਿੱਚ ਸ਼ਾਇਦ ਸੱਚੀ ਤੇ ਸ਼ਾਇਦ ਪਤਾ ਨੀ

0: ਵਿਖਾਵਾ ਸੀ। ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ। ਕਈਆਂ ਨੂੰ ਵਕਤ ਪਿਆ, ਕਈ ਇੱਧਰ ਉੱਧਰ ਹੋ ਗਏ, ਕਈ ਲੁਕ ਗਏ, ਕਈ ਵਿਦੇਸ਼ਾਂ ਚ ਚਲੇ ਗਏ ਔਰ ਕਈਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਸੀ। ਉਦੋਂ ਇੱਕ ਮਸਲਾ, ਜਦੋਂ ਤਾਜ਼ਾ ਤਾਜ਼ਾ ਕਾਂਗਰਸ ਦੀ ਸਰਕਾਰ ਰਾਜ ਕਰਕੇ ਗਈ ਸੀ, ਬੱਸਾਂ ਦੀਆਂ ਵਾਡੀਆਂ ਦਾ ਮਸਲਾ ਸੀ ਕਿ ਬੱਸਾਂ ਦੀਆਂ ਵਾਡੀਆਂ ਪੰਜਾਬ ਦੀ ਥਾਂ ਤੇ ਰਾਜਸਥਾਨ ਤੋਂ ਜਾ ਕੇ ਲਗਾਈਆਂ ਤੇ ਟਰਾਂਸਪੋਰਟ ਮੰਤਰੀ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਹਿੰਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਨਾਲ ਜਾ ਕੇ ਬੈਠਕ ਕੀਤੀ ਸੀ ਅੰਦਰ ਖਾਤੇ ਕਿ ਮਹਾਰਾਜ ਮੈਨੂੰ ਕੁਛ ਨਾ ਕਿਹੋ, ਵਿਰੋਧੀ ਕਹਿੰਦੇ ਆ। ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਅੱਜ ਤੱਕ ਨੀ ਮੰਨਿਆ, ਕਹਿੰਦੇ ਜੀ ਆਪਣੀ ਭੇਸ਼ਭੂਸ਼ਾ ਬਦਲ ਕੇ ਟੋਪੀ ਲਾ ਕੇ ਚਲਾ ਗਿਆ ਸੀ ਅੰਦਰ। ਹੁਣ ਕਾਂਗਰਸੀ ਲੀਡਰਾਂ ਨੇ ਠੋਕ ਵਜਾ ਕੇ ਅੱਜ ਗੱਲ ਕਹੀ ਆ ਚਰਨਜੀਤ ਸਿੰਘ ਚੰਨੀਥੜੀ ਨੇ ਕਿ ਸਾਨੂੰ ਕੰਪਰੋਮਾਈਜ਼ ਲੀਡ ਨਹੀਂ ਚਾਹੀਦਾ, ਭਾਵੇਂ ਕਿ ਉਹਨਾਂ ਨੇ ਨਾਮ ਕਿਸੇ ਦਾ ਨਹੀਂ ਲਿਆ, ਪਰੰਤੂ ਇੱਕ ਗੱਲ ਤੇ ਬੜੀ ਸਿੱਧੀ ਪੱਧਰੀ ਹੈ ਕਿ ਕੰਪਰੋਮਾਈਜ਼ ਲੀਡਰ ਹੈਗਾ ਕੋਈ ਨਾ ਕੋਈ। ਹੁਣ ਚਰਨਜੀਤ ਸਿੰਘ ਚੰਨੀ ਦਾ ਧੜਾ ਆਪਣੇ ਪਾਲੇ ਪਾਸੇ ਤੇ ਕਹੂਗਾ ਨੀ, ਕੁਦਰਤੀ ਹੈ ਅਮਰਿੰਦਰ ਰਾਜਾ ਵੜਿੰਗ ਦੇ ਪਾਸੇ ਕਿਹਾ ਹੈ ਤੇ ਉਧਰ ਤੇ ਲੀਡਰ ਵੀ ਮੁੱਠੀ ਭਰ ਹੈ। ਸੋ ਇਸ ਕਰਕੇ ਕਿਤੇ ਨਾ ਕਿਤੇ ਰੌਲਾ ਰੱਪਾ ਕਾਫੀ ਹੈ। ਗੱਲ ਹੁਣ ਕਾਂਗਰਸ ਹਾਈ ਕਮਾਂਡ ਕੋਲ ਪਹੁੰਚ ਜਾਣੀ ਹੈ, ਹਾਈ ਕਮਾਂਡ ਇਹਦਾ ਹੱਲ ਕੀ ਕਰਦੀ ਹੈ ਉਹ ਸਮਾਂ ਦੱਸੇਗਾ। ਤੇ ਰਾਜਾ ਵੜਿੰਗ ਨੇ ਜਿਹੜੀਆਂ ਚ ਕੁਛ ਇਸ ਤੋਂ ਬਾਅਦ ਗੱਲਾਂ ਬਾਤਾਂ ਕੀਤੀਆਂ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਅਸੀਂ ਤੇ ਨੌਜਵਾਨ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਾ ਰਾਹੁਲ ਗਾਂਧੀ ਦਾ ਸੁਪਨਾ ਆ, ਲੜਾਈ ਸਾਡੀ ਸਰਮਾਏਦਾਰਾਂ ਦੇ ਖਿਲਾਫ ਹੈ ਤੇ ਸਰਮਾਏਦਾਰ ਜਾਖੜ ਤੇ ਬਾਦਲ ਪਰਿਵਾਰ ਹੈ। ਰਹੀ ਗੱਲ ਰਾਣਾ ਗੁਰਜੀਤ ਦੇ ਘਰ ਕਹਿੰਦੇ ਮੀਟਿੰਗ ਸੀ ਤੇ ਰਾਣਾ ਗੁਰਜੀਤ ਵੀ ਆਪਣਾ ਹੀ ਹੈ, ਫਿਰ ਕੀ ਕਹਿੰਦੇ ਮੀਟਿੰਗ ਹੋ ਗਈ। ਜਿੰਨੇ ਕਹਿੰਦੇ ਰਾਣਾ ਗੁਰਜੀਤ ਦੇ ਘਰ ਲੀਡਰ ਆਏ ਸੀ ਮੇਰੀ ਪੱਗ ਦਾ ਉਤਾਜ ਹੈ, ਭਾਵ ਕਿ ਰਾਜਾ ਵੜਿੰਗ ਪਹਿਲੇ ਦਿਨ ਤੋਂ ਬੜੇ ਨਰਮ ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹੈ, ਭੋਰਾ ਵੀ ਏਦਾਂ ਦਾ ਉਹ ਨਹੀਂ ਕਰ ਰਹੇ ਆ ਜਿਹਦੇ ਵਿੱਚ ਇਹ ਲੱਗੇ ਕਿ ਭਾਈ ਮੈਂ ਤੁਹਾਨੂੰ ਟਿੱਚ ਸਮਝਦਾ। ਰਾਜਾ ਵੜਿੰਗ ਨੇ ਇੱਕ ਵਾਰ ਵੀ ਇਹੋ ਜਿਹਾ ਸੰਕੇਤ ਨਹੀਂ ਦਿੱਤਾ ਤੇ ਬਾਕੀ ਦੂਜਾ ਧੜਾ ਤੇ ਮੈਨੂੰ ਲੱਗਦਾ ਕਿ ਅੱਜ ਉਹਦੇ ਬਾਕੀ ਸੁਰ ਨਜ਼ਰ ਆਏ ਹੈ। ਹੁਣ ਭੁਪੇਸ਼ ਬਘੇਲ ਵਾਪਸ ਅਡਾਰੀ ਭਰ ਗਏ ਆ, ਦੇਖਦੇ ਆ ਆਪਣੇ ਸੂਬੇ ਜਾਂਦੇ ਆ ਜਾਂ ਰਾਹੁਲ ਗਾਂਧੀ ਦੇ ਦਰਬਾਰ ਜਾਂਦੇ ਆ ਤੇ ਫਿਰ ਉਧਰੋਂ ਵੇਖਦੇ ਦਿੱਲੀ ਵਾਲੇ ਪਾਸਿਓਂ ਕੀ ਸੁਨੇਹਾ ਆਉਂਦਾ ਹੈ। ਪੰਜਾਬ ਦੀ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਧੜੇਬੰਦੀ ਬਰਕਰਾਰ ਹੈ
1: ਜੀ ਰਮੇਸ਼ ਜੀ, ਤੇ ਸਿਆਸਤ ਦੇ ਵਿੱਚ ਇਹ ਬਿਲਕੁਲ ਜੀ ਬਰਕਰਾਰ ਹੀ ਰਹਿਣੀ ਹੈ ਮੇਰੇ ਖਿਆਲ ਤੇ। ਇਸ ਦੇ ਨਾਲ ਹੀ ਜੀ ਮੈਂ ਦੱਸ ਦਵਾਂ ਫਾਰਮ ਤੇ ਕੰਮ ਕਰਨ ਲਈ ਜੀ ਵਰਕਰਸ ਦੀ ਭਾਲ ਹੈ ਗੁਰਜੋਤ ਜੀ ਨੂੰ ਜੀ, ਤੁਸੀਂ ਫਾਰਮ ਤੇ ਗ੍ਰੀਨ ਹਾਊਸ ਤੇ ਕੰਮ ਜੋ ਹੈ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨੂੰ ਆਪਣੀ ਕਾਲ ਅੱਜ ਹੀ ਕਰ ਲਓ। ਨੰਬਰ 6472785394 ਹੈ, 6472785394 ਤੇ ਜੀ ਸਮੇਂ ਸਿਰ ਪੇਮੈਂਟ ਬਿਲਕੁਲ ਹੋਵੇਗੀ ਤੇ ਪਿਕਅਪ ਡਰੋਪ ਦਾ ਵੀ ਜੇ ਕੋਈ ਜੋ ਹੀਲਾ ਨਹੀਂ ਹੈ ਤੇ ਇਹ ਆਪ ਪਿਕਅਪ ਕਰਨਗੇ ਤੇ ਆਪ ਹੀ ਛੱਡ ਕੇ ਜਾਣਗੇ। ਗੁਰਜੋਤ ਜੀ ਨੂੰ ਕਾਲ ਕਰੋ, ਨੰਬਰ 6472785394 ਜੀ ਇਹ ਨੰਬਰ ਹੈ। ਤੇ ਜੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਨੋਟ ਇਹ ਵੀ ਕਰਵਾ ਦੇਵਾਂ ਕਿ ਤੁਸੀਂ ਹੁਣ ਸ਼ਿਫਟ ਹੋਣਾ, ਮੂਵ ਹੋਣਾ ਕਿਤੇ, ਤੇ ਫਿਰ ਚਲੋ ਇਹ ਗੱਲ ਮਨ ਦੇ ਵਿੱਚ ਬਿਲਕੁਲ ਆਉਂਦੀ ਹੈ ਕਿ ਆਪ ਤਾਂ ਇੰਨਾ ਕੰਮ ਔਖਾ ਨਹੀਂ ਹੋਣਾ ਤੇ ਫਿਰ ਸ਼ਿਫਟਿੰਗ ਦੇ ਵਿੱਚ ਇਹ ਵੀ ਹੁੰਦਾ ਕਿ ਸਮਾਨ ਜੋ ਹੈ ਪੂਰੀ ਸੰਭਾਲ ਦੇ ਨਾਲ ਜਾਵੇ, ਕੁਛ ਟੁੱਟ ਨਾ ਜਾਵੇ, ਕੁਛ ਰਹਿ ਨਾ ਜਾਵੇ। ਤੇ ਐਚ ਕੇ ਮੂਵਰਸ ਦੀ ਪ੍ਰੋਫੈਸ਼ਨਲ ਟੀਮ ਨੂੰ ਤੁਸੀਂ ਕਾਲ ਕਰੋ ਤੇ 416-5424-6704-5624-6724 ਇਹ ਨੰਬਰ ਜੀ ਐਚ ਕੇ ਮੂਵਰਸ ਦਾ ਹੈ। ਪੰਜਾਬੀ ਲਹਿਰਾਂ ਦੇ ਆਫੀਸ਼ੀਅਲ ਮੂਵਰਸ ਨੇ, ਮੂਵਿੰਗ ਦਾ ਕੰਮ ਤੁਹਾਡੇ ਲਈ ਜੀ ਇੰਨਾ ਆਸਾਨ ਬਣਾਉਣਗੇ, ਆਪ ਹੀ ਤੁਹਾਡਾ ਸਾਰਾ ਸਮਾਨ ਪ੍ਰੋਪਰਲੀ ਪੈਕ ਕਰਕੇ ਟਰੱਕਸ ਦੇ ਵਿੱਚ ਲੋਡ ਕਰਕੇ ਲੈ ਕੇ ਜਾਣਗੇ ਤੇ ਫਿਰ ਅੱਗੇ ਜਾ ਕੇ ਛੱਡਣਗੇ ਵੀ। ਤੇ ਨਾਲ ਕਿਤੇ ਦੂਰ ਦੁਰਾਡੇ ਤੁਸੀਂ ਮੂਵ ਹੋਣਾ, ਪੂਰੇ ਨੌਰਥ ਅਮੈਰੀਕਾ ਦੀ ਗੱਲ ਜੇਕਰ ਕਰੀਏ ਤੇ ਫਿਰ ਤੁਹਾਡੀਆਂ ਕਾਰਾਂ ਵੈਨਾਂ ਇਹ ਵੀ ਇਹਨਾਂ ਦੇ ਮੂਵਿੰਗ ਟਰੱਕਸ ਦੇ ਵਿੱਚ ਹੀ ਨਾਲ ਜਾਣਗੀਆਂ। ਨੰਬਰ 416-5247604 ਜੀ ਇਹ ਨੰਬਰ ਨੋਟ ਜ਼ਰੂਰ ਰੱਖੋ। ਰਮੇਸ਼ ਜੀ ਗੱਲ ਸਿਆਸਤ ਦੀ ਹੀ ਅੱਗੇ ਤੋਰਾਂਗੇ ਤੇ ਹੁਣ ਗੱਲ ਤੋਰੀਏ ਆਮ ਆਦਮੀ ਪਾਰਟੀ ਦੀ ਤੇ ਸਰਗਰਮੀਆਂ ਇਹਨੇ ਦਿਨੀ ਕਾਫੀ ਤੇਜ਼ ਕਰ ਦਿੱਤੀਆਂ ਨੇ ਜੀ, ਕੀ ਖਾਸ ਰਿਪੋਰਟ ਹੈ?
0: ਰੁਪਿੰਦਰ ਜੀ ਦੋ ਕੁ ਦਿਨ ਰੁਕ ਜਾਓ
1: ਜੀ,
0: ਤੁਸੀਂ ਬਹੁਤ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਦੇਖੋਗੇ। ਅਸਲ ਵਿੱਚ ਰਾਜਨੀਤੀ ਵਿੱਚ ਮੌਕਾ ਸੁਮੇਲ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਹਰੇਕ ਰਾਜਨੀਤਿਕ ਪਾਰਟੀ ਰਾਜ ਤੇ ਕਰਨਾ ਚਾਹੁੰਦੀ ਹੈ, ਚਾਹੇ ਉਹਦਾ ਨਾਮ ਆਮ ਆਦਮੀ ਪਾਰਟੀ ਹੋਵੇ ਜਾਂ ਖਾਸ ਆਦਮੀ ਹੋਵੇ ਜਾਂ ਕੁਛ ਵੀ ਹੋਵੇ
1: ਜੀ।
0: ਹੁਣ ਆਮ ਆਦਮੀ ਪਾਰਟੀ ਬਾਰੇ ਮੈਂ ਕਿੰਨੀ ਵਾਰੀ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਕੋਲ ਜੇ ਕੋਈ ਭਾਰਤ ਦੇ ਵਿੱਚ ਜਿੱਤਣ ਦੇ ਲਈ ਇਸ ਵੇਲੇ ਥਾਂ ਆ ਤੇ ਉਹ ਕੇਵਲ ਇਸ ਵੇਲੇ ਪੰਜਾਬ ਹੀ ਹੈ। ਬਾਕੀ ਤੇ ਡਾਮਾਡੋਲ ਹੈ, ਬਾਕੀ ਤੇ ਪਤਾ ਹੀ ਨਹੀਂ ਕੀ ਬਣਨਾ ਹੈ। ਬਾਕੀ ਤੇ ਕੋਈ ਇਹ ਕਹਿ ਹੀ ਨਹੀਂ ਸਕਦੇ ਕਿ ਭਾਈ ਉੱਥੇ ਆਮ ਆਦਮੀ ਪਾਰਟੀ ਦਾ ਝਾੜੂ ਫਿਰ ਸਕਦਾ ਹੈ, ਬਾਕੀ ਤੇ ਗੱਲਾਂ ਬਾਤਾਂ ਹੀ ਹੈ। ਪੰਜਾਬ ਇੱਕ ਏਦਾਂ ਦੀ ਸਿਆਸੀ ਸਟੇਟ ਆਮ ਆਦਮੀ ਪਾਰਟੀ ਲਈ ਬਣ ਗਈ ਹੈ ਜਿੱਥੇ ਆਮ ਆਦਮੀ ਪਾਰਟੀ ਵੱਡੀ ਪ੍ਰਾਪਤੀ ਚਾਹੇ ਤਾਂ ਕਰ ਸਕਦੀ ਹੈ। ਹਾਲਾਂਕਿ ਅੱਜ 4.5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਬੜੇ ਵਾਦ ਤੇ ਵਿਵਾਦ ਜੁੜੇ, ਬੜੀਆਂ ਤਿੱਖੀਆਂ ਟਿੱਪਣੀਆਂ ਹੋਈਆਂ, ਬੜੇ ਦੋਸ਼ ਲੱਗੇ, ਬੜੇ ਮਸਲੇ ਏਦਾਂ ਦੇ ਉੱਠੇ ਜਿਹੜੇ ਆਮ ਆਦਮੀ ਪਾਰਟੀ ਤੇ ਲੀਡਰਾਂ ਤੇ ਉਂਗਲ ਉੱਠੀ, ਭ੍ਰਿਸ਼ਟਾਚਾਰ ਦੀਆਂ ਗੱਲਾਂ ਵੀ ਹੋਈਆਂ, ਹੋਰ ਵੀ ਗੱਲਾਂ ਹੋਈਆਂ। ਪਰੰਤੂ ਦੂਜੇ ਪਾਸੇ ਨਾਲ ਨਾਲ ਆਮ ਆਦਮੀ ਪਾਰਟੀ ਨੇ ਕੁਝ ਖੱਟਿਆ ਵੀ ਹੈ
1: ਜੀ।
0: ਇਹ ਉਹ ਆਮ ਆਦਮੀ ਪਾਰਟੀ ਆ ਜਿਹੜੀ ਆਪਾਂ 8-10 ਸਾਲ ਪਿੱਛੇ ਚੱਲੀਏ ਪੰਜਾਬ ਚ ਕੋਈ ਜਾਣਦਾ ਨਹੀਂ ਸੀ ਪਿੰਡਾਂ ਚ। ਅੱਜ ਪੰਜਾਬ ਦਾ ਕੋਈ ਪਿੰਡ ਏਦਾਂ ਦਾ ਹੋਣਾ ਨੀ ਜਿੱਥੇ ਆਮ ਆਦਮੀ ਪਾਰਟੀ ਦਾ ਕਾਡਰ ਨਾ ਹੋਵੇ। ਅੱਜ ਏਦਾਂ ਦਾ ਪੰਜਾਬ ਦਾ ਕੋਈ ਪਿੰਡ ਨਹੀਂ ਆ ਜਿੱਥੇ ਆਮ ਆਦਮੀ ਪਾਰਟੀ ਦਾ ਧੜਾ ਨਾ ਹੋਵੇ। ਆ ਤਾਜ਼ਾ ਤਰੀਨ ਸ਼ਹਿਰਾਂ ਦੀਆਂ ਵੋਟਾਂ ਪੈ ਕੇ ਹਟੀਆਂ, ਉੱਥੇ ਵੀ ਅਗਲਿਆਂ ਨੇ ਚਿੱਤ ਦਰਜ ਕੀਤੀ ਹੈ, ਚਾਹੇ ਜਿਹੜੇ ਮਰਜ਼ੀ ਢੰਗ ਦੇ ਨਾਲ ਕੀਤੀ ਹੈ। ਹੁਣ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਸਿਆਸੀ ਸਰਗਰਮੀਆਂ ਦਾ ਤੁਸੀਂ ਜ਼ਿਕਰ ਕੀਤਾ, ਉਹ ਮੌਕਾ ਤੇ ਸਿਆਸੀ ਸੁਮੇਲ ਅਜਿਹਾ ਆ
1: ਜੀ
0: ਕਿ ਦੂਜੀ ਪਾਰਟੀਆਂ ਚ ਕਈ ਤਰ੍ਹਾਂ ਦੇ ਖੌਰੂ ਖੱਪੇ ਪੈ ਗਏ। ਅਕਾਲੀ ਦਲ ਨੇ ਸਰਗਰਮੀਆਂ ਜ਼ਰੂਰ ਬੀਤੇ ਸਮੇਂ ਚ ਕੀਤੀਆਂ, 40 ਰੈਲੀਆਂ ਕੀਤੀਆਂ ਲਗਾਤਾਰ ਸੁਖਬੀਰ ਸਿੰਘ ਬਾਦਲ ਨੇ, ਲੋਕ ਵੀ ਇਕੱਠੇ ਹੋਏ। ਪਰੰਤੂ ਜਿਹੜੀ ਸਿਆਸੀ ਥਾਂ ਅਕਾਲੀ ਦਲ ਭਾਲਦਾ, ਰੁਪਿੰਦਰ ਜੀ ਮਾਫ ਕਰਨਾ ਮੈਂ ਜੋ ਪੰਜਾਬ ਦੀ ਗਰਾਊਂਡ ਤਸਵੀਰਾਂ ਦੱਸ ਦਵਾਂ, ਉਹ ਸਿਆਸੀ ਥਾਂ ਅਜੇ ਅਕਾਲੀ ਦਲ ਨੂੰ ਮਿਲੀ ਨਹੀਂ ਹੈ। ਭਾਜਪਾ ਠੀਕ ਹੈ, ਬਹੁਤ ਵੱਡੇ ਦਾਅਵੇ ਕਰਦੀ, ਮੈਂ ਨਹੀਂ ਕਹਿੰਦਾ ਕਿ ਭਾਜਪਾ ਦਾ ਕਾਡਰ ਵਧਿਆ ਨਹੀਂ, ਵਧਿਆ, 4 ਵੋਟਾਂ ਵਧੀਆਂ ਨੇ। ਪਰੰਤੂ ਜਿੰਨੀਆਂ ਵੋਟਾਂ ਜਿੱਤਣ ਲਈ ਚਾਹੀਦੀਆਂ ਨੇ ਕਿਸੇ ਉਮੀਦਵਾਰ ਨੂੰ, ਉਨੀਆਂ ਵੋਟਾਂ ਭਾਜਪਾ ਦੇ ਕੋਲ ਪੰਜਾਬ ਚ ਅਜੇ ਨਹੀਂ ਹੈਗੀਆਂ। ਆ ਦੂਜੇ ਤੀਜੇ ਤੇ ਐਵੇਂ ਰੌਲਾ ਵਾਲੇ ਹੀ ਹੈ, ਉਹਨਾਂ ਦਾ ਪਤਾ ਹੀ ਨਹੀਂ ਅਜੇ ਸਿਆਸੀ ਭਵਿੱਖ ਕੀ ਹੋਣਾ
1: ਜੀ।
0: ਬਚ ਗਈ ਕਾਂਗਰਸ। ਹੁਣ ਕਾਂਗਰਸ ਦੇ ਜਿਹੜੇ ਹਾਲਾਤ ਹੈ, ਜਿਸ ਮੌਕੇ ਤੇ ਕਾਂਗਰਸ ਨੇ ਸਿਆਸੀ ਤੌਰ ਤੇ ਇੱਕਮੁੱਠ ਹੋ ਕੇ ਮੁੱਦੇ ਚੁੱਕ ਕੇ ਲੋਕਾਂ ਚ ਜਾਣਾ ਸੀ, ਲੋਕਾਂ ਚ ਜਾ ਕੇ ਕਹਿਣਾ ਸੀ ਕਿ ਭਾਈ ਅਸੀਂ ਬਦਲ ਹਾਂ, ਅਸੀਂ ਤੁਹਾਡੇ ਲਈ ਆਹ ਕੁਛ ਲੈ ਕੇ ਆਵਾਂਗੇ, ਇੱਕ ਵਾਰ ਸਾਡੀ ਸਰਕਾਰ ਬਣਾ ਦਿਓ। ਉੱਥੇ ਤੇ ਇਹਨਾਂ ਨੇ ਉਹ ਆਪਣੇ ਆਪ ਚ ਏਦਾਂ ਦਾ ਰੌਲਾ ਪਿਆ, ਕਾਟੋ ਕਲੇਸ਼ ਏਦਾਂ ਦਾ ਪਾਇਆ, ਏਦਾਂ ਦੀ ਕੁੱਕੜ ਖੇਡ ਆਈ ਹੈ। ਮੈਨੂੰ ਲੱਗਦਾ ਕਿ ਜਿਹੜੀਆਂ ਸੀਟਾਂ ਜਿੱਤਣ ਦੀ ਆਸ ਸੀ ਇਹ ਵੀ ਹਾਰ ਜਾਣੀਆਂ ਉਹਨਾਂ ਨੇ
1: ਜੀ।
0: ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਦੇ ਤੁਸੀਂ ਸਿਆਸੀ ਸਰਗਰਮੀਆਂ ਦਾ ਜ਼ਿਕਰ ਕੀਤਾ, ਉਹ ਆਮ ਆਦਮੀ ਪਾਰਟੀ ਦੇ ਕੋਲ ਹੋਰ ਕੁਛ ਘੱਟ ਹੋਵੇ ਭਵਾਂ, ਇਹ ਸਮਝ ਜਾਂ ਏਦਾਂ ਦੀ ਟੀਮ ਹੈਗੀ ਹੈ ਜਿਹੜੀ ਮੌਕਾ ਸੁਮੇਲ ਭਾਲ ਕਰਕੇ ਆਪਣੀ ਐਡਵਰਟਾਈਜ਼ਮੈਂਟ ਕਰਦੀ ਹੈ, ਆਪਣੀ ਮਸ਼ਹੂਰੀ ਕਰਦੀ ਹੈ, ਆਪਣਾ ਪ੍ਰਚਾਰ ਕਰਦੀ, ਸਾਧਨਾਂ ਦੀ ਵਰਤੋਂ ਕਰਦੀ ਹੈ। ਤੇ ਆਮ ਆਦਮੀ ਪਾਰਟੀ ਨੂੰ ਜਦੋਂ ਪਤਾ ਲੱਗ ਗਿਆ ਕਿ ਕਾਂਗਰਸ ਵਿੱਚ ਕਾਟੋ ਕਲੇਸ਼ ਹੈ ਤੇ ਸੂਬਾ ਪੰਜਾਬ ਹੈ ਜਿੱਥੇ ਸਰਕਾਰ ਮੁੜ ਤੋਂ ਬਣ ਸਕਦੀ ਹੈ, ਔਰਤਾਂ ਨੂੰ ਇੰਨੇ ਦੇ ਉੱਤੇ ਆਹ ਕੁਛ ਕਰ ਦਿੱਤਾ ਤੇ ਭਾਈ ਫਿਰ ਮੌਕਾ ਤੇ ਉਹਨਾਂ ਨੇ ਵਰਤਣਾ ਹੀ ਆ। ਇਸ ਕਰਕੇ ਪਤਾ ਇਹ ਲੱਗ ਰਿਹਾ ਕਿ ਆਉਂਦੇ ਦਿਨਾਂ ਚ ਕੀ ਅਰਵਿੰਦ ਕੇਜਰੀਵਾਲ ਤੇ ਕੀ ਮਨੀਸ਼ ਸਿਸੋਦੀਆ ਤੇ ਕੀ ਭਗਵੰਤ ਮਾਨ ਤਿੰਨੇ ਲੋਕਾਂ ਦੇ ਵਿੱਚ ਨਜ਼ਰ ਆਉਣਗੇ ਤੇ ਇਹ ਸਿਆਸੀ ਸਰਗਰਮੀਆਂ ਕਹਿੰਦੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਉਹ ਆਉਂਦੇ ਦਿਨਾਂ ਚ ਨਜ਼ਰ ਆਉਣਗੀਆਂ। ਤੇ ਜੇ ਰੁਪਿੰਦਰ ਜੀ ਵਾਕਈ ਆਮ ਆਦਮੀ ਪਾਰਟੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਦੀ ਹੈ ਤੇ ਕੁਦਰਤੀ ਹੈ ਫਿਰ ਦੂਜੀਆਂ ਸਿਆਸੀ ਵਿਰੋਧੀ ਪਾਰਟੀਆਂ ਨੂੰ ਕਿਤੇ ਨਾ ਕਿਤੇ ਸਿਆਸੀ ਨੁਕਸਾਨ ਤੇ ਹੋਣਾ ਹੀ ਹੈ
1: ਜੀ। ਰਮੇਸ਼ ਜੀ ਬਿਲਕੁਲ ਸਹੀ ਜੀ। ਤੇ ਜੀ ਇਸ ਦੇ ਨਾਲ ਹੀ ਅਸੀਂ ਅਪਲਾਈਂਸ ਜੰਕਸ਼ਨ ਦਾ ਜ਼ਿਕਰ ਕਰ ਦਈਏ ਜੀ, ਕਿਉਂਕਿ ਹੁਣ ਵੀਕਐਂਡ ਆ ਗਿਆ, ਤੁਹਾਡੇ ਕੋਲ ਅੱਛਾ ਸਮਾਂ ਹੈ ਕਿ ਤੁਸੀਂ ਬਾਹਰ ਜਾਓ ਤੇ ਸਟੋਰ ਤੇ ਪਹੁੰਚੋ ਤੇ ਵੇਖੋ ਪਰਖੋ ਅਪਲਾਈਂਸਿਸ ਜੋ ਤੁਸੀਂ ਆਪਣੇ ਘਰ ਲਈ ਲੈਣੇ। ਤੇ ਅਪਲਾਈਂਸ ਜੰਕਸ਼ਨ ਤੁਸੀਂ ਪਹੁੰਚਣਾ ਹੈ, ਇਹਨਾਂ ਦੀਆਂ ਜੀ ਲੋਕੇਸ਼ਨਸ ਬ੍ਰੈਂਪਟਨ ਦੀਆਂ 2 ਨੇ, ਮਿਸੀਸਾਗਾ ਤੇ ਸਟੀਲਸ ਇੱਕ ਕੋਨੇ ਦੇ ਵਿੱਚ, ਤੇ ਫਿਰ ਦੂਸਰੇ ਕੋਨੇ ਦੇ ਵਿੱਚ ਜੀ ਏਅਰਪੋਰਟ ਤੇ ਕਲਾਰਕ ਦੇ ਕੋਲ ਵੀ ਇਹਨਾਂ ਦੀ ਨਵੀਂ ਲੋਕੇਸ਼ਨ ਹੈ। ਤੇ ਬੇਸ਼ੁਮਾਰ ਜਿੱਥੇ ਡੀਲਸ ਨੇ, ਜਿੱਥੇ ਤੁਸੀਂ ਘਰ ਲਈ ਪੂਰਾ 5 ਪੀਸ ਦਾ ਬੰਡਲ ਜੋ ਹੈ ਅੱਛੇ ਅਪਲਾਈਂਸਿਸ ਦਾ ਚਾਹੁੰਦੇ ਹੋ, ਜਾਂ ਫਿਰ ਬੇਸਮੈਂਟ ਬੰਡਲ ਤੁਸੀਂ ਅੱਛੇ ਪ੍ਰਾਈਸ ਤੇ ਵੇਖ ਰਹੇ ਹੋ, ਤੇ ਅਪਲਾਈਂਸ ਜੰਕਸ਼ਨ ਹੋ ਕੇ ਜ਼ਰੂਰ ਆਉਣਾ ਹੈ। ਤੇ ਡੀਲਸ ਬਾਰੇ ਜਾਣਕਾਰੀ ਲਈ ਤੁਸੀਂ ਮਨਜੀਤ ਜੀ ਦਾ ਨੰਬਰ ਵੀ ਨੋਟ ਕਰਨਾ, ਨੰਬਰ 905-450-0054 905-450-0054 ਜੀ ਅਪਲਾਈਂਸ ਜੰਕਸ਼ਨ ਤੋਂ ਇਹ ਨੰਬਰ ਹੈ ਮਨਜੀਤ ਜੀ ਦਾ ਅਤੇ ਫੋਨ ਕਰਕੇ ਕਾਲ ਕਰਕੇ ਡੀਲਸ ਬਾਰੇ ਜਾਣਕਾਰੀ ਜੀ ਲਈ ਜਾ ਸਕਦੀ ਹੈ। ਅਤੇ ਗੱਲ ਥੋੜ੍ਹੀ ਕਰੀਏ ਜੀ ਮੋਰਗੇਜ ਦੀ, ਜਿੱਥੇ ਜਦੋਂ ਘਰ ਲੈਣਾ ਹੁੰਦਾ, ਜਦੋਂ ਕੋਈ ਪ੍ਰੋਪਰਟੀ ਆਪਣੀ ਅਸੀਂ ਲੈਂਦੇ ਹਾਂ ਅਤੇ ਗੱਲ ਫਿਰ ਪਹਿਲੀ ਜੋ ਹੈ ਸਵਾਲ ਫਿਰ ਪਹਿਲਾਂ ਮੋਰਗੇਜ ਦਾ ਹੀ ਆਉਂਦਾ। ਅਤੇ ਇਸ ਕੰਮ ਨੂੰ ਸਿਰੇ ਚਾੜਨਗੇ ਜੀ ਤੁਹਾਡੇ ਲਈ ਬਿਨਾਂ ਕਿਸੇ ਫਿਕਰ ਤੋਂ ਹਰਮਨ ਬੱਤਾ ਜੀ ਆਪਣੇ ਤਜਰਬੇ ਦੇ ਨਾਲ, ਕਿਉਂਕਿ ਮਲਟੀਪਲ ਲੈਂਡਰਸ ਦੇ ਨਾਲ ਜੀ ਇਹਨਾਂ ਦਾ ਕੰਮ ਚੱਲਦਾ। ਅਤੇ ਤੁਸੀਂ 647-685-9000 ਨੰਬਰ ਇਹ ਨੋਟ ਰੱਖੋ, 6476859000 ਹਰਮਨ ਬੱਤਾ ਜੀ ਦਾ ਨੰਬਰ ਹੈ। ਕਾਲ ਕਰਕੇ ਤੁਸੀਂ ਜੀ ਗੱਲ ਪਰਚੇਸ ਦੀ ਹੋਵੇ, ਗੱਲ ਫਿਰ ਤੁਹਾਡੀ ਮੋਰਗੇਜ ਰਿਨਿਊਅਲ ਆ ਗਈ ਹੈ ਜਾਂ ਫਿਰ ਪ੍ਰੀ ਅਪਰੂਵਲ ਦਾ ਕੰਮ ਹੈ, ਅਤੇ ਤੁਸੀਂ 647-685-9000 'ਤੇ ਹਰਮਨ ਬੱਤਾ ਜੀ ਨੂੰ ਆਪਣੀ ਕਾਲ ਜ਼ਰੂਰ ਜੀ ਅੱਜ ਹੀ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ। ਅਤੇ ਰਮੇਸ਼ ਜੀ ਅਗਲੀ ਖਬਰ ਵੱਲ ਅਸੀਂ ਚੱਲਾਂਗੇ। ਅਤੇ SIR ਪੰਜਾਬ ਦੀਆਂ ਖਬਰ ਹੈ, ਭਲਾਈ ਸਕੀਮਾਂ 'ਤੇ ਕੋਈ ਵੱਡਾ ਅਸਰ ਪਾਉਣ ਵਾਲੀ ਹੈ। ਰਮੇਸ਼ ਜੀ ਕਿਹੜੀਆਂ ਸਕੀਮਾਂ ਦੀ ਗੱਲ ਹੋ ਰਹੀ ਹੈ ਜੀ, ਕੀ ਇਸ ਬਾਰੇ ਰਿਪੋਰਟ ਹੈ?
0: ਜੀ SIR ਬਾਰੇ ਤੇ ਸਾਰਿਆਂ ਨੂੰ ਹੁਣ ਪਤਾ ਹੀ ਲੱਗ ਗਿਆ ਆ, ਚਾਹੇ ਉਹ ਦੇਸ਼ ਵਿੱਚ ਹੈ ਤੇ ਚਾਹੇ ਵਿਦੇਸ਼ ਵਿੱਚ, ਕਿ SIR ਇੱਕ ਬੜਾ ਮਹੱਤਵਪੂਰਨ ਢੰਗ ਹੈ
1: ਜੀ,
0: ਜਿਸ ਢੰਗ ਦੇ ਨਾਲ ਵੋਟਾਂ ਨਵਿਆਈਆਂ ਜਾਣੀਆਂ, ਵੋਟਾਂ ਦਾ ਨਵੀਨੀਕਰਨ ਹੋਣਾ ਜਾਂ ਵੋਟਾਂ ਸੋਧੀਆਂ ਜਾਣੀਆਂ, ਇੱਕ ਸੂਚੀ ਵੋਟਰ ਸੂਚੀ ਦੁਬਾਰਾ ਤੋਂ ਤਿਆਰ ਹੋਣੀ ਹੈ ਜਿਹੜੀ 1 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। ਵੋਟਰ ਸੂਚੀ ਦੀ ਜਿਹੜੀ ਵਿਆਪਕ ਸੋਧ ਹੈ ਉਹਨੂੰ SIR ਆਖਦੇ ਆ ਸਪੈਸ਼ਲ ਇੰਟੈਂਸਿਵ ਰਿਵੀਜ਼ਨ। ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਵਿੱਚ ਅਸੀਂ ਬੀਤੇ ਸਮੇਂ 'ਚ ਜਿੱਥੇ ਜਿਸ ਸੂਬਿਆਂ 'ਚ ਹੋਈਆਂ ਉਹ ਖਬਰਾਂ ਅਸੀਂ ਵੀ ਇਸ ਪਲੇਟਫਾਰਮ 'ਤੇ ਸਾਂਝੀਆਂ ਕੀਤੀਆਂ, ਹੋਰਾਂ ਨੇ ਵੀ ਕੀਤੀਆਂ ਵੱਖ ਵੱਖ ਢੰਗਾਂ ਨਾਲ ਸਾਡੇ ਤੁਹਾਡੇ ਕੰਨਾਂ 'ਚ ਪਈਆਂ ਕਿ ਧੜਾਧੜ ਵੋਟਾਂ ਕੱਟੀਆਂ ਗਈਆਂ। ਕਈਆਂ ਨੇ ਇਤਰਾਜ਼ ਵੀ ਕੀਤੇ ਕਿ ਭਾਈ ਅਸੀਂ ਤੇ ਜਾਇਜ਼ ਆ, ਐਵੇਂ ਹੀ ਕੱਟ ਦਿੱਤੀ, ਸਾਡੇ ਨਾਲ ਮਾੜਾ ਹੋ ਗਿਆ, ਧੱਕਾ ਹੋ ਗਿਆ, ਵਧੀਕੀ ਹੋ ਗਈ, ਸਿਆਸੀ ਰੌਲੇ ਰੱਪੇ ਵੀ ਪਏ। ਹੁਣ ਇਸ ਵੇਲੇ ਪੰਜਾਬ ਵਿੱਚ ਚੱਲ ਰਹੀ SIR, ਜਿਹੜਾ ਤੁਸੀਂ ਭਲਾਈ ਸਕੀਮਾਂ ਦਾ ਜ਼ਿਕਰ ਕੀਤਾ ਕਿ ਪੰਜਾਬ ਦੀਆਂ ਜਿਹੜੀਆਂ ਲੋਕ ਭਲਾਈ ਯੋਜਨਾਵਾਂ ਨੇ ਉਹਨਾਂ 'ਤੇ ਅਸਰ ਪਾ ਸਕਦੀ ਹੈ, ਉਹਦਾ ਕਾਰਨ ਇਹ ਆ
1: ਜੀ
0: ਕਿ ਪੰਜਾਬ ਦੀ ਸਰਕਾਰ ਨੇ ਜਿੰਨੀਆਂ ਕੁ ਭਲਾਈ ਯੋਜਨਾਵਾਂ ਇਸ ਵੇਲੇ ਸ਼ੁਰੂ ਕੀਤੀਆਂ ਉਹਦੇ ਵਿੱਚ ਇੱਕ ਸ਼ਰਤ ਹੈ ਕਿ ਉਹ ਪੰਜਾਬ ਦਾ ਵੋਟਰ ਹੋਵੇ, ਪੰਜਾਬ ਦਾ ਵਸ਼ਿੰਦਾ ਹੋਵੇ। ਭਲਾਈ ਸਕੀਮ ਉਹਨੂੰ ਮਿਲਣੀ ਭਾਰਤੀ, ਜੇ ਤੁਹਾਡੇ ਹੱਥ ਵਿੱਚ ਵੋਟਰ ਕਾਰਡ ਹੈਗਾ, ਵੋਟ ਹੈਗੀ ਆ ਤਾਂ ਮਿਲਣੀ, ਨਹੀਂ ਤੇ ਨਹੀਂ ਮਿਲਣੀ। ਹੁਣ SIR ਦੇ ਵਿੱਚ ਮੰਨ ਲਓ ਤੁਹਾਡੀ ਵੋਟ ਕੱਟੀ ਜਾਂਦੀ ਹੈ ਕਿਸੇ ਵੀ ਕਾਰਨ, ਤੇ ਤੁਸੀਂ ਸਾਰੀਆਂ ਸਕੀਮਾਂ ਤੋਂ ਵਾਂਝੇ ਹੋ ਗਏ। ਹਾਲਾਂਕਿ ਤਾਜ਼ਾ ਤਰੀਮ ਜਿਹੜੀ ਸਕੀਮ ਹੈ, ਜਿਹੜੀ ਮਾਵਾਂ ਧੀਆਂ ਸਤਿਕਾਰ ਯੋਜਨਾ, ਸਭ ਤੋਂ ਮਹੱਤਵਪੂਰਨ ਸਕੀਮ ਜਿਹਦੇ ਵਿੱਚ ਪੈਸੇ ਮਿਲਣੇ ਸ਼ੁਰੂ ਵੀ ਹੋ ਚੁੱਕੇ ਬੀਬੀਆਂ ਨੂੰ
1: ਜੀ,
0: ਉਹਦੇ ਵਿੱਚ ਵੀ ਕੰਡੀਸ਼ਨ ਇਹੋ ਹੈ, ਕਿਸ਼ਤ ਪੈ ਗਈ ਬਹੁਤਿਆਂ ਖਾਤਿਆਂ 'ਚ, ਪਹਿਲੀਆਂ 3 ਕਿਸ਼ਤਾਂ ਪੈ ਗਈਆਂ, ਪਰੰਤੂ ਖੁਦਾ ਨਾ ਖਾਸਤਾ ਕਿਸੇ ਬੀਬੀ ਦੀ ਵੋਟ ਕੱਟੀ ਗਈ SIR ਵਿੱਚ ਤੇ ਗਈ ਸਕੀਮ। ਔਰ ਕੱਲੀ ਮਾਵਾਂ ਧੀਆਂ ਸਤਿਕਾਰ ਯੋਜਨਾ ਨਹੀਂ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈ, ਉਹ ਤੇ ਕੱਲੀ ਬੀਬੀ ਤੇ ਨਹੀਂ, ਭਾਈਆਂ ਤੇ ਵੀ ਲਾਗੂ ਹੁੰਦੀ ਹੈ, ਸਾਰਿਆਂ ਤੇ ਲਾਗੂ ਹੁੰਦੀ ਹੈ ਕਿਉਂਕਿ ਸਿਹਤ ਕਾਰਡ ਸਾਰਿਆਂ ਦਾ ਹੈ
1: ਜੀ,
0: ਉਹਦੇ ਵਿੱਚ ਵੀ ਸ਼ਰਤ ਵੋਟਰ ਕਾਰਡ ਹੈ। ਬੁਢਾਪਾ ਪੈਨਸ਼ਨ ਲਈ ਵੀ ਇਹੋ ਹੀ ਸ਼ਰਤ ਹੈ ਕਿ ਭਾਈ ਵੋਟਰ ਕਾਰਡ ਹੈਗਾ ਕਿ ਨਹੀਂ ਹੈਗਾ, ਵਿਧਵਾ ਪੈਨਸ਼ਨ ਲਈ ਵੀ ਇਹੀ ਸ਼ਰਤ ਹੈ, ਉਹ ਇੱਕ ਆਸ਼ੀਰਵਾਦ ਸਕੀਮ ਹੈ, ਇੱਕ ਮੇਰੀ ਰਸੋਈ ਯੋਜਨਾ ਹੈ, ਭਾਵੇਂ ਲਗਭਗ 7-8 ਯੋਜਨਾਵਾਂ ਆ ਜਿਹਦੇ ਵਿੱਚ ਵੋਟਰ ਕਾਰਡ ਲਾਜ਼ਮੀ। ਉਵੇਂ ਵੀ ਮੈਂ ਦੱਸਦਾ ਰੁਪਿੰਦਰ ਜੀ ਇੱਕ ਚੀਜ਼ ਸਾਡੇ ਸਰੋਤਿਆਂ ਲਈ ਵੀ, ਇਹ ਬੜੀ ਵੱਡੀ ਗੱਲ ਹੈ
1: ਜੀ।
0: ਅੱਜ ਤੋਂ 5-4 ਮਹੀਨੇ ਪਿੱਛੇ ਚਲੇ ਜਾਈਏ, 5-7 ਮਹੀਨੇ ਪਿੱਛੇ, ਤੇ ਅਸੀਂ ਆਧਾਰ ਕਾਰਡ ਨੂੰ ਬੜਾ ਮਹੱਤਵਪੂਰਨ ਦਸਤਾਵੇਜ਼ ਮੰਨਦੇ ਸੀ, ਖੈਰ ਅੱਜ ਵੀ ਹੈ, ਪਰੰਤੂ ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਜਦੋਂ ਆਧਾਰ ਕਾਰਡ ਹੱਥ ਵਿੱਚ ਲੈ ਕੇ ਹੁਣ ਜਾਵੋ ਤੇ ਉਹ ਕਹਿੰਦੇ ਜੀ ਆਧਾਰ ਕਾਰਡ ਤੇ ਕੇਵਲ ਤੁਹਾਡੇ ਪਿੰਡ ਦਾ ਰਹਿਸ਼ ਦਾ ਇੱਕ ਤਾਜ਼ਾ ਪ੍ਰੂਫ ਹੈ ਕਿ ਤੁਸੀਂ ਫਲਾਨੀ ਥਾਂ ਤੇ ਰਹਿੰਦੇ ਹੋ, ਅਸੀਂ ਇਹਨੂੰ ਦਸਤਾਵੇਜ਼ ਤੇ ਤੁਹਾਡੇ ਨਾਮ ਦੇ ਨਾਲ ਤੁਹਾਡੀ ਜਨਮ ਤਰੀਕ ਦੇ ਨਾਲ ਜੋੜ ਕੇ ਨਹੀਂ ਵੇਖਣਾ। ਬਹੁਤ ਸਾਰੇ NRI ਭਰਾਵਾਂ ਦੀਆਂ ਥਾਣਿਆਂ 'ਚ ਵੈਰੀਫਿਕੇਸ਼ਨਾਂ ਆਉਂਦੀਆਂ, ਆਪਣੇ ਘਰਦਿਆਂ ਨੂੰ ਟੈਲੀਫੋਨ ਦੀ ਘੰਟੀ ਖੜਕਾ ਕੇ ਪੁੱਛਿਓ ਸਕੇ ਸੰਬੰਧੀਆਂ ਨੂੰ, ਹੁਣ ਆਧਾਰ ਕਾਰਡ ਦੀ ਕਾਪੀ ਨੀ ਲੈਂਦੇ, ਉਹ ਕਹਿੰਦੇ ਪਹਿਲਾਂ ਹੁੰਦਾ ਸੀ ਆਧਾਰ ਕਾਰਡ ਦੀ ਕਾਪੀ ਜਿਹੜਾ ਗਵਾਹੀ ਪਾਉਣ ਆਇਆ ਉਹ ਕਹਿੰਦੇ ਭਾਈ ਪਿੱਛੇ ਰੱਖ ਦੇ, ਵੋਟਰ ਕਾਰਡ ਲੈ ਕੇ ਆ। ਵੋਟਰ ਕਾਰਡ ਦੀ ਮਹੱਤਤਾ ਵੱਧ ਗਈ ਹੈ, ਉੱਪਰੋਂ ਐਸ ਆਈ ਆਰ ਹੈ। ਹਾਲਾਂਕਿ ਜੋ ਮੇਰਾ ਤਜਰਬਾ ਹੈ, ਮੈਂ ਰੋਜ਼ ਬਹੁਤ ਸਾਰੇ ਇਹੋ ਜਿਹੇ ਲੋਕਾਂ ਦੇ ਨਾਲ ਮੇਲ ਕਰਦਾ ਹੈ ਜਿਹੜੇ ਐਸ ਆਈ ਆਰ ਦਾ ਵਿੱਚ ਬਤੌਰ ਅਰਜੀਕਾਰ ਭਾਗ ਲੈ ਰਹੇ ਆ ਜਾਂ ਬਤੌਰ ਬੀ ਐਲ ਓ ਭਾਗ ਲੈ ਰਹੇ। ਜਾਲੀ ਨੀ ਮੈਂ ਕਹਿ ਸਕਦਾ ਕਿਸੇ ਦੀ ਵੋਟ ਐਵੇਂ ਕੱਟੀ ਜਾ ਰਹੀ, ਪਰੰਤੂ ਕੱਟੀਆਂ ਜਾ ਰਹੀਆਂ
1: ਜੀ।
0: ਉਹਦੇ ਦੋ ਤਿੰਨ ਕਾਰਨ ਹੈ। ਇੱਕ ਕਾਰਨ ਤੇ ਜਿਹਨੂੰ ਆਪਾਂ ਗੈਰ ਹਾਜ਼ਰੀ ਆਖਦੇ ਹਾਂ ਕਿ ਤੁਹਾਡੇ ਵਿੱਚ ਅਵੇਅਰਨੈਸ ਦੀ ਕਮੀ ਕਰਕੇ ਤੁਸੀਂ ਗੈਰ ਹਾਜ਼ਰ ਹੋ, ਜਾਂ ਤੁਸੀਂ ਵੈਸੇ ਹੀ ਬੰਬੇ ਗਿਆ, ਕੋਈ ਆਪਣੇ ਨਾਨਕਿਆਂ ਦੇ ਰਹਿਣ ਚਲਾ ਗਿਆ, ਕੋਈ ਬਿਮਾਰ ਠਮਾਰ ਹੈ, ਕੋਈ ਆਪਣੇ ਧੀ ਪੁੱਤਰ ਦੇ ਗਾਂ ਰਹਿੰਦਾ ਹੈ, ਜਾ ਕੇ ਧੀ ਦੇ ਘਰ ਰਹਿੰਦਾ ਕੋਈ ਬੰਦਾ, ਕੋਈ ਵਿਦੇਸ਼ ਗਿਆ ਆ, ਪਿੱਛਿਓਂ ਉਹਦੀ ਪੁਸ਼ਟੀ ਕਰਨ ਵਾਲਾ ਨਹੀਂ ਹੈਗਾ। ਬੜੇ ਪਰਿਵਾਰ ਹੈ ਜਿੱਥੇ ਸਿੰਗਲ ਸਿੰਗਲ ਜੀ ਹੈ, ਉਹਨਾਂ ਦੀ ਪੁਸ਼ਟੀ ਨਹੀਂ ਹੋ ਰਹੀ, ਉਹ ਗੈਰ ਹਾਜ਼ਰ ਹੈ, ਉਹ ਗੈਰ ਹਾਜ਼ਰ ਅਨੁਭੋਲ ਪੁਣੇ ਚ ਹੈ, ਕੁਛ ਬਜ਼ੁਰਗ ਹੈ, ਕਿਸੇ ਦੀ ਅਵੇਅਰਨੈਸ ਦੀ ਕਮੀ ਹੈ, ਉਹ ਵੋਟਾਂ ਕੱਟੀਆਂ ਜਾਣੀਆਂ, ਕੱਟੀਆਂ ਜਾ ਰਹੀਆਂ। ਮੈਂ ਵੇਖ ਰਿਹਾ ਹਾਲਾਂਕਿ ਗਿਣਤੀ ਛੋਟੀ ਹੈ ਪਰੰਤੂ ਕੱਟੀਆਂ ਜਾ ਰਹੀਆਂ। ਫਿਰ ਦੂਜਾ ਕੁਛ ਏਦਾਂ ਦੇ ਰੌਲੇ ਆ ਜਿਹਨੂੰ ਆਪਾਂ ਮੈਪਿੰਗ ਆਖਦੇ ਹਾਂ, 2003 ਦੇ ਡਾਟੇ ਨਾਲ ਉਹ ਮੈਪਿੰਗ ਨਹੀਂ ਹੋ ਰਹੀ, ਕਿਸੇ ਦੇ ਨਹੀਂ ਲੱਭ ਰਹੇ ਪਿਛਲੇ ਬਜ਼ੁਰਗਾਂ ਦੇ ਪਤੇ, ਉਹ ਵੋਟਾਂ ਜਿਹੜੀਆਂ ਕੱਟੀਆਂ ਜਾਣੀਆਂ ਨੇ। ਬਾਕੀ ਤੇ ਕੁਛ ਏਦਾਂ ਦੀਆਂ, ਜਿਹੜਾ ਵਿਦੇਸ਼ ਵਾਲਾ ਉਹ ਮਸਲਾ ਤੇ ਹੈਗਾ ਹੀ ਹੈ, ਕਿਉਂਕਿ ਜਦੋਂ ਵਿਦੇਸ਼ ਵਾਲੇ ਮਸਲੇ ਤੇ ਭਾਵਾਂ ਕਿ ਇਹ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ ਕਿ ਕਿਸੇ ਦਾ ਬਲੱਡ ਰਿਲੇਸ਼ਨ ਇੱਥੇ ਰਹਿੰਦਾ ਉਹ ਦਸਤਖਤ ਕਰਕੇ ਫੋਟੋ ਲਾ ਕੇ ਫਾਰਮ ਭਰ ਦੇਵੇ ਤੇ ਉਹ ਵੋਟ ਬਚੇਗੀ ਬਚੇਗੀ, ਪਰੰਤੂ ਜਦੋਂ ਸਾਹਮਣੇ ਵਾਲਾ ਸਵਾਲ ਕਰਦਾ ਕਿ ਭਾਈ ਤੇਰਾ ਰਿਸ਼ਤੇਦਾਰ ਉੱਥੇ ਪੱਕਾ ਤਾਂ ਨਹੀਂ ਹੋ ਗਿਆ, ਇੱਥੇ ਕਰ ਦਸਤਖਤ, ਤੇ ਉਹ ਕਈ ਵਾਰੀ ਉਹ ਕਹਿੰਦਾ ਕਿ ਭਾਈ ਇਹ ਤੇ ਗੱਲ ਫਿਰ ਸ਼ੰਕਾ ਸ਼ੁਭਾ ਵਾਲੀ ਹੈ, ਮੈਂ ਦਸਤਖਤ ਕਰਕੇ ਤੇ ਮੈਂ ਹੀ ਨਾ ਫਸ ਜਾਵਾਂ, ਇਹਨਾਂ ਕਰਕੇ ਮੇਰੀ ਵੋਟੀ ਨਾ ਕੱਟੀ ਜਾਵੇ, ਕਿਉਂਕਿ ਜਦੋਂ ਵਿਅਕਤੀ ਦਸਤਖਤ ਕਰਦਾ ਨਾਲ ਲਿਖਿਆ ਜਾਂਦਾ ਕਿ ਇਹਦਾ ਰਿਸ਼ਤਾ ਇਹ ਕੌਣ ਹੈ ਜਿਹਦਾ ਵਿਦੇਸ਼ ਰਹਿੰਦਾ, ਉਹਦਾ ਨਾਲ ਜ਼ਿਕਰ ਕੀਤਾ ਜਾਂਦਾ, ਉਹ ਇਹ ਵੀ ਕੱਟੀਆਂ ਜਾਣੀਆਂ। ਕੁਛ ਬਾਕੀ ਏਦਾਂ ਦੀਆਂ ਵੋਟਾਂ ਨੇ ਜਿਹੜੀਆਂ ਖਾਸ ਕਰਕੇ ਪ੍ਰਵਾਸੀ ਜਾਂ ਦੂਸਰੇ ਸੂਬੇ ਦੇ ਲੋਕਾਂ ਦੀ ਗੱਲ ਕਰੀਏ ਉਹ ਕੱਟੀਆਂ ਜਾਣੀਆਂ। ਤਾਂ ਕਿ ਐਸ ਆਈ ਆਰ ਦੇ ਨਾਲ ਜੇ ਅਸੀਂ ਕਹੀਏ ਕਿ ਪੰਜਾਬ ਚ ਖੌਰੂ ਖੱਪਾ ਨਹੀਂ ਪੈਣਾ, ਮੈਨੂੰ ਲੱਗਦਾ ਪੈ ਜਾਣਾ। ਆ ਦੋ ਦਿਨ ਪਹਿਲੀ ਗੱਲ ਹੈ, ਭਗਵੰਤ ਮਾਨ ਹੋਣਾ ਨੇ ਸੋਸ਼ਲ ਮੀਡੀਆ ਤੇ ਵੱਖ ਵੱਖ ਹੋਰ ਸਾਧਨਾਂ ਰਾਹੀਂ ਅਪੀਲ ਕੀਤੀ ਕਿ ਭਾਈ ਐਸ ਆਈ ਆਰ ਵਾਲਾ ਫਾਰਮ ਜ਼ਰੂਰ ਭਰਿਓ, ਕਿਉਂਕਿ ਨਹੀਂ ਤੇ ਲੋਕ ਕਹਿੰਦੇ ਅਸੀਂ ਕਿਉਂ ਫਾਰਮ ਭਰੀਏ, ਤੇ ਬੀ ਐਲ ਓ ਦੀ ਡਿਊਟੀ ਹੈ। ਜੇ ਪੰਜਾਬ ਦਾ ਮੁੱਖ ਮੰਤਰੀ ਜਨਤਕ ਤੌਰ ਤੇ ਇਹ ਅਪੀਲ ਕਰ ਰਿਹਾ ਕਿ ਭਾਈ ਐਸ ਆਈ ਆਰ ਦਾ ਫਾਰਮ ਜ਼ਰੂਰ ਭਰਿਓ, ਤੇ ਇਹਦਾ ਅਰਥ ਹੈ ਕਿ ਵਾਕਿਆ ਹੀ ਉਹ ਜ਼ਰੂਰੀ ਹੈ,
1: ਬਿਲਕੁਲ,
0: ਔਰ ਹੈ ਵੀ ਜ਼ਰੂਰੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਐਸ ਆਈ ਆਰ ਦੇ ਨਾਲ ਆ 24 ਤਰੀਕ ਤੱਕ ਚੱਲਣੀ ਐਸ ਆਈ ਆਰ, ਥੋੜੇ ਦਿਨ ਰਹਿ ਗਏ ਆ, ਤੇ ਫਿਰ ਉਹ ਤੋਂ ਬਾਅਦ ਅਗਲੀਆਂ ਗੁੰਝਲਦਾਵਾਂ ਸਾਹਮਣੇ ਆਉਣੀਆਂ ਕਿ ਕਿੰਨੀਆਂ ਕੁ ਵੋਟਾਂ ਕੱਟੀਆਂ ਗਈਆਂ, ਕਿੰਨੀਆਂ ਕੁ ਨਵੀਆਂ ਵੰਡਦੀ ਗੰਜਾਇਸ਼ ਤੇ ਕਿੱਧਰ ਨੂੰ ਗੱਲ ਜਾ ਰਹੀ ਹੈ। ਤਜਰਬਾ ਇਹੀ ਆਖਦਾ ਰੁਪਿੰਦਰ ਜੀ ਕਿ ਰੌਲਾ ਰੱਪਾ ਪੈ ਜਾਣਾ ਜਿਵੇਂ ਦੂਜੇ ਸੂਬਿਆਂ ਚ ਪਿਆ ਆ, ਬਾਕੀ ਵੇਖਦੇ ਭਾਈ ਕੀ ਕੁਛ ਸਰਕਾਰਾਂ ਇਸ ਮਾਮਲੇ ਚ ਹੋਰ ਕਰਦੀਆਂ।
1: ਜੀ ਰਮੇਸ਼ ਜੀ, ਤੇ ਇਸ ਬਾਰੇ ਜਾਣਕਾਰੀ ਜਿਵੇਂ ਤੁਸੀਂ ਕਿਹਾ ਕਿ ਹੋਣੀ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਹਨੇਰੇ ਦੇ ਵਿੱਚ ਨਾ ਰਹਿ ਜਾਈਏ, ਕਿਉਂਕਿ ਫਿਰ ਇਸ ਨਾਲ ਹੀ ਅੱਗੇ ਜੋ ਨੇ ਉਹ ਚੀਜ਼ਾਂ ਜੁੜੀਆਂ ਹੋਣਗੀਆਂ। ਸੋ ਇਸ ਦੇ ਨਾਲ ਜੀ ਮੋਨਾ ਮਹਿੰਗੀ ਜੀ ਦਾ ਜ਼ਿਕਰ ਕਰੀਏ ਜੀ, ਇੰਸ਼ੋਰੈਂਸ ਦੀ ਗੱਲ ਹੈ ਤੇ ਤੁਸੀਂ ਇੰਸ਼ੋਰੈਂਸ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਲਈ ਚਾਹੁੰਦੇ ਹੋ, ਅੱਜ ਦੀ ਗੱਲ ਕਰੀਏ ਜਾਂ ਫਿਰ ਆਉਣ ਵਾਲੇ ਕੱਲ ਦੀ ਗੱਲ ਕਰੀਏ ਜਦੋਂ ਸਾਨੂੰ ਨਹੀਂ ਪਤਾ ਹੁੰਦਾ ਕਿ ਕੱਲ ਜੋ ਹੈ ਕਿਹੋ ਜਿਹਾ ਹੋਣਾ। ਸੋ ਮੋਨਾ ਮਹਿੰਗੀ ਜੀ ਨੂੰ ਤੁਸੀਂ ਕਾਲ ਕਰੋ, ਲਾਈਫ ਕ੍ਰਿਟੀਕਲ ਡਿਸੇਬਿਲਿਟੀ ਕਵਰੇਜ ਦੇ ਅੱਛੇ ਪਲਾਨ ਇਹਨਾਂ ਦੇ ਕੋਲ ਨੇ, ਤੇ ਫਿਰ ਜੇਕਰ ਆਪਣੇ ਇੱਥੇ ਆ ਰਹੇ ਨੇ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਵਿਸਟਰ ਵੀਜ਼ਾ ਇੰਸ਼ੋਰੈਂਸ ਬਾਰੇ ਵੀ ਤੁਸੀਂ ਪੂਰੀ ਜਾਣਕਾਰੀ ਲਓ, ਤੇ ਇਸ ਦੇ ਨਾਲ ਨਾਲ ਅੱਛੀ ਫਾਈਨੈਂਸ਼ੀਅਲ ਪਲੈਨਿੰਗ ਆਪਣੀ ਕਿਸ ਤਰ੍ਹਾਂ ਕਰਨੀ ਹੈ ਜੀ, ਮਦਦ ਤੁਹਾਨੂੰ ਇਸ ਦੇ ਵਿੱਚ ਵੀ ਕਰਨਗੇ ਆਪਣੇ ਤਜਰਬੇ ਤੋਂ। ਸੋ ਮੋਨਾ ਮਹਿੰਗੀ ਜੀ ਦਾ ਨੰਬਰ ਹੈ 416-509-1509, 416-509-1509, ਇਹ ਨੰਬਰ ਹੈ 416-509-1509 ਨੰਬਰ ਜੀ ਮੋਨਾ ਮਹਿੰਗੀ ਜੀ ਦੇ ਲਈ ਨੋਟ ਰੱਖੋ ਜੀ। ਰਮੇਸ਼ ਜੀ ਇੱਥੇ ਹੀ ਜੀ ਅਸੀਂ ਬ੍ਰੇਕ ਲੈ ਲਈਏ, ਕਿਉਂਕਿ ਸਟੇਸ਼ਨ ਆਈਡੀ ਦਾ ਜੋ ਸਮਾਂ ਹੋਣ ਵਾਲਾ, ਤੇ ਬ੍ਰੇਕ ਤੋਂ ਬਾਅਦ ਜਾਰੀ ਰੱਖਾਂਗੇ ਜੀ ਖਬਰਾਂ। ਤੇ ਸਾਡੇ ਨੰਬਰ 905-673-3337, 905-673-3337 ਜੀ ਤੁਸੀਂ ਨੋਟ ਬਿਲਕੁਲ ਰੱਖਣੇ।
2: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। So car, van, SUV, koi bhi lena hove, Aaron Mills Acura 905-828-5800, 905-828-5800 te call karo.
3: Main thoda apna vakeel.
4: This is AM 530, CHLO AM, serving Brampton, Mississauga, Toronto, the GTA, and the world at am530.ca.
2: ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
2: ਸੁਜੋਕ ਹੋਮਿਓਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, eczema, psoriasis, experienced homeopaths de rahe ne effective ilaj. Care you can trust, healing you can feel. Appointment de layi call karo 647-856-2516. Do locations, Mississauga and Brampton de vich available. 647-856-2516.
8: ਮੈਨ ਮਨਜੀਤ ਗਿੱਲ CPA CGA। ਟੈਕਸ ਸੇਵ ਕਰੋ ਅਤੇ ਵੈਲਥ ਵਧਾਓ। ਮੈਕਸਿਮਮ ਰਿਫੰਡ ਲੈਣ ਲਈ ਮਨਜੀਤ ਗਿੱਲ ਜੀ ਨੂੰ 647-929-7546 ਜਾਂ ਫਿਰ 905-792-1313 ਤੇ ਕਾਲ ਕਰੋ। ਕਾਰਪੋਰੇਟ ਜਾਂ ਫਿਰ ਸਮਾਲ ਬਿਜ਼ਨਸ ਜਾਂ ਪਰਸਨਲ ਇਨਕਮ ਟੈਕਸ ਦੇ ਲਈ, ਬੁੱਕ ਕੀਪਿੰਗ ਅਤੇ ਹਰ ਤਰ੍ਹਾਂ ਦੇ ਟੈਕਸ ਦੀਆਂ ਸਰਵਿਸ ਦੇ ਵਾਸਤੇ ਟੈਕਸ ਮੈਨ ਮਨਜੀਤ ਗਿੱਲ CPA CGA 905-792-1313, 8500 Torbal Road, Unit 54, Manjeet Gill।

24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਪਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99 ਸਬਜ਼ੀ ਮਾਰਕੀਟ ਓਪਨ 24/7

0: Mom, Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਪ੍ਰੋਗਰਾਮ ਦਾ ਇਹ ਦੂਸਰਾ ਘੰਟਾ ਸਮਾਂ ਹੋ ਗਿਆ ਜੀ 7:10 ਦਾ ਤੇ ਤੁਸੀਂ ਹੁਣ ਸਾਨੂੰ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ ਨੰਬਰ 905-673-3337 905-673-3337 ਜੀ ਇਹ ਨੋਟ ਰੱਖੋ ਤਾਂ ਜੋ ਕਿ ਹੁਣ ਜੋ ਅਗਲਾ ਭਾਗ ਜੋ ਸ਼ੁਰੂ ਕਰਨਾ ਰਮੇਸ਼ ਜੀ ਦੇ ਨਾਲ ਅਤੇ ਉਸ ਦੇ ਵਿੱਚ ਤੁਸੀਂ ਵੀ ਇਨਵਾਈਟਿਡ ਹੋ ਤੁਸੀਂ ਆਪਣੇ ਵਿਚਾਰ ਜੋ ਨੇ ਉਹ ਸਾਂਝੇ ਕਰ ਸਕਦੇ ਹੋ ਨੰਬਰ 905-673-3337 'ਤੇ ਦੀ ਬਹੁਤ ਹੀ ਸੋਹਣਾ ਮੌਸਮ 19 degree ਅਤੇ ਅੱਜ 26 degree ਤੱਕ ਵੱਧ ਤੋਂ ਵੱਧ ਜਾਣਾ ਹੈ ਅਤੇ ਬਾਹਰ ਜਾਣ ਦਾ ਪਰਫੈਕਟ ਮੌਸਮ ਹੈ ਹਾਲਾਂਕਿ ਥੋੜ੍ਹੇ ਬਹੁਤੇ ਮੀਂਹ ਦੇ ਅਸਾਰ ਦੁਪਹਿਰ ਵੇਲੇ ਥੋੜ੍ਹੇ ਜਿਹੇ ਨੇ ਜੋ ਬਣੇ ਹੋਏ ਨੇ ਪਰ ਚਲੋ ਗਰਮੀ ਦੇ ਵਿੱਚ ਫਿਰ ਮੀਂਹ ਦੀਆਂ ਕਿਣੀਆਂ ਜੋ ਨੇ ਇਹਨਾਂ ਦਾ ਅਲੱਗ ਹੀ ਆਨੰਦ ਹੁੰਦਾ ਸੋ ਜੀ ਇਸ ਸੋਹਣੇ ਮੌਸਮ ਦੇ ਵਿੱਚ ਤੁਸੀਂ ਮਾਝਾ ਪਿਕਨਿਕ ਜੋ ਹੈ ਇਹ ਨਹੀਂ ਭੁੱਲਣੀ ਅੱਜ ਦੇ ਦਿਨ ਮਾਝਾ ਪਿਕਨਿਕ 11 ਤੋਂ 6 ਤੱਕ ਸਵੇਰੇ 11 ਤੋਂ ਸ਼ਾਮੀ 6 ਤੱਕ ਹੈ ਸੇਂਟ ਪੈਟ੍ਰਿਕ ਚਰਚ ਗਰਾਊਂਡ 'ਤੇ ਅਤੇ ਆਪਣੀ ਫੈਮਿਲੀ ਨੂੰ ਲੈ ਕੇ ਪਹੁੰਚੋ ਜੀ ਮੇਫੀਲਡ ਅਤੇ ਗੋਰ ਅਤੇ ਇਹ ਲਾਗੇ ਇਹ ਪਾਰਕ ਹੈ ਗਰਾਊਂਡ ਹੈ ਜਿੱਥੇ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਨੇ ਇਹ ਪਿਕਨਿਕ ਜੋ ਹੈ ਉਹ ਔਰਗਨਾਈਜ਼ ਕੀਤੀ ਹੈ ਅਤੇ ਸਾਰਿਆਂ ਲਈ ਕੀਤੀ ਹੈ ਅਤੇ ਤੁਹਾਨੂੰ ਖੁੱਲ੍ਹਾ ਸੱਦਾ ਇਹ ਦਿੱਤਾ ਗਿਆ ਤਾਂ ਜੋ ਕਿ ਤੁਸੀਂ ਇਸ ਦਿਨ ਨੂੰ ਬਹੁਤ ਸੋਹਣੇ ਜੋ ਮੌਸਮ ਦੇ ਵਿੱਚ ਬਹੁਤ ਸੋਹਣੀ ਜੋ ਇਹ ਗੈਦਰਿੰਗ ਹੈ ਇਸ ਦੇ ਵਿੱਚ ਤੁਸੀਂ ਹੰਢਾ ਸਕੋ ਜਿੱਥੇ ਅੱਛਾ ਖਾਣਾ ਅਤੇ ਬਹੁਤ ਸਾਰੀਆਂ ਗੇਮਸ ਤੁਸੀਂ ਨਾਲ ਜੋ ਹੈ ਆਪਣਾ ਦਿਨ ਜੋ ਹੈ ਅੱਜ ਦਾ ਅੱਛਾ ਮਨਾ ਸਕਦੇ ਹੋ ਜੀ ਮਾਝਾ ਪਿਕਨਿਕ ਤੁਸੀਂ ਨੋਟ ਕਰ ਲਓ ਸੇਂਟ ਪੈਟ੍ਰਿਕਸ ਚਰਚ ਗਰਾਊਂਡ 'ਤੇ ਨੇ ਅਤੇ ਮੇਨ ਇੰਟਰਸੈਕਸ਼ਨ ਜੋ ਹੈ ਇਹ ਮੇਫੀਲਡ ਅਤੇ ਗੋਰ ਰੋਡ ਦੀ ਪੈਣੀ ਹੈ ਅਤੇ ਜੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਨੋਟ ਇਹ ਵੀ ਬਿਲਕੁਲ ਕਰਵਾ ਦੇਵਾਂ ਜੀ ਕਿ ਤੁਸੀਂ ਫਾਰਮ ਅਤੇ ਗ੍ਰੀਨ ਹਾਊਸਿਸ ਦੇ ਵਿੱਚ ਜੋ ਕੰਮ ਦੀ ਜੇਕਰ ਭਾਲ ਕਰ ਰਹੇ ਹੋ ਅਤੇ ਫਾਰਮ ਵਰਕਰਸ ਦੀ ਲੋੜ ਹੈ ਗੁਰਜੋਤ ਜੀ ਨੂੰ ਤੁਸੀਂ ਇਸ ਕੰਮ ਬਾਰੇ ਜੀ ਸੰਪਰਕ ਕਰ ਸਕਦੇ ਹੋ ਨੰਬਰ 647-278-5394 ਇਹ ਨੰਬਰ ਹੈ ਅਤੇ ਪਿਕਅਪ ਅਤੇ ਡਰੋਪ ਆਫ ਇਹ ਆਪ ਕਰਨਗੇ ਅਤੇ ਪੇਮੈਂਟ ਸਮੇਂ ਸਿਰ ਹੀ ਹੋਣੀ ਹੈ ਇਸ ਗੱਲ ਦੀ ਵੀ ਤੁਸੀਂ ਟੈਨਸ਼ਨ ਜੋ ਹੈ ਉਹ ਬਿਲਕੁਲ ਨਹੀਂ ਲੈਣੀ ਅਤੇ ਗੁਰਜੋਤ ਜੀ ਨੂੰ ਸੰਪਰਕ ਤੁਸੀਂ ਇਸ ਦੇ ਵਿੱਚ ਕਰਨਾ ਨੰਬਰ 647-278-5394 647-278-5394 ਜੀ ਕਾਲ ਤੁਸੀਂ ਕਰ ਸਕਦੇ ਹੋ ਸੋ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦੇ ਵਿੱਚ ਇਸ ਵੇਲੇ ਤੁਹਾਡੇ ਨਾਲ 6-8 ਦਾ ਸਾਡਾ ਸਮਾਂ ਅਤੇ ਸ਼ੁਰੂਆਤ ਹੁਣ ਇਸ ਘੰਟੇ ਦੀ ਤੁਹਾਡੀਆਂ ਕਾਲਸ ਦੇ ਨਾਲ ਬਿਲਕੁਲ ਕਰਾਂਗੇ ਨੰਬਰ 905-673-3337 905-673-3337 ਜੀ ਤੁਸੀਂ ਬਿਲਕੁਲ ਨੋਟ ਰੱਖੋ ਜੀ ਅਤੇ ਨਾਲ ਹੀ ਮੈਂ ਥੋੜ੍ਹੀ ਜਿਹੀ ਜਾਣਕਾਰੀ ਜੀ ਇਸ ਬਾਰੇ ਵੀ ਦੇ ਦੇਵਾਂ ਕਿਉਂਕਿ ਸਾਨੂੰ ਇਸ ਬਾਰੇ ਵੀ ਪਤਾ ਹੋਣਾ ਚਾਹੀਦਾ ਜਦੋਂ ਅਸੀਂ ਸਫ਼ਰ ਜੋ ਹੈ ਜੋ ਹਵਾਈ ਜਹਾਜ਼ ਦੇ ਵਿੱਚ ਜੋ ਪਲੇਨ ਦੇ ਵਿੱਚ ਬਹੁਤ ਜ਼ਿਆਦਾ ਹੁਣ ਕਰਦੇ ਹੁੰਦੇ ਹਾਂ ਅਤੇ ਇਹ ਹਰ ਇੱਕ ਦੇ ਨਾਲ ਹੀ ਕਿਤੇ ਨਾ ਕਿਤੇ ਲਿੰਕਡ ਹੁੰਦਾ ਪਰ ਹੁਣ ਜੋ ਏਅਰਪੋਰਟ ਵਾਲੇ ਨੇ ਇਹ ਪੈਸੈਂਜਰਸ ਨੂੰ ਇਹ ਕੰਪਿਊਟਰਸ ਨੂੰ ਇਹ ਚੇਤਾਵਨੀ ਜ਼ਰੂਰ ਦੇ ਰਹੇ ਨੇ ਕਿ ਕਈ ਵਾਰੀ ਕੀ ਹੁੰਦਾ ਹੁਣ ਅੱਜ ਕੱਲ੍ਹ ਕੀ ਹੋ ਰਿਹਾ ਕਿ AI ਤੋਂ ਬਣੇ ਜੋ ਆਰਟੀਕਲਸ 'ਚ ਨੇ ਉਹ ਸ਼ੇਅਰ ਕੀਤੇ ਜਾ ਰਹੇ ਨੇ ਉਹ ਤੁਹਾਡੇ ਤੱਕ ਪਹੁੰਚਣਗੇ ਪਰ ਉਹਨਾਂ ਦੀ ਜੋ ਜਾਣਕਾਰੀ ਹੈ ਕਿ ਫਲਾਈਟ ਤੁਹਾਡੀ ਕੈਂਸਲ ਹੋ ਗਈ ਫਲਾਈਟ ਇਹ ਡਿਲੇਡ ਹੈ ਇਹ ਕਈ ਵਾਰੀ ਗਲਤ ਇਨਫੋਰਮੇਸ਼ਨ ਜੋ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਸੋ ਬੋਰਡ ਤੋਂ ਤਿਆਰ ਕੀਤੇ ਗਏ ਇਹ AI ਵੱਲੋਂ ਜੋ ਆਰਟੀਕਲਸ ਇਹ ਵੀ ਸਾਡੇ ਨਾਲ ਜੋ ਔਨਲਾਈਨ ਸਾਨੂੰ ਮਿਲ ਜਾਂਦੇ ਨੇ ਸੋ ਬਹੁਤ ਜ਼ਿਆਦਾ ਹੁਣ ਇਸ ਗੱਲ ਲਈ ਵੀ ਜਾਗਰੂਕ ਹੋਣ ਦੀ ਪੂਰੀ ਲੋੜ ਹੈ ਜਿੱਥੇ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਡੀ ਫਲਾਈਟ ਜੋ ਹੈ ਡਿਲੇ ਹੋ ਗਈ ਹੈ ਜਦ ਤੱਕ ਇਨਫੋਰਮੇਸ਼ਨ ਤੁਹਾਨੂੰ ਜੋ ਹੈ ਤੁਹਾਡੇ ਫਲਾਈਟ ਦੇ ਜੋ ਤਾਲੁਕਾਤ ਨੇ ਜਿੱਥੋਂ ਤੁਹਾਨੂੰ ਇਨਫੋਰਮੇਸ਼ਨ ਜੋ ਹੈ ਉਹ ਕੰਪਨੀ ਤੋਂ ਜੋ ਇਨਫੋਰਮੇਸ਼ਨ ਜੋ ਹੈ ਨਹੀਂ ਆਈ ਅਤੇ ਉਸ ਗੱਲ ਨੂੰ ਫਿਰ ਹੁਣ ਆਪਾਂ ਸੱਚ ਨਾ ਹੀ ਮੰਨੀਏ ਅਤੇ ਪੂਰੀ ਪੁਸ਼ਟੀ ਜੋ ਹੈ ਉਸ ਦੇ ਵਿੱਚ ਕਰੀਏ ਅਤੇ ਸਿਰਫ ਟੋਰੋਂਟੋ ਪੀਅਰਸਨ ਏਅਰਪੋਰਟ ਹੀ ਨਹੀਂ ਸਗੋਂ ਹੋਰ ਜੋ ਪ੍ਰੋਵਿੰਸਿਸ ਦੇ ਵਿੱਚ ਹੋਰ ਏਅਰਪੋਰਟਸ 'ਤੇ ਵੀ ਇਹ ਵਾਰਨਿੰਗ ਜੋ ਹੈ ਇਹ ਚੇਤਾਵਨੀ ਚੇਤਾਵਨੀ ਜੋ ਹੈ ਉਹ ਪੈਸੈਂਜਰਸ ਨੂੰ ਦਿੱਤੀ ਗਈ ਹੈ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਹੁਣ ਥੋੜ੍ਹਾ ਜਿਹਾ ਜੋ ਹੈ ਕੇਅਰਫੁਲ ਹੋਣ ਦੀ, ਸਾਵਧਾਨ ਹੋਣ ਦੀ ਲੋੜ ਬਿਲਕੁਲ ਹੈ। ਜਿੱਥੇ ਕਹਿੰਦੇ ਹਾਂ ਕਿ AI ਦੇ ਨਾਲ ਜ਼ਿੰਦਗੀ ਸੁਖਾਲੀ ਹੋ ਗਈ ਹੈ, ਪਰ ਉਸ ਦੇ ਨਾਲ ਨਾਲ ਜਿੱਥੇ ਜਿੱਥੇ ਸਾਨੂੰ ਨੁਕਸਾਨ ਵੀ ਪਹੁੰਚ ਸਕਦਾ, ਜਿੱਥੇ ਜਿੱਥੇ ਇਸ ਦਾ ਮਿਸਯੂਜ਼ ਵੀ ਹੋ ਸਕਦਾ, ਕਿਉਂਕਿ ਬੰਦਾ ਕੀ ਕਰਦਾ ਕਿ ਪਹਿਲਾਂ ਚਲੋ ਜੋ ਲੋੜ ਹੈ ਉਹ ਪੂਰੀ ਹੁੰਦੀ ਹੈ, ਪਰ ਸਾਡਾ ਜੋ ਇਨਸਾਨੀ ਦਿਮਾਗ ਹੈ ਉਹ ਫਿਰ ਪੁੱਠੇ ਪਾਸੇ ਵੀ ਚੱਲਦਾ, ਉਹ ਫਿਰ ਉਸਨੂੰ ਮਿਸਯੂਜ਼ ਵੀ ਕਰਨਾ ਸ਼ੁਰੂ ਕਰ ਦਿੰਦਾ। ਅਤੇ ਇਸ ਗੱਲ ਦੇ ਵਿੱਚ ਜੋ ਅਜਿਹਾ ਵੀ ਗਲਤ ਇੱਕ ਮੈਸੇਜ ਜੋ ਹੈ ਉਹ ਫਲਾਈਟਸ ਬਾਰੇ ਵੀ ਜਾ ਰਿਹਾ, ਸੋ ਇਸ ਗੱਲ ਲਈ ਥੋੜ੍ਹਾ ਜਾਗਰੂਕ ਜੋ ਹੈ ਸਾਨੂੰ ਜ਼ਰੂਰ ਹੋਣਾ ਚਾਹੀਦਾ। ਅਤੇ ਜੀ ਅਗਲੀ ਖਬਰ ਜੋ US ਅਤੇ ਕੈਨੇਡਾ ਦੇ ਵਿੱਚ, ਚਲੋ ਜਿੱਥੇ ਰਿਸ਼ਤਾ ਤਾਂ ਹੈ ਹੀ ਹੈ, ਪਰ ਹੁਣ ਇੱਕ ਬ੍ਰਿਜ ਜੋ ਹੈ ਉਹ ਕੈਨੇਡਾ ਅਤੇ ਮਿਸ਼ੀਗਨ ਵਾਲੇ ਪਾਸੇ ਜੋ ਹੈ ਉਹ, ਹਾਲਾਂਕਿ ਲੰਮੀ ਡਿਲੇ ਇਸ ਬ੍ਰਿਜ ਦੇ ਖੁੱਲ੍ਹਣ 'ਤੇ ਜੋ ਹੈ ਉਹ ਲੱਗੀ, ਲੱਗਦਾ ਸੀ ਕਿ ਜੂਨ ਦੇ ਵਿੱਚ ਸ਼ੁਰੂ ਹੋ ਜਾਣਾ, ਅਤੇ ਟਰੰਪ ਦੀ ਕਾਫੀ ਕ੍ਰਿਟਿਸਿਜ਼ਮ ਜੋ ਹੈ ਉਸ ਤੋਂ ਬਾਅਦ ਹੁਣ ਇਹ ਜੋ ਗੋਡੀ ਹੋਵੇ ਇੰਟਰਨੈਸ਼ਨਲ ਬ੍ਰਿਜ ਹੈ ਇਸ ਮਹੀਨੇ ਖੁੱਲ੍ਹਣਾ ਤੈਅ ਹੋ ਚੁੱਕਾ ਹੈ। ਅਤੇ ਤਰੀਕ ਇਹਨਾਂ ਨੇ ਜੀ ਤੈਅ ਕਰ ਲਈ ਹੈ 27 ਜੁਲਾਈ, ਜਿੱਥੋਂ ਦੋਨੋਂ ਪਾਸੇ ਦੀਆਂ ਜੋ ਸਰਕਾਰਾਂ ਜੋ ਨੇ ਉਹ ਤਿਆਰ ਨੇ ਕਿ 27 ਜੁਲਾਈ ਨੂੰ ਇਸ ਦਾ ਆਗਾਜ਼ ਜੋ ਹੈ ਉਹ ਕੀਤਾ ਜਾਣਾ, ਵਿਨਸਰ ਓਨਟੈਰੀਓ ਅਤੇ ਫਿਰ ਦੂਸਰੇ ਪਾਸੇ ਡਿਟਰੋਇਟ ਮਿਸ਼ੀਗਨ ਨੂੰ ਜੋੜਦਾ ਇਹ ਬ੍ਰਿਜ ਹੋਣਾ। ਸੋ ਕੰਪਿਊਟਰਸ ਲਈ, ਜੋ ਟੂਰਿਸਟ ਨੇ ਉਹਨਾਂ ਲਈ, ਜੋ ਵਪਾਰੀ ਨੇ ਉਹਨਾਂ ਲਈ ਜੀ ਇਹ ਇੱਕ ਨਵਾਂ ਮੌਕਾ ਜੋ ਹੈ ਉਹ ਜ਼ਰੂਰ ਇਸ ਦੇ ਵਿੱਚ ਆ ਜਾਣਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਨੈਕਸ਼ਨ ਦੇ ਫਿਰ ਅੱਗੇ ਕੀ ਫਾਇਦੇ ਜੋ ਨੇ ਉਹ ਹੁੰਦੇ ਨੇ। ਸੋ ਇਹ 27 ਜੁਲਾਈ ਨੂੰ ਇਸ ਦਾ ਉਦਘਾਟਨ ਜੋ ਹੈ ਹੁਣ ਕਰ ਦਿੱਤਾ ਜਾਣਾ। ਸੋ ਜੀ ਇਸ ਦੇ ਨਾਲ ਰਮੇਸ਼ ਜੀ ਸਾਡੇ ਨਾਲ ਜੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ, ਅਤੇ ਨਾਲ ਹੀ ਤੁਹਾਡੀਆਂ ਵੀ ਬੇਸ਼ੁਮਾਰ ਕਾਲਸ ਜੋ ਨੇ ਉਹ ਕਤਾਰ ਦੇ ਵਿੱਚ ਨੇ, ਅਤੇ ਫਿਰ ਅਸੀਂ ਸ਼ੁਰੂ ਕਰਾਂਗੇ ਖਬਰਾਂ ਦਾ ਅਗਲਾ ਭਾਗ। ਰਮੇਸ਼ ਜੀ ਮੁੜ ਸਵਾਗਤ ਹੈ ਜੀ।
4: ਜੀ ਸ਼ੁਕਰੀਆ ਜੀ।
3: ਅਤੇ ਰਮੇਸ਼ ਜੀ ਕਾਲਰਸ ਜੋ ਨੇ, ਸਾਡੇ ਸਰੋਤੇ ਜੋ ਨੇ ਉਹ ਪਹਿਲਾਂ ਹੀ ਹੋਲਡ 'ਤੇ ਨੇ, ਅਤੇ ਲੰਬਾ ਇੰਤਜ਼ਾਰ ਹੁਣ ਨਹੀਂ ਅਸੀਂ ਕਰਾਵਾਂਗੇ। ਅਤੇ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
5: ਹੈਲੋ ਦੀਦੀ ਬੇਟੀ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ ਅੰਕਲ ਜੀ।
5: ਬੜੀ ਖੁਸ਼ੀ ਹੁੰਦੀ ਹੈ ਕਿ ਘੱਟੋ ਘੱਟ ਵੀਕਐਂਡ ਤੇ ਤੁਹਾਡੀ ਮਿੱਠੀ ਆਵਾਜ਼ ਸੁਣਨ ਨੂੰ ਮਿਲ ਜਾਂਦੀ ਹੈ
3: ਜੀ। ਮੈਨੂੰ ਵੀ ਇਸ ਤਰ੍ਹਾਂ ਖੁਸ਼ੀ ਹੁੰਦੀ ਹੈ।
5: ਪਹਿਲਾਂ ਤੁਸੀਂ ਜਦੋਂ ਰੇਡੀਓ ਦੇਸ ਪ੍ਰਦੇਸ ਦੇ ਤੁਸੀਂ ਵੀਕ ਡੇ ਤੇ 5 ਦਿਨ ਆਉਂਦੇ ਸੀ ਹਫਤੇ ਦੇ, ਤੇ ਹੁਣ ਤੁਸੀਂ ਫਰਕ ਹੈ ਕਿ ਵੀਕਐਂਡ ਤੇ ਆਉਂਦੇ ਹੋ 2 ਦਿਨ। ਨਮਸਤੇ, ਚਲੋ ਖੁਸ਼ੀ ਦੀ ਗੱਲ ਹੈ
3: ਜੀ। ਥੈਂਕ ਯੂ ਜੀ। ਜੀ ਸਰ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ।
5: ਰਮੇਸ਼ ਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਰਮੇਸ਼ ਜੀ, 4 ਮਹੀਨੇ ਦੇ ਬਾਅਦ ਜੰਗ ਬੰਦੀ ਹੋਈ ਸੀ ਇਰਾਨ ਔਰ ਅਮਰੀਕਾ ਦੇ ਦਰਮਿਆਨ, ਤੇ ਉਮੀਦ ਸੀ ਕਿ ਉਹਨੇ ਮੁਸ਼ਕਿਲ ਤੌਰ ਤੇ ਮਤਲਬ ਜਿਹੜੀ ਜੰਗ ਬੰਦੀ ਹੋ ਗਈ ਹੈ, ਲੇਕਿਨ ਇਹ ਦੁਬਾਰਾ ਸ਼ੁਰੂ ਹੋ ਗਈ ਹੈ। ਇਰਾਨ ਮੁਲਕ ਨੇ ਹਾਲੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਜਿਹੜਾ ਉਹਨਾਂ ਦਾ ਸੁਪਰੀਮ ਲੀਡਰ ਸੀ ਉਹਦੇ ਕਫਨ ਦਫਨ ਦਾ ਬੰਦੋਬਸਤ ਕੀਤਾ ਸੀ, ਤੇ ਉਹ ਇਹਨੂੰ ਪੂਰਾ ਨੀ ਕਰ ਦਿੱਤਾ, ਤੇ ਹੁਣ ਫਿਰ ਜੰਗ ਛੇੜਤੀ ਅਮਰੀਕਾ ਨੇ। ਤੇ ਅਮਰੀਕਾ ਕਿਉਂ ਨੀ ਲੋਕਾਂ ਦੁਨੀਆਂ ਦੇ ਲੋਕਾਂ ਨੂੰ ਦੇਖ ਕੇ ਦਰਦਨਾ ਨਾ ਪੈਂਦਾ, ਤੇ ਇਸ ਕਸੂਰ ਕਿਦਾ ਹੁਣ ਇਰਾਨ ਦਾ ਕਸੂਰ ਹੈ ਕਿ ਅਮਰੀਕਾ ਦਾ ਕਸੂਰ ਹੈ, ਕਿਸ ਤਰ੍ਹਾਂ ਦੁਬਾਰਾ ਜੰਗ ਸ਼ੁਰੂ ਹੋਈ ਹੈ ਇਹਦੇ ਬਾਰੇ ਦੱਸੋ ਜ਼ਰਾ
3: ਜੀ। ਰਮੇਸ਼ ਜੀ
6: ਮੈਂ ਨਾ ਕਈ ਵਾਰ ਸੋਚੋ ਜ਼ਿਕਰ ਕੀਤਾ ਕਿ ਸੰਸਾਰ ਵਿਆਪੀ ਇਹੋ ਜਿਹੇ ਮੁੱਦਿਆਂ ਤੇ ਇੱਕ ਤੇ ਗੁਜ਼ਾਰੀ ਜੋਗੀ ਮੇਰੀ ਪਕੜ ਹੈ, ਦੂਜਾ ਜਿਸ ਸਬਜੈਕਟ ਦਾ ਤੁਸੀਂ ਸਵਾਲ ਪੁੱਛ ਲਿਆ ਉਹ ਵੈਸੇ ਹੀ ਬੜਾ ਵਿਸ਼ਾ ਇਸ ਵੇਲੇ ਕੰਪਲੀਕੇਟਡ ਤੇ ਔਖਾ ਬਣਿਆ ਹੋਇਆ ਹੈ, ਤੇ ਅੱਗਿਓਂ ਡੋਨਲਡ ਟਰੰਪ ਸਾਹਿਬ ਜਿਹਨਾਂ ਦਾ ਪਤਾ ਹੀ ਨਹੀਂ ਕਿ ਹੋਰ 15-20 ਮਿੰਟਾਂ ਤੱਕ ਕੀ ਕਹਿ ਦੇਣਾ ਉਹਨਾਂ ਨੇ। ਅਸੀਂ ਕੁਛ ਕਹਿ ਕੇ ਹਟਦੇ ਹਾਂ ਤੇ ਸਵੇਰੇ ਕੁਛ ਤੇ ਸ਼ਾਮ ਨੂੰ ਕੁਛ ਹੈ, ਉਹ ਡੋਨਲਡ ਟਰੰਪ ਸਾਹਿਬ ਦੀ ਆਦਤ ਬਣ ਗਈ ਹੈ ਕਿ ਸੌਣ ਤੋਂ ਪਹਿਲਾਂ ਇੱਕ ਬਿਆਨ ਤੇ ਉੱਠਣ ਤੋਂ ਬਾਅਦ ਸਵੇਰੇ ਤੜਕਸਾਰ ਇੱਕ ਬਿਆਨ। ਉਹ ਏਦਾਂ ਦੇ ਬਿਆਨ ਹੈ ਜਿਹੜੇ ਸਿਆਸੀ ਪੰਡਤਾਂ ਨੂੰ ਵੀ ਕਈ ਵਾਰ ਫੇਲ ਕਰ ਦਿੰਦੇ ਹੈ। ਜਿਹੜਾ ਮੇਰਾ ਸਰੋਤਿਓ ਇਸ ਮਸਲੇ 'ਚ ਹੁਣ ਤਾਜ਼ਾ ਤਰੀਨ ਤਜਰਬਾ ਆ ਜੋ ਇਰਾਨ ਵਰਸਿਸ ਅਮਰੀਕਾ ਇਸ ਵੇਲੇ ਚੱਲ ਰਿਹਾ
3: ਜੀ,
6: ਦੇਖੋ ਅਮਰੀਕਾ ਤੇ ਹੈ ਹੀ ਹੈ ਜਿਹਨੂੰ ਆਪਾਂ ਕਹਿ ਲਈਏ ਕਿ ਗੁੰਡਾਗਰਦੀ। ਇਰਾਨ ਵੀ ਮੈਂ ਨਾ ਮਾਨੂੰ ਦੀ ਸਥਿਤੀ ਤੇ ਆ, ਇਰਾਨ ਵੀ ਜਿਹੜਾ ਜਿਸ ਢੰਗ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ। ਦੇਖੋ ਜਿਹੜਾ ਸਮਝੌਤਾ ਹੁੰਦਾ ਨਾ, ਸਮਝੌਤੇ ਵਿੱਚ ਦੋਹਾਂ ਧਿਰਾਂ ਨੂੰ ਹੀ ਲਿਫਣਾ ਪੈਂਦਾ, ਜੋ ਮੇਰਾ ਤਜਰਬਾ ਹੈ। ਬਾਕੀ ਮੈਂ ਸਰੋਤਿਆਂ ਤੱਕ ਇਸ ਸਵਾਲ ਨੂੰ ਪਾਸ ਕਰ ਦੇਣਾ ਹੈ, ਬੜੇ ਸਾਰੇ ਸਰੋਤੇ ਨੇ ਮਿਸਟਰ ਬਿਲਗਾ ਜੀ ਹੈ, ਕੈਪਟਨ ਸਾਹਿਬ ਹੈ, ਮਿਸਟਰ ਜੈਰਥ ਨੇ ਜਾਂ ਹੋਰ ਬਹੁਤ ਸਾਰੇ ਜਿਹੜੇ ਇਸ ਵਿਸ਼ੇ ਤੇ ਪਕੜ ਰੱਖਦੇ ਹੈ ਉਹ ਇਸ ਗੱਲ ਤੇ ਦੱਸਣਗੇ। ਮੇਰਾ ਤਜਰਬਾ ਇਹ ਆਖਦਾ ਹੈ ਕਿ ਅਸਲ ਵਿੱਚ ਜੋ ਅਮਰੀਕਾ ਹੈ ਸੋ ਤੋਂ ਹੈ ਹੀ ਹੈ, ਜਿਹੜਾ ਇਰਾਨ ਹੈ ਇਹਨੂੰ ਵੀ ਪਿੱਛੋਂ ਕਿਤੇ ਚੁੱਕ ਹੈ ਕਿ ਭਾਈ ਤੂੰ ਟਲੀ ਨਾ, ਹਟੀ ਨਾ, ਅਸੀਂ ਤੇਰੇ ਮਗਰ ਹੈਗੇ, ਪਰੰਤੂ ਉਹ ਸਾਹਮਣੇ ਆ ਨਹੀਂ ਰਹੇ। ਉਹ ਜਿਹੜੀ ਚੀਜ਼ ਹੈ ਮੈਨੂੰ ਲੱਗਦਾ ਕਿ ਇਸ ਜੰਗ, ਕਿਉਂਕਿ ਸਮਝੌਤਾ ਦੋਹਾਂ ਧਿਰਾਂ ਦੀ ਕਿਤੇ ਨਾ ਕਿਤੇ ਝੁੱਕ ਕੇ ਹੋਣਾ ਹੈ। ਇਰਾਨ ਵੀ ਕਿਸੇ ਨਾ ਕਿਸੇ, ਦੇਖੋ ਆ ਜਿਹੜਾ 5-7 ਦਿਨ ਜੋ ਉੱਥੇ ਚੱਲਿਆ, ਜੋ ਉੱਥੋਂ ਦੇ ਸੁਪਰੀਮੋ ਨੂੰ ਉਹਨਾਂ ਨੇ ਅੰਤਿਮ ਵਿਦਾਇਗੀ ਦਿੱਤੀ ਹੈ, ਉਹ ਵੀ ਤੇ ਇੱਕ ਸ਼ਕਤੀ ਪ੍ਰਦਰਸ਼ਨੀ ਸੀ। ਏਡਾ ਵੱਡਾ ਸ਼ਕਤੀ ਪ੍ਰਦਰਸ਼ਨ ਸੰਸਾਰ ਚ ਨਹੀਂ ਸੀ ਵੇਖਿਆ ਕਿਸੇ ਵਿਦਾਇਗੀ ਦੇ ਵਿੱਚ ਜਿੱਡਾ ਉਹ ਕਰਕੇ ਗਏ ਹੈ। ਹਾਲਾਂਕਿ ਚਲੋ ਉਹਨਾਂ ਦੀ ਆਪਣੀ ਪਰੰਪਰਾ ਹੈ, ਪਰੰਤੂ ਸ਼ਕਤੀ ਪ੍ਰਦਰਸ਼ਨ ਵੀ ਨਾਲ ਸੀ
3: ਜੀ।
6: ਸ਼ਬਦੀ ਜੰਗ ਉਹ ਤੋਂ ਉਹ ਵੀ ਕੰਟਰੋਲ ਨਹੀਂ ਕਰਦੇ, ਉਹ ਵੀ ਕਹਿੰਦੇ ਆ ਜਾ ਭਾਈ ਦੇਖ ਲਾਂਗੇ, ਅਮਰੀਕਾ ਇੱਕ ਵਰਕ ਮਾਰਦਾ ਉਹ ਦੋ ਮਾਰ ਦਿੰਦੇ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਦੋਨੇ ਪਾਸਿਓਂ ਨੁਕਸ ਹੈਗਾ ਆ। ਉਹ ਠੀਕ ਹੈ ਕਿ ਅਮਰੀਕਾ ਦੀ ਗੁੰਡਾ ਕਰਦੀ ਹੈ, ਪਰੰਤੂ ਇਰਾਨ ਵੀ ਜਿਹੜਾ ਸਮਝੌਤਾ ਕਰਨ ਨੂੰ ਇਸ ਵੇਲੇ ਤਿਆਰ ਨਹੀਂ ਹੈ। ਉਹਦੇ ਕੋਲ ਵੀ ਜਿਹੜੀ ਹੋਰਮਜ਼ ਸਟ੍ਰੇਟ ਵਾਲੀ ਨਾ, ਉਹ ਦੁੱਖ ਦੀ ਰਗ ਸੰਸਾਰ ਦੀ ਹੱਥ ਆਈ ਹੈ, ਉਹਦਾ ਸਹਾਰਾ ਲੈ ਕੇ ਉਹ ਵੀ ਟਲ ਨਹੀਂ ਰਿਹਾ
3: ਜੀ। ਰਮੇਸ਼ ਜੀ ਤੇ ਜੀ ਸਾਡੇ ਨਾਲ ਅਗਲੇ ਕਾਲਰ ਨੇ ਜੀ, ਅਮਰਜੀਤ ਜੀ, ਵੈਲਕਮ ਹੈ ਜੀ, ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ
3: ਜੀ ਸਰ।
7: ਜਿਹੜਾ ਨਾ ਜੀਤ ਸਿੰਘ ਸੰਧੂ ਸਾਹਿਬ ਕੇ ਤਸਵੀਰ ਬੜੀ ਅੱਜ ਕੱਲ ਚਰਚਾ ਹੋ ਰਹੀ ਆ, ਇਹ ਜਲੰਧਰ ਡਿਸਟ੍ਰਿਕਟ ਬਹੁਤ ਚਿਰ ਰਿਹਾ, ਮੇਰਾ ਵੀ ਜਲੰਧਰ ਡਿਸਟ੍ਰਿਕਟ ਹੈ, ਮੈਂ ਇਹਨੂੰ ਪਰਸਨਲੀ ਵੀ ਜਾਣਦਾ ਸੀਗਾ। ਇਹ ਸ਼ੁਰੂ ਤੋਂ ਹੀ ਜਿੱਦਾਂ ਨਾ ਬੜੇ ਜਿੱਦਾਂ ਕੱਬਾ ਕਹਿ ਲਓ ਜਾਂ ਉੱਥੇ ਵੀ ਕੋਈ ਨਾ ਕੋਈ ਨਾ ਪੰਗਾ ਲਾ ਹੀ ਰੱਖਦਾ ਸੀ। ਇੱਕ ਦਿਨ ਆਪਣੇ ਸਾਥੀ ਪੁਲਿਸ ਅਫਸਰ ਹਰਜੀਤ ਸਿੰਘ ਗੱਬਰ ਬੜਾ ਨਾਂ, ਉਹ ਵੀ ਚਰਚਾ ਚ ਰਿਹਾ, ਉਹਨੂੰ ਘੁੱਟਦਾ ਸੀਗਾ ਤੇ ਫਿਰ ਜਿੱਦਾਂ ਸਸਪੈਂਡ ਹੋਇਆ ਹੀ ਰਹਿੰਦਾ ਕਹਿਣ ਦਾ ਮਤਲਬ। ਫਿਰ ਇਹੋ ਜਿਹੇ ਅਫਸਰ ਜਿਹੜੇ ਨਾ ਉਦੋਂ ਲੱਭਦੇ ਹੁੰਦੇ ਸੀ, ਅਫਸਰ ਜਿਹੜੇ ਸੀਨੀਅਰ ਆ, ਇਹਨੂੰ ਫਿਰ ਲੱਭ ਕੇ ਸਪੈਸ਼ਲੀ ਦਸੂਹੇ ਲਾਇਆ ਉੱਥੇ DSP ਜਿੱਦਾਂ ਲਾਭ ਸਿੰਘ ਸੁੱਖਾ ਸਫਾਈ ਜਿਹੜਾ ਬੜਾ ਮਸ਼ਹੂਰ ਸੀ ਉਹਨਾਂ, ਉਹਨੂੰ ਮਾਰਿਆ ਜਦੋਂ ਇਹਨੇ ਤੇ ਇਹਨੂੰ ਵੇਖ ਲਓ ਦੋ ਤਰੱਕੀਆਂ ਦੇ ਦਿੱਤੀਆਂ, DSP ਤੋਂ ਸਿੱਧਾ SSP ਤਰਨ ਤਾਰਨ ਲਾ ਦਿੱਤਾ। ਇੱਕ ਤੇ ਮੈਂ ਤੁਹਾਨੂੰ ਦੱਸਣਾ ਸੀ ਸਵਾਲ ਮੇਰਾ, ਜਿਹੜਾ ਖਾਲਸੇ ਗਵਾਹ ਦਾ ਜਿਹੜਾ ਹੈਗਾ ਆ ਕੁਲਦੀਪ ਸਿੰਘ ਜਿਹੜਾ 2011 ਚ ਜਿਹੜੇ ਮਰ ਗਿਆ ਸੀ, ਉਹ ਨੈਚੁਰਲ ਉਹਦੀ ਡੈਥ ਸੀਗੀ ਜਾਂ ਉਹਦੇ ਪਿੱਛੇ ਵੀ ਕੋਈ ਸਾਜਿਸ਼ ਸੀ, ਇਹਦੇ ਬਾਰੇ ਦੱਸੋ
3: ਜੀ ਰਮੇਸ਼।
6: ਸਰੋਤਿਓ ਮੇਰੀ ਬੇਨਤੀ ਹੈ, ਕਈ ਵਾਰ ਨਾ ਉਹ ਸਵਾਲ ਕੰਨਾਂ ਤੱਕ ਨਹੀਂ ਉਸ ਸਮੇਂ ਪਹੁੰਚ ਪਾਉਂਦਾ ਹੈ। ਜਿਹੜੀ ਤੇ ਸੰਧੂ ਹੋਣਾ ਦੀ ਅਜੀਤ ਸੰਧੂ ਦਾ ਤੁਸੀਂ ਜ਼ਿਕਰ ਕੀਤਾ ਉਹ ਤੇ ਚਲੋ ਗੱਲ ਚਲੇਗੀ, ਦੂਸਰੀ ਗੱਲ ਕਿਤੇ ਆਵਾਜ਼ ਕੱਟੀ ਗਈ ਹੈ, ਫਿਰ ਤੁਸੀਂ ਲਾਈਨ ਤੇ ਆਇਓ ਤੇ ਫਿਰ ਆਪਾਂ ਉੱਤੇ ਚਰਚਾ ਕਰ ਸਕਾਂਗੇ
3: ਜੀ। ਮੈਂ ਗੁਜ਼ਾਰਿਸ਼ ਕਰਾਂਗੀ ਤੇ ਤੁਸੀਂ ਥੋੜੀ ਕਲੈਰਿਟੀ ਦੇ ਨਾਲ ਜੀ ਇਸ ਬਾਰੇ ਦੁਬਾਰਾ ਜੋ ਹੈ ਆਪਣਾ ਸਵਾਲ ਪੁੱਛ ਸਕਦੇ ਹੋ, ਕਿਉਂਕਿ ਮੈਂ ਵੀ ਉਸਦੀ ਪੂਰੀ ਪੁਸ਼ਟੀ ਨਹੀਂ ਕਰ ਸਕਦੀ ਕਿਉਂਕਿ ਜੋ ਨਾਂ ਇਹਨਾਂ ਨੇ ਲਿਆ ਸੀ ਉਹ ਮੈਨੂੰ ਵੀ ਨਹੀਂ ਜੋ ਹੈ ਖੈਰ ਚੰਗੀ ਤਰ੍ਹਾਂ ਸੁਣਿਆ। ਦੁਬਾਰਾ ਸਰ ਤੁਸੀਂ ਕਾਲ ਆਪਣੀ ਜ਼ਰੂਰ ਕਰ ਸਕਦੇ ਹੋ ਜੀ। ਅਤੇ ਸਾਡੇ ਨਾਲ ਰਮੇਸ਼ ਜੀ ਅਗਲੇ ਕਾਲਰ ਜੋ ਸਾਡੇ ਨਾਲ ਨੇ ਜੀ 9445 ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ।
8: ਹੁਸ਼ਿਆਰਪੁਰੀ ਜੀ ਤੇ ਬੇਬਾ ਜੀ ਸਤਿ ਸ਼੍ਰੀ ਅਕਾਲ। ਅੱਧਾ ਕੁ ਮਿੰਟ ਮੈਂ ਜ਼ਿਆਦਾ ਲਉ। ਹੁਸ਼ਿਆਰਪੁਰੀ ਜੀ ਸਵਾਲ ਇਹ ਹੈ, ਤੁਹਾਨੂੰ ਯਾਦ ਹੋਣਾ ਕਿ ਸਿਆਲ ਫਾਈਨੈਂਸ਼ ਦੀਆਂ ਤਿੰਨ ਜਗ੍ਹਾ ਹੁੰਦੀਆਂ ਯੂਨਿਟਾਂ, ਮੋਗਾ, ਲੁਧਿਆਣਾ ਤੇ ਜਲੰਧਰ। ਉਹਦੇ ਜਿਹੜੇ ਮਾਲਕ ਸੀ, ਮੈਂ ਉਹਨਾਂ ਨੂੰ ਜਾਣਦਾ, ਇਹ ਬੜੇ ਚੰਗੇ ਇਨਸਾਨ ਸੀ, ਉਹ ਹਿਮਾਚਲ ਦੇ ਵਿੱਚ ਮਰੇ ਪਏ ਮਿਲੇ ਸੀ। ਉਸ ਤੋਂ ਬਾਅਦ ਜਿੰਨਾ ਲੋਕਾਂ ਦਾ ਪੈਸਾ ਸੀ ਨਾ, 55 ਕਰੋੜ ਰੁਪਇਆ ਤਾਂ ਉਹਨਾਂ ਨੇ ਲੈਣਾ ਸੀ ਪਬਲਿਕ ਤੋਂ ਤੇ 35 ਕਰੋੜ ਦੇਣਾ ਸੀ। ਉਸ ਤੋਂ ਬਾਅਦ ਸਰਕਾਰ ਨੇ ਇਹ ਕਿਹਾ ਸੀ ਲਿਆਓ, ਇੱਕ ਜੱਜ ਵੀ ਡਿਟੇਲ ਹੋਇਆ ਸੀ, ਉਹ ਜੱਜ ਇੱਥੇ ਵੀ ਆਇਆ ਸੀ, ਮੈਂ ਉਸ ਕਹਾਣੀ ਨੂੰ ਨਹੀਂ ਲੈਂਦਾ, ਲੰਮੀ ਹੋ ਜਾਊ। ਔਰ ਉਸ ਤੋਂ ਬਾਅਦ ਮੋਗੇ ਦਾ DC ਜਿਹੜਾ ਸੀ ਉਹਦਾ ਮਲਕ ਕਰਕੇ ਇੱਕ ਮੈਂਬਰ ਸੀ, ਔਰ ਗੋਦੇ ਵਾਲਾ ਪਿੰਡ ਦਾ ਇੱਕ ਟੀਚਰ ਉਹ ਵੀ ਨਾਲ ਸੀ। ਉਹਨਾਂ ਦੋਨਾਂ ਨੇ ਮੋਗੇ ਦਾ ਕੇਸ ਚੱਕਿਆ ਸੀ ਵੀ ਜਿੰਨਾ ਲੋਕਾਂ ਦੇ ਪੈਸੇ ਹੈ ਉਹ ਮਿਲ ਜਾਣ, ਲੇਕਿਨ ਉਹ ਥੋੜੇ ਉਹ ਹੁੰਦਾ ਇਉਂ ਸੀ ਜਦੋਂ ਜੱਜ ਕੋਲੇ ਕੇਸ ਜਾਂਦਾ ਸੀ ਉਹ ਇਹ ਕਹਿੰਦਾ ਵੀ ਤੁਸੀਂ ਪੈਸਾ ਇੱਥੇ ਇੰਨਾ ਲਿਆ ਕਿੱਥੋਂ, ਉੱਥੇ ਜਾ ਕੇ ਘੁੰਡੇ ਅੜ ਜਾਂਦੇ ਸੀ। ਔਰ ਉਹ ਜਿਹੜਾ ਜੱਜ ਸੀ ਉਹਨੂੰ 30,000 ਰੁਪਇਆ ਮਹੀਨਾ ਤਨਖਾਹ ਮਿਲਦੀ ਰਹੀ, ਕਿਉਂਕਿ 1,00,000 ਰੁਪਇਆ ਮਹੀਨੇ ਦੀ ਉਹਨਾਂ ਨੂੰ ਦੁਕਾਨਾਂ ਦੀ ਆਮਦਨ ਹੁੰਦੀ ਸੀ ਸਿਆਲ ਫਾਈਨੈਂਸ ਵਾਲਿਆਂ ਦੀ, ਉਹਦੇ ਚ ਉਹਨੂੰ ਤਨਖਾਹ ਦਿੱਤੀ ਜਾਂਦੀ ਸੀ। ਹੁਣ ਸਵਾਲ ਮੇਰਾ ਇਹ ਹੈ ਵੀ ਉਹ DSP ਹੁਣ ਮੈਂ ਕਾਹਨੂੰ ਸਵੇਰੇ ਸਵੇਰੇ ਨਾ ਲੈਣਾ, 3 ਕਰੋੜ ਤਾਂ ਉਹ ਛੱਡ ਗਿਆ ਜੋ ਬਾਦਾਂ ਦਾ ਖਾਸ ਚਹੇਤਾ ਸੀ, ਤੇ ਉਹ DSP ਸੀ ਜਦੋਂ ਉਹ ਮਰ ਗਿਆ, ਬੜਾ ਸ਼੍ਰੋਮਣੀ ਕਮੇਟੀ ਕਹਿੰਦੀ ਸੀ ਇਹਨੂੰ ਮਹਾਰਾਜ ਦੀ ਬੀੜ ਨੀ ਦੇਣੀ, ਗਾਂਧੀ ਨੀ ਦੇਣੀ, ਉਹ ਸੀ। ਹੁਣ ਮੇਰਾ ਸਵਾਲ ਇਹ ਹੈ ਵੀ ਤੁਸੀਂ ਜਿਹੜਾ ਹੁਸ਼ਿਆਰਪੁਰੀ ਜੀ ਸਰਕਾਰ ਨੂੰ ਕਹੋ ਉਹ ਇੱਕ ਲਿਸਟ ਜਾਰੀ ਕਰਨ ਅਖਬਾਰਾਂ ਦੇ ਵਿੱਚ ਜਿਹੜੇ ਪੁਲਿਸ ਅਫਸਰ 3-3 ਕਰੋੜ ਛੱਡ ਕੇ ਗਏ ਆ, ਲੋਕਾਂ ਨੂੰ ਪਤਾ ਤਾਂ ਲੱਗੂਗਾ ਨਾ ਵੀ ਆਹ ਕੁਛ ਇੱਥੇ ਹੁੰਦਾ ਰਿਹਾ। ਉਹਦੇ ਵਿੱਚ ਕਈਆਂ ਦੇ ਵਿਚਾਰਿਆਂ ਦੇ ਪੈਸੇ ਮਾਰੇ ਗਏ ਤੇ ਕਈਆਂ ਨੇ ਲੁੱਟ ਲੁੱਟ ਕੇ ਉੱਥੇ ਜਮ੍ਹਾਂ ਕੀਤੇ ਸੀ, ਉਹਨਾਂ ਦੀ ਰੋਸ਼ਨੀ ਤਾਂ ਸਾਹਮਣੇ ਆ ਜਾਊਗੀ। ਸਤਿ ਸ੍ਰੀ ਅਕਾਲ
3: ਜੀ ਰਮੇਸ਼ ਜੀ।
6: ਇੱਕ ਲੰਬੀ ਚੌੜੀ ਦਾਸਤਾਂ ਜਿਹੜੀ ਇੱਥੋਂ ਦੇ ਫਾਈਨਾਂਸ ਢਾਂਚਾ ਜਾਂ ਬਹੁਤ ਸਾਰੀਆਂ ਇਨਵੈਸਟਮੈਂਟ ਕੰਪਨੀਆਂ ਨਾਲ ਜੁੜ ਕੇ ਕੈਪਟਨ ਸਾਹਿਬ ਨੇ ਕੀਤੀ ਹੈ। ਕੈਪਟਨ ਸਾਹਿਬ ਤੁਸੀਂ ਜਿਹੜੀ ਗੱਲ ਰੱਖੀ ਹੈ ਸਰਕਾਰਾਂ ਤੋਂ ਆਸ ਕੀਤੀ ਹੈ ਕਿ ਇਹਦਾ ਕੱਚਾ ਚਿੱਠਾ ਜਾਰੀ ਕਰਨ ਕਿ ਕਿਹੜੇ, ਮੈਨੂੰ ਲੱਗਦਾ ਕਦੇ ਵੀ ਨਹੀਂ ਹੋਣਾ। ਇਹ ਤੇ ਬਹੁਤ ਵਾਰ ਗੱਲ ਉੱਠੀ ਹੈ, ਸਿਆਸੀ ਪਾਰਟੀਆਂ ਵੀ ਆਪਸ ਵਿੱਚ ਆ, ਪਿੱਛੇ ਜੇ ਸੁਨੀਲ ਜਾਖੜ ਰੌਲਾ ਪਾ ਹਟਿਆ ਕਿ ਆਪਣੀ ਪ੍ਰੋਪਰਟੀ ਜਗ ਜਾਹਰ ਕਰੋ, ਚਲੋ ਉਹਨੂੰ ਤੇ ਛੱਡੋ, ਜਦੋਂ ਅਸੀਂ ਹੁਣ ਕੋਈ ਇਲੈਕਸ਼ਨ ਲੜਨਾ ਹੈ ਤੇ ਉਹਦੇ ਵਿੱਚ ਵੀ ਇਹ ਕੰਡੀਸ਼ਨ ਹੈ ਕਿ ਸਾਨੂੰ ਆਪਣੀ ਪ੍ਰੋਪਰਟੀ ਨਸ਼ਰ ਕਰਨੀ ਪਊਗੀ, ਤਾਂ ਅਸੀਂ ਕੀ ਕਰ ਲਿਆ ਕਿ ਤਾਂ ਕਰਪਸ਼ਨ ਹਟ ਗਈ ਹੈ। ਸੋ ਮੈਨੂੰ ਲੱਗਦਾ ਕਿ ਕਰਪਸ਼ਨ ਕਰਨ ਵਾਲਾ ਢਾਂਚਾ ਸਾਡੇ ਤੋਂ ਪ੍ਰਫੁੱਲਤ ਹੈ, ਸਾਡੇ ਤੋਂ ਤੇਜ਼ ਹੈ, ਸਾਡੇ ਤੋਂ ਤਰਾਰ ਹੈ। ਉਹਨਾਂ ਨੇ ਉਹ ਢੰਗ ਆਪਣੇ ਲਈ ਪਹਿਲਾਂ ਹੀ ਤਿਆਰ ਰੱਖੇ ਹੈ। ਮੈਂ ਬਹੁਤ ਵਾਰ ਜ਼ਿਕਰ ਕਈ ਉਦਾਹਰਨਾਂ ਦਿੰਦਾ ਹੁੰਦਾ ਕਿ ਕਰਪਸ਼ਨ ਨੂੰ ਪਹਿਲਾਂ ਤੇ ਕਰਪਸ਼ਨ ਸਾਫ਼ ਕਰਨਾ ਹੀ ਔਖਾ ਆ ਇਮਾਨਦਾਰ ਬੰਦੇ ਲਈ, ਕਿਉਂਕਿ ਕਰਪਸ਼ਨ ਕਰਨ ਵਾਲੇ ਢਾਂਚੇ ਨੇ ਆਪਣੇ ਲਈ ਇੱਕ ਏਦਾਂ ਦਾ ਢਾਂਚਾ ਬਣਾ ਲਿਆ ਜਿਹਨੂੰ ਅਸੀਂ ਤੁਸੀਂ ਸਾਫ਼ ਹੀ ਨਹੀਂ ਕਰ ਸਕਦੇ। ਉਹ ਸਾਰਾ ਕੁਛ ਇੱਕ ਨੰਬਰ ਦਾ। ਮੈਂ ਇੱਕ ਚੀਜ਼ ਹੈ ਸਰੋਤਿਓ ਤੁਹਾਡੇ ਕੰਨਾਂ ਚ ਪਾਉਂਦਾ, ਇਹਦੇ ਨਾਲ ਜੁੜੀ ਗੱਲ ਬਹੁਤਿਆਂ ਨੂੰ ਸ਼ਾਇਦ ਪਤਾ ਹੋਵੇ, ਇੱਕ ਨਵਾਂ ਧੰਦਾ ਜਿਹੜਾ ਇਸ ਵੇਲੇ ਉੱਤਰੀ ਭਾਰਤ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਫੁੱਲਤ ਹੈ, ਇੱਕ ਨਵਾਂ ਧੰਦਾ ਪਿਛਲੇ ਕਾਫੀ ਸਾਲਾਂ ਤੋਂ ਹੈ। ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਇਲਮ ਹੋਣਾ ਹੈ ਕਿ ਜਿਹੜੀ ਜ਼ਮੀਨ ਤੋਂ ਖੇਤੀ ਤੋਂ ਕਮਾਈ ਹੁੰਦੀ ਹੈ ਉਹਨੂੰ ਇਨਕਮ ਟੈਕਸ ਮੁਕਤ ਮੰਨਿਆ ਜਾਂਦਾ, ਭਾਵ ਕਿ ਜੇ ਤੁਸੀਂ ਮੂੰਗਫਲੀ ਵੇਚਦੇ ਹੋ, ਪਹਿਲਾਂ ਬੀਜਦੇ ਹੋ, ਫਿਰ ਮੰਡੀ ਜਾ ਕੇ ਵੇਚਦੇ ਹੋ, ਉੱਥੋਂ ਤੁਹਾਨੂੰ ਕਮਾਈ ਹੁੰਦੀ ਹੈ, ਤੇ ਉਹਨੂੰ ਤੁਸੀਂ ਕਹੋ ਜੀ ਮੈਨੂੰ ਖੇਤੀ ਤੋਂ ਕਮਾਈ ਹੋਈ, ਸਰਕਾਰ ਕਹਿੰਦੀ ਸ਼ਾਬਾਸ਼ ਸਾਨੂੰ ਟੈਕਸ ਨਾ ਦੇ ਤੂੰ ਖੇਤੀ ਕਰਦਾ। ਅਨਾਜ ਹੋਰ ਵੀ ਬਹੁਤ ਸਾਰਾ, ਤੇ ਇੱਕ ਉਦਾਹਰਣ ਦਿੱਤੀ ਮੂੰਗਫਲੀ ਦੀ, ਕਣਕ ਝੋਨਾ ਬੜਾ ਕੁਛ ਸਰੋਂ ਹੈ। ਤੁਹਾਡੇ ਕੋਲ ਮੰਨ ਲਓ 2-4-5 ਕਰੋੜ ਰੁਪਿਆ ਤੁਸੀਂ ਕਮਾ ਲਿਆ, ਤੁਹਾਡੇ ਤੋਂ ਇੱਕ ਕਾਲਾ ਧਨ ਪਿਆ, ਤੁਸੀਂ ਇੱਕ ਪ੍ਰੋਪਰਟੀ ਖਰੀਦਦੇ ਹੋ ਜਿਹੜੀ ਕਾਗਜ਼ਾਂ ਚ ਲੱਖਾਂ ਚ ਖਰੀਦਣੀ ਆ, ਉਵੇਂ ਤੁਸੀਂ ਉਹਨੂੰ ਬੋਰੀ ਚ ਪੈਸਾ ਦੇ ਦਿੰਦੇ ਹੋ, ਇੱਕ ਖੇਤ ਖਰੀਦਦੇ ਹੋ 5-7 ਏਕੜ, ਉੱਥੇ ਤੁਸੀਂ ਕਾਗਜ਼ਾਂ ਚ ਖੇਤੀ ਕਰਦੇ ਹੋ, ਉੱਥੇ ਤੁਸੀਂ ਜਾਂਦੇ ਵੀ ਨਹੀਂ, ਉੱਥੇ ਬੀਆਬਾਨ ਆ, ਕੰਡਿਆਂ ਦੀ ਤਾਰ ਲੱਗੀ ਹੈ, ਮਾਮਲੇ ਤੇ ਵੀ ਕਈ ਵਾਰ ਦਿੱਤੀ ਹੁੰਦੀ, ਭੋਰਾ ਕਬਾਹੀ ਚੱਲਦੀ ਹੁੰਦੀ ਹੈ, ਕਈ ਵਾਰੀ ਤੇ ਉਹ ਪੱਥਰਾਂ ਵਾਲੀ ਪਹਾੜਾਂ ਵਾਲੀ ਜ਼ਮੀਨ ਹੁੰਦੀ ਜਿੱਥੇ ਫਸਲ ਉੱਗ ਵੀ ਨਹੀਂ ਸਕਦੀ, ਉੱਥੇ ਪੈਦਾਵਾਰ ਦਿਖਾ ਕੇ ਹਰ 6 ਮਹੀਨੇ ਬਾਅਦ ਉੱਥੇ ਲੱਖਾਂ ਦੀ ਫਸਲ ਕੱਢੀ ਜਾਂਦੀ ਹੈ ਆਪਣੇ ਖਾਤੇ ਚ, ਭਾਵ ਕਿ ਉਹ ਬੇਈਮਾਨੀ ਦਾ ਪੈਸਾ ਇਸ ਢੰਗ ਦੇ ਨਾਲ ਖੇਤੀ ਵਿੱਚ ਇਨਵੈਸਟ ਕਰਕੇ ਆਪਣੇ ਘਰ ਭਰੇ ਜਾ ਰਹੇ। ਇੱਕ ਨਵਾਂ ਗੋਰਖ ਧੰਦਾ ਜਿਹੜਾ ਇਸ ਵੇਲੇ ਪੰਜਾਬ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਪ੍ਰਫੁੱਲਤ ਹੈ। ਸੋ ਕਰੀਏ ਕੀ, ਕਰਪਸ਼ਨ ਬਹੁਤ ਵੱਡੇ ਪੱਧਰ ਤੇ ਕੈਪਟਨ ਸਾਹਿਬ ਇੱਥੇ ਘਰ ਕਰ ਚੁੱਕੀ ਹੈ
3: ਜੀ। ਰਮੇਸ਼ ਜੀ ਤੇ ਜੀ ਅਗਲੀ ਕਾਲ ਲਵਾਂਗੇ, ਉਸ ਤੋਂ ਪਹਿਲਾਂ ਮੈਂ ਹਰਪ੍ਰੀਤ ਸੈਣੀ ਜੀ ਦਾ ਜੀ ਇਹ ਸੰਦੇਸ਼ ਟੌਪ ਚੋਇਸ ਇੰਸ਼ੋਰੈਂਸ ਤੋਂ ਸਾਂਝਾ ਕਰ ਦੇਵਾਂ ਜੀ, ਕਿਉਂਕਿ ਇਹ ਗੱਲ ਭਾਵੇਂ ਸਾਨੂੰ ਜੋ ਲੱਗਦੀ ਹੈ ਕਈ ਵਾਰੀ ਕਿ ਹਲੇ ਲੋੜ ਨਹੀਂ ਹੈ, ਜਦੋਂ ਸਮਾਂ ਆਊਗਾ ਅੱਗੇ ਫਿਰ ਦੇਖਦੇ ਹਾਂ, ਪਰ ਲੋੜ ਜੋ ਹੈ ਕਦੋਂ ਪੈ ਜਾਵੇ ਇਹ ਸਾਨੂੰ ਆਪ ਨਹੀਂ ਪਤਾ ਹੁੰਦਾ। ਤੇ ਜੀ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਦੇ ਜੋ ਪਲਾਨਸ ਨੇ ਹਰਪ੍ਰੀਤ ਸੈਣੀ ਜੀ ਪਾਸੋਂ, ਤੁਸੀਂ ਇਹਨਾਂ ਦੀ ਜਾਣਕਾਰੀ ਲਓ, ਇਹ ਤੁਹਾਡੀ ਮਦਦ ਕਰਨਗੇ ਜੋ ਪਰਿਵਾਰ ਦੀ ਪੂਰੀ ਪ੍ਰੋਟੈਕਸ਼ਨ ਜੋ ਫਾਈਨੈਂਸ਼ੀਅਲ ਲਈ ਅਤੇ ਅੱਛੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਵੀ। ਸੋ ਹੈਲਥ ਡੈਂਟਲ ਅੱਛੇ ਇਨਵੈਸਟਮੈਂਟ ਪਲਾਨਸ ਇਹਨਾਂ ਦੇ ਕੋਲ ਨੇ, ਸੁਪਰ ਵੀਜ਼ਾ, ਵਿਸਟਰ ਵੀਜ਼ਾ, ਟਰੈਵਲ ਇੰਸ਼ੋਰੈਂਸ ਤੁਸੀਂ ਲੈਣੀ ਹੈ, ਨੰਬਰ 416-817-6500 416-817-6500 416-817-6500 ਜੀ ਹਰਪ੍ਰੀਤ ਸੈਣੀ ਜੀ ਦੇ ਲਈ ਟੌਪ ਚੋਇਸ ਇੰਸ਼ੋਰੈਂਸ ਤੋਂ ਜੀ ਤੁਸੀਂ ਨੋਟ ਬਿਲਕੁਲ ਰੱਖੋ ਜੀ। ਤੇ ਅਮਰਜੀਤ ਜੀ ਵਾਪਸ ਆਏ ਨੇ ਜੀ ਸਵਾਲ ਆਪਣਾ ਲੈ ਕੇ ਜੀ। ਅਮਰਜੀਤ ਜੀ ਜੀ ਤੁਸੀਂ ਆਪਣਾ ਸਵਾਲ,
8: ਹਾਂਜੀ ਉਹਨੇ ਦੱਸਿਆ ਸੀ ਜਲੀ ਸੁਣਨੇ ਹੋਏ, ਉਹ ਦੁਬਾਰਾ ਦੱਸਦਾ ਜਿਹੜਾ ਖਾਲੜਾ ਕੇਸ ਦਾ ਨਾ ਮੁੱਖ ਗਵਾਹ ਸੀ ਨਾ ਕੁਲਦੀਪ ਸਿੰਘ,
3: ਅੱਛਾ
8: ਉਹਦੀ 2011 ਚ ਡੈਥ ਹੋ ਗਈ ਸੀ। ਮੈਂ ਪੁੱਛਣਾ ਵੀ ਨੈਚੁਰਲ ਡੈਥ ਸੀ ਉਹਦੀ ਕਿ ਜਾਂ ਉਹਦੇ ਪਿੱਛੇ ਵੀ ਕੋਈ ਮਤਲਬ ਸਾਜ਼ਿਸ਼ ਸੀ, ਇਹ ਮੈਂ ਪੁੱਛਣਾ।
3: ਠੀਕ ਹੈ ਜੀ, ਠੀਕ ਹੈ ਜੀ, ਸਵਾਲ ਹੁਣ ਤੁਹਾਡਾ ਜੀ ਪਹੁੰਚ ਗਿਆ ਜੀ। ਰਮੇਸ਼ ਜੀ
6: ਦੇਖੋ, ਵੈਸੇ ਤੇ ਮੈਨੂੰ ਏਦਾਂ ਦੀ ਨਾ ਖਬਰ ਦੇ ਰੂਪ ਵਿੱਚ ਤੇ ਨਾ ਮੇਰੇ ਦਿਮਾਗ ਚ ਹੈ ਕਿ ਫਿਲਮ ਦੁਆਰਾ ਜਿਹੜੀ ਸੱਚੀ ਗੱਲ ਹੈ, ਆ ਫਿਲਮ ਦੇਖਣ ਕਰਕੇ ਜਾਂ ਉਹਦੇ ਦ੍ਰਿਸ਼ ਦੇਖਣ ਕਰਕੇ, ਪੂਰੀ ਫਿਲਮ ਤੇ ਮਾਫ ਕਰਨਾ ਮੈਂ ਅੱਜ ਤੱਕ ਵੇਖ ਹੀ ਨਹੀਂ ਪਾ ਰਿਹਾ, ਉਹਦੇ ਵਿੱਚੋਂ ਹੀ ਮੈਨੂੰ ਵੀ ਇਹੋ ਨਾਮ ਕੰਨਾਂ ਚ ਪਿਆ
3: ਜੀ।
6: ਅਦਰਵਾਈਜ਼ ਜੇ ਤੁਸੀਂ ਖਬਰ ਦੇ ਰੂਪ ਚ ਪੁੱਛੋ ਜਾਂ ਜਾਣਕਾਰੀ ਹਿੱਤ, ਤੇ ਮੇਰੇ ਕੋਲ ਜਾਣਕਾਰੀ ਨਹੀਂ ਹੈ। ਕਿਸੇ ਹੋਰ ਸਰੋਤੇ ਤੋਂ ਹੋਈ ਤੇ ਉਹਨੂੰ ਮੈਂ ਬੇਨਤੀ ਕਰਦਾ ਕਿ ਉਹ ਜ਼ਰੂਰ ਸਾਂਝੀ ਕਰੇ।
3: ਜੀ ਰਮੇਸ਼ ਜੀ, ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ 4146 ਜੀ, ਵੈਲਕਮ ਜੀ, ਸਤਿ ਸ੍ਰੀ ਅਕਾਲ ਜੀ।
9: ਹਾਂਜੀ ਰੁਪਿੰਦਰ ਜੀ, ਸਤਿ ਸ੍ਰੀ ਅਕਾਲ ਜੀ।
3: ਜੀ ਸਰ,
9: ਹਾਂਜੀ ਦੇਖੋ ਬਘੇਲ ਆਪਣੇ ਇਹ ਹੁਸ਼ਿਆਰਪੁਰੀ ਜੀ ਬਘੇਲ ਬਾਗ ਹੈ, ਉਹ ਤੇ ED ਕੀ ਰੇਡ ਚੱਲ ਰਹੀ ਹੈ, ਪਤਾ ਨੀ 6,000 ਕਰੋੜ ਕਿਹੜਾ ਮਹਾਦੇਵ ਐਪ ਸੀਗਾ, ਉਹ ਬੰਦਾ ਜਿਹੜਾ ਸੀਗਾ ਉਹ ਇੰਡੋਨੇਸ਼ੀਆ ਕਾ ਪਾਸਪੋਰਟ ਬਣਾ ਕੇ ਓਮਾਨ ਨੇ ਪਕੜਾ ਗਿਆ ਹੈ। ਜਦੋਂ ਉਹ ਓਮਾਨ ਸੇ ਇਧਰ ਆਏਗਾ ਤਾਂ ਸਾਰੀ ਗੱਲਾਂ ਦੱਸੇਗਾ, ਇਹ ਚੱਕਰ ਹੈਗਾ। ਦੂਜਾ ਇਹ ਹੈਗਾ ਦੇਖੋ, ਕਾਂਗਰਸ ਤੋਂ ਆਪਣੇ ਕਰਮੋ ਸੇ ਹਾਰ ਜਾਤੀ ਹੈ, ਜੀਤੀ ਹੋਈ ਬਾਜੀ ਹਾਰ ਜਾਤੀ ਹੈ, ਜਹਾਂ ਪੇ ਜਿੱਤਨੇ ਕਾ ਚਾਂਸ ਹੋਤਾ ਹੈ ਉਦੇ ਹਾਰ ਜਾਤੀ ਹੈ, ਜਹਾਂ ਹਾਰਤੀ ਹੈ ਤੋ ਵਹਾਂ ਹਾਰਤੀ ਹੀ ਹੈਗੀ। ਤੀਸਰਾ ਇਹ ਹੈਗਾ ਹੁਸ਼ਿਆਰਪੁਰ ਦੇ ਲੋਕ ਬੜੇ, ਇੱਥੇ ਇੱਕ ਬੰਦਾ ਹੈਗਾ ਉਹ ਕਹਿੰਦਾ ਮੋਦੀ ਨੇ ਅਵਾਰਡ ਖਰੀਦੇ ਹੈ, 35-35 ਕੰਟਰੀਓ ਸੇ ਬੜੇ ਬੜੇ ਅਵਾਰਡ ਮਿਲੇ ਗਏ, ਤੁਸੀਂ ਇਹ ਗੱਲ ਦੱਸੋ ਕਿ ਉਹ ਮੋਦੀ ਅਵਾਰਡ ਡਿਜ਼ਰਵ ਕਰਦਾ ਹੈ, ਉਹਨੂੰ ਮਿਲਣੇ ਚਾਹੀਦੇ ਯਾਰ, ਸਾਰੇ ਕੇ ਸਾਰੇ 1-2-4-10 ਅਵਾਰਡ ਖਰੀਦ ਲੇਗਾ, ਉਹ 35 ਅਵਾਰਡ ਖਰੀਦ ਲਈਏ ਤੋ ਮੈਂ ਸਮਝਦਾ ਐਸਾ ਬੰਦਾ ਜੋ ਇੱਧਰ ਸੋਚਦਾ ਹੈਗਾ ਐਸੇ ਮੂਰਖ ਸੇ ਮਹਾਮੂਰਖ ਬੰਦਾ ਹੈਗਾ ਜੀ, ਜਿਹੜਾ ਬੰਦਾ ਸੋਚਦਾ ਹੈ ਕਿ ਮੋਦੀ ਨੇ ਅਵਾਰਡ ਖਰੀਦਿਆ, ਇਹਦੇ ਬਾਰੇ ਦੱਸੋ ਜੀ। ਧੰਨਵਾਦ ਜੀ।
3: ਜੀ ਰਮੇਸ਼ ਜੀ, ਟਿੱਪਣੀਆਂ ਜੋ ਨੇ ਜੀ ਕਈ ਇਹਨਾਂ ਵੱਲੋਂ ਹੋਈਆਂ ਨੇ ਜੀ।
6: ਨਹੀਂ ਚਲੋ ਅਸੀਂ ਇਹ ਤਾਂ ਨੀ ਕਹਿ ਸਕਦੇ ਨਰਿੰਦਰ ਮੋਦੀ ਹੁਣਾਂ ਨੇ ਅਵਾਰਡ ਖਰੀਦੇ ਆ, ਮੈਨੂੰ ਲੱਗਦਾ ਇਹ ਸ਼ਬਦ ਵੈਸੇ ਨੀ ਸੋਭਦਾ, ਇਹ ਠੀਕ ਨੀ ਹੈ। ਹਾਂ ਦੇਖੋ ਉਹਨਾਂ ਦੀ ਇੱਕ ਆਪਣੀ ਯੋਜਨਾ ਬਣਦੀ ਹੈ, ਇੱਕ ਢੰਗ ਆ ਜਿਸ ਢੰਗ ਕਰਕੇ ਅਗਲੇ ਅਵਾਰਡ ਲੈ ਰਹੇ ਆ, ਉਹ ਮੈਨੂੰ ਲੱਗਦਾ ਇੱਕ ਅਲਹਿਦਾ ਮੁੱਦਾ, ਉੱਤੇ ਡਿਸਕਸ ਕੀਤੀ ਜਾ ਸਕਦੀ ਹੈ। ਪਰੰਤੂ ਜੇ ਅਸੀਂ ਕਹੀਏ ਕਿ ਖਰੀਦੇ, ਉਹ ਸ਼ਬਦ ਨੀ, ਮੈਂ ਸਰੋਤਿਓ ਸਹਿਮਤ ਆ। ਬਾਕੀ ਪ੍ਰਧਾਨ ਮੰਤਰੀ ਜੀ ਵਾਪਸ, ਮੈਂ ਦੱਸਦਾ ਕਿ ਨਿਊਜ਼ੀਲੈਂਡ ਤੋਂ ਅਡਾਰੀ ਇੱਧਰ ਨੂੰ ਭਰ ਚੁੱਕੇ ਆ, ਵਤਨਾਂ ਵਾਲੇ ਪਾਸੇ ਨੂੰ ਪਹੁੰਚ ਜਾਣਾ ਹੈ। ਸੋ ਮੈਨੂੰ ਲੱਗਦਾ ਕਿ 5 ਕੁ ਦਿਨ ਦਾ ਦੌਰਾ ਸੀਗਾ, ਕਈ ਦੇਸ਼ਾਂ ਚ ਜਾ ਕੇ ਆਏ ਆ, ਸੰਬੋਧਨ ਕੀਤੇ ਆ, ਕਈ ਵਪਾਰਕ ਸਮਝੌਤੇ ਹੋਏ ਇੰਡੋਨੇਸ਼ੀਆ ਤੋਂ ਲੈ ਕੇ, ਆਸਟ੍ਰੇਲੀਆ ਤੋਂ ਲੈ ਕੇ, ਨਿਊਜ਼ੀਲੈਂਡ, ਹੋਰ ਵੀ ਕੁਛ ਮੁਲਕ ਹੈਗੇ ਨੇ ਵਿੱਚ, ਤੇ ਉਹਨਾਂ ਨੇ ਵਾਪਸ ਆ ਜਾਣਾ। ਫਿਰ ਅਗਲੇ ਕਿਹੜੇ ਮੁਲਕ ਜਾਂਦੇ ਆ, ਕਿਹੜੇ ਦੇਸ਼ ਦਾ ਕਿਹੜਾ ਸਨਮਾਨ ਮਿਲਦਾ, ਫਿਰ ਅਗਲਾ ਦੇਖਾਂਗੇ। ਉਵੇਂ ਇੱਕ ਬੜੀ ਲੰਬੀ ਲੜੀ ਜਿਹੜੀ ਨਰਿੰਦਰ ਮੋਦੀ ਹੋਣਾ ਦੀ ਹੈ, ਜਿਹਨਾਂ ਨੇ ਵੱਖ ਵੱਖ ਦੇਸ਼ਾਂ ਦੇ ਸਰਵਉੱਚ ਸਨਮਾਨ ਪ੍ਰਾਪਤ ਕਰ ਲਏ ਆ। ਰਹੀ ਗੱਲ ਕਾਂਗਰਸ ਦੀ, ਦੇਖੋ ਕਾਂਗਰਸ ਦਾ ਅੰਦਰੂਨੀ ਰੌਲਾ ਰੱਪਾ ਜਿਹੜਾ ਕਾਂਗਰਸ ਲਈ ਨੁਕਸਾਨਦਾਇਕ ਹੈ, ਜੋ ਮੇਰਾ ਤਜਰਬਾ ਆਖਦਾ, ਜਿਸ ਸਟੇਜ ਤੇ ਜਾ ਕੇ ਕਾਂਗਰਸੀਆਂ ਨੇ ਰੌਲਾ ਪਾ ਲਿਆ
3: ਜੀ,
6: ਚਾਹੇ ਉਹਦੇ ਲਈ ਹਾਈ ਕਮਾਂਡ ਜ਼ਿੰਮੇਵਾਰ, ਚਾਹੇ ਉਹਦੇ ਲਈ ਚਰਨਜੀਤ ਸਿੰਘ ਚੰਨੀ ਦੀ ਅਸੀਂ ਕਹਿ ਲਈਏ ਕਿ ਆਪਣੀ ਸਿਆਸੀ ਭੁੱਖ ਕਹਿ ਲਈਏ, ਜਾਂ ਰਾਜਾ ਬੜਿੰਗ ਕਹਿ ਲਈਏ, ਜਾਂ ਕੁਛ ਵੀ ਕਹਿ ਲਈਏ, ਪਰੰਤੂ ਜਿਸ ਕਹਿ ਲਈਏ ਕਿ ਮਹੀਨਿਆਂ ਚ ਜਾ ਕੇ, ਜਦੋਂ ਵੋਟਾਂ ਜਿਹੜਾ ਚਰਚੇ ਆ ਕਿ ਨਵੰਬਰ ਵਿੱਚ ਵੀ ਹੋ ਸਕਦੀਆਂ, ਉਸ ਸਮੇਂ ਕਾਟੋ ਕਲੇਸ਼ ਹੁਣ ਸੈੱਟ ਨਹੀਂ ਹੋਣਾ। ਐ ਨਹੀਂ ਹੋ ਸਕਦਾ ਕਿ ਹੁਣ ਹਾਈ ਕਮਾਂਡ ਕਹੇ ਕਿ ਚਰਨਜੀਤ ਚੰਨੀ ਰੁੱਸ ਗਿਆ, ਅਸੀਂ ਭਾਈ ਤੈਨੂੰ ਪ੍ਰਧਾਨ ਬਣਾ ਦੇਣੇ, ਰਾਜਾ ਬੜਿੰਗ ਨੂੰ ਲਾ ਦੇਣੇ, ਫਿਰ ਰਾਜਾ ਬੜਿੰਗ ਰੁੱਸ ਜਾਊਗਾ, ਫਿਰ ਕੀ ਕਰਨਗੇ। ਮੈਂ ਬਹੁਤ ਸਮੇਂ ਤੋਂ, ਜੇ ਸਰੋਤਿਓ ਤੁਸੀਂ ਇਸ ਪਲੇਟਫਾਰਮ ਨਾਲ ਜੁੜੇ, ਮੈਂ ਕਈ ਮਹੀਨਿਆਂ ਤੋਂ ਕਹਿ ਰਿਹਾ ਕਿ ਹਾਈ ਕਮਾਂਡ ਲੇਟ ਹੈ, ਔਰ ਹਾਈ ਕਮਾਂਡ ਉਹ ਲੇਟ ਜਿਹੜੀ ਅੱਜ ਮੇਰੀ ਗੱਲ ਸਾਬਤ ਹੋ ਗਈ। ਦੇਖੋ ਇਹੀ ਗੱਲ ਸਾਲ ਪਹਿਲਾਂ ਹੁੰਦੀ ਤੇ ਜਿਹਨੂੰ ਵੀ ਪ੍ਰਧਾਨਗੀ ਤੋਂ ਲਾਉਣਾ ਸੀ ਜਾਂ ਜਿਹਨੂੰ ਨਵੇਂ ਨੂੰ ਬਣਾਉਣਾ ਸੀ, ਹੁਣ ਕਵਰ ਕਰ ਲੈਣਾ ਸੀ, ਹੁਣ ਸਮਾਂ ਹੀ ਨੀ ਹੈਗਾ ਕਵਰ ਕਰਨ ਲਈ। ਹੁਣ ਵੇਖਦੇ ਹਾਂ ਭਾਈ ਹਾਈ ਕਮਾਂਡ ਕੀ ਇੱਥੇ ਕੋਈ ਤੀਸਰਾ ਢੰਗ ਹੀ ਲੱਭੇਗੀ, ਨਾ ਤੇ ਉਹਨੂੰ ਉਤਾਰਿਆ ਜਾਣਾ, ਨਾ ਇਹਨੂੰ ਬਣਾਇਆ ਜਾਣਾ, ਕੋਈ ਤੀਸਰਾ ਢੰਗ ਲੱਭੇਗੀ, ਉਹ ਵੇਖਦੇ ਹੁਣ ਤੀਸਰਾ ਢੰਗ ਕਿਹੜਾ ਆ। ਮੈਨੂੰ ਇਹਦੇ ਵਿੱਚੋਂ ਇੱਕ ਚੀਜ਼ ਜਿਹੜੀ ਨਜ਼ਰ ਆ ਰਹੀ ਹੈ ਕਿ ਸ਼ਾਇਦ ਇਹ ਗੱਲ ਚਰਨਜੀਤ ਚੰਨੀ ਨੂੰ ਵੀ ਪਤਾ ਲੱਗ ਗਈ ਹੈ ਕਿ ਰਾਜਾ ਬੜਿੰਗ ਨੂੰ ਉਹਨਾਂ ਨੇ ਕੁਰਸੀ ਤੋਂ ਨਹੀਂ ਉਤਾਰਨਾ ਪ੍ਰਧਾਨਗੀ ਤੋਂ, ਤੇ ਚਰਨਜੀਤ ਸਿੰਘ ਚੰਨੀ ਇਸ ਤੋਂ ਵੱਡੇ ਦਾਅ ਵਿੱਚ ਹੈ ਕਿ ਜੇ ਉਹਨੂੰ ਪ੍ਰਧਾਨਗੀ ਤੋਂ ਨਹੀਂ ਉਤਾਰਨਾ, ਰਹਿਣ ਤੋਂ ਪ੍ਰਧਾਨ ਬਣਿਆ, ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਿਓ, ਸ਼ਾਇਦ ਚਰਨਜੀਤ ਸਿੰਘ ਚੰਨੀ ਇਸ ਦਾਅ ਦੀ ਸਿਆਸਤ ਖੇਡ ਰਹੇ।
3: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ HK ਮੂਵਰਸ ਦਾ ਨੰਬਰ ਤੁਹਾਨੂੰ ਜ਼ਰੂਰ ਦੇ ਦਈਏ ਜੀ, ਨੰਬਰ 416-524-6604 ਇਹ ਨੰਬਰ ਹੈ, ਮੂਵਿੰਗ ਦਾ ਕੰਮ ਕਰਾਉਣਾ ਤੇ ਚਾਹੁੰਦੇ ਹੋ ਕਿ ਤੁਸੀਂ ਜੋ ਆਪਣਾ ਸਮਾਨ ਜੋ ਹੈ ਉਹ ਪ੍ਰੋਪਰ ਸੰਭਾਲ ਕੇ ਅੱਗੇ ਜੋ ਹੈ ਪਹੁੰਚੇ, ਤੇ ਫਿਰ ਇਹ ਸੰਭਾਵਨਾ ਜੀ ਬਿਲਕੁਲ ਬਣਦੀ ਹੈ HK ਮੂਵਰਸ ਦੇ ਨਾਲ, ਕਿਉਂਕਿ ਪ੍ਰੋਫੈਸ਼ਨਲੀ ਇਹ ਆਪਣਾ ਕੰਮ ਜੋ ਪੂਰਾ ਕਰਦੇ ਨੇ, ਪੂਰਾ ਪੈਕ ਕਰਕੇ ਚੰਗੀ ਤਰ੍ਹਾਂ ਕੇਅਰ ਦੇ ਨਾਲ ਤੁਹਾਡਾ ਸਮਾਨ ਇਹ ਫੁੱਲਾਂ ਵਾਂਗ ਸੰਭਾਲ ਕੇ ਲੈ ਕੇ ਜਾਣਗੇ। ਸੋ 416-524-6704 ਹਰਮਿੰਦਰ ਜੀ ਦੇ ਲਈ HK ਮੂਵਰਸ ਤੋਂ ਇਹ ਨੰਬਰ ਜੀ ਨੋਟ ਕਰ ਲਓ ਜੀ, ਤੇ ਨੌਰਥ ਅਮਰੀਕਾ ਦੇ ਵਿੱਚ ਜਦੋਂ ਕਿਤੇ ਵੀ ਮੂਵ ਹੋਣ ਦਾ ਆਪਸ਼ਨ ਤੁਹਾਡੇ ਕੋਲ ਹੈ ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਤੁਹਾਡੀਆਂ ਗੱਡੀਆਂ ਵੀ ਨਾਲ ਹੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਸੇਫ ਸਾਊਂਡ ਲੈ ਕੇ ਜਾਣਗੇ। ਤੇ ਜੀ ਨੋਟ ਇਹ ਵੀ ਅਸੀਂ ਬਿਲਕੁਲ ਕਰਵਾ ਦਈਏ, ਅਪਲਾਈਂਸ ਜੰਕਸ਼ਨ ਜੀ ਵੀਕਐਂਡ ਤੇ ਆ ਗਈ ਹੈ ਜੀ, ਵੀਕਐਂਡ ਵਾਲੀ ਸੇਲ ਤੇ ਕਮਾਲ ਦੀਆਂ ਡੀਲਸ ਇਲੈਕਟ੍ਰੋਨਿਕ ਅਪਲਾਈਂਸਿਸ ਤੇ, ਅਪਲਾਈਂਸ ਬੰਡਲ ਪੂਰਾ 5 ਪੀਸ ਦਾ ਆਪਣੀ ਕਿਚਨ ਦੇ ਲਈ ਵਾਸ਼ਰ ਡਰਾਇਰ ਦੇ ਨਾਲ ਤੁਸੀਂ ਲੈਣਾ, ਜਾਂ ਫਿਰ ਤੁਸੀਂ ਬੇਸਮੈਂਟ ਲਈ ਫਰਿੱਜ ਸਟੋਵ ਤੇ ਇੱਕ ਅੱਛਾ ਜੋ ਬੰਡਲ ਜੋ ਹੈ ਉਹ ਵੇਖ ਰਹੇ ਹੋ, ਤੇ ਤੁਸੀਂ ਜੀ ਅਪਲਾਈਂਸ ਜੰਕਸ਼ਨ ਪਹੁੰਚਣਾ ਜੀ। ਦੋ ਲੋਕੇਸ਼ਨਸ ਨੇ, ਏਅਰਪੋਰਟ ਤੇ ਕਲਾਰਕ ਤੇ ਜੋ ਨਵੀਂ ਲੋਕੇਸ਼ਨ ਓਪਨ ਹੋਈ ਹੈ, ਤੇ ਫਿਰ ਪਹਿਲੀ ਵਾਲੀ ਵੀ ਬਿਲਕੁਲ ਚੱਲ ਰਹੀ ਹੈ ਮਿਸੀ ਸਾਗਾ ਤੇ ਸਟੀਲਸ ਦੇ ਕੋਲ। ਸੋ ਅਪਲਾਈਂਸ ਜੰਕਸ਼ਨ ਜੀ ਨੋਟ ਰੱਖਣਾ ਜੀ। ਤੇ ਸਾਡੇ ਨਾਲ ਰਮੇਸ਼ ਜੀ ਅਗਲੇ ਕਾਲਰ ਜੋ ਹੋਲਡ ਤੇ ਨੇ ਜੀ, ਕੁਲਦੀਪ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
10: ਹਾਂਜੀ ਸਤਿ ਸ੍ਰੀ ਅਕਾਲ ਜੀ।
3: ਜੀ ਸਰ,
10: ਹਾਂਜੀ ਰਮੇਸ਼ ਜੀ, ਤੁਸੀਂ ਇਹ ਗੱਲ ਵੇਖੋ

0: ਵਿੱਚ ਤੇ ਚਾਰ ਲੱਖ ਡਾਲਰ ਦੀ ਉਹ ਪੈਸੇ ਮੰਗਦਾ। ਰਮੇਸ਼ ਜੀ ਇੱਦਾਂ ਹੋ ਨਹੀਂ ਸਕਦਾ ਕਿ ਕੋਈ ਕਿਸੇ ਐਸ ਐਚ ਓ ਦੀ ਜ਼ਰੂਰਤ ਹੋਵੇ ਕਿ ਏਡੇ ਵੱਡੇ ਕੰਮ ਕਰ ਲਈਏ ਤੇ ਸਿਪਾਹੀ ਤੂੰ ਐਸ ਐਚ ਓ ਜੇ ਬਣਿਆ ਉਹ ਕਿਹਨਾਂ ਦਾ ਕਮਾਊ ਪੁੱਤਰ ਸੀ। ਹਾਂਜੀ ਇਹਦੇ ਬਾਰੇ ਜਰੂਰ ਗੱਲ ਕਰਿਓ। ਇੱਕ ਨਿੱਕੀ ਜਿਹੀ ਗੱਲ ਹੋ ਜਾਂਦੀ ਹਿਮਾਚਲ ਚ ਜੇ ਕੁਝ ਆਵੇ ਤੇ ਬੜੀ ਡਾਉਂਡੀ ਪੁੱਟੀ ਜਾਂਦੀ ਹੈ ਕਿ ਹਿਮਾਚਲ ਚ ਗਏ ਹੋ ਜੀ ਉੱਥੇ ਇਸ ਤਰ੍ਹਾਂ ਹੋ ਗਿਆ ਸਾਡੇ ਨਾਲ। ਇੱਕ ਹੁਸ਼ਿਆਰਪੁਰੀ ਸਾਹਿਬ ਤੁਹਾਡੇ ਜ਼ਿਲ੍ਹੇ ਦੇ ਵਿੱਚ ਸੂਬੇ ਦੇ ਵਿੱਚ ਇੱਕ ਹਿੰਦੂ ਮੁੰਡੇ ਦਾ ਇੱਕ ਹਿੰਦੂ ਬੰਦੇ ਦਾ ਕਤਲ ਹੋਇਆ ਪ੍ਰਵਾਸੀਆਂ ਨੂੰ ਹੋਇਆ ਤੇ ਲੇਕਿਨ ਸ਼ਾਇਦ ਮੈਂ ਕੱਲ ਜੇ ਤੁਸੀਂ ਗੱਲ ਕੀਤੀ ਹੈ ਤੇ ਮੈਂ ਨਹੀਂ ਸੁਣ ਸਕਿਆ ਲੇਕਿਨ ਦੇਖ ਲਓ ਤੁਸੀਂ ਸਾਡੇ ਮੀਡੀਆ ਦਾ ਹਾਲ ਵੀ ਦੇਖ ਲਓ ਕਿ ਅਸੀਂ ਕਿੱਥੇ ਬੈਠੇ ਹਾਂ ਪੰਜਾਬ ਦੇ ਜੋ ਹਾਲਾਤ ਨੇ। ਬਾਕੀ 3-3 ਕਰੋੜ ਵਾਲੀ ਗੱਲ ਹੀ ਕੋਈ ਨੀ ਜੀ ਆਹ ਤੁਸੀਂ ਅਰੋੜਾ ਸਾਹਿਬ ਨੂੰ ਫੜਿਆ 100 ਤੋਂ ਉੱਪਰ ਦੀ ਗੱਲ ਹੈ ਇਹ ਵੀ ਸਾਰੇ ਫੜੇ ਜਾਣ ਐਸ ਐਚ ਤੋਂ ਲਾ ਕੇ ਮੁਨਸੀ ਤੋਂ ਲਾ ਕੇ ਤੇ ਸਾਰੇ ਮਸਲੇ ਹੱਲ ਹੋ ਸਕਦੇ ਨੇ। ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਜੀ ਰੋਜ਼ ਮਿਹਰਬਾਨੀ ਧੰਨਵਾਦ
1: ਜੀ ਜੀ ਸ਼ੁਕਰੀਆ ਜੀ ਰਮੇਸ਼ ਜੀ।
2: ਦੇਖੋ ਜਿਸ ਸੰਜੀਵ ਅਰੋੜਾ ਦਾ ਜ਼ਿਕਰ ਕੀਤਾ ਹੈ ਖੈਰ ਸਰੋਤਿਓ ਮੰਤਰੀ ਤੇ ਉਹ ਨਹੀਂ ਹੈ, ਮੰਤਰੀ ਸ਼ਿਪ ਤੇ ਉਹਦੀ ਉਦੋਂ ਹੀ ਜਾਂਦੀ ਰਹੀ ਸੀ। ਵਿਧਾਇਕ ਜ਼ਰੂਰ ਹੈ, ਲਾਭ ਤੋਂ ਭਾਵ ਤਨਖਾਹ ਹੀ ਹੈ, ਬਾਕੀ ਲਾਭ ਤੇ ਗਿਣਤੀ ਮਿਣਤੀ ਦੇ ਨਹੀਂ ਹੁੰਦੇ ਉਹ ਪਤਾ ਨਹੀਂ ਪਈ ਸਾਨੂੰ। ਤੇ ਤਨਖਾਹ ਜੇਲ੍ਹ ਵਿੱਚ ਬੈਠੇ ਕਿਸੇ ਵਿਧਾਇਕ ਨੂੰ ਮਿਲਦੀ ਜਾਂ ਨਹੀਂ ਮਿਲਦੀ ਉਹ ਅੱਜ ਤੱਕ ਮੈਨੂੰ ਵੀ ਨਹੀਂ ਪਤਾ, ਕਿਉਂਕਿ ਇਕੱਲਾ ਇਹ ਨਹੀਂ ਕਈ ਜਾ ਆਏ ਆ ਇਹਨਾਂ ਦੇ ਜੇਲ੍ਹ ਚ, ਕਈ ਕਈ ਮਹੀਨੇ ਰਹੇ ਆ। ਸੰਜੀਵ ਅਰੋੜਾ ਜੇਲ੍ਹ ਚ ਬੈਠਾ, ਲਾਲਜੀਤ ਭੁੱਲਰ ਬੈਠਾ, ਉਹ ਤੋਂ ਪਹਿਲਾਂ ਮਨਜਿੰਦਰ ਸਿੰਘ ਲਾਲਪੁਰਾ ਜਾ ਕੇ ਆਇਆ ਪਠਾਨ ਬਾਸਰਾ, ਉਹ ਤੁਸੀਂ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ। ਤੁਸੀਂ ਵੀ ਉਹਦੀ ਖੋਜ ਕਰਨੀ, ਮੈਂ ਵੀ ਕਰਾਂਗਾ ਕਿ ਜਿਹੜਾ ਵਿਧਾਇਕ ਜੇਲ੍ਹ ਵਿੱਚ ਬੈਠਦਾ ਕਿ ਉਸ ਸਮੇਂ ਦੀ ਤਨਖਾਹ ਮਿਲਦੀ ਕਿ ਨਹੀਂ ਮਿਲਦੀ। ਜੇ ਮਿਲਦੀ ਹੈ ਤੇ ਬੜੀ ਕਮਾਲ ਦੀ ਗੱਲ ਹੋਏਗੀ, ਜੇ ਮਿਲਦੀ ਹੈ ਤੇ ਫਿਰ ਭਗਵੰਤ ਮਾਨ ਸਰਕਾਰ ਤੇ ਸਵਾਲ ਜ਼ਰੂਰ ਇਹ ਵੱਡਾ ਖੜੇਗਾ ਕਿ ਪਿਛਲੀਆਂ ਸਰਕਾਰਾਂ ਤੇ ਅਸੀਂ ਦੇਖਦੇ ਆਏ ਹਾਂ ਕਿਆ ਕੁਛ ਕਰਦੀਆਂ ਸੀ, ਕਿ ਤੁਹਾਨੂੰ ਨਹੀਂ ਦਿਸਦਾ ਕਿ ਜੇਲ੍ਹਾਂ ਵਿੱਚ ਬੈਠੇ ਨੂੰ ਤਨਖਾਹ ਮਿਲਣੀ ਚਾਹੀਦੀ ਕਿ ਨਹੀਂ। ਇਹ ਸਵਾਲ ਦੀ ਆਪਾਂ ਕਰਾਂਗੇ ਖੋਜ ਦੋਨੇ ਜਣੇ ਸਾਰੇ ਜਣੇ। ਬਾਕੀ ਜਿਹੜਾ ਸੰਜੀਵ ਅਰੋੜਾ ਦਾ ਜ਼ਿਕਰ ਹੈ, ਦੇਖੋ ਸੰਜੀਵ ਅਰੋੜਾ ਦੇ ਖਿਲਾਫ ਜਿਹੜਾ ਚਲਾਨ ਜਿਹਨੂੰ ਆਪਾਂ ਚਾਰਜਸ਼ੀਟ ਆਖਦੇ ਹਾਂ ਜਿਹੜੀ ਈਡੀ ਨੇ ਪੇਸ਼ ਕੀਤੀ, ਵਾਕਈ ਬੜੀ ਖਤਰਨਾਕ ਹੈ, ਉਹ ਕਈ ਸਵਾਲ ਖੜੇ ਕਰਦੀ ਹੈ। ਸੰਜੀਵ ਅਰੋੜਾ ਵੈਸੇ ਵੀ ਇੱਕ ਕਾਰੋਬਾਰੀ ਹੈ, ਮੈਂ ਦੱਸਦਾ ਹੋਰ ਉਹਦੇ ਵਿੱਚ ਅਸੀਂ ਕਹੀਏ ਕਿ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਬਣਨਾ ਜਾਂ ਇੱਧਰ ਆਉਣਾ ਕੋਈ ਐਂ ਦੀ ਕਾਬਲੀਅਤ ਨਹੀਂ ਸੀ ਕਿ ਉਸਨੇ ਬਹੁਤ ਕੋਈ ਝੰਡਾ ਬੁਲੰਦ ਕੀਤਾ ਸੀ ਆਮ ਆਦਮੀ ਪਾਰਟੀ ਲਈ, ਦਿੱਲੀ ਦੇ ਜਾ ਕੇ ਜੰਤਰ ਮੰਤਰ ਦੇ ਵਿੱਚ ਭਾਗ ਲੈਂਦਾ ਰਿਹਾ, ਉੱਥੇ ਪ੍ਰਦਰਸ਼ਨਾਂ ਚ ਜਾਂ ਰਾਮਲੀਲਾ ਮੈਦਾਨ ਦੇ ਵਿੱਚ ਦਰੀਆਂ ਵਿਛਾਉਣ ਵਾਲਿਆਂ ਚ ਪਹਿਲੇ ਨੰਬਰ ਤੇ ਸੀ, ਜਾਂ ਪੰਜਾਬ ਦੇ ਵਿੱਚ ਪੋਸਟਰ ਲਾਉਂਦਾ ਰਿਹਾ ਝਾੜੂ ਵਾਲਿਆਂ ਦੇ, ਏਦਾਂ ਦਾ ਕੁਛ ਵੀ ਨਹੀਂ ਸੀ। ਹੁਣ ਉਹ ਵਪਾਰੀ ਬੰਦੇ ਦੇ ਉੱਪਰ ਜਿਹੜਾ ਇੱਕ ਚਲਾਨ ਪੇਸ਼ ਹੋਇਆ ਜੀ ਐਸ ਟੀ ਘਟਾਲਾ, ਜਿਹੜਾ ਜੀ ਐਸ ਟੀ ਉਸਨੇ ਬਹੁਤ ਵੱਡੇ ਪੱਧਰ ਤੇ ਇੱਕ ਫਰਜ਼ੀ ਕੰਪਨੀ ਫਰਜ਼ੀ ਪ੍ਰੋਡਕਟ ਵਿਦੇਸ਼ਾਂ ਨੂੰ ਪ੍ਰਮੋਟ ਕੀਤਾ। ਉਹ ਫਰਜ਼ੀ ਪ੍ਰੋਡਕਟ ਕੀ ਹੈ? ਆਈਫੋਨ, ਫਰਜ਼ੀ ਕੰਪਨੀ ਘੜੀ, ਫਰਜ਼ੀ ਉਦਾਂ ਹੀ ਖਰੀਦ ਬਿੱਲ ਬਣਾਏ, ਵਿਦੇਸ਼ਾਂ ਨੂੰ ਐਕਸਪੋਰਟ ਕੀਤਾ, ਨਾ ਕੋਈ ਕੰਪਨੀ, ਨਾ ਕਿਤੇ ਕੋਈ ਮੋਬਾਈਲ ਖਰੀਦਿਆ, ਨਾ ਕਿਤੇ ਵੇਚਿਆ, ਸਾਰੀਆਂ ਕੰਪਨੀਆਂ ਫਰਜ਼ੀ ਨਾਮਾਂ ਤੇ ਉਹਦੇ ਵਿੱਚ ਬਾਕੀ ਤੇ ਜੋ ਹੈ ਹੀ ਹੈ। ਜੀ ਐਸ ਟੀ ਘਟਾਲਾ ਹੀ ਬਹੁਤ ਵੱਡੇ ਪੱਧਰ ਤੇ 302 ਕਰੋੜ ਦਾ ਘਟਾਲਾ ਦੱਸਿਆ ਜਾ ਰਿਹਾ, 302 ਕਰੋੜ ਦਾ। ਹਾਲਾਂਕਿ ਜੇ ਚਾਰਜਸ਼ੀਟ ਪੇਸ਼ ਹੋਈ ਹੈ ਅਸੀਂ ਦੋਸ਼ 100% ਬਿਲਕੁਲ ਨਹੀਂ ਜਾਇਜ਼ ਮੰਨ ਸਕਦੇ, ਅਦਾਲਤ ਵਿੱਚ ਫੈਸਲਾ ਹੋਣਾ ਦੋਸ਼ ਸੱਚੇ ਜਾਂ ਝੂਠੇ, ਪਰੰਤੂ ਜਿਹੜੇ ਦੋਸ਼ ਸਾਹਮਣੇ ਆਏ ਆ ਇਹ ਆਪਣੇ ਆਪ ਚ ਵਾਕਿਆ ਹੀ ਗੰਭੀਰ ਹੈ।
1: ਜੀ ਬਿਲਕੁਲ ਸਹੀ ਰਮੇਸ਼ ਜੀ। ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ 8777 ਜੀ, ਸਵਾਗਤ ਹੈ।
3: ਹਾਂਜੀ ਸਤਿ ਸ੍ਰੀ ਅਕਾਲ
1: ਜੀ ਸਰ।
3: ਮੇਰਾ ਸਵਾਲ ਇਹ ਹੈ ਕਿ ਸਰਦੀਆ ਫਿਲਮ ਆਈ ਸਤਲੁਜ, ਸਾਰਿਆਂ ਨੇ ਵੇਖੀ ਆ, ਪਤਾ ਲੱਗ ਗਿਆ ਵੀ ਕੀ ਕੁਛ ਹੁੰਦਾ ਰਿਹਾ ਵਾ, ਤੇ ਦੋ ਬੰਦਿਆਂ ਨੂੰ ਬਹੁਤ ਜ਼ਿਆਦਾ ਤਕਲੀਫ ਆ, ਸਿਰ ਤੇ ਪੱਗਾਂ ਬੰਨੀਆਂ ਵਾ, ਇੱਕ ਦੇ ਬਿੱਟਾ ਵਾ ਤੇ ਇੱਕ ਬਿੱਟੂ ਆ। ਹਾਂਜੀ ਇਹਨਾਂ ਦੇ ਪਿੱਛੇ ਕੌਣ ਆ? ਦੇਖੋ ਉਹਨਾਂ ਨੇ ਕਿੰਨਾ ਆਪਣੀ ਸ਼ਹਾਦਤ ਦੇ ਦਿੱਤੀ ਲੋਕਾਂ ਨੂੰ ਫੜ ਫੜ ਕੇ, ਜਿਹੜਾ ਇੱਥੇ ਬੁਰੇ ਕੰਮ ਕਰਦੇ ਹੋਣਗੇ ਮਾਰੇ ਗਏ ਵੱਖਰੀ ਗੱਲ ਹੈ, ਜਿਹਨਾਂ ਨੂੰ ਉਸ ਤਰ੍ਹਾਂ ਹੀ ਘਰੋਂ ਚੁੱਕ ਕੇ ਮਾਰ ਦਿੱਤਾ, ਤੇ ਉਹਨਾਂ ਬਾਰੇ ਕਹਿੰਦੇ ਆ ਬਿੱਟਾ ਬਿੱਟੂ, ਪਤਾ ਕੀ ਕਹਿ ਰਿਹਾ ਵਾ, ਤੇ ਪਤਾ ਨੀ ਗੱਲ ਤੇ ਕਿੰਨਾ ਹੋਣ ਡੀ ਇਨਸਾਫ ਦੀ। ਤੇ ਉਹਨਾਂ ਨੇ ਇਨਸਾਫ ਸਾਰਿਆਂ ਵਾਸਤੇ, ਉਹਨਾਂ ਨੇ 29 ਮੁੰਡੇ ਜਿਹੜੇ ਹਿੰਦੂ ਵੀ ਮਰੇ ਉਹਨਾਂ ਦਾ ਵੀ ਕੱਢਿਆ, ਇੱਕ ਨੂੰ ਤੇ ਕੇਸ ਉਹ ਪੁਲਿਸ ਵਾਲੇ ਫੜੇ ਵੀ ਗਏ। ਹਾਂਜੀ ਇਹ ਕਹਿਣ ਡਿਆ ਹਿੰਦੂ ਤੁਸੀਂ ਜਾਗੋ, ਇਹ ਕੀ ਕਹਿਣਾ ਚਾਹੁੰਦੇ ਆ ਵਾ, ਪੰਜਾਬ ਨੂੰ ਕਿਹੜੇ ਮਾਹੌਲ ਚ ਲੈ ਕੇ ਜਾਣਾ ਚਾਹੁੰਦਾ ਹਿੰਦੂ ਸਿੱਖ ਕਹਿ ਰਿਹਾ, ਗੱਲ ਤੇ ਇਨਸਾਫ ਦੀ ਹੋ ਰਹੀ ਆ। ਹਾਂਜੀ ਬਾਕੀ ਤੁਸੀਂ ਦੱਸੋ ਇਹਨਾਂ ਦੇ ਪਿੱਛੇ ਕੌਣ, ਇਹਨਾਂ ਦੇ ਤੁਸੀਂ ਪੈਂਟਾਂ ਲਾਓਗੇ ਖਾਕੀ ਨਿਕਲਾਂ ਨਿਕਲਣੀਆਂ ਮੈਨੂੰ ਲੱਗਦਾ, ਕਿਉਂਕਿ ਸਿੱਖਾਂ ਦੇ ਭੇਸ ਦੇ ਵਿੱਚ ਇਹ ਕੌਣ ਆ। ਬਾਕੀ ਰਹੀ ਮੋਦੀ ਸਾਹਿਬ ਦਾ ਤੇ ਕਿੰਨਾ ਬੜਾ ਹੋਣ ਡਿਆ ਆਸਟ੍ਰੇਲੀਆ ਵਿੱਚ, ਉਹਦੇ ਬਾਰੇ ਦੱਸਿਓ। ਮੋਦੀ ਸਾਹਿਬ ਇੱਕ ਕਹਿੰਦੇ ਆ ਮਨ ਕੀ ਬਾਤ ਵਿੱਚ ਕਿ ਮੇਰਾ ਪਿਓ ਜਦੋਂ

0: 47 ਦੀ ਆਜ਼ਾਦੀ ਦੀ ਲੜਾਈ 'ਚ ਜੇਲ੍ਹ 'ਚ ਗਿਆ ਤੇ ਉਦੋਂ ਮਾਰਿਆ ਗਿਆ, ਉੱਥੇ ਹੀ ਮਰ ਗਿਆ। ਤੇ ਫਿਰ ਇਹ 53 'ਚ ਕਿਸ ਤਰ੍ਹਾਂ ਪੈਦਾ ਹੋ ਗਏ? 1953 'ਚ ਮੋਦੀ ਦਾ ਜਨਮ ਆ ਤੇ 47 'ਚ ਤੋਂ ਪਹਿਲਾਂ ਉਹਨਾਂ ਦੇ ਡੈਡੀ ਦੀ ਡੈਥ ਹੋ ਗਈ, ਤੇ ਮੋਦੀ ਸਾਹਿਬ ਕਿਸ ਤਰ੍ਹਾਂ ਪੈਦਾ ਹੋ ਗਏ?
1: ਜੀ
0: ਥੈਂਕ ਯੂ ਸਰ
1: ਜੀ ਰਮੇਸ਼ ਜੀ।
2: ਇਹ ਨਾ ਮੈਨੂੰ ਇੱਥੇ ਚਲੋ ਬਹੁਤੀਆਂ ਜਿਹੜੀਆਂ ਪਿਛਲੀਆਂ ਗੱਲਾਂ ਉਹ ਤਾਂ ਨਹੀਂ ਮੈਂ ਜਾਣਾ। ਦੇਖੋ ਸਰੋਤਿਓ, ਮੈਨੂੰ ਐਂ ਲੱਗਦਾ ਕਿ ਜਦੋਂ ਅਸੀਂ ਨਰਿੰਦਰ ਮੋਦੀ ਜੀ ਦਾ ਜ਼ਿਕਰ ਕਰਦੇ ਹਾਂ ਜਾਂ ਭਗਵੰਤ ਮਾਨ ਦਾ ਜ਼ਿਕਰ ਕਰਦੇ ਹਾਂ ਜਾਂ ਦੇਸ਼ ਦੇ ਹੋਰ ਸੁਪਰੀਮ ਬਣੇ ਬਣਾਏ ਗਏ ਆਗੂ ਦਾ ਜ਼ਿਕਰ ਕਰਦੇ, ਕਿਉਂਕਿ ਵੋਟਾਂ ਨਾਲ ਬਣਦੇ ਭਾਰਤ ਵਿੱਚ ਲੋਕਤੰਤਰ ਦੇ ਨਾਲ, ਤੇ ਉਹਦਾ ਜਿਹੜਾ ਸਤਿਕਾਰ ਹੈ ਬਹਾਲ ਰਹਿਣਾ ਚਾਹੀਦਾ ਹੈ। ਹਾਂ, ਆਲੋਚਨਾ ਕਰਨੀ ਹੈ, ਰੱਜ ਕੇ ਕਰਨੀ ਹੈ, ਪਰੰਤੂ ਆਲੋਚਨਾ ਕਿਸੇ ਮੁੱਦੇ ਤੇ ਕਰਨੀ ਹੈ। ਮੈਂ ਮਹਿਸੂਸ ਕਰਦਾ ਕਿ ਆਪਾਂ ਉਹ ਮੁੱਦੇ ਜਿਹੜੇ ਕਿ ਫਲਾਨੇ ਦਾ ਕੌਣ ਹੈ, ਕੌਣ ਕੀ ਕਰਦਾ, ਜੇ ਅਸੀਂ ਇਵੇਂ ਚਲਾਂਗੇ ਤੇ ਸਾਡੇ ਵਿੱਚੋਂ ਵੀ, ਮੈਂ ਆਪਣੀ ਗੱਲ ਕਰਦਾ, ਮੈਂ ਕਿੰਨਾ ਕੁ ਕਿਤੇ ਸਾਊ ਹੈ, ਕਿੰਨਾ ਕੁ ਚੰਗਾ, ਜੇ ਅਸੀਂ ਮੈਂ ਮੇਰਾ ਪਿਛੋਕੜ 'ਚ ਵੀ 4 ਨੁਕਸ ਕੱਢੇ ਜਾ ਸਕਦੇ, ਜਿਹੜੇ ਮਰਜ਼ੀ ਨੁਕਸ ਕੱਢ ਲਈਏ। ਸੋ ਮੇਰੀ ਅਪੀਲ ਹੈ, ਮੈਨੂੰ ਐਂ ਲੱਗਦਾ ਕਿ ਆਲੋਚਨਾ ਕਿਸੇ ਮੁੱਦੇ ਤੇ ਹੋਣੀ ਚਾਹੀਦੀ ਹੈ। ਉਹ ਚੀਜ਼ਾਂ ਨਾ ਆਪ ਪੁੱਟ ਕੇ ਲਿਆਈਏ ਜਿਹੜੀਆਂ ਪੁੱਟਣ ਦਾ ਨਾ ਸਾਨੂੰ ਲਾਭ ਹੈ, ਨਾ ਕਿਸੇ ਪਾਰਟੀ ਨੂੰ ਪੋਲੀਟੀਕਲ ਤੌਰ ਤੇ ਨੁਕਸਾਨ ਹੋਣਾ ਜਾਂ ਲਾਭ ਹੋਣਾ, ਨਾ ਕੋਈ ਦੇਸ਼ ਨੂੰ ਫਾਇਦਾ, ਉਧਰ ਨਾ ਚਲੀਏ। ਜਿਹੜੀ ਗੱਲ ਦੂਸਰੀ ਤੁਸੀਂ ਕੀਤੀ ਹੈ ਉਹ ਠੀਕ ਹੈ ਤੁਹਾਡੀ ਗੱਲ, ਉਹ ਸਵਾਲ ਤੁਸੀਂ ਖੜਾ ਕੀਤਾ ਕਿ ਇਹਨਾਂ ਪਿੱਛੇ ਕੌਣ ਹੈ, ਜੇ ਇੱਕ ਦਾ ਨਾਮ ਹੈ ਮਨਜਿੰਦਰ ਸਿੰਘ ਬਿੱਟਾ, ਦੂਜੇ ਦਾ ਨਾਮ ਹੈ ਰਵਨੀਤ ਸਿੰਘ ਬਿੱਟੂ, ਮੈਨੂੰ ਇੰਝ ਲੱਗਦਾ ਇਹਨਾਂ ਦੇ ਪਿੱਛੇ ਨਹੀਂ ਹੈਗਾ ਕੋਈ, ਇਹ ਆਪ ਅੱਗੇ ਆ, ਅਸੀਂ ਇਹਨਾਂ ਦੇ ਪਿੱਛੇ ਆ। ਸਰੋਤਿਓ ਸਮਝੋ ਇਸ ਗੱਲ ਨੂੰ, ਬੇਸਿਕਲੀ ਇਹ ਅੱਗੇ ਹੈ, ਇਹ ਇਹਨਾਂ ਦੇ ਪਿੱਛੇ ਅਸੀਂ ਸਾਰੇ ਹਾਂ। ਤੁਸੀਂ ਪੁੱਛਿਆ ਨਾ ਇਹਨਾਂ ਦੇ ਪਿੱਛੇ ਕੌਣ ਹੈ, ਪਿੱਛੇ ਅਸੀਂ ਹੈ ਸਾਰੇ। ਰਵਨੀਤ ਸਿੰਘ ਬਿੱਟੂ ਕਿੰਨੀ ਵਾਰ ਮੈਂਬਰ ਪਾਰਲੀਮੈਂਟ ਬਣਾਇਆ, ਅਸੀਂ ਬਣਾਇਆ, ਕਿਹੜਾ ਕੋਈ ਹੋਰ ਬਣਾਉਂਦਾ। ਸੋ ਜਿਹੜਾ ਮਨਜਿੰਦਰ ਸਿੰਘ ਬਿੱਟਾ ਹੈ, ਇਹਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਅਸੀਂ ਹੈ। ਕੀ ਚੀਜ਼ ਹੈ ਮਨਜਿੰਦਰ ਇਹ ਬਿੱਟਾ? ਨਹੀਂ ਤਾਂ ਕੈਪਟਨ ਸਾਹਿਬ ਦੱਸ ਦਿਓ ਅੱਜ ਆ ਕੇ ਦੁਬਾਰਾ ਕਿੱਥੇ ਕਿੱਥੇ ਕਿਹੜੀ ਚੀਜ਼ ਹੋਈ ਸੀ, ਉਹ ਕੈਪਟਨ ਸਾਹਿਬ ਕਈ ਵਾਰ ਇਸ ਪਲੇਟਫਾਰਮ ਤੇ ਦੱਸਦੇ ਹੁੰਦੇ। ਸੋ ਕਹਿਣ ਤੋਂ ਭਾਵ ਹੈ ਕਿ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਦੇ ਪਿੱਛੇ, ਅਸੀਂ ਆਪਣਾ ਅਸੀਂ ਹੀ ਸਹੀ ਸ਼ਨਾਖਤ ਕਰ ਨਹੀਂ ਸਕੇ ਵਿਅਕਤੀ ਦੀ। ਸੋ ਇਸ ਕਰਕੇ ਇਹਨਾਂ ਨੂੰ ਦੋਸ਼ੀ ਕਹਿਣਾ ਆ, ਇਹ ਦੋਸ਼ੀ ਹੈਗੇ ਆ, ਉਹ ਆਪਣੀ ਵਿਰਾਸਤ ਨੂੰ ਬਚਾਉਣ ਦਾ ਯਤਨ ਕਰ ਰਿਹਾ ਰਵਨੀਤ ਬਿੱਟੂ, ਮੈਂ ਸਮਝਦਾ ਆਪਣੀ ਜਗ੍ਹਾ ਸਹੀ ਹੈ, ਆਪਣੇ ਬਾਬੇ ਦੀ ਉਹ ਪੁਸ਼ਤ ਪਨਾਹੀ ਕਰ ਰਿਹਾ, ਉਹਦੀ ਡਿਊਟੀ ਬਣਦੀ ਉਹ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰੰਤੂ ਉਹਦੇ ਵਿੱਚ ਜਿਹੜੇ ਇਹੋ ਜਿਹੇ ਸ਼ਬਦ ਹਿੰਦੂ ਵਰਸ ਸਿੱਖ ਖੜੇ ਕਰਨੇ, ਮੈਂ ਉਹਨੂੰ ਉਹਦੀ ਸਖ਼ਤ ਆਲੋਚਨਾ ਕਰਦਾ, ਕਿਉਂਕਿ ਇੱਥੇ ਮੁੱਦਾ ਇੱਕ ਫਿਲਮ ਦਾ ਹੈ। ਫਿਲਮ ਦੇ ਵਿੱਚ ਇੱਕ ਪੈਟ ਸਟੋਰੀ ਹੈ ਇੱਕ ਵਿਅਕਤੀ ਦੀ, ਉਸ ਵਿਅਕਤੀ ਨੇ ਜੋ ਕੀਤਾ ਉਹਦੀ ਸਟੋਰੀ ਹੈ, ਨਾ ਕਿ ਇਹਨੂੰ ਅਸੀਂ ਪੂਰੇ ਪੰਜਾਬ ਦੇ ਇਤਿਹਾਸ ਨਾਲ ਜੋੜੀਏ ਜੀ, ਅੱਤਵਾਦ ਕੌਣ ਲੈ ਕੇ ਆਇਆ, 84 ਕਿੱਥੋਂ ਆਈ, 85 ਵਿੱਚ ਕੀ ਹੋਇਆ, 79 ਚ ਕੀ ਹੋਇਆ। ਜੇ ਇਵੇਂ ਜਿਹੜਾ ਉਲਝਣ ਖੜੀ ਕੀਤੀ ਜਾ ਰਹੀ ਉਹ ਉਲਝਣ ਹੈ। ਮੈਂ ਬਹੁਤ ਵਾਰ ਕਿਹਾ ਕਿ ਇਹਨੂੰ ਫਿਲਮ ਤੌਰ ਤੇ ਇੱਕ ਵੇਖਣਾ, ਫਿਲਮ ਦੇ ਵਿੱਚੋਂ ਆਪਾਂ ਵੇਖਣਾ ਸਿੱਖਣਾ ਆ, ਜਿੰਨਾ ਕੁ ਦੇਖ ਸਕਦੇ ਹੋ, ਜਿੰਨੀ ਕੁ ਮਤ ਲੈ ਸਕਦੇ ਲੈ ਲਈਏ, ਇਹਨੂੰ ਹਿੰਦੂ ਸਿੱਖ ਦੇ ਨਾਲ ਨਾ ਜੋੜੀਏ, ਸਮੁੱਚੇ ਪੰਜਾਬ ਦੀ ਗਾਥਾ ਨਾਲ ਨਾ ਜੋੜੀਏ।
1: ਜੀ ਰਮੇਸ਼ ਜੀ ਬਿਲਕੁਲ ਸਹੀ ਜੀ, ਤੇ ਜੀ ਇਸ ਦੇ ਨਾਲ ਹੀ ਮੈਂ SS ਲੋਨ ਕੇਅਰ ਦਾ ਜੀ ਤੁਹਾਨੂੰ ਸੰਦੇਸ਼ ਇਹ ਜ਼ਰੂਰ ਦੇ ਦੇਵਾਂ, ਤੇ ਇਹਨਾਂ ਦਾ ਨੰਬਰ ਵੀ, ਕਿਉਂਕਿ ਹੁਣ ਜਦੋਂ ਮੌਸਮ ਜਦੋਂ ਚੰਗਾ ਹੈ, ਜਦੋਂ ਫੁੱਲ ਸੋਹਣੇ ਲੱਗਦੇ ਨੇ ਬਾਹਰ ਲੋਨ ਦੇ ਵਿੱਚ ਲੱਗੇ, ਤੇ ਲੋਨ ਦੀ ਪੂਰੀ ਕੇਅਰ ਘਾਹ ਜੋ ਹੈ ਪੂਰਾ ਸੋਹਣਾ ਖਿੜਿਆ ਹੋਵੇ, ਤੇ ਜੀ ਇਹ ਜ਼ਿੰਮੇਵਾਰੀ ਤੁਸੀਂ SS ਲੋਨ ਕੇਅਰ ਵਾਲਿਆਂ ਨੂੰ ਦਵੋ। ਨੰਬਰ 4376551984 ਇਹ ਨੰਬਰ ਹੈ, 4376551984 ਜੀ ਨੰਬਰ ਹੈ, ਤੇ ਤੁਹਾਡਾ ਲੋਨ ਤੁਹਾਨੂੰ ਥੈਂਕ ਯੂ ਜ਼ਰੂਰ ਕਹੇਗਾ ਜਦੋਂ ਕੰਮ ਜੋ ਹੈ ਲੋਨ ਦੇ ਵਿੱਚ SS ਲੋਨ ਕੇਅਰ ਨੇ ਕੀਤਾ ਹੋਵੇਗਾ। ਤੇ ਸਾਡੇ ਨਾਲ ਅਗਲੇ ਕਾਲਰ ਰਮੇਸ਼ ਜੀ ਇਸ ਵੇਲੇ ਜੋ ਸ਼ਾਮਿਲ ਹੋਏ ਨੇ, ਜੀ 5607 ਜੀ ਵੈਲਕਮ ਜੀ।
3: ਹੈਲੋ ਜੀ, ਹਰਪਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰ,
3: ਹੁਸ਼ਿਆਰਪੁਰੀ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰੀ ਸੀ, ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਹੈਗੇ, ਕਈ ਵਾਰ ਤੁਸੀਂ ਨਾ ਆਪਦੇ ਪੱਤਰਕਾਰ ਮਿੱਤਰ ਦੇ ਖੁਸ਼ ਕਰਨ ਵਾਸਤੇ ਨਾ ਮੋਦੀ ਤੇ ਵੈਸੇ ਤੁਸੀਂ ਤਵਾ ਲਾ ਜਾਂਦੇ ਹੋ, ਅਸੀਂ ਤੁਹਾਨੂੰ ਇਹ ਬੇਨਤੀ ਕਰਦੇ, ਦੇਖੋ ਬਾਹਰਲੇ ਬੰਦਿਆਂ ਨੂੰ, ਕੈਨੇਡਾ ਹੋਇਆ, ਆਸਟ੍ਰੇਲੀਆ ਹੋਇਆ, ਅਮੈਰੀਕਾ ਹੋਇਆ, ਸਾਨੂੰ ਉਸ ਬੰਦੇ ਦੀ ਲੋੜ ਆ ਭਾਰਤ ਦੇ ਵਿੱਚ ਜਿਹੜਾ ਤਾਕਤ ਦੇ ਵਿੱਚ ਆ ਹੁਣ, ਰਾਈਟ ਨਾ ਰਾਈਟ, ਸਾਨੂੰ ਦੂਜੇ ਚਾਰ ਪੰਜ ਸੱਤ ਬੰਦੇ ਜਿਹੜੇ ਲੜਾਈਆਂ ਵਾਲਿਆਂ ਨੂੰ ਛੱਡ ਕੇ ਸਾਡੇ ਲੋਕਾਂ ਨੂੰ, ਤੁਸੀਂ ਜੇ ਵਾਕਿਆ ਹੀ ਤੁਸੀਂ ਸਿੱਖਾਂ ਦਾ ਬਹੁਤ ਉੱਨਤੀ ਚਾਹੁੰਦੇ ਹੋ, ਤੇ ਸਾਡੀ ਮੋਦੀ ਦੇ ਨਾਲ ਬਹੁਤ ਬਾਹਰਲੇ ਦੇਸ਼ਾਂ ਦੇ ਵਾਸਤੇ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਹੈ, ਕਿ ਵੀ ਮੋਦੀ ਆ ਜਿਹੜਾ ਉਹ ਬਾਹਰਲੀਆਂ ਗਵਰਨਮੈਂਟਾਂ ਦੇ ਨਾਲ ਰਲ ਕੇ ਤਾਂ ਕਿ ਉਹਨਾਂ ਨੂੰ ਕਵੇ ਕਿ ਵੀ ਸਾਡੇ ਭਾਰਤ ਦੇ ਇੱਕ ਬਹੁਤ ਵੱਡੀ ਮਹਾਨ ਕੌਮ ਹੈਗੀ ਆ, ਉੱਤੇ ਚੱਕਣ ਵਾਲੀ ਆ, ਇਹਨਾਂ ਨੂੰ ਕੋਈ ਮਤਲਬ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ, ਨਾ ਕਿ ਜੇ ਤੁਸੀਂ ਉਹਨੂੰ ਮੋਦੀ ਨੂੰ ਇਸ ਤਰ੍ਹਾਂ ਨੈਂਦੇ ਰਹੇ ਉਹਦੇ ਅੱਗੇ ਹੀ ਮਤਲਬ ਪਿੱਛੇ ਕਰੀ ਜਾ ਰਹੇ ਆ ਲੋਕਾਂ ਨੂੰ, ਜਿਹੜਾ 5-7% ਰਹਿੰਦਾ ਉਹਦੇ ਚ ਉਹ ਵੀ ਉਹ ਬੰਦ ਕਰ ਦੇਵੇਗਾ। ਬੇਨਤੀ ਅਸੀਂ ਇਹ ਕਰਦੇ ਹਾਂ ਕਿ ਵੀ ਤੁਸੀਂ ਸਾਡੇ ਸਿੱਖਾਂ ਦੀ ਮਦਦ ਕਰਨ ਵਾਸਤੇ ਜੇ ਗਵਰਨਮੈਂਟ ਦੇ ਨਾਲ ਜੋ ਵੀ ਉਹ ਕਰ ਸਕਦਾ ਉਹ ਜ਼ਰੂਰੀ ਕਰੇ, ਇਸ ਕਰਕੇ ਉਹਦੀ ਉਸਤਤ ਕਰਿਆ ਕਰੋ ਜਾਂ ਚੰਗਾ ਕੰਮ ਕਰਦਾ ਹੈਗਾ, ਹੈ ਨਾ ਜੀ। ਸਤਿ ਸ਼੍ਰੀ ਅਕਾਲ
1: ਜੀ ਰਮੇਸ਼ ਜੀ।
2: ਉਮੇ ਤੇ ਸਰੋਤਿਓ, ਅੱਜ ਦੇ ਇਸ ਸ਼ੋਅ ਦੇ ਵਿੱਚ ਜਿੰਨੇ ਕੁ ਮੇਰੇ ਸ਼ਬਦ ਨਿਕਲੇ ਆ ਉਹ ਤੇ ਮੋਦੀ ਦੇ ਪੱਖ ਵਿੱਚ ਹੀ ਗਏ ਆ। ਮੈਂ ਤੇ ਹੁਣੇ ਟੋਕ ਕੇ ਹਟਿਆ ਕਿ ਭਾਈ ਦੇਸ਼ ਦੇ ਪ੍ਰਧਾਨ ਮੰਤਰੀ ਆ, ਐਵੇਂ ਨਾ ਉਹਨਾਂ ਤੇ ਪਰਸਨਲ ਤੰਜ ਕੱਸਿਆ ਕਰੋ। ਪਿਛਲਾ ਕੋਈ ਨਾਰਾਜ਼ਗੀ ਜਾਂ ਗੁੱਸਾ ਗਿਲਾ ਹੋਣਾ ਜਿਹੜਾ ਤੁਸੀਂ ਅੱਜ ਉਤਾਰਿਆ ਹੈ, ਦੇਖੋ ਸਰੋਤਿਓ ਮੇਰੀ ਸਮਝ ਕੀ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਹੋ ਸਕਦਾ ਮੈਂ ਨਹੀਂ ਕਹਿੰਦਾ, ਮੈਨੂੰ ਇਹ ਲੱਗਦਾ ਕਿ ਇਹ ਧਾਰਨਾ ਹੀ ਗਲਤ ਹੈ ਕਿ ਮੋਦੀ ਦੁਨੀਆਂ ਵਿੱਚ ਵਸਦੇ ਸਿੱਖਾਂ ਦੀ ਆਵਾਜ਼ ਚੁੱਕੇ, ਦੁਨੀਆਂ ਵਿੱਚ ਵਸਦੇ ਭਾਰਤੀ ਹਿੰਦੂਆਂ ਲਈ ਬੋਲੇ, ਦੁਨੀਆਂ ਵਿੱਚ ਮੰਦਰ ਜਿਹੜੇ ਦੂਸਰੇ ਦੇਸ਼ਾਂ ਤੇ ਉਹਦੀ ਰਾਖੀ ਕਰੇ, ਮੋਦੀ ਨੂੰ ਅਸੀਂ ਕਹੀਏ ਜੀ ਉਹ ਜੈਨੀਆਂ ਦੀ ਰਾਖੀ ਕਰੇ, ਮੋਦੀ ਨੂੰ ਅਸੀਂ ਕਹੀਏ ਜੀ ਉਹ ਘੱਟ ਗਿਣਤੀਆਂ, ਮੈਨੂੰ ਇਹ ਲੱਗਦਾ ਕਿ ਮੰਗ ਹੀ ਗਲਤ ਹੈ। ਡਿਮਾਂਡ ਅਸਲ ਵਿੱਚ ਸਾਡੀ ਮਾਨਸਿਕਤਾ ਹੀ ਕਿਤੇ ਨਾ ਕਿਤੇ ਮੈਂ ਸਮਝਾ ਰਹਾਂਗਾ
1: ਜੀ।
2: ਹਰੇਕ ਕਿਸ ਖਿੱਤੇ ਵਿੱਚ, ਹਰੇਕ ਖਿੱਤੇ ਚ, ਚਾਹੇ ਉਹ ਪੰਜਾਬ ਹੈ, ਚਾਹੇ ਉਹ ਟੋਰਾਂਟੋ ਹੈ, ਚਾਹੇ ਉਹ ਬ੍ਰਿਟਿਸ਼ ਕੋਲੰਬੀਆ ਹੈ, ਚਾਹੇ ਉਹ ਚਾਈਨਾ ਹੈ, ਚਾਹੇ ਉਹ ਫਰਾਂਸ ਹੈ, ਚਾਹੇ ਉਹ ਇਟਲੀ ਹੈ, ਚਾਹੇ ਜਪਾਨ ਹੈ, ਚਾਹੇ ਅਮਰੀਕਾ ਹੈ, ਚਾਹੇ ਬੰਬੇ ਹੈ, ਚਾਹੇ ਦਿੱਲੀ ਹੈ, ਹਰੇਕ ਥਾਂ ਤੇ ਹਰੇਕ ਵਿਅਕਤੀ ਦੇ ਨਿੱਜ ਦੀ, ਜੋ ਵੀ ਉਹਦੇ ਜੋ ਜਿਹੜਾ ਮਰਜ਼ੀ ਧਰਮ ਹੈ ਉਹਦੀ ਰਾਖੀ ਹੋਣੀ ਚਾਹੀਦੀ ਹੈ। ਜਿੰਨਾ ਚਿਰ ਅਸੀਂ ਇਸ ਗੱਲ ਤੇ ਨਹੀਂ ਆਉਂਦੇ ਉਨਾ ਚਿਰ ਅਸੀਂ ਵੰਡੀਆਂ ਚ ਹੀ ਪਏ ਹਾਂ। ਹਰੇਕ ਮਨੁੱਖ ਦੀ, ਚਾਹੇ ਉਸਨੇ ਦਸਤਾਰ ਸਜਾਈ ਹੈ, ਚਾਹੇ ਉਹ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਉਹਦੀ ਰਾਖੀ ਹੋਣੀ ਚਾਹੀਦੀ ਹੈ। ਤੇ ਉਹ ਆਵਾਜ਼ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹੀਏ ਕਿ ਭਾਈ ਇਸ ਢੰਗ ਦੇ ਨਾਲ ਦੇਸ਼ ਦੀ ਤਿਆਰੀ ਕਰ, ਪਹਿਲਾਂ ਤੂੰ ਆਪ ਇੱਥੇ ਰਾਖੀ ਕਰੇ ਨਾ ਸਿੱਖਾਂ ਦੀ, ਫੇਰ ਹੀ ਇੱਥੇ ਕਰੂਗਾ। ਅਸੀਂ ਭੁਲੇਖੇ ਚ ਹਾਂ ਕਿ ਸ਼ਾਇਦ ਉਹ ਇੱਥੇ ਰਾਖੀ ਕਰਦੇ ਤੇ ਇੱਥੇ ਤਾਂ ਰਾਖੀ ਉਹ ਦੇਸ਼ ਵਿੱਚ ਉਸਨੇ ਰਾਖੀ ਕਰਨੀ ਹੈ, ਪਹਿਲਾਂ ਤੇ ਉੱਥੇ ਰਾਖੀ ਕਰਾਈਏ ਨਰਿੰਦਰ ਮੋਦੀ ਤੋਂ। ਕੀ ਇਸ ਦੇਸ਼ ਵਿੱਚ ਘੱਟ ਗਿਣਤੀਆਂ ਦੀ ਰਾਖੀ ਹੈ? ਸਵਾਲ ਖੜਾ ਹੈ। ਤੁਸੀਂ ਕਹਿੰਦੇ ਕਿ ਮੋਦੀ ਸਾਹਿਬ ਤੇ ਟਿੱਪਣੀ ਨਾ ਕਰੀਏ, ਨਹੀਂ ਕਰਦੇ, ਪਰੰਤੂ ਇਹ ਤਾਂ ਸਵਾਲ ਹੈ ਮੋਦੀ ਸਾਹਿਬ ਦੇ ਅੱਗੇ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਰਾਖੀ ਹੈ? ਨਹੀਂ ਹੈ। ਮੈਂ ਕਹਿੰਦਾ ਜੇ ਇੱਥੇ ਨੀ ਅਸੀਂ ਰਾਖੀ ਕਰਾ ਸਕੇ, ਦੇਸ਼ ਦੀਆਂ ਵੋਟਾਂ ਦੇ ਨਾਲ ਉਹ ਬਣਦਾ ਹੈ, ਤੇ ਅਸੀਂ ਕਿੱਥੋਂ ਆਸ ਕਰ ਲਈਏ ਇੱਕ ਪੱਤਰਕਾਰ ਤੇ ਕਹਿਣ ਤੇ ਕਿ, ਜਾਂ ਇੱਕ ਨੀ 100 ਪੱਤਰਕਾਰ ਦੇ ਕਹਿਣ ਤੇ, ਜਾਂ 100 ਮੀਡੀਆ ਅਦਾਰੇ ਦੇ ਕਹਿਣ ਤੇ ਉਹ ਕੈਨੇਡਾ ਜਾ ਕੇ ਉਹ ਸਿੱਖਾਂ ਦੀ ਰਾਖੀ ਕਰੇਗਾ? ਸੋ ਇਸ ਕਰਕੇ ਸਵਾਲ ਮੈਨੂੰ ਲੱਗਦਾ ਹੈ ਕਿ ਠੀਕ, ਭਾਵਨਾ ਠੀਕ ਹੈ, ਪਰੰਤੂ ਸਵਾਲ ਠੀਕ ਨਹੀਂ।
1: ਜੀ ਜੀ ਰਮੇਸ਼ ਜੀ, ਸ਼ੁਕਰੀਆ ਜੀ, ਤੁਸੀਂ ਇਸ ਨੂੰ ਕਲੈਰੀਫਾਈ ਕੀਤਾ ਜੀ। ਤੇ ਜੀ ਸਾਡੇ ਨਾਲ ਅਗਲੇ ਕਾਲਰ ਜੋ ਇਸ ਵੇਲੇ ਬਣੇ ਹੋਏ ਨੇ, ਹਰਪਾਲ ਜੀ, ਜੀ ਸਵਾਗਤ ਹੈ।
4: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
4: ਚਲੋ ਦੇਖੋ, ਘੱਟ ਗਿਣਤੀਆਂ ਦੀ ਜਿੱਦਾਂ ਕਹਿ ਲਓ ਕਿ ਰਾਖੀ ਤਾਂ ਕਿਤੇ ਵੀ ਨਹੀਂ ਹੈਗੀ, ਨਾ ਇੰਡੀਆ ਹੈਗੀ, ਨਾ ਕੈਨੇਡਾ ਹੈਗੀ, ਜਾਂ ਨਾ ਅਮੈਰੀਕਾ ਹੈਗੀ, ਨਾ ਪਾਕਿਸਤਾਨ ਹੈਗੇ, ਕਿਤੇ ਵੀ ਨਹੀਂ ਹੈਗੀ। ਪਰ ਮੈਨੂੰ ਲੱਗਦਾ ਇਹ ਘੱਟ ਗਿਣਤੀ ਦਾ ਮਸਲਾ ਨਹੀਂ, ਇਹ ਇਕਨੋਮਿਕਲ, ਜਿਹੜਾ ਬੰਦਾ ਫਾਈਨੈਂਸ਼ਲੀ ਸਟਰੋਂਗ ਹੈਗਾ ਉਹਦੀ ਹਰ ਜਗ੍ਹਾ ਹੀ ਚੋਤੀ ਬੋਲਦੀ ਹੈ, ਜਾਂ ਹਰ ਜਗ੍ਹਾ ਹੀ ਉਹ ਸਿਕਿਓਰ ਹੈਗਾ। ਜਿਹੜਾ ਥੋੜੇ ਇਕਨੋਮਿਕਲੀ ਥੋੜਾ ਬੈਕਵਰਡ ਹੈਗਾ ਉਹਦੀ ਹਮੇਸ਼ਾ ਹੀ ਉਹ ਵਲਨਰੇਬਲ ਹੈਗਾ, ਉਹਦੀ ਜ਼ਿਆਦਾ ਇੰਨੀ ਸੁਣਵਾਈ ਨਹੀਂ ਹੁੰਦੀ। ਮੈਨੂੰ ਲੱਗਦਾ ਇਕਨੋਮਿਕਸ ਜ਼ਿਆਦਾ ਇਨਵੋਲਵ ਹੈ ਇੱਥੇ, ਬਜਾਏ ਉਹਦੀ ਜਾਤ ਬਰਾਦਰੀ ਕੀ ਹੈਗੀ ਹੈ। ਚਲੋ ਬਾਕੀ ਗੱਲ ਦੇਖੋ, ਬਾਕੀ ਦੇਖੋ ਕਈ ਲੋਕਾਂ ਨੂੰ ਪਤਾ ਹੁੰਦਾ ਨੀ ਮੋਦੀ ਨੇ ਮਨ ਕੀ ਬਾਤ ਕੀ ਕਿ ਆਪਣੇ ਵੱਲੋਂ ਮਨ, ਜਿਹੜਾ ਵੀ ਨੌਲੇਜ ਨਾ ਹੋਵੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਪਬਲਿਕ ਪਲੇਟਫਾਰਮ ਤੇ ਬੋਲਣਾ ਨੀ ਚਾਹੀਦਾ, ਆਪਣੇ ਘਰੇ ਹੀ ਆਪਣੀਆਂ ਤਕਰੀਰਾਂ ਲਈ ਜਾਣ, ਆਪ ਹੀ ਸੁਣੀ ਜਾਣ ਉਹਨਾਂ ਨੂੰ, ਹਨਾ। ਨੰਬਰ 2 ਤੇ ਦੇਖੋ, ਖਾਕੀ ਨਿੱਕਰ, ਕਛਹਿਰੇ, ਕੜਾਹ ਖਾਣੇ, ਦਾੜੀਆਂ, ਇਹ ਸ਼ਬਦ ਸ਼ੋਭਾ ਨੀ ਦਿੰਦੇ, ਉਹ ਆਪਣੀ ਸੋਚ ਹੀ ਦਿਖਾਉਂਦਾ ਬੰਦਾ, ਜਿੰਨੀ ਕੁ ਉਹਨਾਂ ਦੀ ਥੋੜੀ ਮਾੜੀ ਸੋਚ ਹੈਗੀ, ਮਾਨਸਿਕ ਤੌਰ ਤੇ ਬਿਮਾਰੀ ਹੋਈ ਹੈ ਜੀ ਉਹਨਾਂ ਨੂੰ, ਜਿਹੜੇ ਏਦਾਂ ਖਾਕੀ ਨਿੱਕਰਾਂ, ਕਛਹਿਰੇ, ਕੜਾਹ ਖਾਣੇ, ਏਦਾਂ ਦੀਆਂ ਗੱਲਾਂ ਕਰਦੇ।
1: ਕੋਈ ਗੱਲ ਨੀ ਸਰ, ਇਹ ਹਰ ਇੱਕ ਦੇ ਆਪਣੇ ਵਿਚਾਰ ਹੁੰਦੇ ਨੇ, ਪਰ ਅਸੀਂ ਪਲੈਟਫਾਰਮ ਅਸੀਂ ਇਸ ਤਰ੍ਹਾਂ ਰੱਖੀਏ ਕਿ ਅਸੀਂ ਇੱਕ ਦੂਜੇ ਨੂੰ ਟੋਕੀਏ ਨਾ, ਆਪਣੀ ਗੱਲ ਜੋ ਹੈ ਉਹ ਪੂਰੀ ਤਰ੍ਹਾਂ ਕਹੀਏ, ਪਰ ਕਿਸੇ ਤੇ ਕਮੈਂਟ ਪਾਸ ਨਾ ਕਰੀਏ। ਤੇ ਇਹ ਗੁਜ਼ਾਰਿਸ਼ ਮੈਂ ਤੁਹਾਨੂੰ ਜ਼ਰੂਰ ਕਰਾਂਗੀ, ਕਿਉਂਕਿ ਹਰ ਕੋਈ ਜੋ ਹੈ ਸਵੇਰੇ ਸਵੇਰੇ ਸਮਾਂ ਕੱਢ ਕੇ ਜਦੋਂ ਆਉਂਦਾ ਤੇ ਨਾਲ ਫਿਰ ਆਪਣੇ ਵਿਚਾਰ ਜੋ ਸਾਂਝੇ ਕਰਦਾ ਤੇ ਫਿਰ ਉਹਨਾਂ ਦਾ ਸਵਾਗਤ ਕਰਨਾ ਤਾਂ ਸਾਨੂੰ ਫਿਰ ਬਣਦਾ ਹੀ ਹੈ। ਜੀ ਰਮੇਸ਼ ਜੀ,
2: ਮੈਂ ਨਾ ਸਰੋਤਿਆਂ ਦਾ ਪਹਿਲਾ ਪਾਠ, ਜਿਹੜੀ ਪਹਿਲਾ ਭਾਗ ਗੱਲ ਦਾ, ਉਹਨੂੰ ਸੁਣ ਕੇ ਬੜਾ ਆਨੰਦ ਆਇਆ। ਮੈਂ ਨਾ ਇਸ ਪਲੇਟਫਾਰਮ ਤੇ ਕਈ ਸਾਲਾਂ ਤੋਂ, ਬਹੁਤ ਸਾਰੇ ਸਰੋਤੇ ਗਵਾਹ ਹੋਣਗੇ, ਮੈਂ ਇੱਕ ਹੋਕਾ ਦਿੰਦਾ ਆ ਰਿਹਾ, ਇੱਕ ਗੱਲ ਕਰਦਾ ਆ ਰਿਹਾ ਕਿ ਲੜਾਈ ਪਹਿਲਾਂ ਤੇ ਲੜਾਈ ਦੀ ਪਹਿਚਾਣ ਕਰਨੀ, ਕਿਉਂਕਿ ਇੱਥੇ ਕਈ ਵਾਰੀ ਸੀ ਜਾਤਾਂ ਧਰਮਾਂ ਦੇ ਵਿੱਚ ਵੰਡ ਕੇ ਲੜਾਈ ਲੜਦੇ ਆ ਕਿ ਫਲਾਨੀ ਜਾਤ ਫਲਾਨੇ ਧਰਮ ਨਾਲ। ਮੈਂ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਕਿ ਜਾਤ ਤੋਂ ਉੱਪਰ ਗੱਲ ਜਾ ਚੁੱਕੀ, ਹੁਣ ਜਮਾਤ, ਜਾਤ ਵਿੱਚ ਤੇ ਸਾਨੂੰ ਵੰਡਿਆ ਜਾ ਰਿਹਾ, ਪਰੰਤੂ ਬੇਸਿਕਲੀ ਹਿੰਦੂ ਭਾਈਚਾਰਾ ਵੀ ਨਾ ਅਸੀਂ ਭਾਰਤ ਵਿੱਚ ਧਾਰਨਾ ਆ ਕਿ ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਆ, ਇਸ ਵਿੱਚ ਕੋਈ ਸ਼ੱਕ ਨਹੀਂ ਹੁੰਦਾ ਆ। ਪਰੰਤੂ ਜੇ ਅਸੀਂ ਕਹੀਏ ਕਿ ਇੱਥੋਂ ਸਾਰੇ ਹਿੰਦੂਆਂ ਦੀ ਕੋਈ ਬੜੀ ਉਪਮਾ ਆ, ਸਾਰੇ ਹਿੰਦੂਆਂ ਨੂੰ ਲੋਕ ਸਲਿਊਟ ਮਾਰਦੇ ਆ ਤੇ ਸਾਰੇ ਹਿੰਦੂ ਦੋ ਟਾਈਮ ਦੀ ਰੋਟੀ ਢਿੱਡ ਭਰ ਕੇ ਖਾਂਦੇ, ਤੇ ਇਹ ਵੀ ਝੂਠ ਹੈ। ਹਿੰਦੂਆਂ ਨਾਲ ਵੀ ਬੇਇਨਸਾਫੀ ਬਥੇਰੀ ਹੈ। ਰੌਲਾ ਜਾਤ ਦਾ ਨਹੀਂ, ਰੌਲਾ ਜਮਾਤ ਦਾ ਹੈ। ਜਿਹਨੂੰ ਅਸੀਂ ਘੱਟ ਗਿਣਤੀ ਕਹਿੰਦੇ, ਸਿੱਖਾਂ ਨੂੰ ਅਸੀਂ ਘੱਟ ਗਿਣਤੀ ਕਹਿੰਦੇ, ਮੁਸਲਮਾਨਾਂ ਨੂੰ ਅਸੀਂ ਘੱਟ ਗਿਣਤੀ ਕਹਿੰਦੇ ਹਾਂ, ਭਾਰਤ ਵਿੱਚ ਈਸਾਈਆਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ। ਹੁਣ ਤੁਸੀਂ ਇਹ ਵੇਖੋ ਕਿ ਭਾਰਤ ਦੇ ਵਿੱਚ ਸਿੱਖ ਜਿਹੜੇ, ਸਿੱਖ ਇੱਦਾਂ ਦੇ ਆ ਜਿਹੜੇ ਭਾਰਤ ਦੇ ਤਾਕਤਵਰ ਅਹੁਦਿਆਂ ਤੇ ਹੈ, ਜਿਨ੍ਹਾਂ ਦੀ ਤੂਤੀ ਬੋਲਦੀ ਹੈ। ਬੜਾ ਉੱਥੇ ਜਾਤ ਨਹੀਂ ਨਾ, ਉੱਥੇ ਜਮਾਤ ਹੋ ਗਈ। ਉੱਥੇ ਇਵੇਂ ਮੁਸਲਮਾਨ ਹੈ, ਮੈਂ ਇੱਦਾਂ ਦੇ ਐਕਟਰ ਜਾਣਦਾ ਹੈ ਸੋਤਿਆਂ ਦੇ ਇੱਕਦਮ ਦਿਮਾਗ ਚ ਆ ਜਾਣਗੇ, ਜਿਨ੍ਹਾਂ ਨੇ ਮੁਸਲਮਾਨ ਔਰਤਾਂ ਦੇ, ਮਾਫ ਕਰਨਾ, ਮੁਸਲਮਾਨ ਜਿਹੜੇ ਜਿਹੜੇ ਐਕਟਰ ਹੈ ਉਹਨਾਂ ਨੇ ਹਿੰਦੂ ਧਰਮ ਦੀਆਂ ਔਰਤਾਂ ਦੇ ਨਾਲ ਵਿਆਹ ਕਰਾਏ ਹੋਏ ਹੈ। ਬੜੇ ਖੁਸ਼ ਖੁਸ਼ਹਾਲ ਪਰਿਵਾਰ ਹੈ। ਕਦੇ ਵੀ ਨੀ ਸਾਨੂੰ ਲੱਗਿਆ ਉੱਥੇ ਅਸੀਂ ਨਾ ਸਾਨੂੰ, ਕਿਉਂਕਿ ਉੱਥੇ ਜਮਾਤ ਆ ਗਈ, ਉੱਥੇ ਜਾਤ ਖਤਮ ਹੋ ਜਾਂਦੀ ਹੈ, ਹੋਰ ਬੜੇ ਸਾਰੇ। ਇਸ ਕਰਕੇ ਸਰੋਤਿਓ, ਮੈਨੂੰ ਪਹਿਲਾ ਭਾਗ ਤੁਹਾਡਾ ਸੁਣ ਕੇ ਬੜਾ ਆਨੰਦ ਆਇਆ, ਕਿਉਂਕਿ ਮੈਂ ਹੋਕਾ ਕਈ ਸਾਲ ਤੋਂ ਦਿੰਦਾ ਆ ਰਿਹਾ, ਤੇ ਮੈਨੂੰ ਲੱਗਿਆ ਕਿ ਚਾਹੇ ਇੱਕ ਸਰੋਤੇ ਨਾਲ ਹੀ ਗੱਲ ਕੀਤੀ ਹੈ, ਉਹ ਕੀਤੀ ਤੇ ਹੈਗੀ, ਵਾਕਈ ਇਹ ਗੱਲ ਦਰੁਸਤ ਹੈ ਕਿ ਰੌਲਾ ਸੰਸਾਰ ਦੇ ਵਿੱਚ ਜਾਤ ਦਾ ਹੁਣ ਘੱਟ ਹੈ, ਜਮਾਤ ਦਾ ਵੱਧ ਹੈ। ਚਾਹੇ ਉਹ ਜੱਟ ਹੈ, ਚਾਹੇ ਉਹ ਐਸੀ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਜਿਹੜਾ ਵਿਚਾਰਾ ਹਲਕਾ ਆ, ਕਮਜ਼ੋਰ ਹੈ, ਇਸ ਵੇਲੇ ਉਹ ਕੁੱਟਿਆ ਜਾ ਰਿਹਾ, ਦਰੜਿਆ ਜਾ ਰਿਹਾ, ਉਹ ਪੀੜਤ ਹੈ।
1: ਜੀ ਰਮੇਸ਼ ਜੀ, ਤੇ ਜੀ ਇੱਕ ਕਾਲ ਅਸੀਂ ਹੋਰ ਲਵਾਂਗੇ, ਤੇ ਹਰਵਿੰਦਰ ਜੀ ਸਾਡੇ ਨਾਲ ਨੇ। ਜੀ ਸਰ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ ਰਵਿੰਦਰ ਜੀ।
1: ਜੀ ਜੀ ਜੀ ਸਰ,
5: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਤੁਸੀਂ ਦੱਸੋ, ਆਮ ਆਦਮੀ ਪਾਰਟੀ ਦੇ ਕਹਿੰਦੇ ਸੀ ਵੀ ਇਹ ਮੂਵੀ ਦੇ ਪਿੱਛੇ ਕਰ ਰਿਹਾ ਮੈਂ, ਵੀ ਇਹਨਾਂ ਕਾਂਗਰਸੀਆਂ ਨੇ, ਭਾਜਪਾ ਨੇ ਬੰਦ ਕਰਾਤੀ, ਇਹ ਕਰਾਤੀ। ਹੁਣ ਤੁਸੀਂ ਦੱਸੋ, ਉਹੀ ਸਰਕਾਰ ਉਹਨਾਂ ਨੂੰ ਉਸਦੇ ਕਾਤਲ ਨੂੰ ਤਾਂ ਕਹਿੰਦੀ ਉਦੋਂ ਬਾਅਦ ਉਹਨੂੰ ਜਮਾਨਤ ਮਿਲ ਜਾਂਦੀ ਆ। ਮੈਂ ਤੁਹਾਨੂੰ ਪੁੱਛਣਾ ਵੀ ਜਮਾਨਤ ਤੋਂ ਬਾਅਦ ਉਹ ਪਤਾ ਹੀ ਨੀ ਕਿੱਥੇ ਆ। ਮੈਂ ਪੁੱਛਣਾ ਤੁਹਾਨੂੰ ਵੀ ਜਿਹੜੀ ਹੋਰ ਇੱਕ ਪੱਤਰਕਾਰ ਜੀ ਨੇ ਦੱਸਿਆ ਸੀਗਾ ਵੀ ਜਿਹੜੀ ਜਮਾਨਤ ਜਸਪਾਲ ਸਿੰਘ ਜੀ ਨੂੰ ਮਿਲੀ ਆ, ਵੀ ਨਾ ਉਹ ਜਸਪਾਲ ਸਿੰਘ ਹੋਰ ਨੂੰ ਮਿਲੀ ਸੀ, ਛੱਡਤਾ ਇਹ। ਪਲੀਜ਼ ਦੱਸੋਗੇ ਸਰ, ਤੁਹਾਨੂੰ ਪਤਾ ਲੱਗਿਆ ਕੁਛ ਕਿ ਨਹੀਂ? ਥੈਂਕ ਯੂ ਸਰ, ਮੈਂ ਕੱਲ ਵੀ ਪੁੱਛਿਆ ਸੀ। ਥੈਂਕ ਯੂ ਜੀ।
1: ਜੀ ਰਮੇਸ਼ ਜੀ,
2: ਦੇਖੋ ਮੇਰੀ ਜਾਣਕਾਰੀ ਤੇ ਹੁਣ ਵੀ ਇਹੀ ਕਹਿੰਦੀ ਹੈ ਕਿ ਸਹੀ ਜਿਹੜਾ ਜਸਪਾਲ ਸਿੰਘ ਇਸ ਕਤਲਕਾਂਡ ਦਾ, ਜਸਵੰਸੂ ਖਾਲੜਾ ਕਤਲਕਾਂਡ ਦਾ ਦੋਸ਼ੀ ਹੈ, ਉਹਨੂੰ ਹੀ ਮਿਲੀ ਹੈ ਤੇ ਉਹਨੂੰ ਹੀ ਜਮਾਨਤ ਦੇ ਸਦਾ ਲਈ ਛੱਡ ਦਿੱਤਾ ਗਿਆ, ਉਹਨੂੰ ਹੀ। ਮੇਰੀ ਜਾਣਕਾਰੀ ਇਹ ਕਹਿੰਦੀ ਹੈ, ਕਿਉਂਕਿ ਮੇਰੇ ਕੋਲ ਤੱਥ ਨਹੀਂ ਹੈ ਇੱਦਾਂ ਦੇ ਕਿ ਮੈਂ ਕਿਸੇ ਇਸ ਇਹੋ ਜਿਹੀ ਚੀਜ਼ ਦੀ ਪੁਸ਼ਟੀ ਕਰ ਸਕਾਂ। ਜਿਹੜੇ ਤੱਥ ਹੈ ਉਹ ਇਹੀ ਹੈ ਕਿ ਫਲਾਨੇ ਮਹੀਨੇ ਵਿੱਚ ਸਨ ਜਦੋਂ ਇਹ ਸਰਕਾਰ ਆਈ ਭਗਵੰਤ ਮਾਨ ਦੀ, ਉਹ ਤੋਂ ਬਾਅਦ ਉਹਦੀ ਸਜ਼ਾ ਮਾਫੀ ਦੀ ਗੁਜ਼ਾਰਿਸ਼, ਜਿਹੜੀ ਪੇਸ਼ਕਸ਼, ਸਾਰਾ ਕੁਛ ਉਦੋਂ ਬਾਅਦ ਚ ਜਮਾਨਤ ਹੈਗੀ ਹੈ। ਬਾਕੀ ਦੀ ਦੇਖੋ, ਇਹਨੂੰ ਕਿਸੇ ਨਾ, ਮੈਂ ਬਹੁਤ ਵਾਰ ਕਿਹਾ ਕਿ ਇਸ ਸਾਰੇ ਮਸਲੇ ਨੂੰ ਕਿਸੇ ਇੱਕ ਸਰਕਾਰ ਨਾਲ ਜੋੜ ਕੇ ਨਾ ਵੇਖੀਏ। ਜਿਹੜਾ ਪੁਲਿਸ ਦਾ ਢਾਂਚਾ, ਮੈਂ ਇੱਕ ਦਿਨ ਤੁਹਾਨੂੰ ਸ਼ਾਇਦ ਜਾਣਕਾਰੀ ਦਿੱਤੀ ਸੀ ਕਿ ਜਿਹੜੀ ਇਹ ਫਿਲਮ ਜਸਵੰਸੂ ਖਾਲੜਾ ਦੀ ਰਿਲੀਜ਼ ਹੋਈ, ਉਹ ਤੋਂ ਬਾਅਦ ਪੁਲਿਸ ਦਾ ਜਿਹੜਾ ਸਾਬਕਾ ਢਾਂਚਾ, ਭਾਵ ਕਿ ਜਿਹੜੇ ਅਫਸਰ ਸੇਵਾ ਮੁਕਤ ਹੋ ਗਏ, ਜਿਹੜੇ ਵੱਡੇ ਹੁੰਦੇ ਆ, ਕਿਉਂਕਿ ਜਿਹੜੇ, ਮੈਂ ਹੁਣੇ ਗੱਲ ਕਹਿ ਕੇ, ਜਮਾਤ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਰਹਿੰਦੇ, ਉਹਨਾਂ ਦੀ ਜਮਾਤ ਹੀ ਵੱਖਰੀ ਹੁੰਦੀ ਹੈ। ਉੱਥੇ ਉਹ ਵਾਕਈ ਉੱਪਰ ਹੁੰਦੇ ਆ, ਉਹਨਾਂ ਦੀਆਂ ਕੋਠੀਆਂ, ਉਹਨਾਂ ਦਾ ਰਹਿਣ ਸਹਿਣ ਕਿਹਦੇ ਨਾਲ ਆ, ਉਹਨਾਂ ਦੇ ਧੀਆਂ ਪੁੱਤ ਕਿਹਨਾਂ ਘਰਾਂ ਚ ਵਿਆਹੇ ਆ, ਸਾਰਾ ਕੁਛ ਇੱਕੋ ਜਿਹਾ, ਉਹ ਉੱਥੇ ਰੌਲੇ ਹੀ ਹੋਰ ਹੈਗੇ ਆ। ਉਹ ਵਿਅਕਤੀਆਂ ਨੇ ਵੀ ਪੁਲਿਸ ਦੇ ਢਾਂਚੇ ਨੇ, ਪੰਜਾਬ ਪੁਲਿਸ ਦੇ ਨੇ ਕੇਂਦਰ ਨੂੰ ਚਿੱਠੀ ਲਿਖੀ ਸੀ ਕਿ ਮਹਾਰਾਜ ਆ ਸਾਡਾ ਕਿਉਂ ਜਲੂਸ ਕੱਢਣ ਲੱਗੇ ਹੋ, ਪਹਿਲਾਂ ਤੁਸੀਂ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਤੋਂ ਸਾਰਾ ਕੁਛ ਕਰਾ ਲਿਆ, ਹੁਣ ਤੁਸੀਂ ਸਾਡੇ ਤੇ ਫਿਲਮਾਂ ਰਿਲੀਜ਼ ਹੋ ਰਹੀਆਂ ਤੇ ਰੋਕਾਂ ਨਹੀਂ ਲਾ ਰਹੇ। ਔਰ ਮੇਰੇ ਕੋਲ ਅੱਜ ਦੀ ਇੱਕ ਤਾਜ਼ਾ ਜਾਣਕਾਰੀ ਪਹੁੰਚੀ, ਜਿਹੜੀ ਕੇਂਦਰ ਸਰਕਾਰ ਨੇ ਕਮੇਟੀ ਬਣਾਈ ਸੀ ਸਤਲੁਜ ਫਿਲਮ ਨੂੰ ਲੈ ਕੇ, ਕਿ ਜਿਹੜੀ ਇਸ ਫਿਲਮ ਦੇ ਤੱਥਾਂ ਦਾ ਨਿਰੀਖਣ ਕਰੇਗੀ। ਮੈਂ ਉਸ ਲਈ ਕਹਿ ਦਿੱਤਾ ਸੀ ਕਿ ਫਿਲਮ ਦੇ ਤੱਥਾਂ ਦਾ ਕਾਹਦਾ ਨਿਰੀਖਣ? ਰੁਪਿੰਦਰ ਜੀ, ਜਿਹੜੀਆਂ ਫਿਲਮਾਂ ਬਣਦੀਆਂ ਨਾ, ਚਾਹੇ ਉਹ ਊਧਮ ਸਿੰਘ ਤੇ ਬਣੀ, ਚਾਹੇ ਭਗਤ ਸਿੰਘ ਤੇ ਬਣੀ, ਚਾਹੇ ਉਹ ਕਸ਼ਮੀਰ ਫਾਇਲ ਹੈ, ਚਾਹੇ ਕੋਈ ਹੋਰ ਹੈ, ਉਹਦੇ ਵਿੱਚ ਬਹੁਤ ਸਾਰਾ ਮਸਾਲਾ ਪਾਇਆ ਜਾਂਦਾ ਹੈ। ਉਹਨੂੰ ਪਹਿਲੇ ਨੰਬਰ ਤੇ ਤਾਂ ਆਪਾਂ ਉਹਨੂੰ ਕਿਸੇ ਇਵੇਂ ਜੋੜ ਕੇ ਜਦੋਂ ਦੇਖਾਂਗੇ ਨਾ, ਵਿਸ਼ੇਸ਼ ਸਾਰੇ ਇੱਕ ਦੇ ਨਾਲ, ਤੋਂ ਗਲਤ ਹੈ। ਦੇਖੋ ਉਸ ਫਿਲਮ ਦੇ ਵਿੱਚ ਇੱਕ ਹੱਦ ਤੱਕ ਸਟੋਰੀ ਹੁੰਦੀ, ਇੱਕ ਹੱਦ ਤੱਕ, ਬਾਕੀ ਉਹ ਚ ਮਸਾਲਾ ਪਾਇਆ ਜਾਂਦਾ, ਕਿਉਂਕਿ ਫਿਲਮ ਫਿਲਮ ਹੈ, ਫਿਲਮ ਕੋਈ ਸੱਚ ਨਹੀਂ ਹੁੰਦਾ ਬਿਲਕੁਲ। ਉਹਦੇ ਹਾਸਾ ਠੱਠਾ ਇਸ਼ਕ ਮੁਹੱਬਤ ਕੋਈ ਏਦਾਂ ਦੀ ਪਿਕਚਰਾਈਜੇਸ਼ਨ ਏਦਾਂ ਦੇ ਡਾਇਲੋਗ ਸਾਰਾ ਕੁਛ ਪਾਉਣਾ ਪੈਂਦਾ, ਫਿਲਮ ਵੀ ਚਲਾਉਣੀ ਹੈ ਨਾ, ਇਹਨੂੰ ਆਪਾਂ ਨੂੰ ਫਿਲਮ ਨਾਲ ਦੇਖ ਕੇ ਚੱਲਣਾ ਚਾਹੀਦਾ। ਹੁਣ ਉਹ ਜਿਹੜੇ ਕਹਿੰਦੇ ਜੀ ਤੱਥ ਦੇਖਣੇ ਆ, ਕੀ ਤੱਥ ਦੇਖ ਲੈਣਗੇ ਉਹ ਅੱਜ ਮੈਨੂੰ ਪਤਾ ਲੱਗਿਆ ਉਹ ਕਮੇਟੀ ਕਹਿੰਦੀ ਜੀ ਇਹ ਫਿਲਮ ਦਿਖਾਉਣ ਯੋਗ ਨਹੀਂ ਹੈ, ਇਹਦੇ ਤੱਥ ਝੂਠੇ ਹੈ। ਰਾਤੋ ਰਾਤ ਦੋ ਦਿਨਾਂ ਚ ਪਰਖ ਵੀ ਕਰ ਲਈ ਹੈ, ਹਾਲਾਂਕਿ ਉਹ ਰਿਪੋਰਟ ਨਸ਼ਰ ਨਹੀਂ ਹੋਈ, ਮੈਨੂੰ ਲੱਗਦਾ ਕੱਲ ਤੱਕ ਨਸ਼ਰ ਹੋ ਜਾਏਗੀ। ਸੋ ਇਧਰਲੇ ਪਾਸੇ ਨੂੰ ਸਰੋਤੋ ਆਪਾਂ ਉਹ ਫਿਲਮ ਜਿਹੜੀ ਹੈ ਫਿਲਮ ਨੂੰ ਵੇਖੀਏ, ਫਿਲਮ ਚੋਂ ਬਹੁਤ ਕੁਛ ਸਿੱਖਣ ਵਾਲਾ ਸਮਝਣ ਵਾਲਾ ਉਹਨੂੰ ਸਮਝੀਏ, ਬਸ ਇੱਥੇ ਤੱਕ ਸੀਮਤ ਰੱਖੀਏ, ਉਹਨੂੰ ਲੈ ਕੇ ਆਪਾਂ ਰੌਲਾ ਰੱਪਾ ਜਾਂ ਵਿਸ਼ੇਸ਼ ਖਰੂਦ ਨਾ ਪਾਈਏ।
1: ਜੀ ਬਿਲਕੁਲ ਸਹੀ ਰਮੇਸ਼ ਜੀ, ਤੇ ਇੱਕ ਕਾਲ ਕਾਫੀ ਸਮੇਂ ਤੋਂ ਜੀ ਹੋਲਡ ਤੇ ਸੀ, ਮੈਂ ਜ਼ਰੂਰ ਲੈ ਲਵਾਂ ਜੀ। ਅਵਤਾਰ ਜੀ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
6: ਹਾਂ ਬੱਲੇ ਬੱਲੇ ਰੁਪਿੰਦਰ ਜੀ, ਗ੍ਰੇਟ ਟੂ ਹੇਅਰ ਯੂ ਅਗੇਨ, ਤੇ
1: ਸੇਮ ਹੇਅਰ,
6: ਆਂਦੇ ਰਿਆ ਕਰੋ ਵੀ, ਆਂਦੇ ਰਿਆ ਕਰੋ ਵੀ, ਐਡਮਾਇਰ ਅਪਰੀਸ਼ੀਏਟ ਯੂ, ਯੂ ਨੋ।
1: ਥੈਂਕ ਯੂ ਜੀ, ਥੈਂਕ ਯੂ।
6: ਹਾਂਜੀ ਹਾਂਜੀ, ਤੇ ਆਪਣਾ ਰਮੇਸ਼ ਭਾਜੀ ਨੇ ਬਸ ਕੁਇਕਲੀ ਇਹ ਸੀਗਾ, ਰਮੇਸ਼ ਭਾਜੀ ਫਿਲਮ ਦੇ ਮੁੱਦੇ ਬਾਰੇ ਸਤਲੁਜ ਬਾਰੇ ਗੱਲ ਹੋ ਰਹੀ ਹੈ, ਅਸੀਂ ਵੀ ਦੇਖੀ ਹੈ, ਸਾਰਿਆਂ ਨੇ ਦੇਖੀ ਹੈ। ਆਮ
1: ਜੀ ਜੀ
2: ਦੇਖੋ ਨਾ, ਕਈ ਵਾਰ ਸਰੋਤੇ ਬੜਾ ਗੰਭੀਰ ਸਵਾਲ ਖੜਾ ਕਰ ਦਿੰਦੇ ਆ। ਸਰੋਤਿਓ, ਤੁਹਾਡੇ ਵਰਗੇ ਕੁਛ ਹੋਰ ਲੋਕਾਂ ਦੇ ਮਨ ਵਿੱਚ ਵੀ ਇਹੋ ਹੈਗਾ ਆ ਕਿ ਫਿਲਮ ਵੇਖ ਲਈ, ਲਹਿਰ ਵੀ ਖੜੀ ਹੋ ਗਈ, ਲੋਕਾਂ ਨੂੰ ਮੱਤ ਵੀ ਆ ਗਈ, ਘਰਾਂ ਚ ਵੀ ਦਿਖਾਤੀ, ਮੁਹੱਲਿਆਂ ਚ ਵੀ ਦਿਖਾਤੀ, ਯੂਨੀਵਰਸਿਟੀ ਦੇ ਪੜ੍ਹੂ ਨਿਆਣਿਆਂ ਨੇ ਵੀ ਇੱਕ ਦੂਜੇ ਨੂੰ ਦਿਖਾਤੀ, ਪਰੰਤੂ ਕੀ ਅਸੀਂ ਬੀਬੀ ਜਸਵੰਤ ਕੌਰ ਖਾਲੜਾ ਨੂੰ ਕਿਸੇ ਢੰਗ ਦੇ ਨਾਲ ਸਲਿਊਟ ਅਦਾ ਕਰਨ ਦਾ ਸੋਚ ਰਹੇ? ਮੇਰੀ ਨਿੱਜੀ ਰਾਏ ਹੈ ਕਿ ਜੇ ਅਸੀਂ ਸਾਰਿਆਂ ਨੇ ਸੱਚੀ ਸ਼ਰਧਾਂਜਲੀ ਜਸਵੰਤ ਸੂ ਖਾਲੜਾ ਨੂੰ ਦੇਣੀ ਆ, ਉਹਦੇ ਦਿਨਾਂ ਚ ਚਰਚਾ ਕਰਾਂਗੇ, ਤੇ ਬੀਬੀ ਜਸਵੰਤ ਕੌਰ ਖਾਲੜਾ ਦਾ ਪੰਜਾਬ ਦੀ ਧਰਤੀ ਤੇ ਉਸੇ ਥਾਂ ਤੇ ਜਿਸ ਥਾਂ ਦੇ ਉੱਪਰ ਸੱਚ ਨੂੰ ਕਤਲ ਕੀਤਾ ਗਿਆ ਸੀ, ਬੀਬੀ ਜਸਵੰਤ ਕੌਰ ਖਾਲੜਾ ਦਾ ਪੰਜਾਬੀ ਇੱਕ ਸੱਚਾ ਸਨਮਾਨ ਕਰਨ, ਮੇਰੀ ਨਿੱਜੀ ਇੱਛਾ ਆ, ਇਹੀ ਉਹਦਾ ਸਨਮਾਨ ਹੋਏਗਾ। ਬਾਕੀ ਇਹ ਕਿੱਦਾਂ ਦੀਆਂ ਗੱਲਾਂ ਬਾਤਾਂ ਪੰਜਾਬ ਚ ਤੁਹਾਡੇ ਵਰਗੇ ਹੋਰ ਵੀ ਸਿਆਣੇ ਲੋਕ ਕਰ ਰਹੇ ਆ, ਉਮੀਦ ਹੈ ਕਿ ਕੁਛ ਲੋਕ ਇਸ ਕਾਰਜ ਵਿੱਚ ਅੱਗੇ ਆਉਣਗੇ।
1: ਜੀ ਬਿਲਕੁਲ ਸਹੀ ਰਮੇਸ਼ ਜੀ, ਤੇ ਇਸ ਦੇ ਨਾਲ ਹੀ ਜੀ ਮੈਂ ਬਹੁਤ ਸਾਰਾ ਧੰਨਵਾਦ ਸਾਰਿਆਂ ਦਾ ਕਰਦੀ ਹਾਂ। ਰਮੇਸ਼ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਅੱਜ ਲਈ, ਤੇ ਅੱਜ ਦਾ ਇਹ ਜੋ ਪ੍ਰੋਗਰਾਮ ਅਸੀਂ ਇੱਥੇ ਹੀ ਕੰਪਲੀਟ ਕਰਦੇ ਹਾਂ ਜੀ। ਹੱਸਦੇ ਵੱਸਦੇ ਰਹਿਣਾ, ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

llega bailando con las estrellas.

Thank you.

ਨਾ ਕੋਈ ਕਰਨੇ ਹਾਰਾ ਕਰਦਾ ਆਪੇ ਜੋ ਸੋਨਾ ਹੋਣਾ ਸੋਏ ਹੋਏ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਤੋਸ਼ ਕੌਰ ਐਂਡ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਤੇ ਅਤੇ ਅਸੀਂ ਤੁਹਾਡੇ ਨਾਲ ਇੰਝ ਹੀ ਜੁੜੇ ਰਹਾਂਗੇ 10 ਤੋਂ 1 ਵਜੇ ਤੱਕ ਐਂਡ ਬਹੁਤ ਸੋਹਣੀਆਂ ਸੋਹਣੀਆਂ ਡੀਲਸ ਐਂਡ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ ਸੋ ਸੁਣਦੇ ਰਹੋ ਤੁਸੀਂ ਸਾਡਾ ਸ਼ੋਅ ਰੇਡੀਓ ਆਵਾਜ਼ ਅਤੇ ਸਾਡੇ ਸ਼ੋਅ ਦੀਆਂ ਜਿਹੜੀਆਂ ਲਾਈਨਸ ਹੈਗੀਆਂ ਉਹ ਬਹੁਤ ਜਲਦੀ ਜਲਦੀ ਫਿਲ ਹੋ ਜਾਂਦੀਆਂ ਸੋ ਤੁਸੀਂ ਸਾਰੇ ਨੰਬਰ ਨੋਟ ਕਰ ਲਓ ਸਾਡੇ ਰੇਡੀਓ ਸਟੂਡੀਓ ਨੰਬਰ ਇਜ਼ 905-673-3337 905-673-3337

0: ਚਲੋ ਜੀ, ਹੁਣ ਸਾਰੇ ਆਪਣੇ ਰੇਡੀਓ ਦਾ ਵੋਲਿਊਮ ਕਰ ਲਓ ਅਪ ਤੇ ਸਟ੍ਰੈਸ ਦਾ ਲੈਵਲ ਕਰ ਲਓ ਡਾਊਨ। ਹੁਣ ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼ ਹਰ ਗਲੀ ਹਰ ਟਾਊਨ, ਤੇ ਸਾਡਾ ਸ਼ੋਅ ਸੁਣ ਰਹੇ ਹੋ ਤੁਸੀਂ। ਤੇ ਤੁਸੀਂ ਸ਼ੋਅ ਤੇ ਹਾਜ਼ਰੀ ਜ਼ਰੂਰ ਲਗਵਾਉਣਾ, ਔਰ ਸਾਨੂੰ ਦੱਸਣਾ ਤੁਸੀਂ ਕਿੱਥੋਂ ਕਿੱਥੋਂ ਸਾਨੂੰ ਸੁਣ ਰਹੇ ਹੋ ਤੇ ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ। ਸੋ ਸਾਡੇ ਸ਼ੋਅ ਤੇ ਕਾਲ ਕਰਨ ਲਈ ਨੰਬਰ ਹੈਗਾ 905-673-3337 9056733337। ਤੇ ਅੱਜ ਸਾਡਾ ਬਹੁਤ ਹੀ ਇੰਟਰਸਟਿੰਗ ਸ਼ੋਅ ਹੁੰਦਾ ਇੱਕ ਵਜੇ ਤੱਕ। ਅਮਨ ਜੀ ਵੀ ਸਾਡੇ ਨਾਲ ਜੁੜਨਗੇ, ਔਰ ਕਾਫੀ ਸਾਰੇ ਵਧੀਆ ਵਧੀਆ ਸਾਡੇ ਐਡਵਰਟਾਈਜ਼ਰ ਸਾਡੇ ਨਾਲ ਇੰਨੀਆਂ ਵਧੀਆ ਡੀਲਸ ਲੈ ਕੇ ਆਉਣਗੇ ਕਿ ਤੁਸੀਂ ਸਾਰੇ ਆਪਣੀਆਂ ਗੱਡੀਆਂ ਮੋੜ ਲਓਗੇ। ਉਹਦੇ ਵਿੱਚੋਂ ਅਸੀਂ ਫਰੈਸ਼ ਗਰੋਸਰੀ ਡਿਪੋ, ਤਵਾ ਕਿਚਨ ਵੱਲੋਂ ਇੰਨੀਆਂ ਵਧੀਆ ਡੀਲਸ ਹੈ ਕਿ ਤੁਸੀਂ $13 ਦੇ ਵਿੱਚ ਪੂਰੀ ਫੈਮਿਲੀ ਦਾ ਟਮੀ ਫੁੱਲ ਹੋ ਜਾਏਗਾ। ਔਰ ਤੁਸੀਂ ਪਹੁੰਚਣਾ ਹੈ ਤਵਾ ਕਿਚਨ 'ਤੇ, ਅਤੇ ਤਵਾ ਕਿਚਨ ਦੀ ਟੀਮ ਵੀ ਸਾਡੇ ਨਾਲ ਜੁੜ ਰਹੀ ਹੈ। ਸੋ ਸਾਰਿਆਂ ਨੇ ਸਟੂਡੀਓ 'ਤੇ ਕਾਲ ਕਰਨਾ ਹੈ 905-673-3337 9056733337। ਅਤੇ ਅੱਜ ਸਭ ਤੋਂ ਫੇਵਰੇਟ ਸੈਗਮੈਂਟ ਮੇਰਾ ਸ਼ੁਰੂ ਹੋਏਗਾ ਬਾਬਾ ਬਕਤੌਰਾ, ਅਤੇ ਉਹਦੇ ਲਈ ਵੀ ਅਸੀਂ ਲਾਈਨਸ ਬਹੁਤ ਜਲਦੀ ਖੋਲਾਂਗੇ। ਸੋ ਬਾਬਾ ਬਕਤੌਰਾ 'ਚ ਤੁਸੀਂ ਕੀ ਕਰਨਾ ਹੈ, ਮੈਂ ਤੁਹਾਨੂੰ ਥੋੜ੍ਹੀ ਜਿਹੀ ਚੀਟਿੰਗ ਕਰਾ ਦਿੰਦੀ ਹਾਂ। ਜਿਹੜੇ ਸਾਡੇ ਲਿਸਨਰਸ ਹੈਗੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਬਾਬਾ ਬਕਤੌਰਾ 'ਚ ਕਾਲ ਕਰਨੀ ਆ ਤਾਂ ਅਸੀਂ ਤੁਹਾਨੂੰ ਤੁਹਾਡੇ ਬਾਰੇ ਕੁਛ ਚੰਗੀਆਂ ਗੱਲਾਂ ਦੱਸਾਂਗੇ, ਅਤੇ ਕੁਛ ਦੱਸਾਂਗੇ ਜਿਹਦੇ 'ਤੇ ਤੁਸੀਂ ਵਰਕਆਊਟ ਕਰਕੇ ਹੋਰ ਵੀ ਚੰਗੇ ਬਣ ਸਕਦੇ ਹੋ। ਅਤੇ ਬਾਬਾ ਬਕਤੌਰਾ ਦੇ ਸੈਗਮੈਂਟ 'ਤੇ ਤੁਸੀਂ ਸਾਨੂੰ ਦੱਸਣਾ ਆਪਣਾ ਡੇਟ ਆਫ ਬਰਥ, ਅਤੇ ਅਸੀਂ ਤੁਹਾਨੂੰ ਤੁਹਾਡੇ ਬਾਰੇ ਕੁਛ ਵਧੀਆ ਗੱਲਾਂ ਵੀ ਦੱਸਾਂਗੇ, ਔਰ ਕੁਛ ਗੱਲਾਂ ਇੱਦਾਂ ਦੀਆਂ ਦੱਸਾਂਗੇ। ਕਈ ਵਾਰ ਅਸੀਂ ਕਹਿੰਦੇ ਹਾਂ ਨਹੀਂ ਜੀ ਅਸੀਂ ਤਾਂ ਇੱਦਾਂ ਦੇ ਹੈਗੇ ਨਹੀਂ, ਜਦੋਂ ਤੱਕ ਵਧੀਆ ਗੱਲਾਂ ਹੁੰਦੀਆਂ ਅਸੀਂ ਕਹਿੰਦੇ ਅਸੀਂ ਹੈਗੇ ਹਾਂ, ਔਰ ਕਈ ਅਸੀਂ ਕਹਿੰਦੇ ਹਾਂ ਕਿ ਜਦੋਂ ਜਿੱਥੇ ਕੁਛ ਗੱਲਾਂ ਆ ਜਾਂਦੀਆਂ ਜਿੱਥੇ ਸਾਨੂੰ ਪਤਾ ਕਿ ਹਾਂ ਇਹ ਨਹੀਂ ਵਧੀਆ, ਅਸੀਂ ਕਹਿ ਦਿੰਦੇ ਨਹੀਂ ਜੀ ਅਸੀਂ ਇੱਦਾਂ ਦੇ ਤਾਂ ਹੈਗੇ ਨਹੀਂ ਹਾਂ। ਬਟ ਚਲੋ ਕੋਈ ਨਾ, ਇਹ ਵੀ ਫਨ ਸੈਗਮੈਂਟ ਹੈ। ਸੋ ਤੁਸੀਂ ਸਾਰਿਆਂ ਨੇ ਸਾਨੂੰ ਕਾਲ ਕਰਨਾ ਸਾਡੇ ਸਟੂਡੀਓ ਦੇ ਨੰਬਰ 'ਤੇ 905-673-3337, ਅਤੇ ਸਾਡਾ ਪਾਸਵਰਡ ਹੋਏਗਾ ਨਜ਼ਾਰਾ ਅਤੇ ਤਵਾ ਕਿਚਨ। ਅਤੇ ਅੱਜ ਅਸੀਂ ਨਜ਼ਾਰਾ ਅਤੇ ਤਵਾ ਕਿਚਨ ਵੱਲੋਂ ਵੀ ਬਹੁਤ ਵਧੀਆ ਵਧੀਆ ਟੇਸਟੀ ਟੇਸਟੀ ਡੀਲਸ ਲੈ ਕੇ ਆਵਾਂਗੇ। ਔਰ ਰੀਸੈਂਟਲੀ ਤੁਹਾਨੂੰ ਸਾਰਿਆਂ ਨੂੰ ਪਤਾ ਨਜ਼ਾਰਾ, ਅਗਰ ਤੁਸੀਂ ਨਹੀਂ ਗਏ ਹੋ ਤਾਂ ਮੈਂ ਕਹਾਂਗੀ ਇੱਕ ਵਾਰੀ ਨਜ਼ਾਰਾ ਹੋ ਕੇ ਆਓ। ਉਹਨਾਂ ਦੀ ਹੁਣੇ ਇੱਕ ਪਾਰਟੀ ਸੀਗੀ, ਮੈਂ ਔਨਲਾਈਨ ਚੈੱਕ ਕਰ ਰਹੀ ਸੀਗੀ, ਆਊਟਡੋਰ ਇਨਡੋਰ ਦੋਨੋਂ ਸਾਈਡ ਪਾਰਟੀ ਚੱਲ ਰਹੀ ਸੀ ਜੀ। ਮੈਂ ਅਸੀਂ ਇੰਡੀਆ 'ਤੇ ਵਿਆਹਾਂ 'ਤੇ ਜਾਈਦਾ ਰਿਜ਼ੋਰਟ 'ਤੇ, ਅੰਦਰ ਕੁਛ ਜਾਣੇ ਖਾ ਰਹੇ ਹੁੰਦੇ ਬੈਠ ਕੇ ਔਰ ਕੁਝ ਜਾਣੇ ਬਾਹਰ ਬਹਿ ਕੇ ਇੰਜੋਏ ਕਰ ਰਹੇ ਹੁੰਦੇ ਆ। ਸੋ ਸੇਮ ਉੱਦਾਂ ਸੀਗਾ, ਗਰਬਾ ਪਾਰਟੀ ਸੀ, ਵੇਖ ਕੇ ਹੀ ਮੇਰਾ ਦਿਲ ਕੀਤਾ ਕਿ ਮੈਨੂੰ ਵੀ ਉੱਥੇ ਜਾਣਾ ਚਾਹੀਦਾ ਸੀਗਾ। ਸੋ ਨਜ਼ਾਰਾ ਦੀ ਟੀਮ ਦਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 905-451-2600-905-452-2600, ਅਤੇ ਹੈਗਾ ਕਿੱਥੇ ਆ, ਹੈਗਾ ਬਰੈਂਪਟਨ ਦੇ ਵਿੱਚ ਹੈ ਜੀ, 30 ਰੈਂਬਲਰ ਡਰਾਈਵ ਯੂਨਿਟ 1E ਬਰੈਂਪਟਨ ਸਟੀਲਸ ਅਤੇ ਕੈਨੇਡੀ ਦੀ ਇੰਟਰਸੈਕਸ਼ਨ 'ਤੇ। ਉਸ ਪਲਾਜ਼ਾ ਦੇ ਵਿੱਚ ਤਵਾ ਕਿਚਨ ਦੀ ਟੇਕਆਊਟ ਲੋਕੇਸ਼ਨ ਵੀ ਹੈ, ਐਂਡ ਡੈਂਟਿਸਟਰੀ ਐਟ ਰੈਂਬਲਰ, ਸਾਡੇ ਪ੍ਰਾਊਡ ਸਪੋਂਸਰ ਦੇ ਵਿੱਚੋਂ ਇੱਕ ਸਪੋਂਸਰ ਡੈਂਟਿਸਟਰੀ ਐਂਡ ਰੈਂਬਲਰ ਵਾਲੇ ਵੀ ਹੈਗੇ ਆ। ਸੋ ਦੰਦਾਂ ਲਈ ਵੀ ਤੁਸੀਂ ਉਹਨਾਂ ਕੋਲ ਪਹੁੰਚ ਸਕਦੇ ਹੋ, ਕਿਸੇ ਤਰ੍ਹਾਂ ਦਾ ਵੀ ਡੈਂਟਿਸਟ ਦੀ ਕੋਈ ਵੀ ਰਿਕੁਆਇਰਮੈਂਟ ਹੋਵੇ ਤਾਂ ਤੁਸੀਂ ਪਹੁੰਚਣਾ ਹੈ ਸਾਰਿਆਂ ਨੇ ਡੈਂਟਿਸਟਰੀ ਐਟ ਰੈਂਬਲਰ। ਅਤੇ ਚਲੋ ਜੀ, ਅੱਜ ਦੇ ਦਿਨ ਦੀ ਸ਼ੁਰੂਆਤ ਕਰ ਰਹੇ ਹਾਂ ਅਸੀਂ। ਸੋ ਤੁਸੀਂ ਸਾਰਿਆਂ ਨੇ ਸਾਨੂੰ ਕਾਲ ਕਰਕੇ ਆਪਣੀ ਹਾਜ਼ਰੀ ਲਗਵਾਉਣੀ ਹੈ 905-673-3337 9056733337 ਕਾਲ ਕਰਕੇ ਸਾਰੇ ਸਾਨੂੰ ਦੱਸੋ ਤੁਸੀਂ ਸਾਨੂੰ ਕਿੱਥੋਂ ਕਿੱਥੋਂ ਸੁਣ ਰਹੇ ਹੋ। ਸੋ ਨੰਬਰ ਨੋਟ ਕਰ ਲਓ 905-673-3337।
1: ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
3: ਤਵਾ ਕਿਚਨ 50 Sunnyvale Gate, Brampton, Mountain Ash and Bovedda intersection, ya visit karo www.tawakitchen.ca 905-790-1699 tawakitchen.ca।
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
4: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮੈਨੂੰ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
3: 50 Sunnyvale Gate, Brampton, Mountain Ash and Bovedda intersection, ya visit karo www.tawakitchen.ca 905 7900 1699 TAWAKitchen.ca.
5: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ ਐਂਡ 905-671-2000।
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955। ਹੁਣ ਕਰਦੇ ਇਲੈਕਟ੍ਰੋਨਿਕ ਸਮਾਨ ਦੇ

0: Drive, Brampton. Major intersection, Steels and Kennedy, 90545-12600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾਓ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਹੁੰਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600.
2: ਸਵਾਗਤ ਔਰ ਇੱਕ ਵਾਰ ਫਿਰ ਤੋਂ AM 530 ਡਾਲ ਤੇ ਰੇਡੀਓ ਆਵਾਜ਼ ਵਿੱਚ ਜੁੜ ਚੁੱਕੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ। AM 530 ਤੇ ਰੇਡੀਓ ਆਵਾਜ਼ ਸੁਣ ਰਹੇ ਹੋ ਔਰ ਰੇਡੀਓ ਆਵਾਜ਼ ਦੇ ਵਿੱਚ ਤੁਸੀਂ ਸਾਡੇ ਨਾਲ ਠੀਕ 1 ਵਜੇ ਤੱਕ ਇਸ ਸਟੂਡੀਓ ਦੇ ਵਿੱਚ 905-600-3333 905-633-337 ਤੇ ਕਾਲ ਕਰ ਰਹੇ ਹੋ। ਸੰਤੋਸ਼ ਜੀ, ਕਿਵੇਂ ਹੋ ਫਿਰ ਸਾਹਿਬ?
3: ਬਹੁਤ ਵਧੀਆ। ਹਾਂਜੀ ਹਾਂਜੀ, ਬਿਲਕੁਲ ਬਹੁਤ ਵਧੀਆ ਅਮਨ ਜੀ।
2: ਤੇ ਆਪਾਂ ਅੱਜ ਫਿਰ ਕਾਲਸ ਲੈਂਦੇ ਹਾਂ ਸਾਰਿਆਂ ਦੇ।
3: ਹਾਂਜੀ ਹਾਂਜੀ।
2: ਤੇ ਨੰਬਰ ਨੇ 905-600-3333 ਬਾਬਾ ਬਖਤੋਰਾਜ। ਬਾਬਾ ਬਖਤੋਰਾਜ ਇੱਕ ਚਾਰਟ ਹੈ ਸਾਡੇ ਕੋਲ, ਜਿਸ ਦੇ ਵਿੱਚ ਤੁਸੀਂ ਸਾਰੇ ਸਾਨੂੰ ਕਾਲ ਕਰਦੇ ਹੋ। ਉਹ ਕਾਲ ਅਸੀਂ ਤੁਹਾਡੀ ਆਵਾਜ਼ ਸੁਣਦੇ ਹਾਂ। ਤੁਸੀਂ ਆਪਣਾ ਜੋ ਡੇਟ ਆਫ ਬਰਥ ਦੱਸਣਾ ਹੁੰਦਾ, ਤਰੀਕ ਜਨਮ ਦੀ। ਬਹੁਤ ਸਾਰੇ ਲੋਕ ਇਸ ਚੀਜ਼ ਦੇ ਭੁਲੇਖੇ 'ਚ ਰਹਿੰਦੇ ਨੇ ਕਿ ਬਾਬਾ ਬਖਤੋਰਾਜ 'ਚ ਅਸੀਂ ਤੁਹਾਡੀਆਂ ਰਾਸ਼ੀਆਂ ਦੇਖਦੇ ਹਾਂ। ਪਰਸਨਲੀ ਮੈਂ ਰਾਸ਼ੀਆਂ ਦੇ ਵਿੱਚ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ। ਤੁਸੀਂ ਕਰਦੇ ਹੋ, ਮੈਂ ਤੁਹਾਡੇ ਵਿਸ਼ਵਾਸ ਨੂੰ ਕਹੂੰਗਾ ਕਿ ਤੁਸੀਂ ਕਰਦੇ ਰਹੋ, ਪਰ ਮੈਂ ਨਹੀਂ ਕਰਦਾ। ਕਿਉਂਕਿ ਕੋਈ ਵੀ ਬੰਦਾ ਤੁਹਾਡੇ ਕਰਮ ਲਿਖਤ ਉਹਨੂੰ ਚੇਂਜ ਨਹੀਂ ਕਰ ਸਕਦਾ ਅੰਟਿਲ ਅਨਲੈਸ ਜੇ ਉਹੀ ਉਸ ਅੰਸ਼ ਦੇ ਨਾਲ ਜੁੜ ਚੁੱਕੇ, ਪਰਮਾਤਮਾ ਦੇ ਨਾਲ ਜੁੜ ਚੁੱਕੇ। ਪਰ ਇੱਥੇ ਕੀ ਹੁੰਦਾ ਕਿ ਕੋਈ ਬੰਦਾ 50-100 ਰੁਪਈਆ ਲੈ ਕੇ, 200 ਰੁਪਈਆ ਲੈ ਕੇ ਤੁਹਾਡੇ ਤੋਂ ਤੁਹਾਡਾ ਕਹਿੰਦਾ ਮੈਂ ਤੁਹਾਡਾ ਸਾਰਾ ਕੁਝ ਚੇਂਜ ਕਰ ਸਕਦਾ ਹੈਗਾ। ਫਿਲਹਾਲ ਬਾਬਾ ਬਖਤੋਰਾ ਦੇ ਵਿੱਚ ਅਸੀਂ ਤੁਹਾਡੀਆਂ ਆਦਤਾਂ ਦੱਸਦੇ ਹਾਂ। ਮੈਜੋਰਿਟੀ ਆਫ ਪੀਪਲ ਜਿਹੜੇ ਦੁਨੀਆਂ ਦੇ ਵਿੱਚ ਉੱਪਰ ਗਏ ਉਹ ਆਪਣੀਆਂ ਆਦਤਾਂ ਨੂੰ ਬਦਲ ਕੇ ਹੀ ਅੱਗੇ ਜਾ ਸਕੇ। ਆਦਤਾਂ ਦੇ ਵਿੱਚ ਕੀ ਹੁੰਦਾ, ਕੁਛ ਪਲੱਸ ਕੁਛ ਮਾਈਨਸ, ਕੁਛ ਅਸੀਂ ਆਪਣੇ ਆਪ ਨੂੰ ਵਿੱਚ ਲਿਆਉਂਦੇ ਹਾਂ ਹਮੇਸ਼ਾ ਆਦਤਾਂ ਦੇ ਵਿਚਕਾਰ ਆਪਣੇ ਆਪ ਨੂੰ, ਜਿਵੇਂ ਸਾਡੀ ਈਗੋ, ਸਾਡਾ ਸੋਚਣ ਦਾ ਨਜ਼ਰੀਆ, ਸਾਡਾ ਬੋਲਣ ਦਾ ਢੰਗ, ਸਾਡਾ ਰਿਐਕਟ ਕਰਨ ਦਾ ਤਰੀਕਾ, ਇਹ ਸਾਰਾ ਉਹ ਆਦਤਾਂ ਦਾ ਪਾਰਟ ਬਣ ਜਾਂਦਾ। ਪਰ ਅਸੀਂ ਉਹਨਾਂ ਨੂੰ ਚੇਂਜ ਨਹੀਂ ਕਰਦੇ, ਚਾਰੇ ਪੰਜੇ ਚੀਜ਼ਾਂ ਨੂੰ ਅਸੀਂ ਉਵੇਂ ਹੀ ਚੱਲੀ ਜਾਂਦੇ ਹਾਂ। ਸੋ ਬਾਬਾ ਬਖਤੋਰਾ 'ਚ ਤੁਸੀਂ ਸਾਨੂੰ ਕਾਲ ਕਰੋਗੇ 905-600-3333, 905-600-3333-37। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਜੋ ਹੈ ਕਿਹੜੀਆਂ ਕਿਹੜੀਆਂ ਆਦਤਾਂ ਕਿਵੇਂ ਕਿਵੇਂ ਦੀਆਂ ਤੁਹਾਡੀਆਂ ਹੈਗੀਆਂ ਨੇ, ਉਹਦੇ ਬੇਸਿਸ 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਹੋ। ਅਤੇ ਗੱਲਬਾਤ ਕਰਨ ਲਈ ਨੰਬਰ ਹੈ 905-600-3333-37, 905-600-3333-37। ਇਸ ਸਮੇਂ ਪੀਅਰਸਨ ਦੇ ਟਰੈਕ 6 ਦੇ ਬਿਲਕੁਲ ਸਾਹਮਣੇ ਸਾਡਾ ਸਟੂਡੀਓ ਹੈ, ਉੱਥੋਂ ਅਸੀਂ ਸ਼ੋ ਪ੍ਰੈਜੈਂਟ ਕਰ ਰਹੇ ਹਾਂ ਔਰ ਕਾਲ ਨੰਬਰ 1 'ਤੇ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਹੈਲੋ।
4: ਹੈਲੋ।
2: ਹਾਂਜੀ
4: ਜੀ ਜੀ, ਮੇਰਾ ਨਾਮ ਸਾਇਮਾ, ਡੇਟ ਆਫ ਬਰਥ 1977।
2: ਸਾਇਮਾ, ਤੁਸੀਂ ਆਪਣੀ ਤੁਸੀਂ ਕੀ ਜਾਣਨਾ ਚਾਹੁੰਦੇ, ਕੀ ਸੋਚ ਕੇ ਕਾਲ ਕੀਤਾ, ਵੀ ਤੁਸੀਂ ਕਿੱਦਾਂ ਦੇ ਹੋ ਜਾਣਨ ਦੇ?
4: ਫਿਊਚਰ ਫਿਊਚਰ
2: ਫਿਊਚਰ ਤਾਂ ਜੋ ਤੁਸੀਂ ਕਰ ਰਹੇ ਹੋ ਉਹਦੇ ਤੇ ਨਿਰਭਰ ਕਰਦਾ ਨਾ, ਤੁਸੀਂ ਅੱਜ ਕੀ ਕਰ ਰਹੇ ਹੋ?
4: ਨਹੀਂ
2: ਨਹੀਂ। ਓਕੇ, ਚਲੋ ਅੱਜ ਕੀ ਕਰ ਰਹੇ ਹੋ ਤੁਸੀਂ? ਕੁਝ ਵੀ ਨਹੀਂ ਕਰ ਰਹੇ। ਫਿਊਚਰ ਤਾਂ ਹੀ ਸਾਇਮਾ ਵਧੀਆ ਹੋਊਗਾ ਨਾ, ਜੇ ਅੱਜ ਨੂੰ ਤੁਸੀਂ ਡਿਜ਼ਾਈਨ ਕਰੋਗੇ ਜੇ ਅੱਜ ਕਿੱਦਾਂ ਦਾ ਹੈਗਾ। ਜੇ ਅੱਜ ਡਿਜ਼ਾਈਨਡ ਨਹੀਂ ਹੈਗਾ ਕੱਲ ਕਿਵੇਂ ਵਧੀਆ ਹੋਊਗਾ? ਅੱਜ ਕੱਲ੍ਹ ਦਾ ਪਲਾਨ ਨਹੀਂ ਬਣਿਆ ਹੋਊਗਾ ਤਾਂ ਕੱਲ੍ਹ ਦਾ ਦਿਨ ਸਵੇਰੇ ਸਪੋਇਲ ਹੋਊਗਾ। ਅਤੇ ਤੁਸੀਂ ਅੱਜ ਹੀ ਤਿਆਰੀ ਕਰਕੇ ਚੱਲੋਗੇ ਕਿ ਕੱਲ੍ਹ ਨੂੰ ਕੀ ਕਰਨਾ, ਕਿਵੇਂ ਕਿਵੇਂ ਕਰਨਾ, ਕਿਹੜੇ ਐਕਸ਼ਨ 'ਤੇ ਰਿਐਕਸ਼ਨ ਆਊਗਾ, ਕਿਹੜੇ ਐਕਸ਼ਨ 'ਤੇ ਰਿਜ਼ਲਟ ਆਊਗਾ। ਰਿਐਕਸ਼ਨ ਅਤੇ ਰਿਜ਼ਲਟ ਦੋਨੋਂ ਚੀਜ਼ਾਂ ਹੁੰਦੀਆਂ, ਆਰ ਆਰ ਤੋਂ ਸਟਾਰਟ ਹੁੰਦੀਆਂ ਐਕਸ਼ਨ ਦੇ ਉੱਪਰ, ਅਤੇ ਡਿਪੈਂਡ ਉਹ 'ਤੇ ਕਰਦਾ। ਹੁਣ ਤੁਸੀਂ ਮੈਂ ਜਿਹੜਾ ਹੈਗਾ ਤੁਹਾਨੂੰ ਤੁਹਾਡਾ ਫਿਊਚਰ ਨਹੀਂ, ਤੁਹਾਡਾ ਜਨਮ ਤਰੀਕ, ਤੁਹਾਡਾ ਨਾਂ, ਤੁਹਾਡਾ ਜਿਹੜਾ ਹੈਗਾ ਆਦਤਾਂ, ਉਹ ਸਾਰੀਆਂ ਦੱਸਦਾ। ਅਤੇ ਸਾਡਾ ਤਵਾ ਕਿਚਨ ਪ੍ਰਾਊਡ ਸਪੋਂਸਰ ਦੇ ਵਿੱਚੋਂ, ਤਵਾ ਕਿਚਨ ਜਿਸ ਸਮੇਂ ਸਾਡੇ ਨਾਲ ਹੋਲਤੇ ਨੇ, ਨੈਕਸਟ ਕਾਲ 'ਤੇ ਚਲਾ ਗਿਆ। ਸਤਿ ਸ਼੍ਰੀ ਅਕਾਲ ਜੀ। ਮੈਂ ਹੈਲੋ
5: ਹੈਲੋ
2: ਹਾਂਜੀ
5: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
5: ਰੇਡੀਓ ਸੁਣੀ ਜਾਂਦੇ ਜੀ।
2: ਉਹ ਬਹੁਤ ਵਧੀਆ ਕਰਤਾ ਜੀ, ਤੁਸੀਂ ਤਾਂ ਕੰਮੇ ਬਹੁਤ ਵਧੀਆ ਕਰਿਆ ਜਿਹੜਾ ਤੁਸੀਂ ਰੇਡੀਓ ਸੁਣ ਲਿਆ।
5: ਹਾਂਜੀ ਹਾਂਜੀ,
2: ਬੋਲੋ ਜੀ, ਡੇਟ ਆਫ ਬਰਥ ਕੀ ਆ?
5: ਮਤਲਬ ਤੁਸੀਂ ਐਸਟ੍ਰੋਲੋਜੀ ਬਾਰੇ ਦੱਸਦੇ ਜੀ?
2: ਨਹੀਂ, ਐਸਟ੍ਰੋਲੋਜੀ ਦੇ ਮੈਂ ਖਿਲਾਫ ਆ ਜੀ, ਮੈਂ ਤੁਹਾਡੀਆਂ ਆਦਤਾਂ ਦੱਸਦਾ। ਆਦਤਾਂ
5: ਆਦਤਾਂ ਦੱਸ ਦੋ ਜੀ ਫਿਰ।
2: ਡੇਟ ਆਫ ਬਰਥ ਤੇ ਨਾਂ ਕੀ ਆ ਤੁਹਾਡਾ?
5: ਡੇਟ ਆਫ ਬਰਥ ਹੈਗੀ 28 May 2001।
2: ਅੱਛਾ,
5: ਨਾਂ ਹੈਗਾ ਜੀ ਮੇਰਾ ਰਮਨਦੀਪ।
2: ਰਮਨਦੀਪ ਕੌਰ ਸਿੰਘ
5: ਜੀ, ਤੁਹਾਨੂੰ ਆਵਾਜ਼ ਤੋਂ ਕੀ ਲੱਗਦਾ ਜੀ?
2: ਨਹੀਂ ਆਵਾਜ਼ ਤਾਂ ਨਹੀਂ, ਗੁਰੂ ਦਾ ਨਾਂ ਲਾਉਣ ਲੱਗਿਆ ਸ਼ਰਮ ਆਉਂਦੀ ਆ। ਨਾ ਗੁਰੂ ਦਾ ਨਾਂ ਸਿੰਘ ਤੇ ਕੌਰ ਜਿਹੜੇ ਦਿੱਤੇ ਹੋਏ ਨੇ ਗੁਰੂ ਨੇ, ਆਵਾਜ਼ ਤੋਂ ਤਾਂ ਪਤਾ ਲੱਗ ਗਿਆ ਬੰਦਾ ਬੋਲਦਾ ਪਿਆ। ਨਾਂ ਨਾਲ ਸਿੰਘ ਲਾਉਣ ਦਾ ਕੀ ਜਾਂਦਾ? ਰਮਨਦੀਪ ਕੰਗ, ਰਮਨਦੀਪ ਨਿੱਜਰ, ਵਿੱਚੋਂ ਸਿੰਘ ਦਾ ਤੁਸੀਂ ਕੱਟਤਾ,
5: ਕੋਈ
2: ਲਿਆ ਕਰੋ ਨਾਂ
5: ਸਿੰਘ ਜੀ ਸਿੰਘ।
2: ਹਾਂ, ਆਵਾਜ਼ ਤੋਂ ਤਾਂ ਪਤਾ ਲੱਗ ਗਿਆ ਸੀ ਤੂੰ ਬੰਦਾ ਹੈਗਾ ਹੈ ਵੀ। ਤੇ ਡੇਟ ਆਫ ਬਰਥ ਕੀ ਦੱਸੀ ਆ?
3: 28 May।
2: 28 May, ਮੇ 28 ਦੇ ਵਿੱਚ ਬਈ ਮੁੰਡਿਆ ਸੁਣ ਲਾ ਤੇਰੀ ਗੱਲ ਹੁਣ।
5: ਹਾਂ ਜੀ,
2: ਚਲਾਕ ਬਹੁਤ ਆ ਤੂੰ ਇੱਕ ਤਾਂ।
5: ਅੱਛਾ ਜੀ,
2: ਆਉਣ ਵਾਲੇ ਟਾਈਮ ਹੀ ਅਲਰਟ ਰਹਿਣਾ।
5: ਕੀ ਨਹੀਂ ਰਹਿੰਦਾ ਜੀ?
2: ਅਲਰਟ, ਅਲਰਟ, ਸਾਵਧਾਨ ਰਹਿਣਾ ਆਉਣ ਵਾਲੇ ਸਮੇਂ ਵਾਸਤੇ।
5: ਹਾਂ ਜੀ,
2: ਜਿਹੋ ਜਿਹੇ ਜਗ੍ਹਾ ਤੇ ਆ ਗਿਆ ਉਹੋ ਜਿਹੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਲੈਣਾ।
5: ਅੱਛਾ ਜੀ,
2: ਸਿੱਖਣ ਦੀ ਤਮੰਨਾ ਹੈ?
5: ਹਾਂ ਜੀ ਹੈਗੀ।
2: ਟੈਨਸ਼ਨ ਬਹੁਤ ਜ਼ਿਆਦਾ ਲੈਣੀ ਤੇ ਨਰਵਸ ਹੋ ਜਾਣਾ, ਠੀਕ ਹੈ? ਕਿਸੇ ਵੀ ਚੀਜ਼ ਨੂੰ ਸੋਚਣਾ ਮੇਰੇ ਤੋਂ ਹੋਣੀ ਨਹੀਂ, ਇਹ ਨੁਕਸਾਨ ਨੇ ਤਿੰਨ ਵੱਡੇ।
5: ਹਾਂ ਜੀ, ਇਹ ਤਾਂ ਹੈ ਜੀ।
2: ਹਾਂ ਜੀ, ਮੈਂ ਤਾਂ ਕੋਈ ਚੀਜ਼ ਨੂੰ ਹੱਥ ਨਹੀਂ ਪਾ ਸਕਣਾ, ਗ੍ਰੈਸਪ ਨਹੀਂ ਕਰ ਸਕਣਾ, ਇਹ ਪ੍ਰੋਬਲਮ ਆ, ਠੀਕ ਹੈ?
5: ਹਾਂ ਜੀ,
2: ਕੀ ਕਰਨਾ ਕੀ ਪਊਗਾ ਹੁਣ?
5: ਕਰਨਾ ਕੁਝ ਨਹੀਂ, ਕੰਮ ਕਰੀ ਜਾਂਦਾ ਜੀ।
2: ਰਾਜੇ ਕੰਮ ਨਹੀਂ ਇਕੱਲਾ ਕਰਨਾ ਹੈਗਾ, ਕੰਮ ਦੇ ਨਾਲ ਸੋਚ ਵੀ ਰੱਖਣੀ ਆ, ਆਈਡੀਆਜ਼ ਵੀ ਰੱਖਣੇ, ਪਲਾਨ ਵੀ ਰੱਖਣੇ ਆ। ਮੈਂ ਚਾਈਨਾ ਜਾ ਕੇ ਆਇਆ, ਤੇਰੀ ਏਜ ਦੇ ਲੋਕ ਉੱਥੇ ਕਾਰਖਾਨੇ ਖੋਲੀ ਬੈਠੇ ਨੇ।
5: ਅੱਛਾ ਜੀ।
2: ਹਾਂਜੀ, ਬੰਦੇ ਰੱਖੀ ਬੈਠੇ 10-10, 20-20, 30-30 ਥੱਲੇ ਕੰਮ ਕਰਦੇ ਨੇ, ਤੇ ਉਹ ਬੰਦੇ ਅੱਗੇ ਇੰਡਸਟਰੀਲਾਈਜ਼ ਹੋ ਰਹੇ ਨੇ, ਕਿਉਂਕਿ ਉਹ ਟਿਕਟੋਕ ਇੰਸਟਾਗ੍ਰਾਮ ਨਹੀਂ ਖੋਲਦੇ, ਉੱਥੇ ਬੈਨ ਆ।
5: ਹਾਂ, ਇਹ ਤਾਂ ਹੈਗੀ
2: ਮਤਲਬ ਰੱਖਦੇ
5: ਆਪਣੀ
2: ਲੈਂਗੁਏਜ ਠੀਕ ਕਰ, ਠੀਕ ਹੈ? ਲੈਂਗੁਏਜ ਸਹੀ ਰੱਖ ਜਾ, ਦੇਖਿਆ ਕਰ ਤੂੰ ਚਾਰ ਬੰਦਿਆਂ ਚ ਬੋਲਦਾ ਪਿਆ, ਉਈ ਜੋ ਮੂੰਹ ਚੋਂ ਗਿਆ ਕੱਢੀ ਨਹੀਂ ਜਾਣਾ ਹੁੰਦਾ ਬਾਹਰ, ਠੀਕ ਹੈ? ਦੇਖ ਕੇ ਚੱਲਣਾ ਹੁੰਦਾ, ਹਰ ਸ਼ਬਦ ਨੂੰ ਨਾਪ ਤੋਲ ਕੇ ਬੋਲਣਾ ਹੁੰਦਾ, ਉਈ ਹਰੇਕ ਦੇ ਉੱਤੇ ਟਿੱਪਣੀਆਂ ਨਹੀਂ ਕਰਨ ਦੀ ਲੋੜ, ਆਪਣੇ 'ਤੇ ਟਿੱਪਣੀ ਕਰਨੀ ਆ। ਪੀੜ੍ਹੀ ਥੱਲੇ ਸੋਟਾ ਫੇਰਨਾ, ਪੀੜ੍ਹੀ ਥੱਲੇ ਆਪਾਂ ਝਾੜੂ ਫੇਲ ਕੇ ਥੱਲਿਓ ਮਿੱਟੀ ਸਾਰੀ ਕੱਢ ਦੇਣੀ ਆ ਬਾਹਰ ਆਪਣੇ। ਇਹਦਾ ਮਤਲਬ ਆ ਬਾਬਾ ਬਖਤੌਰਾ, ਤਾਂ ਜੋ ਆਪਾਂ ਆਪਣੇ 'ਚ ਸੁਧਾਰ ਕਰ ਸਕੀਏ। ਦੁਨੀਆ ਦਾ ਰਾਜੇ ਆਪਾਂ ਠੀਕ ਕਰ ਨਹੀਂ ਸਕਦੇ, ਆਪਾਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ। ਆਪਣੇ ਆਪ ਨੂੰ ਠੀਕ ਕਰਨਾ, ਅਤੇ ਜਿੱਥੇ ਬਹਿਣਾ ਚੱਜ ਦੇ ਸ਼ਬਦ ਬੋਲਣੇ, ਮਤਲਬ ਆਹ ਲੈਂਗੁਏਜ ਨਾਲ ਤੂੰ ਕੋਈ ਟਾਟਾ ਬਿਰਲਾ ਨਹੀਂ ਬਣ ਜਾਣਾ, ਜੋ ਹੈ ਤੂੰ ਥੱਲੇ ਜਾ ਸਕਦਾ, ਉੱਪਰ ਨਹੀਂ ਆ ਸਕਦਾ। ਲੈਂਗੁਏਜ ਸਹੀ ਰੱਖਣੀ, ਆਪਣੇ ਗਾਲ ਗਲੋਚ ਹਰੇਕ ਨੂੰ ਧਿਆਨ ਨਾਲ। ਬਾਬੂ ਜੀ ਜਰਾ ਧਿਆਨ ਨਾਲ, 905-600-7373-37 ਸਟੂਡੀਓ ਦੇ ਨੰਬਰ ਨੇ, ਦੋ ਲਾਈਨ ਖਾਲੀ ਨੇ, ਦੋ ਬਿਜ਼ੀ ਨੇ। ਬਾਬਾ ਬਖਤੌਰਾ, ਸਿਰਫ ਆਦਤਾਂ ਦੱਸਣੀਆਂ ਨੇ
3: ਜੀ,
2: ਕੁਛ ਨਹੀਂ। ਤੁਸੀਂ 30 ਸੈਕਿੰਡ ਲਈ ਕਿਸੇ ਨਾਲ ਗੱਲ ਕਰਦੇ ਹੋ ਅਤੇ ਤੁਸੀਂ ਆਪਣੀ ਪਰਸਨੈਲਿਟੀ, ਇਹ ਗੱਲ ਸੁਣੋ ਧਿਆਨ ਨਾਲ। ਅੱਜ ਇੱਕ ਕਹਾਵਤ ਹੈ, ਡਾਕਟਰ ਪੰਨੂ ਕਹਿੰਦੇ ਨੇ ਕਿ ਤੁਸੀਂ ਆਪਣੇ ਵੱਡੇ ਵਡੇਰਿਆਂ ਨੂੰ ਨਿੰਦਣਾ ਸ਼ੁਰੂ ਕਰ ਦਿਉ, ਅੱਜ ਤੋਂ ਕਹਿਣਾ ਸ਼ੁਰੂ ਕਰ ਦਿਉ ਮਾੜਾ ਚੰਗਾ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਗੱਲ ਕਰਦਾ, ਧੁੱਪ 'ਚ ਬਹਿ ਕੇ ਪਾਠ ਕਰਦੇ ਸੀ, ਉਦੋਂ ਜਰਨੈਲ ਸਿੰਘ ਕਹਿ ਕੇ ਬੁਲਾਇਆ ਜਾਂਦਾ ਸੀ ਇਹਨਾਂ ਨੂੰ, ਸੰਤ ਸ਼ਬਦ ਨਾਲ ਨਹੀਂ ਜੁੜਿਆ ਸੀ, ਭਗਤੀ ਕਰਨੀ ਬਹੁਤ ਜ਼ਿਆਦਾ ਜਰਨੈਲ ਸਿੰਘ ਨੇ। ਵੱਡੇ ਬਾਪੂ ਜੀ ਨੇ ਜਿਹੜੇ ਉਸ ਸਮੇਂ ਜਿਹੜੇ ਮੁਖੀਆ ਸੀਗੇ ਦਮਦਮੀ ਟਕਸਾਲ ਦੇ, ਬਾਪੂ ਜੀ ਕਹਿੰਦੇ ਸਾਰੇ ਉਹਨਾਂ ਨੂੰ, ਬਾਪੂ ਜੀ ਦੇ ਕੋਲ ਸ਼ਿਕਾਇਤ ਗਈ ਕਿ ਜਰਨੈਲ ਸਿੰਘ ਕਰਾਮਾਤੀ ਢੰਗ ਨਾਲ ਪਾਠ ਕਰਦਾ, ਧੁੱਪਾਂ 'ਚ ਬੈਠ ਕੇ ਆਪਣੇ ਸਰੀਰ ਨੂੰ ਤਪੱਸਿਆ ਕਰਦਾ, ਆਪਣੇ ਸਰੀਰ ਨੂੰ ਦੁੱਖ ਦਿੰਦਾ। ਅਤੇ ਬਾਪੂ ਜੀ ਨੇ ਬੁਲਾ ਲਿਆ, ਅਤੇ ਉੱਥੇ ਬਾਕੀ ਵੀ ਸਾਰੇ ਲੋਕ ਆ ਕੇ ਇਕੱਠੇ ਹੋ ਗਏ। ਬਾਪੂ ਜੀ ਕਹਿੰਦੇ ਵੀ ਜਰਨੈਲ ਸਿੰਘ, ਪਤਾ ਲੱਗਿਆ ਕਿ ਤੂੰ ਧੁੱਪਾਂ 'ਚ ਬੈਠ ਕੇ ਕਈ ਕਈ ਘੰਟੇ ਪਾਠ ਕਰਦਾ ਹੈਗਾ, ਸਿਮਰਨ ਕਰਦਾ, ਕੀ ਰਿੱਧੀਆਂ ਸਿੱਧੀਆਂ ਪਾਉਣੀਆਂ ਨੇ? ਸੰਤ ਜਰਨੈਲ ਸਿੰਘ ਕਹਿੰਦੇ ਵੀ ਬਾਪੂ ਜੀ, ਮੈਂ ਕੋਈ ਵੀ ਐਸੀ ਮਨਸ਼ਾ ਦੇ ਨਾਲ ਪਾਠ ਨਹੀਂ ਕਰਦਾ ਕਿ ਮੈਂ ਕੋਈ ਰਿੱਧੀ ਸਿੱਧੀ ਪਾਉਣੀ, ਮੈਂ ਸਿਰਫ ਇਹ ਕਰ ਰਿਹਾ ਕਿ ਆਉਣ ਵਾਲਾ ਸਮਾਂ ਜਿਹੜਾ ਮੇਰਾ ਹੈਗਾ, ਔਖਾ ਸਮਾਂ ਜਿਹੜਾ ਕਦੇ ਵੀ ਜ਼ਿੰਦਗੀ 'ਚ ਆਵੇ, ਉਹਨੂੰ ਉਹਨੂੰ ਪਾਠ ਦੀ ਤਾਕਤ ਦੇ ਨਾਲ ਅੱਗੇ ਕੱਢ ਸਕੀਏ, ਅਸੀਂ ਅੱਗੇ ਵੱਧ ਸਕੀਏ। ਅਸੀਂ ਉਹ 'ਚ ਦੁੱਖ ਰੋਗ ਸੰਤਾਪ ਉਤਰੇ ਸੁਣ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰਤੇ ਜਾਣੀ, ਉਸ ਪੂਰੇ ਗੁਰੂ ਦੀ ਕਿਰਪਾ ਹੋ ਜਾਵੇ। ਮੈਂ ਇਸ ਲਈ ਇੰਨੀ ਜਿਹੜਾ ਹੈਗਾ ਆਪਣੇ ਆਪ ਨੂੰ ਢਾਲਦਾ ਪਿਆਂ ਕਿ ਮਾੜਿਆਂ ਟਾਈਮਾਂ ਦੇ ਵਿੱਚ ਮੈਂ ਡੋਲਾਂ ਨਾ, ਤਾਂ ਬਾਪੂ ਜੀ ਕਹਿੰਦੇ ਜਰਨੈਲ ਸਿਆਂ ਛੋਟੇ ਸਾਹਿਬਜ਼ਾਦਿਆਂ ਦੀ ਤਾਂ ਕੋਈ ਤੇਰੇ ਵਾਂਗੂ ਭਗਤੀ ਨਹੀਂ ਕੀਤੀ ਹੋਈ ਸੀ ਬੈਠ ਕੇ, ਉਹਨਾਂ ਨੇ ਤਾਂ ਕੋਈ ਬੈਠ ਕੇ ਤੇਰੇ ਵਾਂਗੂ ਕੋਈ ਤਪ ਨਹੀਂ ਕੀਤਾ, ਅਤੇ ਉਹ ਕਿਵੇਂ ਐਡੇ ਵੱਡੇ ਅਕਹਿ ਅਤੇ ਅਸਹਿ ਦੁੱਖ ਸਹਿਰ ਗਏ, ਅਕਹਿ ਅਤੇ ਅਸਹਿ ਜਿਹਨੂੰ ਦੱਸਿਆ ਨਹੀਂ ਜਾ ਸਕਦਾ, ਜਿਹਨੂੰ ਸਿਆ ਨਹੀਂ ਜਾ ਸਕਦਾ, ਉਹ ਕਿਵੇਂ ਸਹਾਰ ਗਏ, ਉਹ ਕਿਹੜਾ ਬੈਠ ਕੇ ਤੇਰੇ ਵਾਂਗੂ ਚੌਂਕੜੇ ਮਾਰ ਕੇ ਧੁੱਪਾਂ ਦੇ ਵਿੱਚ ਭਗਤੀਆਂ ਕਰਦੇ ਸੀ। ਜਦੋਂ ਸਮਾਂ ਆਉਂਦਾ ਜਦੋਂ ਪਿਆਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉੱਤੇ ਹਾਜ਼ਰ ਨਾਜ਼ਰ ਹੁੰਦੇ ਨੇ, ਬਸ ਤੂੰ ਜ਼ਿੰਦਗੀ 'ਚ ਹਾਜ਼ਰ ਨਾਜ਼ਰ ਦੇਖ ਕੇ ਚੱਲਣਾ। ਅਤੇ ਕਿਹਾ ਬਾਪੂ ਜੀ ਸੱਤ ਬਚਨ, ਜਿਹੜੇ ਲੋਕ ਆਪਣੇ ਵੱਡੇ ਵਡੇਰਿਆਂ ਦੀ ਇੱਜ਼ਤ ਨਹੀਂ ਕਰਦੇ ਉਹਨਾਂ ਦੀ ਆਪ ਦੀ ਇੱਜ਼ਤ ਵੀ ਨਹੀਂ ਹੁੰਦੀ, ਉਹਨਾਂ ਦਾ ਕੱਦ ਨੀਵਾਂ ਹੋ ਜਾਂਦਾ। ਅਤੇ ਜਿਹੜੇ ਲੋਕ ਆਪਣੇ ਵੱਡੇ ਵਡੇਰਿਆਂ ਦੀ ਇੱਜ਼ਤ ਕਰਦੇ ਨੇ, ਤੁਸੀਂ ਵੱਡੇ ਵਡੇਰਿਆਂ ਦੀ ਇੱਜ਼ਤ ਨਾ ਕਰੋ, ਉਹਨਾਂ ਦਾ ਕੀ ਘੱਟ ਜਾਣਾ, ਉਹਨਾਂ ਦੀ ਤਾਂ ਕੁਰਬਾਨੀਆਂ ਐਡੀਆਂ ਨੇ, ਮਸਾਲਾ ਨੇ, ਤੁਹਾਡਾ ਕੀ ਹੈ, ਤੁਹਾਡਾ ਤਾਂ ਜੋ ਮੂੰਹ 'ਚ ਆਇਆ ਬੋਲਤਾ ਤੁਸੀਂ, ਜਿਵੇਂ ਬਾਈ ਬੋਲ ਕੇ ਗਿਆ ਸੀ ਹੁਣ। ਪਰ ਜਿਹੜੇ ਵੱਡੇ ਵਡੇਰੇ ਨੇ ਤੁਸੀਂ ਉਹਨਾਂ ਦੀ ਉਸਤਤ ਕਰਦੇ ਹੋ ਨਾ, ਜਦੋਂ ਉਹਨਾਂ ਦੀ ਸਿਫਤ ਕਰਦੇ ਹੋ, ਸਿਫਤ ਸਲਾਹ ਕਰਦੇ ਹੋ, ਤਾਂ ਸਿਫਤ ਸਲਾਹ ਦੇ ਵਿੱਚ ਤੁਹਾਡਾ ਵੀ ਕੱਦ ਵੱਡਾ ਹੋ ਜਾਂਦਾ, ਤੁਹਾਨੂੰ ਵੀ ਤਰੱਕੀ ਮਿਲਦੀ ਹੈ। ਬਸ ਇਸ ਚੀਜ਼ ਦਾ ਖਿਆਲ ਰੱਖੋ, ਜ਼ਬਾਨ 'ਚੋਂ ਵੱਡੇ ਵਡੇਰਿਆਂ ਦੀ ਇੱਜ਼ਤ ਕਰੋ, ਜਿੱਥੇ ਚਾਰ ਬੰਦੇ ਖੜ੍ਹੇ ਆ ਲਿਆਕਤ ਨਾਲ ਬੋਲੋ, ਅੱਛੇ ਸ਼ਬਦ ਕੋਸ਼ ਨੂੰ ਵਰਤੋ, ਠੀਕ ਹੈ। ਤੁਹਾਡੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਹੈਗੇ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰਨਾ। ਵਿਚਾਰਾਂ ਦਾ ਆਦਾਨ ਪ੍ਰਦਾਨ ਸ਼ਬਦ ਕੋਸ਼ ਦੇ ਰਾਹੀਂ ਕੀਤਾ ਜਾ ਸਕਦਾ। ਮੈਨੂੰ ਯਾਦ ਹੈ ਕਿ ਗੁਰਦੁਆਰਾ ਦੀ ਇੱਕ ਮੈਂਬਰ ਨੇ ਤਿਰੰਗੇ ਝੰਡੇ ਦੇ ਉੱਤੇ ਪੈਰ ਰੱਖਿਆ ਹੋਇਆ ਸੀ ਅਤੇ ਫੋਟੋ ਪਾਈ ਇੱਕ ਨਗਰ ਕੀਰਤਨ 'ਚ, ਕੁਦਰਤੀ ਉਹ ਮੈਨੂੰ ਗੁਰਦੁਆਰਾ ਸਾਹਿਬ 'ਚ ਬੰਦਾ ਮਿਲ ਗਿਆ ਮੈਨੂੰ। ਮੈਂ ਉਹਨੂੰ ਕਿਹਾ ਬਾਈ ਜੀ ਤੁਸੀਂ ਗੁਰਦੁਆਰੇ ਦੇ ਵਿੱਚ ਮਿਲ ਗਏ, ਵਧੀਆ ਹੋ ਗਿਆ, ਤੁਹਾਨੂੰ ਇੱਕ ਸਵਾਲ ਪੁੱਛਣਾ, ਤੁਸੀਂ ਤਿਰੰਗੇ ਝੰਡੇ ਦੇ ਉੱਤੇ ਪੈਰ ਰੱਖ ਕੇ ਫੋਟੋ ਪਾਈ ਸੀ ਆਪਣੀ ਫੇਸਬੁੱਕ 'ਤੇ। ਮੈਂ ਕਿਹਾ ਮੇਰੇ ਮਨ ਨੂੰ ਬੜੀ ਚੋਟ ਲੱਗੀ ਜੀ, ਮੇਰੀ ਜਨਮ ਭੂਮੀ ਆ। ਉਹ ਵਿਚਾਰਧਾਰਕ ਤੌਰ ਦੇ ਉੱਤੇ ਕੁਛ ਹੋਰ ਸੀਗੇ, ਸ਼ਬਦ ਕੁਛ ਨਹੀਂ ਵਰਤੂੰਗਾ। ਮੈਂ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ, ਉਹ ਮੈਨੂੰ ਕਹਿੰਦੇ ਵੀ ਸਾਡੇ ਲਈ ਤਾਂ ਉਹ ਉੱਥੇ ਸਾਡੇ ਲਈ ਤਾਂ ਗੁਲਾਮੀ ਆ। ਮੈਂ ਕਿਹਾ ਕਿਊਬੈਕ ਵੀ ਆਪਣੇ ਆਪ ਨੂੰ ਅਲੱਗ ਆਈਡੈਂਟੀ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਜਾਣੂ ਕਰਾਉਂਦਾ ਲੋਕਾਂ 'ਚ, ਠੀਕ ਹੈ। ਕੀ ਕਿਊਬੈਕ ਕੈਨੇਡਾ ਦੇ ਝੰਡੇ ਜ਼ਮੀਨ 'ਤੇ ਰੱਖ ਕੇ ਪੈਰਾਂ ਦੇ ਉੱਤੇ ਖੜਦਾ? ਉਹਨਾਂ ਦੀ ਆਪਣੀ ਸੋਚ, ਉਹ ਤਕੜੇ ਹੋ ਗਏ ਨੇ, ਉਹ ਕੈਨੇਡਾ ਤੋਂ ਹਿਕਟੇ ਜ਼ੋਰ ਦੇ ਉੱਤੇ ਲੈਂਦੇ ਨੇ, ਪੜ੍ਹ ਲਿਖ ਗਏ ਨੇ, ਅੱਗੇ ਵੱਧ ਗਏ ਨੇ, ਇੰਡਸਟਰੀਲਾਈਜ਼ ਹੋਏ ਨੇ, ਟੂਰਿਜ਼ਮ 'ਚ ਉਹਨਾਂ ਦਾ ਨਾਂ, ਆਪਣੀ ਬੋਲੀ ਨੂੰ ਉਹਨਾਂ ਨੇ ਸਾਂਭ ਕੇ ਰੱਖਿਆ, ਆਪਣੇ ਕਲਚਰ ਨੂੰ ਸਾਂਭ ਲਿਆ, ਉਹਦੇ ਬੇਸਿਸ 'ਤੇ ਉਹ ਕੈਨੇਡਾ ਤੋਂ ਬੜਾ ਕੁਛ ਲੈ ਜਾਂਦੇ ਨੇ। ਅਤੇ ਜੇ ਤੁਸੀਂ ਕਹੋ ਝੰਡੇ ਜ਼ਮੀਨਾਂ 'ਤੇ ਰੱਖ ਕੇ ਉੱਤੇ ਪੈਰਾਂ 'ਤੇ ਰੱਖ ਕੇ ਖੜ੍ਹ ਜਾਂਦੇ ਤਾਂ ਪੱਲੇ ਕੁਛ ਨਹੀਂ ਪੈਣਾ ਸੀ ਕਿਸੇ ਦੇ, ਕਿਊਬੈਕ ਨੇ ਹੀ ਥੱਲੇ ਗਿਰਨਾ ਸੀ, ਹੋਰ ਉਹਦੀ ਰਿਸਪੈਕਟ ਘਟਣੀ ਸੀ ਕਿਊਬੈਕ ਦੀ। ਅੱਜ ਕਿਊਬੈਕ ਨੂੰ ਪੁੱਛੇ ਬਿਨਾਂ ਕੋਈ ਵੀ ਡਿਸੀਜ਼ਨ ਕੈਨੇਡਾ ਨਹੀਂ ਲੈਂਦਾ। ਆ ਅਲਬਰਟਾ ਵਾਲੀ ਆਈ ਆ, ਉਹ ਡੀਫੇਮ ਕਰ ਰਹੀ ਸੀ ਕੈਨੇਡਾ ਨੂੰ, ਅੱਜ ਦੇਖ ਲਓ ਡੇਨੀਅਲ, ਤੁਸੀਂ ਦੇਖ ਲਓ ਕੁਛ ਨੂੰ ਲੱਭਣੀ ਨਹੀਂ। ਇੱਕ ਟਾਈਮ 'ਤੇ ਜੇਸਨ ਕੇਨੀ ਵਰਗੇ ਬੰਦੇ ਆਏ, ਐਡੇ ਸਟ੍ਰਿਕਟ, ਇੱਕੋ ਰੰਗ ਇੱਕੋ ਕਲਰ ਨੂੰ ਪਿਆਰ ਕਰਨ ਵਾਲੇ, ਅੱਜ ਕਿੱਥੇ ਨੇ ਉਹ, ਸਿਆਸਤ 'ਚੋਂ ਗਾਇਬ ਹੋ ਗਏ, ਹਾਰ ਗਏ ਆਪਣੀ ਪ੍ਰੋਵਿੰਸ ਦੇ ਵਿੱਚ, ਆਪਣੀ ਇਲੈਕਸ਼ਨ ਹਾਰ ਗਿਆ, ਅਲਬਰਟਾ 'ਚੋਂ ਇਲੈਕਸ਼ਨ ਹਾਰ ਗਿਆ, ਪ੍ਰੀਮੀਅਰ ਦੇ ਤੌਰ 'ਤੇ ਫੇਲ ਹੋ ਗਿਆ। ਅਤੇ ਜਦੋਂ ਹਾਰਪਰ ਦੇ ਟਾਈਮ 'ਤੇ ਇਮੀਗ੍ਰੇਸ਼ਨ ਮਿਨਿਸਟਰ ਬਣਿਆ ਸੀ, ਉਦੋਂ ਐਂ ਕਹਿੰਦਾ ਸੀ ਜਿਵੇਂ ਡੋਨਲਡ ਟਰੰਪ ਕਰਦਾ, ਅੱਜ ਰਾਤ ਨੂੰ ਆਹ ਬੰਦ, ਕੱਲ੍ਹ ਸਵੇਰੇ ਆਹ ਖੁੱਲ੍ਹਾ, ਪਰਸੋਂ ਰਾਤ ਨੂੰ ਆਹ ਕੈਟੇਗਰੀ ਬੰਦ, ਟਰੰਪ ਵਾਂਗੂ ਕਰਦਾ ਸੀ ਸਭ ਕੁਛ, ਉਹ ਜੋ ਕਰਦਾ ਸੀ। ਜਦੋਂ ਅਸਲੀ ਸਮਾਂ ਆਇਆ ਆਪਦੇ ਸਿਰ 'ਤੇ, ਉਦੋਂ ਗਿਰ ਗਿਆ, ਫੇਲ ਹੋ ਗਿਆ ਬੁਰੀ ਤਰ੍ਹਾਂ ਨਾਲ। ਰੇਡੀ ਬਾਤ ਸੁਣਦੇ ਹੋ ਅਤੇ ਤੁਸੀਂ ਆਂਟੀ ਪਰੌਂਠੇ ਵਾਲੇ ਮੇਰੇ ਕੋਲ ਪਹੁੰਚ ਚੁੱਕੇ ਨੇ, ਸਾਰੇ ਲਾਈਨ ਬਿਜ਼ੀ ਨੇ, ਸਟੂਡੀਓ ਦੀ ਲਾਈਨ ਨੰਬਰ ਲਾਇਓ, ਜਸਵੰਤ ਤੁਸੀਂ ਹੋਲਡ ਰੱਖੋਗੇ, ਸੁਰਿੰਦਰ ਤੁਸੀਂ ਹੋਲਡ ਰੱਖੋਗੇ, 73-40 ਹੋਲਡ ਰੱਖੋਗੇ। ਆਂਟੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ, ਤਵਾ ਕਿਚਨ ਜੀ, ਤਵਾ ਕਿਚਨ, ਹੈਲੋ ਹੈਲੋ
3: ਹੈਲੋ
6: ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਆਂਟੀ ਜੀ,
6: ਹਾਂਜੀ ਹਾਂਜੀ,
2: ਤੁਸੀਂ ਔਨ ਏਅਰ ਹੋ ਜੀ, ਆਪਣੀ ਗੱਲ ਕਰ ਸਕਦੇ ਹੋ।
6: ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ, ਤਾਂ ਸਵੇਰੇ ਸਵੇਰੇ ਵੀਕਐਂਡ ਹੈ ਤੇ ਤੁਸੀਂ ਸਵੇਰੇ ਸਵੇਰੇ ਜਿਹੜਾ ਹੈ ਬ੍ਰੇਕਫਾਸਟ ਦਾ ਟਾਈਮ ਹੈ, ਤੇ ਮੋਸਟ ਵੈਲਕਮ ਤਵਾ ਕਿਚਨ ਵੱਲੋਂ, ਬ੍ਰੇਕਫਾਸਟ ਤਿਆਰ ਹੈ। ਤੁਸੀਂ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਹਰ ਵਾਰ ਦੱਸਦੇ ਹੀ ਹਾਂ ਕਿ ਆਪਣਾ ਜਿਹੜਾ ਹੈਗਾ ਦਾਰਾ ਸਿੰਘ ਪਰੌਂਠਾ, ਮੇਨ ਸ਼ਾਹ ਪਰੌਂਠਾ ਹੈ ਜਿਹੜਾ, ਜਿਹਦੇ ਵਿੱਚ ਆਪਾਂ ਚਾਰ ਤਰ੍ਹਾਂ ਦੀ ਸਟਫਿੰਗ ਪਾਉਂਦੇ ਹਾਂ, ਔਰ ਪੂਰਾ ਵੱਡੇ ਥਾਲ ਸਾਈਜ਼ ਦਾ ਹੁੰਦਾ, ਜਿਸ ਨਾਲ ਆਪਾਂ ਦਹੀਂ ਅਚਾਰ ਦਿੰਦੇ ਹਾਂ, ਤੇ ਚਾਹ ਲੱਸੀ ਤੁਹਾਡੀ ਇੱਛਾ ਅਨੁਸਾਰ ਹੁੰਦੀ ਹੈ। ਤੇ ਇਸ ਦੇ ਨਾਲ ਹੀ ਜਿਹੜੇ ਨੇ ਆਪਾਂ ਮੂਲੀ ਪਰੌਂਠਾ, ਗੋਭੀ ਪਰੌਂਠਾ, ਆਲੂ ਪਰੌਂਠਾ, ਮਿਕਸ ਪਰੌਂਠਾ, ਲੂਣ ਮਿਰਚ ਵਾਲਾ ਪਰੌਂਠਾ, ਇਹ ਸਾਰੇ ਪਰੌਂਠਿਆਂ ਤੇ ਆਪਾਂ ਜਿਹੜੀ ਡੀਲ ਜਿਹੜੀ ਤੁਹਾਡੀ ਅਵੇਲੇਬਲ ਹੈ ਚੱਲਦੀ ਪਈ ਹੈ, ਤੁਸੀਂ ਇਹਨਾਂ ਦਾ ਜਿਹੜਾ ਹੈ ਨਜ਼ਾਰਾ ਲੈ ਸਕਦੇ ਹੋ। ਖਾਓ ਜ਼ਰੂਰ, ਜਿਨ੍ਹਾਂ ਨੇ ਨਹੀਂ ਖਾਧਾ ਉਹ ਜ਼ਰੂਰ ਟੇਸਟ ਕਰਕੇ ਦੇਖੋ, ਕਿਉਂਕਿ ਤਵਾ ਕਿਚਨ ਦਾ ਇੱਕ ਅਲੱਗ ਹੀ ਟੇਸਟ ਹੈ, ਜਿਨ੍ਹਾਂ ਦੇ ਆਪਣੇ ਮਸਾਲੇ, ਆਪਣੀਆਂ ਚੀਜ਼ਾਂ ਤਿਆਰ ਕਰਕੇ, ਹਰਾ ਧਨੀਆ, ਸੁੱਕਾ ਧਨੀਆ, ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਬੜੇ ਵਧੀਆ ਤਰੀਕੇ ਨਾਲ ਪਰੌਂਠੇ ਬਣਾਏ ਜਾਂਦੇ ਨੇ। ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਮਾੜਾ ਜਿਹਾ ਆਇਲ ਤੋਂ ਜਾਂ ਬਟਰ ਤੋਂ ਪਰਹੇਜ਼ ਕਰਦੇ ਹੋ, ਤਾਂ ਤੁਸੀਂ ਇਹੀ ਪਰੌਂਠੇ ਜਿਹੜੇ ਨੇ ਤੰਦੂਰ ਦੇ ਵਿੱਚ ਲਗਵਾ ਸਕਦੇ ਹੋ ਤੇ ਤੰਦੂਰੀ ਪਰੌਂਠੇ ਵੀ ਲੈ ਸਕਦੇ ਹੋ ਤੇ ਉਹ ਜਿਹੜੇ ਤੁਸੀਂ ਸੋਫਟ ਜਾਂ ਸਖਤ ਲੈਣੇ ਉਹ ਤੁਹਾਡੀ ਇੱਛਾ ਹੋਊਗੀ। ਇਹਦੇ ਨਾਲ ਸਾਡਾ ਅੰਮ੍ਰਿਤਸਰੀ ਕੁਲਚਾ ਜਿਹਦੇ ਨਾਲ ਆਪਾਂ ਤੁਹਾਨੂੰ ਛੋਲੇ ਭਟੂਰੇ ਤੇ ਵਾਲੀ ਜਿਹੜੇ ਨਾਲ ਸੇਮ ਹੈ ਨਾਲ ਚਣੇ ਦਿੰਦੇ ਹਾਂ ਤੇ ਉਸਦੇ ਨਾਲ ਅਚਾਰ ਖੱਟਾ ਮਿੱਠਾ ਅਚਾਰ ਦਿੱਤਾ ਜਾਂਦਾ ਮਿਰਚ ਦਾ ਨਾਲ ਗਾਜਰ ਦਾ ਅਚਾਰ ਜਿਹਨੂੰ ਕਿ ਸਿਰਕੇ ਸਿਰਕੇ ਡਿਪ ਕਰਕੇ ਬਣਾਇਆ ਜਾਂਦਾ ਔਰ ਬਹੁਤ ਸਾਰੇ ਮਸਾਲੇ ਪਾਏ ਜਾਂਦੇ ਨੇ ਇਹ ਤੇ ਨਾਲ ਤੁਹਾਨੂੰ ਸਲਾਦ ਦਿੱਤਾ ਜਾਊਗਾ ਔਰ ਤੁਹਾਡੀ ਥਾਲੀ ਜਿਹੜੀ ਸੱਜ ਕੇ ਆਏਗੀ ਤਾਂ ਤੁਹਾਨੂੰ ਨਹੀਂ ਭੁੱਖ ਲੱਗੀ ਤਾਂ ਵੀ ਲੱਗ ਜਾਏਗੀ। ਤੇ ਇਸ ਦੇ ਨਾਲ ਹੀ ਆਪਾਂ ਆ ਜਾਂਦੇ ਹਾਂ ਛੋਲੇ ਭਟੂਰੇ ਜਿਹੜੇ ਭਟੂਰੇ ਹੈ ਉਹ ਵੀ ਆਪਣੇ ਜਿਹੜੇ ਲੈਸ ਓਇਲ ਬਿਲਕੁਲ ਜਿਹੜਾ ਹੈ ਓਇਲ ਨੂੰ ਟੱਚ ਕਰਕੇ ਹੀ ਆਪਾਂ ਉਹ ਕਰਦੇ ਹਾਂ ਤੇ ਬਾਕੀ ਬਹੁਤ ਜ਼ਿਆਦਾ ਓਇਲੀ ਨਹੀਂ ਹੋਣਗੇ ਕੋਈ ਪਰੂਫ ਨਹੀਂ ਕਰ ਪਾਏਗਾ। ਬਿਲਕੁਲ ਵਧੀਆ ਜਿਸ ਤਰੀਕੇ ਦੇ ਨਾਲ ਜਿਹੜੇ ਆਪਣੇ ਭਟੂਰੇ ਕੱਢੇ ਜਾਂਦੇ ਨੇ ਉਹ ਆਟਾ ਲਾਉਣ ਦੀ ਜਾਂ ਕੋਈ ਕੱਢਣ ਦੀ ਤਰੀਕ ਹੁੰਦੀ ਹੈ ਉਸ ਮੁਤਾਬਕ ਬਣਾਏ ਜਾਂਦੇ ਨੇ। ਉਹਨਾਂ ਤੇ ਵੀ ਆਪਾਂ ਦੋ ਭਟੂਰਿਆਂ ਤੇ ਜਿਹੜੀ ਹੈਗੇ ਦੋ ਮਤਲਬ ਚਾਰ ਭਟੂਰੇ ਦੋ ਤੇ ਡੀਲ ਚੱਲ ਰਹੀ ਹੈ ਤੁਸੀਂ ਡੀਲ ਦਾ ਫਾਇਦਾ ਜ਼ਰੂਰ ਉਠਾਓ। ਜਿਵੇਂ ਕਿ ਤੁਸੀਂ ਇੱਕ $13 ਦੇ ਵਿੱਚ ਡੀਲ ਲੈ ਲੈਂਦੇ ਹੋ ਤਾਂ ਤੁਸੀਂ ਪੂਰੀ ਫੈਮਿਲੀ ਜਾਂ 3 ਜੀਓ ਤਾਂ ਵਧੀਆ ਰੱਜ ਕੇ ਖਾ ਸਕਦੇ ਹੋ ਔਰ ਤੁਹਾਡਾ ਜਿਹੜਾ ਬ੍ਰੇਕਫਾਸਟ ਬਹੁਤ ਵਧੀਆ ਹੋ ਜਾਏਗਾ। ਤੇ ਇਸ ਦੇ ਨਾਲ ਹੀ ਆਪਾਂ ਆ ਜਾਂਦੇ ਫਾਸਟ ਫੂਡ ਬਣੀ ਪੁੱਤਰ ਜੀ ਜਿਵੇਂ ਫਾਸਟ ਫੂਡ ਦੇ ਵਿੱਚ ਨਿਊਟਰੀ ਕੁਲਚਾ ਹੋ ਗਿਆ ਬਹੁਤ ਪਿਆਰ ਦਿੱਤਾ ਤੁਸੀਂ ਬੱਚਿਆਂ ਨੇ ਕਿਉਂਕਿ ਤੁਹਾਡੇ ਇੱਥੋਂ ਦੇ ਲੋਕ ਜਿਹੜੇ ਨੇ ਬੱਚੇ ਜੰਮਪਲ ਨੇ ਬ੍ਰੈਡ ਜ਼ਰੂਰ ਲਾਈਕ ਕਰਦੇ ਨੇ ਔਰ ਬ੍ਰੈਡ ਦੇ ਵਿੱਚ ਜਿਹੜਾ ਆਪਾਂ ਵਧੀਆ ਖੱਟੀਆਂ ਮਿੱਠੀਆਂ ਥੋੜੀਆਂ ਚਟਣੀਆਂ ਥੋੜਾ ਮਸਾਲੇ ਥੋੜਾ ਵਧੀਆ ਨਿਊਟਰੀ ਜਿਹੜੀ ਆ ਉਹ ਉਬਾਲ ਕੇ ਪਾਈ ਜਾਂਦੀ ਹੈ। ਵੈਜਿਸ ਤਾਂ ਜਿਹੜੀਆਂ ਨੇ 5-7 ਵੈਜਿਸ ਜਿਹੜੀਆਂ ਨੇ ਕੱਟ ਕੇ ਬਰੀਕ ਬਰੀਕ ਉਹ ਪਾਈਆਂ ਜਾਂਦੀਆਂ ਨੇ ਔਰ ਬਹੁਤ ਹੀ ਟੇਸਟੀ ਹੁੰਦਾ ਖਾਣ ਦੇ ਵਿੱਚ। ਜਿਹਨਾਂ ਨੇ ਨਹੀਂ ਖਾਧਾ ਉਹ ਜ਼ਰੂਰ ਟਰਾਈ ਕਰੋ ਤੇ ਜ਼ਰੂਰ ਤੁਸੀਂ ਜਿਹੜਾ ਹੈ ਇਹ ਲੈ ਸਕਦੇ ਹੋ ਤੁਸੀਂ ਨਿਊਟਰੀ ਕੁਲਚਾ। ਇਹਦੇ ਨਾਲ ਆਪਾਂ ਤੁਹਾਨੂੰ ਦੇ ਦਾਂਗੇ ਰੇੜੀ ਵਾਲਾ ਕੁਲਚਾ ਲੁਧਿਆਣੇ ਵਾਲਾ ਰੇੜੀ ਵਾਲਾ ਕੁਲਚਾ। ਇਹ ਕੁਲਚੇ ਵੀ ਜਿਹੜੇ ਨੇ ਫਟਾਫਟ ਚਨੇ ਜਿਹੜੇ ਨੇ ਤਵੀ ਤੇ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਵਧੀਆ ਤੇ ਫਿਰ ਇਹਨੂੰ ਰਾੜਿਆ ਜਾਂਦਾ ਕੁਲਚੇ ਨੂੰ ਤੇ ਇਹਨੂੰ ਬਣਾ ਕੇ ਦਿੱਤਾ ਜਾਂਦਾ। ਇਹ ਜਿਹੜਾ ਹੈਗਾ ਸਾਡਾ ਰੇੜੀ ਵਾਲਾ ਕੁਲਚਾ। ਇਸ ਤੋਂ ਬਾਅਦ ਤੁਸੀਂ ਜਿਵੇਂ ਚਾਟਸ ਆ ਜਾਂਦੀਆਂ ਨੇ ਆਪਣੀਆਂ ਟਿੱਕੀ ਚਾਟ ਹੋ ਗਿਆ ਖੱਟ ਮਿੱਠਾ ਜਿਵੇਂ ਸੋਹਣਾ ਮੌਸਮ ਹੁੰਦਾ ਤਾਂ ਆਪਣਾ ਕਈ ਵਾਰੀ ਖੱਟ ਮਿੱਠਾ ਖਾਣ ਨੂੰ ਜੀ ਕਰਦਾ ਹੁੰਦਾ ਉਹ ਅਸੀਂ ਜਿਹੜੀ ਹੈ ਟਿੱਕੀ ਚਾਟ ਜਿਹੜੀ ਜਿਸ ਦੇ ਵਿੱਚ ਆਪਾਂ ਬਹੁਤ ਮਤਲਬ ਚਨੇ ਪਾ ਕੇ ਟਿੱਕੀਆਂ ਜਿਹੜੀਆਂ ਨੇ ਵਧੀਆ ਤਰੀਕੇ ਦੇ ਨਾਲ ਉਹਦੇ ਵਿੱਚ ਵੀ ਵੈਜਿਸ ਪਾਈਆਂ ਜਾਂਦੀਆਂ ਨੇ ਕਈ ਸਿਰਫ ਆਲੂ ਦੀ ਟਿੱਕੀ ਨਹੀਂ ਹੁੰਦੀ ਬੇਟਾ ਉਹਦੇ ਵਿੱਚ ਕਾਫੀ ਕੁਛ ਹੁੰਦਾ ਉਹ ਪਾ ਕੇ ਜਿਹੜਾ ਹੈ ਚੰਗੇ ਮਸਾਲੇ ਪਾ ਕੇ ਉਹਦੇ ਨਾਲ ਚਨੇ ਲਾ ਕੇ ਨਾਲ 5 ਤਰ੍ਹਾਂ ਦੀ ਉੱਪਰ ਚਟਣੀਆਂ ਪਾਈਆਂ ਜਾਂਦੀਆਂ ਨੇ ਨਾਲ ਹੋਰ ਥੋੜਾ ਜਿਹਾ ਫਰੂਟ ਪਾਇਆ ਜਾਂਦਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਤੁਹਾਨੂੰ ਅਸੀਂ ਖਵਾਉਂਦੇ ਹਾਂ। ਤੇ ਤੁਸੀਂ ਜਿਹਨਾਂ ਨੇ ਨਹੀਂ ਟਰਾਈ ਕੀਤਾ ਸਮੋਸਾ ਪਲਟੀਨ ਹੋ ਗਿਆ ਜਿਵੇਂ ਬਹੁਤ ਵਧੀਆ ਹੈਂਡਮੇਡ ਸਮੋਸੇ ਹੁੰਦੇ ਨੇ ਕੋਈ ਆਪਾਂ ਰੈਡੀਮੇਡ ਯੂਜ ਨਹੀਂ ਕਰਦੇ ਜਿਸ ਦਾ ਆਟਾ ਵੀ ਅਸੀਂ ਖੁਦ ਤਿਆਰ ਕਰਦੇ ਹਾਂ ਔਰ ਇਹ ਨਹੀਂ ਹੁੰਦਾ ਕਿ ਜਿਵੇਂ ਰੋਟੀਆਂ ਬਣੀਆਂ ਪਈਆਂ ਤੇ ਪੁਰਾਣੀਆਂ ਪਈਆਂ ਨੇ ਤੇ ਆਪਾਂ ਉਹਨਾਂ ਨੂੰ ਕੱਟ ਕੱਟ ਕੇ ਫਟਾਫਟ ਭਰਦਾ ਇਹ ਚੀਜ਼ ਬਿਲਕੁਲ ਤਵਾ ਕਿਚਨ ਤੇ ਯੂਜ ਨਹੀਂ ਹੁੰਦੀ ਤੇ ਆਟਾ ਤਾਜ਼ਾ ਲੱਗਦਾ ਜਿਵੇਂ ਹੁਣ ਆਟਾ ਲੱਗੇਗਾ ਤਾਂ ਬਸ ਦੁਪਹਿਰ ਤੱਕ ਸਾਡੇ ਜਿਹੜੇ ਨੇ ਸਮੋਸੇ ਸਾਰੇ ਬਣ ਜਾਣਗੇ ਤੇ ਉਹ ਸਮੋਸਾ ਚਾਟ ਵੀ ਤੁਸੀਂ ਸੇਮ ਟਿੱਕੀ ਵਾਲੇ ਰੇਟ ਦੇ ਵਿੱਚ ਇਹਨਾਂ ਦੇ ਵੀ ਦੋ ਦੋ ਤੇ ਡੀਲ ਚੱਲਦੀ ਪਈ ਹੈ ਤੇ ਸਮੋਸਾ ਪ੍ਰੋਟੀਨ ਵਾਹ ਵਾਹ ਵਾਹ ਕਿਆ ਬਾਤ ਹੈ ਜਿਸ ਵਿੱਚ ਥੋੜਾ ਬਟਰ ਚਿਕਨ ਗ੍ਰੇਵੀ ਥੋੜਾ ਕਾਫੀ ਕੁਛ ਮਤਲਬ ਜਿਹੜਾ ਹੈ ਨਾਲ
2: ਤੁਸੀਂ ਸਮੋਸਾ ਪ੍ਰੋਟੀਨ ਜਿਹੜੇ ਖਾਣਾ ਨਾ ਬਟਰ ਚਿਕਨ ਗ੍ਰੇਵੀ ਹੁੰਦੀ ਹੈ ਵਿੱਚ ਚੀਜ਼ ਹੁੰਦੀ ਆ ਪ੍ਰੋਟੀਨ ਹੁੰਦੀ ਆ ਸਮੋਸਾ ਹੈਂਡਮੇਡ ਹੁੰਦਾ ਹੈਗਾ ਕੋਈ ਫਰੋਜ਼ਨ ਸਮੋਸੇ ਗਰਮ ਕਰ ਕਰਕੇ ਨਹੀਂ ਦਿੱਤੇ ਜਾਂਦੇ ਤੇ ਤੁਸੀਂ ਤਵਾ ਕਿਚਨ ਤੇ ਅੱਜ ਪਹੁੰਚਣਾ ਹੈਗਾ। ਜਿਨ੍ਹਾਂ ਨੇ ਠੰਡਾ ਜਿਨ੍ਹਾਂ ਨੇ ਹੁਣ ਤੱਕ ਫਾਲੂਦਾ ਨਹੀਂ ਖਾਧਾ ਕਸਟਰਡ ਤਿਆਰ ਕਰ ਲਿਓ ਜੀ ਫਟਾਫਟ ਬਹੁਤ ਸਾਰਾ ਸਾਰਿਆਂ ਵਾਸਤੇ। ਸੋ ਫਾਲੂਦਾ ਖਾਓ ਤੁਸੀਂ ਇਹਨਾਂ ਦਾ ਜਿਹੜਾ ਕਿ ਸਪੈਸ਼ਲ ਤੇ ਚੱਲਦਾ ਪਿਆ ਇਸ ਵੇਲੇ ਗਰਮੀ ਆ। ਆਈਸਕ੍ਰੀਮ ਤੇ ਰਬੜੀ ਇਹਨਾਂ ਦੀ ਆਪਣੀ ਬਣਾਈ ਹੋਈ ਹੈ ਰਬੜੀ ਔਰ ਆਈਸਕ੍ਰੀਮ ਇਹਨਾਂ ਦੀ ਆਪਣੀ ਬਣਾਈ ਹੋਈ ਹੈ। ਪਕੌੜੇ ਤੋਂ ਲੈ ਕੇ ਹਰ ਚੀਜ਼ ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ। ਦਾਰਾਂ ਸਿੰਘ ਪਰੌਂਠਾ ਇਹਨਾਂ ਦਾ ਮਸ਼ਹੂਰ ਆ। ਇਹਨਾਂ ਦੇ ਪਰੌਂਠੇ ਤੰਦੂਰੀ ਇੰਨੇ ਜਾਂਦੇ ਨੇ ਓਇਲ ਤੋਂ ਬਿਨਾਂ ਤੰਦੂਰੀ ਪਰੌਂਠੇ ਹੁੰਦੇ ਨੇ। ਅਤੇ ਤੁਸੀਂ ਪਹੁੰਚਣਾ ਕਿੱਥੇ 50 ਸਨੀਵੇਲ ਗੇਟ 'ਤੇ ਕੇਟਰਿੰਗ ਕਰਾਉਣੀ ਹੈ ਕਿਸੇ ਨੇ ਅੱਜ ਕੱਲ੍ਹ ਪਰਸੋਂ ਕੇਟਰਿੰਗ ਜਿਹੜੀ ਆ ਲੱਖ ਬੰਦੇ ਦੇ ਆਸ ਪਾਸ ਕੇਟਰਿੰਗ ਕਰ ਚੁੱਕੇ ਬਾਰ ਬਾਰ ਰਿਪੀਟਡ ਕੇਟਰਿੰਗ ਨੇ ਸਿਵਲ ਹੋਸਪਿਟਲ ਤੋਂ ਲੈ ਕੇ ਬ੍ਰੈਂਟਨ ਵਾਲੇ ਤੋਂ ਈਟੋਬਿਕੋ ਨੌਰਥ ਜਨਰਲ ਵਾਲਮਾਰਟ ਤੋਂ ਲੈ ਕੇ ਇਹ ਵਿਨਰਸ ਤੱਕ ਅਤੇ ਇਹ ਤੋਂ ਇਲਾਵਾ ਮੈਗਨਾ ਗਰੁੱਪ ਤੋਂ ਲੈ ਕੇ ਕਈ ਟਰਾਂਸਪੋਰਟ ਕੰਪਨੀਆਂ ਦੇ ਯਾਰਡਾਂ ਦੇ ਵਿੱਚ ਉੱਥੇ ਸਕੂਲ ਦੇ ਲੰਚ ਪ੍ਰੋਗਰਾਮ ਤੋਂ ਲੈ ਕੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਇਹ ਵੈਰੀਫਾਈਡ ਹੁੰਦਾ ਸਾਰਾ ਕੁਝ ਚੈੱਕ ਕਰਕੇ ਡਿਲੀਵਰ ਕਰਨਾ ਪੈਂਦਾ। ਪੂਰਾ ਸਾਲ ਲੰਚ ਪ੍ਰੋਗਰਾਮ ਡਿਲੀਵਰ ਕੀਤੇ ਅਲੱਗ ਅਲੱਗ ਸਕੂਲਾਂ ਦੇ ਵਿੱਚ ਉਸ ਟਾਈਪ ਦਾ ਇੰਸਟੀਟਿਊਟ ਤੁਹਾਡੇ ਲਈ ਖਾਣਾ ਤਿਆਰ ਕਰਦਾ ਅਤੇ ਸਭ ਤੋਂ ਵੱਧ ਟਿਫਨ ਜਿਹੜਾ ਵੇਚਣ ਵਾਲਾ ਇੱਕ ਰੈਸਟੋਰੈਂਟ ਆ ਸਭ ਤੋਂ ਵੱਧ ਰੋਟੀ ਇਹਨਾਂ ਦੀ ਦੱਸ ਕੇ ਦੂਸਰੇ ਨੂੰ ਭੇਜਦੇ ਆ ਲੋਕ ਕਿ ਦੋ ਦਿਨ ਬਾਅਦ ਵੀ ਰੋਟੀ ਖਾ ਲਉਂਗੇ ਨਾ ਰੋਟੀ ਉੱਦਾਂ ਦੀ ਨਰਮ ਪਈ ਹੋਊਗੀ। ਤਵਾ ਕਿਚਨ ਕਾਰਨ ਕੀ ਆ? ਸਭ ਤੋਂ ਮਹਿੰਗੇ ਜਿਹੜੇ ਆਟੇ, ਚੌਲ, ਤੇਲ, ਡੇਅਰੀ ਪ੍ਰੋਡਕਟ ਅਤੇ ਕੁਛ ਹੋਰ ਆਈਟਮ ਨੇ ਜਿਹੜੀਆਂ ਉਹ ਸਭ ਤੋਂ ਮਹਿੰਗੀਆਂ ਖਰੀਦੀਆਂ ਜਾਂਦੀਆਂ, ਜਿਹੜੀਆਂ ਘਰਾਂ ਦੇ ਵਿੱਚ ਵੀ ਨਹੀਂ ਖਰੀਦਦੇ, ਤੁਸੀਂ ਦੇਖ ਕੇ ਸਸਤਾ ਖਰੀਦ ਲੈਂਦੇ ਹੋ। ਸੋ 16 to 17 ਡਾਲਰ ਦਾ ਆਟੇ ਦਾ ਬੈਗ ਇਹਨਾਂ ਦਾ ਹੁੰਦਾ। ਉਹਦਾ ਕਾਰਨ ਆ ਕਿ ਰੂਟੀਨ ਨਹੀਂ ਵਧੀਆ ਹੁੰਦੀ ਆ। ਤੁਸੀਂ ਪਹੁੰਚਣਾ ਤਵਾ ਕਿਚਨ 'ਤੇ, 50 Sunnyvale Gate, ਮਾਊਂਟਨਿਸ਼ ਐਂਡ ਬਵੇੜ ਦੀ ਲੋਕੇਸ਼ਨ, ਵੈਸਟਰਨ ਐਂਡ ਫੈਂਚ ਦੂਸਰੀ ਲੋਕੇਸ਼ਨ, ਵੈਸਟਰਨ ਅਤੇ ਫੈਂਚ ਦੇ ਉੱਤੇ, ਤੀਸਰੀ ਲੋਕੇਸ਼ਨ ਕੈਨੇਡੀ ਐਂਡ ਸਟੀਲ ਦੇ ਉੱਤੇ। ਅਤੇ ਤੁਸੀਂ ਤਵਾ ਕਿਚਨ ਨੂੰ ਕੇਟਰਿੰਗ ਵਾਸਤੇ, ਲਾਈਵ ਫੂਡ ਟਰੱਕ ਵਾਸਤੇ, ਤੰਦੂਰ ਬੈਕਯਾਰਡ ਦੇ ਵਿੱਚ ਰੱਖ ਕੇ ਆਲੇ ਦੁਆਲੇ ਬੈਠ ਕੇ ਖਾਣਾ, ਤੁਸੀਂ ਜ਼ਰੂਰ ਕੰਟੈਕਟ ਕਰੋ 905-790-1699। ਹੁਣ ਚੱਲ ਜਾਓ, ਹੁਣ ਸਪੈਸ਼ਲ ਹੈ 2 for 13 ਜਿਹੜੇ ਹੈਗੇ ਨੇ, ਦੋ ਪਲੇਟ ਚਣਾ ਭਟੂਰਾ, ਹਾਕਾ ਨਿਊਡਲਸ, ਪਰੌਂਠੇ ਦਾਰਾ ਸਿੰਘ ਦੇ ਦੋ ਹੋ ਗਏ, ਜਾਂ ਦੋ ਜਿਹੜੇ ਤੁਹਾਡੇ ਕੋਲ ਨਿਊਟਰੀ ਕੁਲਚਾ ਚੌੜੇ ਬਾਜ਼ਾਰ ਵਾਲਾ ਲੁਧਿਆਣੇ ਦਾ ਪੈਟਰਨ ਆ, ਖੰਨੇ ਵਾਲੀ ਟਿੱਕੀ ਦੋ ਹੋ ਗਈਆਂ, ਜਾਂ ਸਮੋਸਾ ਪਟੀਨ, ਤੁਸੀਂ ਇਹ ਸਾਰੇ 2 for 13 ਤੁਹਾਨੂੰ ਮਿਲਣਗੇ। ਕਾਲ ਕਰਨੀ ਆ ਤਵਾ ਕਿਚਨ 905-790-1699, 905-790-1699, TAWA Kitchen, 905-790-1699 ਤੇ ਕਾਲ ਕਰ ਲੈਣੇ। ਤਵਾ ਕਿਚਨ ਨੂੰ ਵਾਪਸ ਆ ਰਹੇ ਹਾਂ।
7: ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ, ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਟ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦ ਬੈਸਟ ਕੇਟਰਿੰਗ ਇਨ ਟਾਊਨ, ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। ਬੁੱਕ ਯੋਰ ਨੈਕਸਟ ਇਵੈਂਟ ਨਾਉ, 50 Sunnyvale Gate, ਬ੍ਰੈਂਪਟਨ, 905-790-1699, 905-790-1699।
2: ਆਂਟੀ ਪਰੌਂਠੇ ਵਾਲੀ ਤੁਹਾਡੇ ਨਾਲ ਗੱਲ ਕਰਦੇ ਹੁੰਦੇ, ਆਂਟੀ ਪਰੌਂਠੇ ਵਾਲੀ ਇਹਨਾਂ ਦਾ ਨਾਂ, ਤੇ ਤੁਸੀਂ ਪਹੁੰਚਣਾ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ।
8: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਰਿੰਦਰ ਜੀ, ਬੋਲੋ ਡੇਟ ਆਫ ਬਰਥ। ਹਾਂਜੀ, ਕੱਲੀ ਡੇਟ ਆਫ ਬਰਥ ਬੋਲ ਦੋ, ਬਸ ਕੱਲੀ ਤਰੀਕ ਬੋਲ ਦੋ।
8: ਹਾਂਜੀ, 15 January 1961।
2: ਚਲੋ ਜੀ, ਨਾਲ ਮਾਡਲ ਬੋਲਤਾ, 15 January ਹੈ ਨਾ।
9: ਪਾਸਵਰਡ ਕੋਈ ਵੀ ਨਹੀਂ ਬੋਲ ਰਿਹਾ ਸਰ।
2: ਪਾਸਵਰਡ ਕੀ ਹੈ ਸਾਡਾ?
8: ਇਹ ਨਹੀਂ ਪਤਾ ਜੀ, ਮੈਂ ਤਾਂ ਹੁਣੇ ਲਾਇਆ
2: ਮੈਂ। ਤਵਾ ਕਿਚਨ ਪਾਸਵਰਡ ਹੈ ਸਾਡਾ, ਤਵਾ ਕਿਚਨ, TAWA Kitchen। ਹਾਂਜੀ, ਤੇ ਸਮਾਰਟ ਹੈਗੇ ਹੋ, ਚੇਂਜਫੁੱਲ ਹੈਗੇ ਹੋ, ਯਾਨੀ ਕਿ ਸਮੇਂ ਨਾਲ ਆਪਣੇ ਆਪ ਨੂੰ ਬਦਲੀ ਜਾਂਦੇ ਹੋ, ਐ ਨਹੀਂ ਗਾ ਕਿ ਉਵੇਂ ਚੱਲੀ ਜਾਂਦੇ ਹੋ। ਆਈਡੀਅਲ ਹੋ, ਕਾਮ ਹੋ ਗਏ, ਗੁੱਸਾ ਬਹੁਤ ਹੁੰਦਾ ਜੀ ਤੁਹਾਡੇ 'ਚ, ਫਰੈਂਡਲੀ ਅਤੇ ਦਾਨ ਪੁੰਨ 'ਚ ਬਹੁਤ ਵਿਸ਼ਵਾਸ ਕਰਦੇ ਹੋ, ਦੂਜਿਆਂ ਦੀ ਮਦਦ ਕਰਨ 'ਚ ਵਿਸ਼ਵਾਸ ਕਰਦੇ, ਇੰਡੀਪੈਂਡੈਂਟ, ਆਪਣੇ ਡਿਸੀਜ਼ਨ ਆਪ ਬਣਾ ਸਕਦੇ ਹੋ, ਹਰ ਡਿਸੀਜ਼ਨ 'ਚ ਮਦਦ ਦੀ ਲੋੜ ਨਹੀਂ, ਪ੍ਰੈਕਟੀਕਲ ਕੰਮ ਕੀਤਾ ਸਾਰੀ ਜ਼ਿੰਦਗੀ, ਠੀਕ ਹੈ?
8: ਬਿਲਕੁਲ ਜੀ।
2: ਪ੍ਰੋਬਲਮ ਹੈ, ਰਿਪਲਾਈ ਬਹੁਤ ਛੇਤ ਕਰ ਦਿੰਦੇ ਹੋ ਤੁਸੀਂ, ਪੇਸ਼ੈਂਸ ਲੈਵਲ ਘਟਿਆ ਹੋਇਆ ਤੁਹਾਡਾ ਬਹੁਤ, ਠੀਕ ਹੈ, ਗਾਲੀ ਕਰ ਜਾਂਦੇ ਕਈ ਵਾਰੀ। ਅਤੇ ਦੂਸਰਾ ਹੈਗਾ ਕਿ ਕਿਸੇ ਨੇ ਕੋਈ ਵੀ ਗੱਲ ਕਹਿਤੀ, ਅਸਰ ਕਰ ਲੈਂਦਾ ਬਹੁਤ ਛੇਤੀ, ਐਂ ਨਹੀਂ ਦੇਖਦੇ ਵੀ ਕਿਉਂ ਅਤੇ ਕਾਹਤੇ ਦੱਸ ਰਿਹਾ ਦੂਜਾ ਬੰਦਾ। ਇਹਨੂੰ ਕਹਿੰਦੇ ਪੰਜਾਬੀ 'ਚ ਕੰਨਾਂ ਦੇ ਕੱਚੇ ਹੋ ਗਏ ਹੋ। ਇਹ ਦੋ ਚੀਜ਼ਾਂ 'ਤੇ ਪਹਿਲਾਂ ਤੁਸੀਂ ਕੰਮ ਕਰੋ, ਤੁਹਾਡੀਆਂ 4 ਹੋਰ ਚੀਜ਼ਾਂ ਨੇ ਜਿਹਨਾਂ 'ਤੇ ਵਰਕਆਊਟ ਕਰਨ ਦੀ ਲੋੜ ਆ, ਕਰੋਗੇ ਦੋਹਾਂ 'ਤੇ?
8: ਹਾਂਜੀ।
2: ਕਿਸੇ ਦੀ ਗੱਲ ਸੁਣ ਕੇ ਜਦੇ ਰਿਪਲਾਈ ਨਹੀਂ ਕਰਨਾ,
8: ਠੀਕ ਹੈ ਜੀ,
2: ਵੇਟ ਕਰਨੀ ਹੈ 1 or 2 ਦਿਨ ਦੀ,
8: ਓਕੇ ਜੀ,
2: ਇਸੀ ਚੱਲਦਾ। ਅਤੇ ਦੂਸਰਾ ਹੈਗਾ ਕਿ ਕਾਹਲੀ ਨਹੀਂ ਕਰਨੀ, ਬਸ ਖਿਆਲ ਰਹੂਗਾ,
8: ਠੀਕ ਹੈ ਜੀ,
2: ਥੈਂਕ ਯੂ। ਔਰ ਜਸਵੰਤ, ਤੁਸੀਂ ਹੋਲਡ 'ਤੇ ਸੀ ਕਾਫੀ ਟਾਈਮ ਤੋਂ, 12 ਮਿੰਟ ਤੋਂ ਹੋਲਡ 'ਤੇ ਹੋ ਜਸਵੰਤ, ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ ਬਾਈ ਜੀ।
2: ਡੇਟ ਆਫ ਬਰਥ ਜੀ?
10: 3rd of March। ਪਹਿਲੀ ਗੱਲ, ਮੈਂ ਨਾ ਤਵਾ ਵਾਲਿਆਂ ਦਾ ਵੀ ਧੰਨਵਾਦ ਕਰਨਾ, ਪਲੀਜ਼ ਜੀ, ਮੈਨੂੰ 1 ਸੈਕਿੰਡ ਦਓਗੇ?
2: ਹਾਂਜੀ ਹਾਂਜੀ।
10: ਉਹਨਾਂ ਦਾ ਨਾ ਮੈਂ ਗਿਆ, ਆਪਣਾਪਨ ਬਹੁਤ ਆ ਜਦੋਂ ਉੱਥੇ ਜਾਈਦਾ ਹੈਗਾ, ਇੰਨਾ ਨਾਈਸ ਸਰਵਿਸ ਦੇ ਰਹੇ ਆ ਨਾ ਉਹ, ਤੁਸੀਂ ਬਿਲੀਵ ਨਹੀਂ ਕਰੋਗੇ, ਕਿਉਂਕਿ ਮੈਂ ਉਹਨਾਂ ਦਾ ਥੈਂਕ ਯੂ ਕਰਦਾ ਹੈਗਾ, ਜਿੰਨੇ ਵੀ ਵਾਰੀ ਗਏ ਅਸੀਂ ਕਦੇ ਡਿਸਪੋਇੰਟਡ ਨਹੀਂ ਹੋਏ ਉੱਥੋਂ।
2: ਹਾਂਜੀ,
10: ਬਹੁਤ ਨਾਈਸ ਸਰਵਿਸ ਦਿੰਦੇ
2: ਹੈਗੇ। ਜਿਹੜਾ ਵੀ ਬਿਜ਼ਨਸ ਕੋਈ ਖੁੱਲਦਾ ਜਿਵੇਂ, ਹੈ ਨਾ, ਮੈਂ ਜਿਵੇਂ ਕੋਈ ਐਡ ਕਰ, ਜਿਵੇਂ ਆਹ ਅਗਲੀ ਕਾਲ ਜੋਤੀ ਦੀ ਹੋਲਡ ਤੇ ਆ,
10: ਹਾਂਜੀ,
2: ਮੈਂ ਕੀ ਦੇਖਦਾ ਕਿ ਲੋਕ ਕੀ ਚਾਹੁੰਦੇ ਨੇ। ਤੁਸੀਂ ਹਰੇਕ ਨੂੰ ਖੁਸ਼ ਨਹੀਂ ਕਰ ਸਕਦੇ, ਦੇਖੋ, ਤੁਸੀਂ ਹਰ ਬੰਦੇ ਨੂੰ ਖੁਸ਼ ਨਹੀਂ ਕਰ ਸਕਦੇ, ਇੱਕ ਘਰ 'ਚ ਸਾਰਿਆਂ ਨੂੰ ਖੁਸ਼ ਨਹੀਂ ਰੱਖ ਪਾਉਂਦੇ। ਤੇ ਮੈਂ ਜਦੋਂ ਇਹਨਾਂ ਨੇ ਸਟਾਰਟ ਕੀਤਾ, ਮੈਨੂੰ ਸਭ ਤੋਂ ਪਹਿਲਾਂ ਇੱਕ ਗੱਲ ਵਰਡ ਸਿਖਾਇਆ ਸੀ ਇਹਨਾਂ ਨੂੰ, ਮੈਂ ਕਿਹਾ ਤੁਹਾਡਾ ਇੱਕ ਵਰਡ ਯਾਦ ਰੱਖਣਾ, ਕਸਟਮਰ ਐਜ਼ ਗੋਡ।
10: ਹਾਂਜੀ,
2: ਤੁਸੀਂ ਪਰਮੇਸ਼ਰ
10: ਬਿਲੀਵ ਕਰੋ, ਪਿਆਰ ਦੇ ਨਾਲ ਡੀਲਿੰਗ ਕਰਦੇ ਆ ਨਾ ਇਹ ਬੰਦੇ, ਦਾ ਪਹਿਲੇ ਖਾਣਾ ਦੀ ਉਹੀ ਮਨ ਜਿੱਤ ਲੈਂਦੇ ਜਦੋਂ ਗੱਲਬਾਤ ਕਰਨਾ, ਸਟਾਈਲ ਹੀ ਇਹਨਾਂ ਦਾ
2: ਬਾਜੀ, ਤੁਹਾਡੇ ਅੰਦਰ ਵੀ ਸਮਝਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਮੈਨੂੰ ਯਾਦ ਆ, ਮੈਂ ਇੱਕ ਵਾਰੀ ਨਾ ਕਿਸੇ ਨਾਲ ਟ੍ਰੇਨਿੰਗ ਤੇ ਖੜਾ ਸੀਗਾ, ਉਹਨਾਂ ਦਾ ਬਿਜ਼ਨਸ ਸੀਗਾ ਕੱਪੜੇ ਦਾ, ਆਪਣਾ ਐਡ ਸ਼ੁਰੂ ਕੀਤੀ ਉਹਨਾਂ ਨੇ। ਮੈਂ ਉੱਥੇ ਖੜਾ ਤੇ ਮੈਂ ਸਾਈਡ ਤੋਂ ਖੜ ਕੇ ਦੇ ਦਿੰਦਾ ਲੋਕਾਂ ਨਾਲ ਡੀਲ ਕਿਵੇਂ ਕਰਦੇ ਆ।

0: ਕਰੇ ਰਾਈਟ, ਆਪਣਾਪਨ ਫੀਲ ਹੁੰਦਾ ਉੱਤੇ, ਮੇਨ ਚੀਜ਼ ਇਹ ਹੁੰਦੀ ਹੈ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਤਵਾ ਕਿਚਨ, ਤੁਸੀਂ ਸਾਰੇ ਪਹੁੰਚੋ ਜ਼ਰੂਰ। ਖਾਣਾ ਕਿਹੋ ਜਿਹਾ ਲੱਗਿਆ, ਖਾਣਾ ਵੀ ਦੱਸੋ ਉਹਨਾਂ ਦਾ।
0: ਖਾਣਾ ਇਸ ਰੀਲੀ ਟੇਸਟੀ, ਜਿਹੜੀ ਉਹ ਇਹਨਾਂ ਦੀ ਗਮੋਟਰ ਵਾਲੀ ਕੀ ਹੈਗਾ, ਗੋਟ ਮੀਟ ਇਜ਼ ਵਨ ਆਫ ਦਾ ਬੈਸਟ।
1: ਹਾਂਜੀ ਹਾਂਜੀ, ਉਹ
0: ਮੈਂ ਇਹਨਾਂ ਦੀ ਸਪੈਸ਼ਲਿਸਟੀ ਮੈਂ ਪਰ ਕਹਿ ਰਿਹਾ ਸੀ, ਮੇਰੇ ਮਨੀ ਉਹਨਾਂ ਦੀ ਸਪੈਸ਼ਲਿਸਟੀ ਇਹੀ ਲੱਗਦੀ ਵੀ ਇਸ ਰੀਲੀ ਨਾਈਸ।
1: ਹਾਂਜੀ ਹਾਂਜੀ, ਉਹ 5-6 ਘੰਟੇ ਦੇ ਪ੍ਰੋਸੈਸ 'ਚ ਬਣਦੇ, ਮੋਟਰ ਵਾਲੀ ਗੋਟ ਕਰੀ ਨਾਂ ਦਾ ਤਾਂ ਰੱਖਿਆ, ਕਿਉਂਕਿ ਮੋਟਰ ਵਰਗਾ ਟੇਸਟ ਹੁੰਦਾ, ਜਦੋਂ ਚੁੱਲ੍ਹੇ 'ਤੇ ਨਹੀਂ ਬਣਾਉਂਦੇ।
0: ਬਹੁਤ ਟੇਸਟੀ, ਬਹੁਤ ਟੇਸਟੀ, ਇਹ ਕਹਿੰਦੇ ਛੋਲੇ ਭਟੂਰੇ ਮਾਤ ਪਾ ਰਹੇ ਆ ਸਾਰਿਆਂ ਨੂੰ।
1: ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਤੇ ਤੁਹਾਡਾ ਤੁਹਾਡਾ ਡੇਟ ਆਫ ਬਰਥ ਦੁਬਾਰਾ ਬੋਲੋ ਬਾਈ ਜੀ ਇੱਕ ਵਾਰ ਫਿਰ।
0: 3rd of March ਵੀਰੇ,
1: March 3rd, ਓਕੇ ਓਕੇ, March 3rd ਲਈ ਤੁਸੀਂ ਦੇਖਣਾ ਹੈ। ਤੁਹਾਡਾ ਪਿਆਰ ਕਰਨ ਵਾਲਾ ਸੁਭਾਅ ਹੈਗਾ, ਦਿਆਲਤਾ ਅੰਦਰ ਹੈਗੀ, ਚਲੋ ਗੱਲਾਂ 'ਚੋਂ ਵੀ ਪਤਾ ਲੱਗ ਗਿਆ। ਤੁਸੀਂ ਕੌਨਸ਼ੀਅਸ ਲੈਵਲ 'ਤੇ ਰਹਿੰਦੇ ਹੈਗੇ ਹੋ, ਮਤਲਬ ਵੀ ਅੰਦਰੂਨੀ ਲੈਵਲ 'ਤੇ ਆਪਣੇ ਆਪ ਨੂੰ ਵੀ ਸੈੱਟ ਰੱਖਦੇ ਹੋ। ਅਸਥੈਟਿਕ ਵਿਦ ਗੁੱਡ ਟੈਂਪਰ, ਗੁੱਸਾ ਢਾਲਣਾ ਆਉਣ ਲੱਗ ਗਿਆ, ਵੀ ਢਾਲਣਾ ਕਿਵੇਂ ਵਿਦ ਗੁੱਡ ਟੈਂਪਰ। ਹਾਂਜੀ ਹਾਂਜੀ, ਟੈਂਪਰ ਦੋ ਹੁੰਦੇ ਆ, ਬੁਰੇ ਵਾਲਾ ਇੱਕ ਜਾਣਾ, ਇਹ ਲਿਖਿਆ ਵਿਦ ਗੁੱਡ ਟੈਂਪਰ। ਕਈ ਵਾਰੀ ਉਹ ਗੁੱਸਾ ਆਪਣੇ ਆਪ 'ਤੇ ਵੀ ਲਾਗੂ ਕਰ ਦਿੰਦੇ ਕਿ ਮੈਂ ਇਹ ਚੀਜ਼ ਕੀਤੀ, ਮੇਰੀ ਗਲਤੀ ਆ, ਇਹਨੂੰ ਵੀ ਗੁੱਡ
0: ਟੈਂਪਰ। ਥੈਂਕ ਯੂ।
1: ਹਾਂਜੀ, ਅਤੇ ਦੂਸਰਾ ਹੈਗਾ ਅਨਰਲਿਸਟਿਕ, ਬੇਵਜ੍ਹਾ ਦੀ ਗੱਲ ਦੇ ਵਿੱਚ ਕਈ ਵਾਰੀ ਓਵਰ ਥਿੰਕਿੰਗ ਬਹੁਤ ਜ਼ਿਆਦਾ ਕਰਦੇ ਹੋ ਭਾਅ ਜੀ ਤੁਸੀਂ, ਠੀਕ ਹੈ। ਓਵਰ ਥਿੰਕਿੰਗ ਜਿਹੜੀ ਆ ਸਲੋ ਪੋਇਜ਼ਨ ਆ, ਆਪਣੇ ਅੰਦਰ ਚੱਲਦੀ ਰਹਿੰਦੀ ਆ।
0: That's right.
1: ਮੈਂ ਇੱਕ ਐਡ ਦੇਖ ਰਿਹਾ ਸੀ, ਕਿਸੇ ਨੇ ਟੋਨਿਕ ਪਾ ਸੀ ਇੰਸਟਾਗ੍ਰਾਮ ਫੇਸਬੁੱਕ ਤੇ, ਤੁਸੀਂ ਕੂੜਾ ਜੋ ਗੰਦ ਵੇਚਣਾ ਵੇਚ ਸਕਦੇ ਹੋ ਜੀ ਤੁਸੀਂ। ਉਹਨੇ ਟੋਨਿਕ ਪਾ ਸੀ, ਕਹਿੰਦਾ ਡਰ ਲੱਗਣੋਂ ਹਟ ਜੂਗਾ, ਘਬਰਾਹਟ ਹੋਣੋਂ ਹਟ ਜੂਗੀ। ਹੁਣ ਥੱਲੇ ਕਿਸੇ ਨੇ ਲਿਖਿਆ ਸੀ ਕਿ ਘਬਰਾਹਟ ਤਾਂ ਜਿਹੜੀਆਂ ਕੁੱਖਾਂ 'ਚੋਂ ਜਨਮ ਲਏ ਹੁੰਦੇ ਨੇ ਉੱਥੇ ਹੀ ਖਤਮ ਹੋ ਜਾਂਦੀ ਹੁੰਦੀ ਆ, ਘਬਰਾਹਟ ਗੋਲੀਆਂ ਜਾਂ ਦਵਾਈਆਂ ਨਾਲ ਨਹੀਂ ਹੁੰਦੀ। ਘਬਰਾਹਟ ਹੁੰਦੀ ਆ, ਜਿੱਥੇ ਮੈਂ ਗੁਰਮਤ ਦੀ ਗੱਲ ਕਰਦਾ ਹੁੰਦਾ, ਮੈਂ ਗੁਰਮਤ ਦੇ ਲਈ ਬਿਲਕੁਲ, ਮੈਂ ਕੀ ਕਹਿੰਦਾ ਭਾਈ ਸ਼ੁਰੂ 'ਚ ਹੋ ਜਾਏ, ਗਲੀਆਂ ਦਾ ਰੋੜਾ ਕੂੜਾ, ਮੀਨਸ ਸਾਨੂੰ ਅਕਲ ਉਕਲ ਨਹੀਂ ਹੈ, ਅਸੀਂ ਸਿਰਫ ਇੱਕ ਸਿਧਾਂਤ ਦੇ ਉੱਤੇ ਗੱਲ ਕਰਦੇ ਹਾਂ, ਗੁਰਮਤ ਦੀ ਤਾਂ ਸਾਨੂੰ ਨੌਲੇਜ ਹੀ ਨਹੀਂ ਹੈ। ਇੱਕ ਮਨਮਤ ਤੱਕ ਗੁਰਮਤ ਆ, ਗੁਰਮਤ ਹੈ ਕਿ ਤੇਰਾ ਕੀਆ ਮਿੱਠਾ ਲਾਗੇ। ਹਾਂਜੀ, ਵੀ ਜੋ ਹੋ ਰਿਹਾ ਉਹ ਅੱਛਾ ਹੀ ਹੋ ਰਿਹਾ, ਸਾਡੇ ਨਾਲ ਬਹੁਤ ਬਿਹਤਰੀਨ ਹੋ ਰਿਹਾ। ਮਨਮਤ ਹੈਗੀ ਆ ਕਿ ਮੇਰੀ ਮਰਜ਼ੀ ਮੁਤਾਬਕ ਕਿਉਂ ਨਹੀਂ ਹੋਇਆ ਜਿਵੇਂ ਮੈਂ ਚਾਹੁੰਦਾ ਸੀ, ਸਿਚੁਏਸ਼ਨ ਮੇਰੇ ਅਕੋਰਡਿੰਗ ਕਿਉਂ ਨਹੀਂ ਹੈ। ਸੰਤੋਸ਼ ਹੱਸ ਰਹੀ ਹੈ, ਸੰਤੋਸ਼ ਪਤਨੀ ਵਿਅਤੀ ਹੱਸ ਰਹੀ ਪਤਨੀ ਆਪਣੇ ਮੈਨੂੰ ਐਂ ਲੱਗਦਾ ਸੰਤੋਸ਼ ਵਿਅਤੀ ਹੱਸ ਰਿਹਾ ਨਹੀਂ, ਅੱਜ ਹੱਸੀ ਘੱਟ ਹੈ ਮੇਰੇ। ਅੱਛਾ, ਸੋ ਭਾਜੀ ਮੇਰੀ ਕੋਸ਼ਿਸ਼ ਹੁੰਦੀ ਹੈ ਜੇ ਮੈਂ ਰੇਡੀਓ ਸਿੱਖਦੀ ਹਾਂ ਨਾ, ਇਹ 100% ਸਿੱਖ ਜਾਵੇ, ਵੀ ਇਹ ਕਮੀ ਨਾ ਹੋਵੇ। ਮੇਰੀ ਇਹ ਬਹੁਤ ਭੈੜੀ ਆਦਤ ਹੈ ਕਿ ਸਾਹਮਣੇ ਵਾਲੇ ਬੰਦੇ 'ਚ ਕਮੀ ਨਹੀਂ ਹੋਣੀ ਚਾਹੀਦੀ, ਉਹ ਪਰਫੈਕਟਲੀ ਕਰੇ ਜਿਹੜਾ ਕੰਮ ਕਰਦਾ, ਠੀਕ ਹੈ। ਪਰਫੈਕਸ਼ਨ ਜ਼ਰੂਰੀ ਹੈ ਭਾਜੀ, ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਡੀ ਇੱਜ਼ਤ ਹੀ ਪਰਫੈਕਸ਼ਨ ਨਾਲ ਹੁੰਦੀ ਹੈ ਭਾਜੀ, ਤੁਹਾਡੇ ਗੁਣਾਂ ਕਰਕੇ ਇੱਜ਼ਤ ਹੁੰਦੀ ਹੈ ਭਾਜੀ ਤੁਹਾਡੀ। ਇੱਕ ਗੱਲ ਯਾਦ ਰੱਖਿਓ, ਤੁਹਾਡੇ 'ਚ 2 ਔਗਣ ਨੇ ਅਤੇ ਤੁਹਾਡੇ 'ਚ 98 ਗੁਣ ਨੇ ਨਾ, ਤੁਸੀਂ ਪ੍ਰਫੁੱਲ ਹੋ, 95 ਗੁਣ ਨੇ ਅਤੇ 5 ਔਗਣ ਨੇ, ਤੁਸੀਂ ਓਕੇ ਹੋ, 90 ਤੇ ਚੱਲ ਜਾਓ, ਓਕੇ ਹੋ। ਪਰ ਚੱਕਰ ਇਹ ਹੈ ਵੀ
0: ਪਰਸੈਂਟੇਜ ਤਾਂ ਠੀਕ ਆ, ਮੇਰੀ ਪਰਸੈਂਟੇਜ ਠੀਕ ਆ ਫਿਰ ਨਾ।
1: ਹਾਂ, ਬਹੁਤ ਵਧੀਆ, ਧੰਨਵਾਦ ਸਰ ਤੁਹਾਡਾ, ਥੈਂਕ ਯੂ ਸੋ ਮਚ। ਮੈਂ ਅਗਲੇ ਕਾਲ ਤੇ ਜਾਣਾ ਚਾਹੁੰਗਾ। ਬਾਬਾ ਬਖਤਾਰਾ ਤੁਸੀਂ ਕਾਲ ਕਰ ਰਹੇ ਹੋ, ਗੁਰਚਰਨ ਕੀ ਹਾਲ ਚਾਲ ਨੇ?
2: ਸਤਿ ਸ੍ਰੀ ਅਕਾਲ ਭਾਜੀ, ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਬਾਕੀ ਇੰਨਾ ਭੈਣਾਂ ਭਰਾਵਾਂ ਨੂੰ ਤੁਸੀਂ ਟਾਈਮ ਦਿੰਦੇ ਹਮੇਸ਼ਾ ਹੀ, ਚੰਗੀਆਂ ਵਹਿਮਾਂ ਤਾਂ ਤੁਸੀਂ ਦੂਰ ਪਾਉਂਦੇ ਕਰਦੇ ਆ ਜੀ, ਬਾਕੀ ਦਿਲੋਂ ਤੁਹਾਡਾ ਧੰਨਵਾਦ ਕਰਦਾ ਮਾਰਾ ਤਰੱਕੇ ਚਾਰੇ। ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸ ਆ, ਭੈਣਾਂ ਵੀ ਬਿਜ਼ਨਸ ਕਰਦੀਆਂ, ਰੇਡੀਓ ਆਵਾਜ਼ ਦੀ ਟੀਮ ਆ, ਸਾਰਿਆਂ ਦਾ ਦਿਲੋਂ ਮੈਂ ਧੰਨਵਾਦ ਕਰਾਂ, ਮਾਰਾ ਤਰੱਕੇ ਚੱਲਦੀ ਹੈ, ਮੋਰ ਤਰੱਕੀਆਂ ਕਰੋ, ਬਸ ਇਹੀ ਕਹਿਣਾ ਜੀ।
1: ਮੈਂ ਗੁਰਚਰਨ ਨੂੰ ਇੱਕ ਵਾਰ ਮਿਲਿਆ ਸਿਰਫ
3: ਜੀ,
1: ਉਹ ਵੀ ਇਹ ਡੋਨੇਸ਼ਨ ਡ੍ਰੌਪ ਕਰਨ ਆਏ ਸੀਗੇ
3: ਜੀ।
1: ਇਸ ਆਦਮੀ ਨੇ 10 ਨਹੁੰਾਂ ਦੀ ਕਿਰਤ ਕੀਤੀ, ਸੁਣਦਾ ਨਹੀਂ ਹੁੰਦਾ, ਭੱਜਦਾ ਹੁੰਦਾ ਫਟਾਫਟ। 10 ਨਹੁੰਾਂ ਦੀ ਇਸ ਆਦਮੀ ਦੀ ਕਿਰਤ ਆ, ਬੜਾ ਸਧਾਰਨ ਜੀਵਨ ਬਤੀਤ ਕੀਤਾ ਇਹਨੇ, ਬਾਲੀਆਂ ਵਹਿਮਾਂ ਭਰਮਾਂ ਤੋਂ ਦੂਰ ਰਿਹਾ ਲੋਕਾਂ ਦੇ ਚੱਕਰਾਂ ਤੋਂ, ਔਰ ਹੀ ਇਜ਼ ਅ ਗੁੱਡ ਪਰਸਨ
3: ਜੀ।
1: ਅਤੇ ਜਿੱਥੇ ਕੰਮ ਕੀਤਾ ਉਹਨਾਂ ਦੀ ਉਸਤਤ ਬਹੁਤ ਕੀਤੀ, ਜਿੱਥੇ ਨੌਕਰੀ ਕੀਤੀ ਨਾ ਉੱਥੇ ਉਹਨਾਂ ਦੀ ਉਸਤਤ ਕੀਤੀ, ਉਹਨਾਂ ਦੀ ਨਿੰਦਿਆ ਨਹੀਂ ਕਦੇ ਕੀਤੀ, ਮਾੜਾ ਚੰਗਾ ਨਹੀਂ ਉਹਨਾਂ ਬਾਰੇ ਬੋਲਿਆ। ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਰਾਜਨ ਆ, ਰਾਜਨ ਤੁਸੀਂ ਔਨ ਏਅਰ, ਅਤੇ ਦਿਓ ਮੈਸੇਜ ਕਿ ਅੱਖਾਂ ਗਈਆਂ ਜਹਾਨ ਗਿਆ, ਮੈਂ ਕਹਿੰਦਾ ਹੁੰਦਾ ਸਪੈਕਸ ਐਕਸਪ੍ਰੈਸ ਜੀ। ਜਨਾਬ ਤੁਸੀਂ ਔਨ ਏਅਰ,
4: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ, ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਜੀ ਅੱਜ ਅਵੇਲੇਬਲ ਹੈ 10 ਵਜੇ ਤੋਂ ਲੈ ਕੇ 2 ਵਜੇ ਤੱਕ, ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ, ਅਤੇ ਨਾਲ ਦੀ ਨਾਲ ਜਿਹੜਾ ਸਾਡੇ ਕੋਲ ਲੇਟੈਸਟ ਇਕਵਿਪਮੈਂਟ ਹੈ, ਇਹਦੇ 'ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ ਅਤੇ ਵਿਜ਼ੂਅਲ ਫੀਲਡ, 7 ਅਲੱਗ ਅਲੱਗ ਡਿਵਾਈਸਿਸ ਨੇ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ। ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਅੱਜ ਕੱਲ੍ਹ ਡਾਕਟਰ ਤੁਹਾਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ, ਤੇ ਜੇ ਤੁਹਾਡੀ ਵਿਜ਼ਨ ਵੀ ਬਹੁਤ ਜਲਦੀ ਘਟਦੀ ਰਹੀ ਹੈ ਉਹਦੇ ਬਾਰੇ ਵੀ ਤੁਹਾਨੂੰ ਪੂਰਾ ਡਿਟੇਲ 'ਚ ਦੱਸਣਗੇ ਵੀ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888।

0: 905-460-8888. ਇਸ ਤੋਂ ਇਲਾਵਾ ਜਿਨ੍ਹਾਂ ਨੇ ਬ੍ਰਾਂਡਿਡ ਕਲਾਸਿਸ ਲੈਣੀਆਂ ਨੇ, ਗੁੱਚੀ ਦੀਆਂ, ਪ੍ਰਾਡਾ ਦੀਆਂ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬੈਲੇਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਹੀ ਮੇਡ ਇਨ ਇਟਲੀ ਹਾਈ ਐਂਡ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨਗਲਾਸਿਸ, ਜਿਹਦੀ 2026 ਦੀ ਸਮਰ ਕਲੈਕਸ਼ਨ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ। ਇਹਨਾਂ ਸਾਰਿਆਂ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਬਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਚ ਪੇਟ ਦੇ, ਟੋਰੀ ਬਰਡਸ ਦੇ, ਤੇ ਸਾਰਿਆਂ ਦੇ ਉੱਤੇ ਤੁਹਾਨੂੰ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸਭ ਤੋਂ ਵਧੀਆ ਡੀਲ ਹੈ ਜੀ ਇਹਦੇ ਚ, ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ। ਸੋ ਹੋਰ ਬਹੁਤ ਸਾਰੀਆਂ ਡੀਲ ਹੈ ਜੀ, ਤੁਸੀਂ ਸਾਡੇ ਕੋਲ ਵਿਜਿਟ ਕਰ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਕੋਈ ਸਾਡਾ ਫਿਰ 905-460-8888, 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888।
1: ਸੋ ਸਾਰੇ ਬ੍ਰਾਂਡ ਜਿਹੜੇ ਦੱਸੇ ਨੇ, ਬ੍ਰਾਂਡਡ ਸਨਗਲਾਸਿਸ ਵੀ ਤੁਸੀਂ ਲੈ ਕੇ ਜਾਣਾ, ਉੱਥੇ ਵੀ ਡੀਲ ਆ, ਇੱਕ ਬਾਏ ਕਰੋਗੇ ਦੂਸਰਾ ਕੋਈ ਤੁਹਾਨੂੰ 50 ਤੇ ਆ, ਕੋਈ ਫ੍ਰੀ ਆ, ਕੋਈ ਕਿਵੇਂ ਆ। ਤੇ ਤੁਸੀਂ ਸਿੰਪਲ ਜਿਹਾ ਪਹੁੰਚਣਾ ਕਿਵੇਂ ਆ, 410 ਦੇ ਵਿੱਚੋਂ ਸਟੀਲ ਕੱਢ ਲੈਣੀ ਆ। ਸਟੀਲ ਕੱਢ ਕੇ ਨਾ ਜੇ ਤੁਸੀਂ ਮਿਸਾਗਾ ਵੱਲੋਂ ਲੈਫਟ, ਨਹੀਂ ਤਾਂ ਜੇ ਨੌਰਥ ਵੱਲੋਂ ਉਹਨੇ ਤਾਂ ਰਾਈਟ ਕਰਨਾ, ਵਾਲਮਾਰਟ ਵਾਲਾ ਪਲਾਜ਼ਾ ਆ ਜਾਂਦਾ। ਉਸ ਪਲਾਜ਼ੇ ਦੇ ਵਿੱਚ ਸਪੈਕਸ ਐਕਸਪ੍ਰੈਸ ਜਿਹੜਾ ਹੈਗਾ ਉਹ ਲੋਕੇਟਡ ਹੈ, ਸਪੈਕਸ ਐਕਸਪ੍ਰੈਸ ਤੇ ਤੁਸੀਂ ਜ਼ਰੂਰ ਪਹੁੰਚੋ ਤੇ ਅੱਜ ਡੀਲ ਦਾ ਫਾਇਦਾ ਉਠਾਓ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ ਬਮਲੇ ਸ਼ਰਮਾ? ਹਾਂਜੀ, ਹੈਲੋ ਹੈਲੋ, ਪਰਮਲਤਾ ਸ਼ਰਮਾ, ਸਮਥਿੰਗ ਲਾਈਕ ਦੈਟ। ਹੈਲੋ,
2: ਹਾਂਜੀ,
1: ਤੁਹਾਡਾ ਨਾਮ ਕੀ ਹੈ ਪੂਰਾ?
2: ਮੇਰਾ ਨਾਮ ਅਨੀਤਾ ਹੈ ਜੀ।
1: ਅੱਛਾ ਅੱਛਾ, ਹੁਣ ਆ ਗਿਆ ਜੀ ਪੂਰਾ ਇੱਥੇ, ਪੀ ਆਰ ਈ ਐਮ, ਸਾਡੀ ਸਕਰੀਨ ਚੱਲਦੀ ਹੁੰਦੀ ਕਿਉਂਕਿ ਪੜ੍ਹਦੀ ਹੁੰਦਾ ਪ੍ਰੇਮ ਲਤਾ।
2: ਹਾਂਜੀ ਹਾਂਜੀ ਹਾਂਜੀ
1: ਹਾਂਜੀ, ਤੇ ਡੇਟ ਆਫ ਬਰਥ ਕੀ ਹੈ, ਜਲਦੀ ਬੋਲਿਓ।
2: 26 ਜਨਵਰੀ।
1: 26 ਜਨਵਰੀ, ਬੜਾ ਇਤਿਹਾਸਿਕ ਦਿਨ ਹੈ ਤੁਹਾਡਾ। ਤੇ ਮੈਨੂੰ ਦੱਸ ਦਿਓ ਵੀ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਮਨਾਉਂਦੇ ਆ ਸਾਰੇ ਕਿ ਤੁਹਾਡਾ ਜਨਮ ਦਿਨ ਮਨਾਉਂਦੇ ਘਰੇ? ਹਾਂਜੀ,
2: ਜਨਮ ਦਿਨ ਵੀ ਮਨਾਉਂਦੇ, ਸਾਰਾ ਕੁਝ ਕਰਦੇ ਆ ਜੀ, ਜਨਮ ਦਿਨ ਵੀ ਮਨਾਉਂਦੇ
1: ਆ। ਅੱਛਾ, ਚਲੋ 26 ਜਨਵਰੀ ਤੁਹਾਡਾ, ਥੋੜੀ ਆ ਪਾਸਵਰਡ ਬੋਲ ਦੋ ਕੀ ਹੈ ਤੁਹਾਡਾ?
2: ਤਵਾ ਕਿਚਨ।
1: ਹਾਂਜੀ, ਗਏ ਹੋ ਕਦੇ?
2: ਨਹੀਂ ਜਾਂਦੀ, ਜਦੋਂ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀਗੇ, ਲੱਗ ਰਿਹਾ ਸੀ ਕਿ ਜਾਣਾ ਚਾਹੀਦਾ।
1: ਹਾਂ, ਜ਼ਰੂਰ ਜਾ ਕੇ ਆਓ, ਜਿਹੜਾ ਟੇਸਟ ਹੋਊਗਾ ਨਾ ਤੁਹਾਨੂੰ ਢਾਬੇ ਵਰਗਾ ਟੇਸਟ ਆਊਗਾ। ਪ੍ਰੈਪਰੇਸ਼ਨ ਕਰ ਵਰਗੀ ਸਾਡਾ ਸਲੋਗਨ ਹੈ। ਔਰ ਕੁਇਕਲੀ ਮੈਂ ਦੱਸ ਦਿੰਦਾ ਤੁਹਾਨੂੰ, ਓਵਰ ਥਿੰਕਰ ਤੁਸੀਂ ਬਹੁਤ ਜ਼ਿਆਦਾ ਹੈਗੇ ਹੋ
2: ਜੀ,
1: ਤੇ ਇੱਕ ਇੱਕ ਤੁਸੀਂ ਜਿਹੜੇ ਤੁਹਾਡੇ ਆਸ ਪਾਸ ਲੋਕ ਉਹਨਾਂ ਤੋਂ ਸੈਟਿਸਫਾਈਡ ਨਹੀਂ ਛੇਤੀ ਹੁੰਦੇ।
2: ਅੱਛਾ ਜੀ।
1: ਹਾਂ, ਹੁੰਦਾ ਕੀ ਆਪਾਂ ਉਹਨਾਂ 'ਚ ਪਰਫੈਕਸ਼ਨ ਬਹੁਤ ਲੱਭਦੇ ਹਾਂ, ਪਰਫੈਕਸ਼ਨ ਨਹੀਂ ਲੱਭਣੀ ਆਪਾਂ ਉਹਨਾਂ 'ਚ।
2: ਠੀਕ ਹੈ ਜੀ,
1: ਠੀਕ ਹੈ, ਆਪਾਂ ਬਹੁਤ ਲੱਭਦੇ ਹਾਂ, ਉਹ ਚੀਜ਼ ਦਾ ਖਿਆਲ ਰੱਖਿਓ। ਠੀਕ ਹੈ,
2: ਠੀਕ ਹੈ ਜੀ।
1: ਤੇ ਬਾਕੀ ਵਧੀਆ ਤੁਹਾਡਾ ਸਾਰਾ ਕੁਝ, ਤੁਹਾਡਾ ਸੁਭਾਅ ਜਿਹੜਾ ਹੈਗਾ ਨਿਰੰਤਰ ਬਦਲ ਰਿਹਾ ਹੈਗਾ, ਤੁਸੀਂ ਨਿਰੰਤਰ ਜਿਹੜੀਆਂ ਅੱਛੀਆਂ ਚੀਜ਼ਾਂ 'ਚ ਬਹੁਤ ਜੁੜੇ ਹੋਏ ਹੈਗੇ ਹੋ। ਠੀਕ ਹੈ, ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਜੋਤੀ ਵੀ ਹੋਰ ਤੇ ਵੀ ਇੱਕ ਬੜੀ ਸੋਹਣਾ ਸੈਗਮੈਂਟ ਲੈ ਕੇ ਆ ਰਹੇ ਹਾਂ, ਥੋੜਾ ਦਿਲ ਲਵਾਦਾਂਗੇ ਸਾਰਿਆਂ ਦਾ ਜਿੰਨੇ ਲੋਕ ਸੁਣਦੇ। ਸਟੂਡੀਓ ਨੰਬਰ ਨੇ 905-600-7373, ਬਾਬਾ ਬਖਤੌਰਾ ਸੁਣ ਰਹੇ ਹੋ ਤੁਸੀਂ। ਬਾਬਾ ਬਖਤੌਰਾ 'ਚ ਕੋਈ ਫਿਊਚਰ ਨਹੀਂ, ਕੋਈ ਪਾਸਟ ਨਹੀਂ, ਪਾਸਟ ਮੜੀਆਂ, ਫਿਊਚਰ ਬੁਲਬਲਾ, ਪਾਣੀ ਦਿਆ ਬੁਲਬਲਿਆ, ਕੀ ਮਰਿਆਦਾ ਤੇਰੀਆਂ, ਪ੍ਰੈਜੈਂਟ ਅੱਜ ਆਦਤਾਂ ਕਿਹੜੀਆਂ ਤੁਹਾਨੂੰ ਖਰਾਬ ਕਰ ਰਹੀਆਂ ਨੇ। ਪਾਸਵਰਡ ਤਵਾ ਕਿਚਨ। ਹੈਲੋ ਜੀ।
3: ਹੈਲੋ,
1: ਹਾਂਜੀ
3: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
3: ਕੀ ਹਾਲ ਹੈ ਜੀ?
1: ਚੜ੍ਹਦੀ ਕਲਾ ਬਾਜੀ, ਚੜ੍ਹਦੀ ਕਲਾ।
3: ਮੇਰਾ ਡੇਟ ਆਫ ਬਰਥ ਹੈ ਜੀ 15 ਅਗਸਤ।
1: ਬਾਜੀ ਤੁਸੀਂ ਮਿਲ ਕੇ ਤਾਂ ਨਹੀਂ, ਪਲਾਨ ਤਾਂ ਨਹੀਂ ਤੁਹਾਡਾ
3: ਦੋਹਾਂ ਦਾ? ਮੈਂ ਪਹਿਲਾਂ ਹੀ ਸੁਣੀ ਉਹਦੇ, ਮੈਂ ਕਿਹਾ ਉਹਨਾਂ ਦਾ 26 ਜਨਵਰੀ ਆ ਭਾਜੀ ਨੇ।
1: ਤੁਹਾਡੇ ਘਰ ਦੇ ਦਿਨ ਆਜ਼ਾਦੀ ਮਨਾਉਂਦੇ ਕਿ ਤੁਹਾਨੂੰ ਤੁਹਾਡਾ ਜਨਮ ਦਿਨ ਮਨਾਉਂਦੇ?
3: ਭਾਜੀ ਜਦੋਂ ਇੰਡੀਆ ਸੀ ਨਾ, ਇੱਕ ਸੁੱਖ ਸੀਗਾ, ਨਾ ਤਾਂ ਸਕੂਲ ਚ ਨਾ ਕੰਮ ਤੇ, ਜਨਮ ਦਿਨ ਛੁੱਟੀ ਵਾਲੇ ਦਿਨ ਹੀ ਹੁੰਦਾ ਸੀ।
1: ਹਾਂ, ਤੁਸੀਂ ਲੋਕਾਂ ਨੇ ਕਹਿ ਕਹਿੰਦੇ ਜੇ ਕੋਈ ਪੁੱਛੇ ਤੁਹਾਡਾ ਜਨਮ ਦਿਨ ਕਿੱਦਾਂ, ਤੁਸੀਂ ਕਹਿਣਾ ਪੂਰੇ ਇੰਡੀਆ ਨੂੰ ਛੁੱਟੀ ਹੁੰਦੀ ਹੈ ਮੇਰੇ ਜਨਮਦਿਨ ਵਾਲੇ ਦਿਨ। ਹਾਂ, ਪੂਰੇ ਜਨਮਦਿਨ ਦੀ ਖੁਸ਼ੀ ਚ ਕਹਿ ਛੁੱਟੀ ਕਰ ਦਿੱਤੀ ਜਾਂਦੀ ਹੈ ਸਾਰਿਆਂ ਨੂੰ। ਹਾਂਜੀ, ਕਿ ਪੂਰਾ ਲਾਲ ਕਿਲ੍ਹਾ ਸਜਾਇਆ ਜਾਂਦਾ ਸਾਡੇ ਜਨਮਦਿਨ ਵਾਲੇ ਦਿਨ। ਨਾਲ ਐ ਕਿਆ ਕਰੋ ਵੀ ਫੌਜਾਂ ਸਲਾਮੀ ਦੇਣ ਪਹੁੰਚਦੀਆਂ ਲਾਲ ਕਿਲ੍ਹੇ ਤੇ ਮੇਰੇ ਜਨਮਦਿਨ ਵਾਲੇ ਦਿਨ, ਬੰਦਾ ਹਿੱਲ ਜਾਵੇ ਵੀ ਯਾਰ ਇਹੋ ਜਿਹਾ ਕੀ ਖਾਸ ਕੀਤਾ ਇਸ ਬੰਦੇ ਨੇ,
4: ਲੋਕ ਸਲਿਊਟ ਮਾਰਦੇ ਆ,
1: ਕੋਈ ਸਲਿਊਟ ਮਾਰਦੇ ਆ ਲੋਕ ਨਾਲ ਦੇ ਗਏ ਨੂੰ ਪੁੱਛਣ ਵੀ ਬੰਦਾ ਇਹ ਕਰਦਾ ਕੀ ਆ ਭਾਜੀ, ਉਹ ਕਹਿੰਦਾ ਕੁਛ ਨਹੀਂ ਕਰਦਾ ਹੈਗਾ ਵੈਸੇ, ਸੁਭਾਅ ਵੀ ਬਹੁਤ ਅੱਛਾ ਭਾਜੀ, ਕਿਸੇ ਬਾਰੇ ਜਾਣਨਾ ਨਾ, ਕਹਿੰਦੇ ਮੂੰਹ ਤੋਂ ਜਿੰਨਾ ਮਰਜ਼ੀ ਸੋਹਣਾ ਸੁਨੱਖਾ ਹੋਵੇ, ਜਦੋਂ ਜੀਭ ਚੋਂ ਕੁਝ ਕੱਢਦਾ ਨਾ ਬਾਹਰ ਉਹ। ਹਾਂਜੀ, ਤੁਹਾਨੂੰ ਯਾਦ ਹੈ ਕਿ ਕਾਲਰ ਆਪਣਾ ਪਹਿਲਾਂ ਵਾਲਾ ਸੀ, ਮੈਂ ਉਹਦੇ ਖਿਲਾਫ ਨਹੀਂ ਗਾ, ਮੈਨੂੰ ਤਾਂ ਗੱਲ ਕਰਨ ਦੇ ਢੰਗ ਤੋਂ ਹੀ ਪਤਾ ਲੱਗਦਾ ਸੀ ਵੀ ਕੁਛ ਨਾ ਕੁਛ ਇਹੋ ਜਿਹਾ ਕੁਛ ਬੋਲੂਗਾ ਹੀ ਇਹ। ਹਾਂਜੀ, ਕਹਿੰਦੇ ਆ ਤੁਹਾਡਾ ਮੂੰਹ ਖੋਲਣਾ ਹੀ ਤੁਹਾਡੀ ਪਰਸਨੈਲਿਟੀ ਹੈ ਭਾਜੀ।
3: ਬਿਲਕੁਲ ਬਿਲਕੁਲ
1: ਸੰਤੋਸ਼ ਜੀ, ਮੇਕਅਪ ਜਿੰਨੇ ਮਰਜ਼ੀ ਕਰ ਲਓ,
4: ਬਿਲਕੁਲ
3: ਬਹੁਤ ਸਮਾਂ ਲੱਗ ਗਿਆ ਨਾ ਭਾਜੀ,
1: ਨਹੀਂ ਮੂੰਹ ਨਹੀਂ ਵਧਿਆ, ਕੇਂਬਰਿਜ ਲੰਡਨ ਸਾਰਨੀਆਂ ਤੇ ਇਧਰੋਂ ਨਾਇਗਰਾ ਫਾਲ ਤੋਂ ਲੈ ਕੇ ਬਾਰਡਰ ਤੋਂ ਤੁਸੀਂ ਹੈਮਿਲਟਨ, ਬ੍ਰੈਂਟਫੋਰਡ, ਪੈਰਿਸ ਤੋਂ ਲੈ ਕੇ ਸਿਮਕੋ ਕਾਉਂਟੀ, ਹੈਲਡਮਨ ਕਾਉਂਟੀ ਹੈਗੀ ਹੈ ਇੱਕ ਬਹੁਤ ਵਿਚਾਲੇ ਜੇ ਪਿੱਛੇ ਆ ਜਾਂਦੀ ਹੈ, ਲੋ ਬੈਂਕ ਆ ਜਾਂਦਾ ਵਿੱਚ, ਵੇਨ ਫਲੀਟ ਆ ਜਾਂਦਾ, ਅਤੇ ਇੱਧਰ ਨੂੰ ਤੁਸੀਂ ਸਾਨੂੰ ਵਿੰਗਮ ਆ ਜਾਂਦਾ ਪਾਣੀ ਦੇ ਕੰਢੇ ਦੇ ਉੱਪਰ, ਵਿੰਗਮ ਤੋਂ ਲੈ ਕੇ ਓਵਨ ਸਾਊਂਡ, ਓਵਨ ਸਾਊਂਡ ਤੋਂ ਓਰੇਲੀਆ ਤੱਕ 11 ਹਾਈਵੇ ਦੇ ਉੱਤੇ। ਹਾਂਜੀ, 400 ਹਾਈਵੇ 'ਤੇ ਤੁਸੀਂ ਸਾਨੂੰ ਸੁਣਦੇ ਹੈਗੇ ਹੋ ਓਰੇਲੀਆ ਦੇ ਉੱਤੇ, ਅਤੇ ਤੁਸੀਂ ਸਾਨੂੰ ਸੁਣਦੇ ਹੈਗੇ ਹੋ ਇਸ ਸਮੇਂ ਪੀਟਰਬਰੋ ਲੈਂਡਜ਼ੀ ਹੁੰਦੇ ਹੋਏ, ਇਹ ਸਰਕਲ ਆ ਪੂਰਾ ਹੰਡਰਡਸ ਆਫ ਕਿਲੋਮੀਟਰਸ ਦੇ ਵਿੱਚ, ਤਕਰੀਬਨ ਤਕਰੀਬਨ 1,00,000 ਪਲੱਸ ਲੋਕ ਜਿਹੜੇ ਇੱਕ ਟਾਈਮ 'ਤੇ ਸ਼ੋਅ ਨੂੰ ਸੁਣ ਰਹੇ ਹੁੰਦੇ ਨੇ, ਅਤੇ ਜਿੰਨੀ ਪਾਪੂਲੇਸ਼ਨ ਟੋਰੋਂਟੋ ਦੇ ਅੰਦਰ ਆ ਇੰਨੀ ਉਹ ਪਾਪੂਲੇਸ਼ਨ ਟੋਰੋਂਟੋ ਤੋਂ ਬਾਹਰ ਸਾਊਥ ਏਸ਼ੀਅਨ ਲੋਕਾਂ ਦੀ ਡਾਟਾ ਦੱਸਦਾ ਹੈਗਾ ਸਟੈਟਸ ਕੈਨੇਡਾ ਦਾ, ਅਤੇ ਇਸ ਸਮੇਂ 2 ਮਿਲੀਅਨ ਦੇ ਆਸ ਪਾਸ ਲੋਕ, 20 ਲੱਖ ਦੇ ਆਸ ਪਾਸ ਲੋਕ ਜਿਹੜੇ ਜੀ ਟੀ ਏ 'ਚ ਨੇ, ਜੀ ਟੀ ਏ ਅਤੇ ਜੀ ਟੀ ਏ ਤੋਂ ਬਾਹਰਲੇ ਸ਼ਹਿਰਾਂ 'ਚ, ਔਰ ਜਿੰਨੇ ਵੀ ਲੋਕ ਕੰਮਾਂ 'ਤੇ ਜਾਂਦੇ ਨੇ ਉਹ ਰੇਡੀਓ ਸੁਣਦੇ ਨੇ, ਅਤੇ ਜਿਹੜੇ ਵਿਹਲੇ ਨੇ 11-12 ਵਜੇ ਉੱਠਦੇ ਨੇ, 1 ਵਜੇ ਉੱਠਦੇ ਨੇ, ਉਹ ਇੰਸਟਾਗ੍ਰਾਮ 'ਤੇ ਨੇ। ਯਾਨੀ ਕਿ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਰੇਡੀਓ 'ਤੇ ਪ੍ਰਮੋਟ ਕਰੋ, ਜਿੱਥੇ ਤੁਹਾਨੂੰ ਤੁਹਾਡੇ ਬਾਇਰਸ ਮਿਲ ਸਕਣ, ਚੰਗੇ ਲੋਕ ਮਿਲ ਸਕਣ। ਬਾਈ ਜੀ, ਕੀ ਕੰਮ ਕਰਦੇ ਤੁਸੀਂ ਆਪ?
3: ਮੈਂ ਜੀ ਬੈਂਕ 'ਚ ਕੰਮ ਕਰਦਾ ਜੀ।
1: ਕੀ ਬਾਤ ਆ ਭਾਈ, ਫਿਰ ਤੁਸੀਂ ਐਂ ਕੋਈ, ਤੁਸੀਂ ਇਹ ਵੀ ਗਲਤ ਕਹਿਤਾ, ਤੁਸੀਂ ਕੋ ਭਾਈ ਸਾਰਾ ਦਿਨ ਪੈਸੇ ਗਿਣਦੇ ਥੱਕ ਜਾਈਦਾ ਬਸ। ਹਾਂਜੀ
3: ਸਹੀ ਸਹੀ, ਸਾਰਾ ਦਿਨ ਪੈਸੇ 'ਚ ਰਹੀਦਾ, ਆਪਦਾ ਇੱਕ ਵੀ ਨਹੀਂ ਉਹਨਾਂ 'ਚ।
1: ਸੁਭਾਅ ਬਹੁਤ ਅੱਛਾ ਤੁਹਾਡਾ ਭਾਜੀ। ਮੇਰੇ ਨਾ ਛੋਟੇ ਹੁੰਦੇ ਆ ਨਾ, ਮੇਰੀ ਮਾਂ ਨੇ ਮੈਨੂੰ ਸੇਵਿੰਗ ਕਰਨੀ ਸਿਖਾਈ ਬਾਈ ਜੀ। ਮੈਂ ਨਾ ਸਾਈਕਲ ਤੇ ਜਾਣਾ, ਮੈਨੂੰ ਬਹੁਤ ਬੁਰਾ ਲੱਗਣਾ ਬੈਂਕ 'ਚ। ਜੋਤੀ ਬਸ ਇੱਕ ਮਿੰਟ ਹੋਲਡ ਰੱਖਣਾ, ਅੱਛੀ ਬਾਤ ਸੁਣਾ ਰਹਾ ਹਾਂ, ਬਹੁਤ ਅੱਛੀ ਬਾਤੇ ਹੋਤੀ ਹੈ। ਤਾਂ ਨਾ ਮੈਨੂੰ ਬਹੁਤ ਬੁਰਾ ਲੱਗਣਾ, ਛੋਟੇ ਹੁੰਦੇ ਮੈਂ ਸਾਈਕਲ ਤੇ ਬੈਂਕ 'ਚ ਜਾਣਾ, ਬੱਚਿਆਂ ਦੇ ਤੌਰ 'ਤੇ ਤੁਸੀਂ ਜਮ੍ਹਾਂ ਨਹੀਂ ਕਰਾ ਸਕਦੇ ਸੀ ਪੈਸੇ।
3: ਬਿਲਕੁਲ,
1: ਸਾਡੇ ਨਾ ਗੁਆਂਢ 'ਚ ਇੱਕ ਅੰਕਲ ਹੁੰਦੇ ਸੀ, ਉਹਨਾਂ ਨੇ ਅਸੀਂ ਬੈਂਕ ਵਾਲੇ ਅੰਕਲ ਕਹਿੰਦੇ, ਤੁਹਾਡੇ ਵਰਗਾ ਸੁਭਾਅ ਸੀ ਉਹਨਾਂ ਦਾ।
3: ਠੀਕ ਹੈ,
1: ਪੂਰੀ ਸਟਰੀਟ ਜਿਹੜਾ ਏਰੀਆ ਸੀ ਉਹਨਾਂ ਦੇ ਕੋਲ ਉਸੇ ਬੈਂਕ 'ਚ, ਪੰਜਾਬ ਨੈਸ਼ਨਲ ਬੈਂਕ 'ਚ ਜਾਂਦਾ ਸੀ।
3: ਅੱਛਾ ਜੀ,
1: ਤੇ ਉੱਥੇ ਜਮ੍ਹਾਂ ਕਰਾਉਂਦੇ ਸਾਰੇ ਪੈਸੇ ਆ ਕੇ। ਮੇਰੀ ਬੰਦੇ ਨੇ ਨਾ 50-50 ਰੁਪਏ ਦੇ ਕੇ ਭੇਜਣੇ ਤਿੰਨਾਂ ਭੈਣ ਭਰਾਵਾਂ ਦੇ, ਸਾਡੇ ਕਹਿਣਾ ਅਕਾਊਂਟ 'ਚ ਜਮ੍ਹਾਂ ਕਰਾਓ, ਇਹ ਤੁਹਾਡੇ ਕਦੇ ਕੰਮ ਆਉਣਗੇ ਕਿਸੇ ਟਾਈਮ 'ਤੇ। ਉਹ ਆਰ ਈ ਐਸ ਪੀ ਵਗੈਰਾ ਤਾਂ ਹੁੰਦੀਆਂ ਨਹੀਂ ਸੀ, ਤੇ ਮੇਰੀ ਨਾ ਉਹ ਆਦਤ ਇਹੋ ਜਿਹੀ ਪਈ ਭਾਜੀ ਆਪਣੀ ਮਾਂ ਦੇ ਜ਼ਰੀਏ। ਮੈਂ ਧੰਨਵਾਦ ਕਰਦਾ ਜੀ ਬਹੁਤ ਜ਼ਿਆਦਾ, ਵੀ ਬੜੀ ਅੱਛੀ ਆਦਤ ਹੈ ਮੈਨੂੰ ਪਈ ਮੇਰੀ ਮਦਰ ਦੇ ਜ਼ਰੀਏ ਭਾਜੀ।
3: ਜਿਹੜੇ ਪੇਰੈਂਟਸ ਨਾ ਜੀ,
1: ਹਾਂਜੀ ਹਾਂਜੀ ਪੂਰਾ ਕਰੋ,
3: ਜਿਹੜਾ ਸਮਝਾਉਂਦੇ ਆ ਵੀ ਬੈਂਕਿੰਗ ਕੀ ਖਾਤੇ, ਬਹੁਤ ਬਹੁਤ ਲੌਂਗ ਟਾਈਮ
1: ਨਹੀਂ ਸਮਝਾਉਂਦੇ, ਘੱਟ ਸੀ ਕੁੱਟਦੇ ਬਹੁਤ ਸੀ ਜੀ ਮੈਨੂੰ। ਇੱਕ ਰਬੜ ਦੀ ਚੱਪਲ ਹੁੰਦੀ ਜਿਹੜਾ ਚਮੜੀ ਤੇ ਵੱਜਦੀ ਸੀ ਨਾ, ਜਿਵੇਂ ਅੰਗਰੇਜ਼ ਨਹੀਂ ਛੱਡਾ ਮਾਰ ਦਿੰਦੇ ਸੀ ਆਪਣੇ,
3: ਬਿਲਕੁਲ
1: 15 ਅਗਸਤ ਤੋਂ ਪਹਿਲਾਂ ਮਾਰ ਦਿੰਦੇ ਸੀ। ਚਲੋ ਅਗਸਤ 15 ਲਈ, ਹਾਂਜੀ ਭਾਜੀ
3: ਹਾਂਜੀ ਹਾਂਜੀ,
1: ਤੁਸੀਂ ਗੱਲ ਪੂਰੀ ਕਰੋ।
3: ਨਹੀਂ ਮੈਂ ਆਹੀ ਪੁੱਛਣਾ ਸੀਗਾ ਜੀ,
1: ਅਗਸਤ 15 ਹੌਸਲੇ ਵਾਲੇ ਬਹੁਤ ਹੋ, ਸੈਲਫ ਸੈਟੀਸਫੈਕਸ਼ਨ ਦੇ ਬਹੁਤ ਨੇੜੇ ਰਹਿੰਦੇ ਹੋ, ਅੱਜ ਤੱਕ ਜੋ ਕੰਮ ਕੀਤਾ ਉਹਨਾਂ ਤੇ ਮਾਣ ਮਹਿਸੂਸ ਕਰਦੇ ਹੈਗੇ ਹੋ, ਤੇ ਨਾਲ ਨਾਲ ਬਾਈ ਜੀ ਤੁਸੀਂ ਅਗਸਤ 15 ਔਰ ਇਹਦੇ ਵਿੱਚ ਇਹ ਆ ਭਾਜੀ, ਪਰਪਸ ਆਫ ਲਾਈਫ ਮੱਧਮ ਕਰ ਦਿੱਤੇ ਨੇ, ਯਾਨੀ ਕਿ ਜਿਵੇਂ ਚੱਲਦੀ ਉਵੇਂ ਚੱਲੀ ਜਾਣ ਦਿੰਦੇ ਹੋ, ਠੀਕ ਹੈ।
3: ਤੁਸੀਂ ਨਬਜ਼ ਫੜ ਲਈ,
1: ਵਿਲ ਪਾਵਰ ਨੂੰ ਤੁਸੀਂ ਸਲੋ ਡਾਊਨ ਕਰ ਦਿੱਤਾ ਭਾਜੀ ਬਹੁਤ,
3: ਇਹ ਤੁਸੀਂ ਨਬਜ਼ ਫੜ ਲਈ।
1: ਹਾਂਜੀ 100% ਤੁਸੀਂ ਕੁਛ ਨਵੀਆਂ ਚੀਜ਼ਾਂ ਕਰੋ ਜ਼ਰੂਰ ਜ਼ਿੰਦਗੀ, ਚਾਹੇ ਕੋਈ ਐਕਸਰਸਾਈਜ਼ ਏ ਆ, ਚਾਹੇ ਕੁਛ ਖਾਣ ਦਾ ਹੀ ਆ, ਲਾਈਫ ਜਿਉਣ ਦਾ ਢੰਗ ਚੇਂਜ ਕਰਨਾ, ਕੰਮ ਦਾ ਚੇਂਜ ਕਰਨਾ, ਡੂ ਸਮਥਿੰਗ, ਠੀਕ ਹੈ।
3: ਠੀਕ ਹੈ ਭਾਜੀ,
1: ਲਾਈਫ ਨੂੰ ਪੌਜ਼ ਤੇ ਲੈ ਗਏ ਤੁਸੀਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੋਤੀ ਮੇਰੇ ਸਾਥ, ਜੋਤੀ ਕੈਸੇ ਹੈ?
5: ਇਕਦਮ ਬੜੀਆ, ਇਕਦਮ ਬੜੀਆ।
1: ਔਰ ਜੋਤੀ ਆਪਕੀ ਆਵਾਜ਼ ਸੁਣ ਕੇ ਨਾ ਜੈਸੇ ਐਸੇ ਲਗਤਾ ਹੈ ਕਿ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਲਾਈਫ ਬੋਏ, ਲਾਈਫ ਬੋਏ ਹੈ ਜਹਾਂ ਤੰਦਰੁਸਤੀ ਹੈ ਵਹਾਂ। ਸੁਲਤਾਨ ਜੀ ਕੀ ਆਵਾਜ਼ ਸੁਣਨਾ, ਜਬ ਮੈਂ ਨਿਆ ਆਇਆ ਥਾ ਨਾ ਕੈਨੇਡਾ ਮੈਂ ਰੇਡੀਓ ਪਰ ਸੁਲਤਾਨ ਜੀ ਬੋਲਤੇ ਥੇ, ਤਬ ਸੇ ਲੈ ਕੇ ਆਜ ਤੱਕ ਵਹੀ ਆਵਾਜ਼ ਹੈ, ਵਹੀ ਅੰਦਾਜ਼ ਹੈ।
5: ਕਿਆ ਬਾਤ ਹੈ,
1: ਤੋ ਯੇ ਆਦਮੀ ਜਬ ਬੋਲਤੇ ਹੈ ਨਾ, ਇਨਕੀ ਆਂਖੇ ਬੰਦ ਹੋਤੀ ਹੈ, ਕੁਛ ਵੀ ਪੇਪਰ ਪੇ ਨਹੀਂ ਲਿਖਾ ਹੋਤਾ, ਯੇ ਬੋਲਤੇ ਹੈ ਕਿ ਮੈਂ ਸਟੋਰ ਕੀ ਸ਼ੈਲਫਸ ਕੇ ਉਪਰ ਘੁੰਮਤਾ ਰਹਿਤਾ ਹੂੰ, ਕਹਾਂ ਕਹਾਂ ਪੇ ਕਿਆ ਕਿਆ ਪੜਾ ਹੈ, ਔਰ ਕਿਆ ਕਿਆ ਮਾਰਕੀਟ ਸੇ ਡਿਸਕਾਊਂਟਡ ਪ੍ਰਾਈਸ ਮੇ ਹੈ, ਜੋ ਕੋਈ ਨਹੀਂ ਵੇਚ ਸਕਦਾ ਵੋ ਸੁਲਤਾਨ ਵੇਚ ਸਕਦਾ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਸਾਡੇ ਨਾਲ ਹੋਲਤੇ ਆ। ਜੋਤੀ ਮੇਰੇ ਨਾਲ ਹੈ। ਤੁਹਾਡੇ ਪਿਤਾ ਸਾਰਿਆਂ ਦੇ ਕਹਿ ਗਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਾਣੀ ਨੂੰ ਮਹੱਤਤਾ ਦਿੱਤੀ ਮਹਾਰਾਜ ਨੇ, ਪਾਣੀਆਂ ਦੇ ਅਸੀਂ ਸਤਿਆਨਾਸ ਮਾਰ ਦਿੱਤੇ ਅੱਜ ਉਹਦੇ 'ਚ ਗੰਦ ਪਾ ਪਾ ਕੇ। ਪਵਨ ਇੰਡਸਟਰੀਲਾਈਜ਼ ਹੋਏ, ਅਸੀਂ ਹਵਾ ਦਾ ਸਤਿਆਨਾਸ਼ ਮਾਰ ਦਿੱਤਾ। ਮਾਤਾ ਧਰਤ ਮਹੱਤ, ਧਰਤੀ 'ਚ ਅਸੀਂ ਇੰਨੇ ਕੈਮੀਕਲਸ ਪਾਏ ਫਸਲਾਂ ਉਗਾਉਣ ਲਈ ਕਿ ਜ਼ਹਿਰ ਨਿਕਲਣਾ ਸ਼ੁਰੂ ਹੋ ਗਿਆ, ਕੈਂਸਰ ਵਰਗੀਆਂ ਬਿਮਾਰੀਆਂ ਆਈਆਂ। ਅੱਜ ਤੁਸੀਂ ਕੈਨੇਡਾ ਦੇ ਵਿੱਚ, ਮੈਂ ਅੱਜ ਜੋਤੀ ਦੇ ਆਉਣ ਤੋਂ ਪਹਿਲਾਂ ਜੋਤੀ ਤੁਹਾਡੀਆਂ ਲਾਈਆਂ ਹੋਈਆਂ ਮਿਰਚਾਂ ਤੋੜ ਕੇ ਦੇਖ ਕੇ ਆਇਆ। ਮੈਂ ਉਹਨੂੰ ਆਪਣੀ ਵਾਈਫ ਨੂੰ ਹੱਸ ਰਿਹਾ ਸੀ, ਮੈਂ ਕਿਹਾ ਇਹਨੂੰ ਰੱਸੀ ਬੰਨ ਕੇ ਘਰ ਦੇ ਬਾਹਰ ਟੰਗ ਲਾ। ਮੇਰੀ ਇੱਕ ਐਡ ਹੈ, ਉਸਮੇ ਬੋਲਤੇ ਹੈ ਕਿ ਨਿੰਬੂ ਮਿਰਚੇ ਵੀ ਟਾਂਗ ਕੇ ਦੇਖ ਲਈ, ਹਾਂਜੀ ਨਿਰਮਲ ਬਾਬਾ ਸੇ ਵੀ ਪੁੱਛ ਲਿਆ, ਠੀਕ ਹੈ, ਆਨਲਾਈਨ ਮਾਰਕੀਟਿੰਗ ਵੀ ਕਰ ਲਈ, ਪਰ ਬਿਜ਼ਨਸ ਫਿਰ ਨਹੀਂ ਚਲਾ। ਫਿਰ ਪਿੱਛੇ ਸੇ ਆਵਾਜ਼ ਆਤੀ ਹੈ, ਰੇਡੀਓ ਆਵਾਜ਼ ਪੇ ਕਾਲ ਕੀਆ ਕਿ ਨਹੀਂ, ਹਾਂਜੀ
5: ਕਿਆ ਬਾਤ,
1: ਹਾਂਜੀ ਉਹ ਬੋਲਤੇ ਨਹੀਂ, ਕਹਿੰਦਾ ਫਿਰ ਮਾਰਕੀਟਿੰਗ ਕਿੱਥੋਂ ਹੋਣੀ ਸੀ ਕਿ ਕਾਲ ਕਰੋ।
4: ਉਹ ਦੇਖੋ ਗ੍ਰੀਨ ਵੈਲੀ ਸੇ ਮਿਰਚਾਂ ਲਾ ਕੇ ਵੀ ਟਾਂਗ ਲਈ,
1: ਆਪਕੀ ਮਿਰਚੇ ਹਮਨੇ ਦੇਖ ਲਓ। ਮੈਂ ਜੋਤੀ ਤੋਂ ਬੂਟੇ ਲੈ ਕੇ ਆਇਆ, ਉਹ ਬੂਟੇ ਵੱਡੇ ਹੋ ਗਏ, ਤੇ ਜੋਤੀ ਯਕੀਨ ਮੰਨਿਓ ਤੁਸੀਂ, ਐ ਨਾ ਕਿਹੋ ਮੈਂ ਤੁਹਾਡੇ ਰੇਡੀ ਤੁਹਾਡੀ ਐਡ ਚੱਲਦੀ ਤਾਂ ਕਹਿੰਦਾ ਸੰਤੋਸ਼ ਆਈ ਸਵੇਅਰ। ਮੈਂ ਸਵੇਰੇ ਹੀ ਮੇਰੀ ਵਾਈਫ ਨੂੰ ਫੇਰ ਕਹਿ ਕੇ ਹਟਿਆ, ਮੈਂ ਜਦੋਂ ਨਾ ਵਿੰਡੋ ਖੋਲਦਾ ਪਿੱਛੇ ਮੈਂ ਦੇਖਦਾ ਬੈਕਯਾਰਡ ਦੇ ਵਿੱਚ ਜੋਤੀ ਦੇ ਲੱਗੇ ਹੋਏ ਨੇ ਬੂਟੇ ਉੱਤੇ, ਤੇ ਮੇਰੇ ਖਰਬੂਜੇ ਰੈਡੀ ਨੇ, ਫੁੱਲ ਆਉਣੇ ਸ਼ੁਰੂ ਹੋ ਗਏ ਖਰਬੂਜੇ, ਮੇਰੇ ਆਪਣੇ ਖਰਬੂਜੇ ਉਹਨੇ ਕਰਦੇ, ਮਿਰਚਾਂ ਜਾਈਆਂ ਅੰਦਰ, ਮੇਥੇ ਪਹਿਲਾਂ ਸਾਡਾ ਜੋਤੀ ਆਪਕੇ ਮੇਥੇ ਖਰਗੋਸ਼ ਖਾਤਾ ਹੈ ਮਾਰਾ ਇੱਕ, ਪਰਮਾਤਮਾ ਦੀ ਕਿਰਪਾ ਸਾਡੇ ਤੇ, ਸਾਡੇ ਘਰੇ ਇਹੋ ਜਿਹੀਆਂ ਚੀਜ਼ਾਂ ਬਹੁਤ ਆਉਂਦੀਆਂ ਨੇ ਜੀ। ਇੱਕ ਬੱਤਕ ਆਉਂਦੀ ਹੁੰਦੀ ਸੀ ਜੋਤੀ ਮੇਰੇ ਨਾ ਬੈਕਯਾਰਡ ਦੇ ਵਿੱਚ, ਸਵਿਮਿੰਗ ਪੂਲ ਆ ਉਹਦੇ ਸਾਈਡ 'ਤੇ ਨਾ ਤਰਪਾਲ ਪਾਈ ਹੁੰਦੀ, ਥੋੜ੍ਹਾ ਪਾਣੀ ਖੜਾ ਹੁੰਦਾ ਸੀ, ਉੱਥੇ ਬਹਿੰਦੀ ਹੁੰਦੀ ਸੀ, ਉਹਦੀ ਡੈਥ ਹੋ ਗਈ ਵਿਚਾਰੀ ਦੀ, ਬੜਾ ਅਫਸੋਸ ਕੀਤਾ ਉਦਣ ਮੈਂ, ਠੀਕ ਹੈ। ਬੱਤਕ ਨੇ ਆਪਣੇ ਬੱਚੇ ਦਿੱਤੇ, ਇੱਕ ਗਮਲਾ ਸੀ ਉਹਦੇ ਵਿੱਚ, ਅਸੀਂ ਉਹ ਗਮਲਾ ਨਹੀਂ ਛੇੜਿਆ ਪੂਰਾ ਸੀਜ਼ਨ, ਧੁੱਪੇ ਰੱਖਣਾ ਹੁੰਦਾ, ਅਤੇ ਅਸੀਂ ਕਿਹਾ ਬੱਚੇ ਵੱਡੇ ਹੋ ਜਾਣ, ਉਹ ਗਮਲਾ ਦੇ ਵਿੱਚੋਂ ਬੱਚੇ ਨੂੰ ਪਾਇਆ ਸੀ ਤਾਂ ਜੋ ਮਰਨ ਨਾ, ਬੱਚੇ ਪੈਦਾ ਹੋ ਕੇ ਉੱਡ ਕੇ ਚਲੇ ਗਏ। ਇੱਕ ਚਿੜੀ ਆਉਂਦੀ ਹੁੰਦੀ ਹੈ ਸਾਡੇ ਫਰੰਟ ਯਾਰਡ ਦੇ ਉੱਤੇ, ਇੱਕ ਲਾਈਟ ਲੱਗੀ ਉਹਦੇ 'ਤੇ ਆਲਣਾ ਬਣਾਉਂਦੀ ਹੈ, ਹਰ ਸਾਲ ਆਲਣੇ ਦੇ ਵਿੱਚ ਦੋ ਬੱਚੇ ਪੈਦਾ ਹੁੰਦੇ ਨੇ, ਫਿਰ ਉੱਡ ਜਾਂਦੇ, ਤੀਸਰੀ ਵਾਰ ਹੋ ਗਿਆ ਇਹ, ਠੀਕ ਹੈ। ਇਹ ਪਰਮੇਸ਼ਵਰ ਦੀ ਬਖਸ਼ਿਸ਼ ਹੁੰਦੀ ਹੈ ਕਿ ਸਾਰੇ ਆਪਣਾਪਣ ਮਹਿਸੂਸ ਕਰਦੇ ਤੁਹਾਡੇ ਕੋਲ ਆ ਕੇ, ਔਰ ਬੜਾ ਆਪਣਾਪਣ ਮਹਿਸੂਸ ਹੁੰਦਾ ਜਦੋਂ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਜਾਂਦੇ ਹੋ। ਜੋਤੀ ਨੇ ਫੁੱਲ ਦਿੱਤੇ, ਮੈਂ ਆਪਣੀ ਵਾਈਫ ਨੂੰ ਕਹਿ ਰਿਹਾ ਜੀ ਜੋਤੀ, ਮੈਂ ਬਹੁਤ ਘੱਟ ਜ਼ਿਕਰ ਕਰਦਾ ਹੁੰਦਾ ਆਪਣੀ ਫੈਮਿਲੀ ਦਾ ਰੇਡੀਓ 'ਤੇ, ਅਤੇ ਮੈਂ ਨਾ ਉਹਨੂੰ ਕਿਹਾ, ਮੈਂ ਕਿਹਾ ਵੀ ਤੂੰ ਬਲੈਸਡ ਆ ਵੀ, ਤੇਰੇ ਇੰਨੇ ਸੋਹਣੇ ਫੁੱਲ ਨੇ ਫਰੰਟ ਯਾਰਡ 'ਚ, ਜਿੰਨੇ ਵੀ ਲੋਕ ਸੁਣਦੇ ਪਏ ਨੇ। ਜੋਤੀ ਆਪਣੇ ਪਾਸ ਪਿਕਚਰ ਲੈ ਕੇ ਆਤਾ ਸਾਰੇ?
5: ਹਾਂਜੀ ਬਹੁਤ ਸਾਰੇ ਪਿਕਚਰ ਲੈ ਕੇ ਆਤੇ, ਪੁੱਛਦੇ ਕਿ ਕਿਆ ਕਰਨਾ ਚਾਹੀਏ, ਕਿਆ ਲਗਾਉਣਾ ਚਾਹੀਏ।
1: ਸੁਲਤਾਨ ਜੀ ਤੁਸੀਂ ਵੀ ਸੁਣ ਰਹੇ ਹੋ, ਜੋਤੀ ਕੋਲ ਜਾਇਓ, ਮੇਰੇ ਕਹਿੰਦੇ ਤੁਹਾਨੂੰ ਸਪੈਸ਼ਲ ਸੁਪਰ ਡਿਸਕਾਊਂਟ ਹੈ, ਤੁਹਾਨੂੰ ਤੁਹਾਡੇ ਘਰ ਦੇ ਫਰੰਟ ਯਾਰਡ ਤੇ ਬੈਕ ਯਾਰਡ 'ਚ ਐਸੇ ਫੁੱਲ ਦਿਓ ਜਿਹਨੂੰ ਪਰੇਨੀਅਲਸ ਕਹਿੰਦੇ, ਪਰੇਨੀਅਲ ਬੋਲਦੇ ਆ, ਹਾਂਜੀ ਮੈਨੂੰ, ਮੈਂ ਅਗਰ ਪ੍ਰੋਨਾਂਸ ਗਲਤ ਕਰ ਦੂੰ ਤਾਂ ਆਪ ਕਰੈਕਟ ਕਰ ਦੇਣਾ, ਠੀਕ ਹੈ। ਸੋ ਇਹ ਫੁੱਲ ਆਪਣੇ ਆਪ ਲੱਗਦੇ ਨੇ, ਜੋਤੀ ਨੇ ਮੈਨੂੰ ਰੈੱਡ ਕਲਰ ਦੇ, ਰੈੱਡ ਕਲਰ ਕੇ ਫੁੱਲੋਂ ਕੋ ਕਿਆ ਬੋਲਤੇ ਜੋਤੀ, ਵੋ ਇੱਕ ਵਾਈਟ ਦੀ ਆਪਣੇ, ਇੱਕ ਰੈੱਡ ਦੀਏ ਥੇ ਮੇਰੇ ਕੋ, ਤਿੰਨ ਤਿੰਨ ਫਲਾਵਰ ਪੋਟ ਦੀਏ ਥੇ ਜੋ ਪ੍ਰੇਰਨੀਅਲ ਨੇ,
5: ਹਾਂ ਲੂਪਿਨ ਕਰਕੇ, ਲੂਪਿਨ ਨਾਮ ਹੈ ਉਸਕਾ, ਉਹ ਇੱਕਦਮ ਰੇੜੇ ਸੇ ਲੰਬੇ ਫੁੱਲ ਆਤੇ,
1: ਹਾਂਜੀ ਲੰਬੇ ਫੁੱਲ ਨੇ, ਤਿੰਨ ਸੰਤੋਸ਼ ਹੋ ਲਾਏ ਨੇ ਸੀ, ਇੱਕ ਇਹਨਾਂ ਨੇ ਗੋਲ ਜਿਹਾ ਦਿੱਤਾ, ਮਟਕੇ ਟਾਈਪ, ਮਟਕੇ ਮੰਗੋ ਗੋਲ ਜਿਹਾ, ਗ੍ਰੀਨ ਆ ਉਹ ਗੋਲ ਆ, ਵੱਡਾ ਹੋਈ ਜਾ ਰਿਹਾ, ਉਸਕੋ ਪਤਾ ਨਹੀਂ ਕਿਆ ਬੋਲਤੇ, ਮੈਂ ਤਾਂ ਗੋਲ ਬੋਲਤਾ ਉਸਕੋ, ਹਾਂਜੀ। ਸੋ ਜੋਤੀ ਬਤਾਏ ਆਪਣੇ ਪਲਾਂਟਸ ਕੇ ਬਾਰੇ ਮੇਂ,
5: ਅਲਗ ਅਲਗ ਸ਼ਰਬਸ ਦੀਏ ਥੇ ਮੈਨੇ ਆਪਕੋ, ਵੋ ਵੀ ਕਲਰਫੁਲ ਥੇ, ਯਾ ਅਭੀ ਤੋ ਅਬ ਤੋ ਪੇਰੀਨੀਅਲਸ ਕਾ ਸੀਜ਼ਨ ਸ਼ੁਰੂ ਹੋ ਗਿਆ ਹੈ, ਤੋ
1: ਸੋ ਜਿੰਨੇ ਵੀ ਲੋਕ ਸੁਣਦੇ ਹੋ, ਤੁਹਾਨੂੰ ਪ੍ਰੋਬਲਮ ਆਉਂਦੀ ਸੀ, ਤੁਸੀਂ ਹੋਮ ਡਿਪੂ ਜਾਂਦੇ ਸੀਗੇ, ਕੈਨੇਡੀਅਨ ਟਾਇਰ ਜਾਂਦੇ ਸੀ, ਜਾਂ ਤੁਸੀਂ ਕਿਸੇ ਨਰਸਰੀ ਤੇ ਜਾਂਦੇ ਫੁੱਲ ਖਰੀਦ ਲੈਂਦੇ ਸੀ, ਪਰ ਤੁਹਾਨੂੰ ਪਤਾ ਨਹੀਂ ਸੀ ਉਹ ਕਦੋਂ ਲੱਗਣੇ ਆ, ਕਦੋਂ ਉੜ ਜਾਣੇ ਆ। ਕਈ ਵਾਰੀ ਬੂਟਾ ਲਿਆਉਂਦੇ ਸੀ $30 ਦਾ, ਉਹ 4 ਕੁ ਮਹੀਨੇ ਚੱਲਦੇ ਤੋਂ ਬਾਅਦ ਖਤਮ ਹੋ ਜਾਂਦਾ ਸੀ। ਜੋਤੀ ਤੁਹਾਨੂੰ ਇਹੋ ਜਿਹੇ ਫੁੱਲ ਦਊਗੀ ਕਿ ਆਪਣੇ ਆਪ ਦੁਬਾਰਾ ਉੱਗੀ ਜਾਣਗੇ, ਆਪਣੇ ਆਪ ਪੁਰਾਣੇ ਜਾਈ ਜਾਣਗੇ, ਨਵੇਂ ਬੀਆਂ ਦੇ ਨਾਲ ਆਪਣੀ ਜਗ੍ਹਾ ਵਧਾਈ ਜਾਣਗੇ। ਜੋਤੀ ਜੀ ਬੋਲੀਏ ਪਲੀਜ਼।
5: ਹਾਂਜੀ, ਤੋ ਹਮਾਰੇ ਪਾਸ ਕਾਫੀ ਵੈਰਾਇਟੀਜ ਕੇ ਗੁਲਾਬ ਹੈ, ਅੱਛੀ ਖੁਸ਼ਬੂ ਵਾਲੇ ਹੈ, ਉਸਕੇ ਸਾਥ ਸਾਥ ਅਲੱਗ ਅਲੱਗ ਬੇਲੀਜ਼ ਵੀ ਹੈ ਜੋ ਉੱਪਰ ਲਾਈਕ ਯੂ ਨੋ ਆਪ ਪੈਟੀਓ ਕੇ ਸਾਈਡ ਮੇ ਲਗਾ ਸਕਤੇ ਹੋ, ਉਸਕੀ ਫੁੱਲੋਂ ਕੀ ਬੜੀ ਅੱਛੀ ਖੁਸ਼ਬੂ ਆਤੀ ਹੈ, ਔਰ ਉਹ ਪੂਰਾ ਸਮਰ ਚਲਤੀ ਹੈ ਵੋ ਫੁੱਲ ਆਨੇ ਵਾਲੀ ਚੀਜ਼ੇ, ਔਰ ਅਗੇਨ ਨੈਕਸਟ ਈਅਰ ਤੋ ਵੋ ਆਏਗੀ ਆਏਗੀ ਵਾਪਸ। ਵੋ ਹੈ ਫਿਰ ਅਲੱਗ ਅਲੱਗ ਕਲਰਸ ਵਾਲੇ ਜੋ ਕਿਸੀ ਕੋ ਖੁਸ਼ਬੂ ਹੋਤੀ ਹੈ ਕਿਸੀ ਕੋ ਨਹੀਂ ਹੋਤੀ, ਤੋ ਬਟ ਕਲਰ ਚਾਹੀਏ ਹੋਤੇ ਬੈਕਯਾਰਡ ਮੇ ਲੋਗੋਂ ਕੋ, ਤੋ ਅਲੱਗ ਅਲੱਗ ਕਲਰ ਕੇ ਫਲਾਵਰ ਜਿਸਕੋ ਬੋਲਤੇ ਸ਼ਾਸਤਾ ਡੇਜ਼ੀਜ਼ ਲੂਪਿਨ, इनकी वैरायटीज हमारे पास अवेलेबल है, उसके साथ साथ श्रब्स अवेलेबल है जो आपके बैकयार्ड में अगर आप लगा दो तो उसका कम मेंटेनेंस होता है बट बैकयार्ड को कलर देता है और वो एक अलग लुक देना शुरू कर देता है आपके बैकयार्ड को, और कम मेंटेनेंस है क्योंकि पेरिनियल्स हर साल आएंगे तो आपको बार बार खरीदना नहीं पड़ेगा। और हम उसके साथ हम लोग सजेशंस भी देते, डिजाइंस भी करा देते लोगों को कि अच्छा ये जगह पर आप ये लगा दो, ये इससे आपका बैकयार्ड में और लाइक यू नो जगह जितनी जगह बची है उसमें हम लोग उनको बोल देते कि ये अगर फ्लावर्स लगाने तो फ्लावर्स के लिए क्या सजेशंस है। उसके साथ साथ हमारे पास फ्लावर लैवेंडर है जिससे फूल तो आते आते उसके साथ मस्किटो रिपेलेंट का काम करता है लैवेंडर।
1: तो जिन्हें भी थोड़े मच्छर ने आले दुआले भज जाते हैं ठीक है, तो ज्योति को जिहड़े गलबात हो रही है ग्रीन वैली गार्डन सेंटर तो हो रही है जिहड़ा कि 2547 एम्बलटन रोड के उत्ते है, क्वीन एंड हैरीटेज का इंटरसैक्शन है 2547 एम्बलटन रोड, 1.5 एकड़ के वड्डी नर्सरी, अपनी खुद की नर्सरी तो बी ए लेके आते हैं, पंजाब एग्रीकल्चर यूनिवर्सिटी तो बी पास कराए, सब्जियां फल बूटे फलां दे दरख्त लगाओ, फलां दे दरख्त केड़े केड़े
4: आ, तो इन्हां ने सेब आलू बुखारा आड़ू नाशपाती सारे तरह दियां बैरीज,
1: सो बैरीज हैगियां ने, सेब हैगे ने, आलू बुखारे ने, नाशपातियां ने, ਇਹ ਸਾਰਿਆਂ ਦੇ ਦਰਖਤ ਵੀ ਇਹ ਵੇਚਦੇ ਨੇ
4: ਜੀ,
1: ਤੁਸੀਂ ਆਪਣੇ ਘਰਾਂ ਚ ਦਰਖਤ ਵੀ ਲਾ ਸਕਦੇ ਹੋ ਫੁੱਲਾਂ ਵਾਲੇ।
4: ਮਨੀ ਪਲਾਂਟ ਅਮਨ ਜੀ ਅਸੀਂ ਅੰਦਰ ਇਨਡੋਰ ਪਲਾਂਟਸ ਲਗਾਉਂਦੇ ਨਾ ਉਹ ਵੀ ਹੈਗੇ ਨਾ ਕੋਲ, ਮਨੀ ਪਲਾਂਟ, ਲੱਕੀ ਪਲਾਂਟ, ਬੈਂਬੂ, ਬਹੁਤ ਤਰ੍ਹਾਂ ਦੇ ਹੈਗੇ ਇਨਡੋਰ ਪਲਾਂਟਸ ਦੇ।
1: ਸੋ ਨੰਬਰ ਹੈ 6472225601 ਤੇ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਤੇ ਪਹੁੰਚਣਾ 6472226501, ਸਬਜ਼ੀਆਂ ਫੁੱਲ ਬੂਟੇ ਬੀ ਘਾਹ ਕੋਈ ਵੀ ਗੱਲਬਾਤ ਗ੍ਰੀਨ ਵੈਲੀ ਗਾਰਡਨ ਸੈਂਟਰ, ਦੂਸਰੀ ਲੋਕੇਸ਼ਨ ਹੈ ਇਹਨਾਂ ਦੀ ਮਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ, ਮਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ 6472225601 ਗ੍ਰੀਨ ਵੈਲੀ ਗਾਰਡਨ ਸੈਂਟਰ ਤੇ ਜਾਓ, ਆਪਣੇ ਘਰ ਨੂੰ ਸਭ ਤੋਂ ਖੂਬਸੂਰਤ ਘਰ ਸਟਰੀਟ ਦਾ ਬਣਾਓ ਅੱਗੇ ਔਰ ਪਿੱਛੋਂ, ਜੋਤੀ ਨਾਲ ਗੱਲਬਾਤ ਕਰਨੀ ਹੈ, ਕੰਸਲਟ ਕਰਕੇ ਤੁਹਾਨੂੰ ਹਰ ਚੀਜ਼ ਦੀ ਗਾਈਡੈਂਸ ਮਿਲੂ 6472225601 6472226501 ਜੋਤੀ ਔਰ ਕਿਆ ਕਹਿਣਾ ਚਾਹਤੇ ਹੈਂ ਆਪ?
5: इंडोर प्लांट के बारे में मैं कहना चाहूंगी कि बहुत सारी वैरायटी आई है, जैसे
6: कि तुसी हुण वध स्पेस कंफर्ट अते वैल्यू दी पाल विचों तां टैमराइक अपार्टमेंट्स लेके आए ने खूबसूरत सुइट्स, वो भी लीज ते शानदार मूवमेंट ऑफर्स दे नाल। अपना टूर बुक करन लई अज ही कॉल करो 780-239-5845 780-239-5845।
7: This is AM 530, CHLO AM, serving Brampton, Mississauga, Toronto, the GTA, and the world at am530.ca.
8: Radio Awaz, the voice, Zindabad, Zindabad. For advertising, please call 416-518-3200.
1: 416-518-3200 is our number, and you are listening to ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਜਿਹੜਾ ਕਿ 11665 ਮਕਵੀਨ ਡਰਾਈਵ ਦੇ ਉੱਤੇ, ਜਿੱਥੇ ਮਕਵੀਨ ਐਂਡ ਜੋ ਮੇਫੀਲਡ ਦਾ ਇੰਟਰਸੈਕਸ਼ਨ ਆ ਉੱਥੇ ਤੁਸੀਂ ਪਹੁੰਚਣਾ। ਦੂਸਰੀ ਲੋਕੇਸ਼ਨ ਹੈਗੀ ਆ 2547 ਐਂਬਲਟਨ ਰੋਡ ਬਰੈਂਪਟਨ 6472226501 6472225601 ਦੇ ਉੱਤੇ 6472226501 ਦੇ ਉੱਤੇ ਹੈਰੀਟੇਜ ਇਨ ਐਂਬਲਟਨ ਜਿੱਥੇ ਤੁਸੀਂ ਪਹੁੰਚਣਾ ਹੈਗਾ। ਇਨਡੋਰ ਆਊਟਡੋਰ ਪਲਾਂਟ, ਇਨਡੋਰ ਪਲਾਂਟ, ਇਨਡੋਰ ਪਲਾਂਟ ਦੇ ਵਿੱਚ ਕਈ ਪਲਾਂਟਸ ਐਸੇ ਨੇ ਜਿਹੜੇ ਤੁਹਾਨੂੰ ਹੈਲਥ ਵਾਈਜ਼ ਬੜਾ ਅੱਛਾ ਕਰਦੇ ਨੇ। ਇਨਡੋਰ ਪਲਾਂਟ ਮੈਂ ਕੁਛ ਐਸਾ ਅੱਛਾ ਹੈ ਜੋਤੀ ਜੋ ਹਮ ਹੈਲਥ ਵਾਈਜ਼ ਵੀ ਬਤਾ ਸਕੇ ਕਿਸੇ ਕੋ?
5: ਹਾਂਜੀ ਹਾਂਜੀ, ਮਨੀ ਪਲਾਂਟ ਜੋ ਹੈ ਵੋ ਏਅਰ ਪਿਊਰੀਫਿਕੇਸ਼ਨ ਕਾ ਕਾਮ ਕਰਤਾ ਹੈ, ਰੇਕਮੈਂਡਡ ਹੋਤਾ ਹੈ ਘਰ ਕੇ ਅੰਦਰ ਆਪ ਬੈਡਰੂਮ ਕੀ ਤਰਫ ਲਗਾਓ ਯਾ ਆਪਕੇ ਲਿਵਿੰਗ ਰੂਮ ਮੇ ਲਗਾਓ। ਪਿਕੌਕ ਵੀ ਸੇਮ ਹੀ ਹੈ, ਜੋ ਹੈਲਥ ਕੇ ਲਈ ਅੱਛੇ ਪਲਾਂਟ ਹੈ ਵਹੀ ਹਮਨੇ ਰੱਖੇ ਹੋਏ ਹੈ ਇਨਡੋਰ ਪਲਾਂਟ। तो मैं सबको रेकमेंड करूंगी, कहीं किसी के घर में आप अगर जाते हो तो गिफ्ट में प्लांट दो, स्वीट के बगैर आप प्लांट दे सकते हो।
1: हाँ, सारी जिंदगी याद रखता है मेरे को। हाँ, किसी ने दिया हुआ ज्योति, मैं हमेशा याद रखता हूँ, उसका नाम ज्योति है और ज्योति ने दिया था, तो मैं रोज सुबह उठ के बैक डोर की विंडो का कर्टन ऑफ करता हूँ तब वो दिख जाते हैं, फ्रंट डोर में जब मैं सुबह ब्रेकफास्ट करने लगता हूँ ओपन करता हूँ तब मेरे को वो दिखता है, फिर मेरे को ज्योति याद आ जाती है।
4: एलोवेरा भी है
1: ना,
5: एलोवेरा भी है।
1: सारे पूछो जिदा असीं दस्सिया आड़ूआं दे दरख्त, नाशपातियां,
4: आलू बखारे,
1: सेब, ਤੁਹਾਡੇ ਤਾਂ ਰਿਸ਼ਤੇਦਾਰ ਆਏ ਰਹੇ ਕਰਨ ਘਰੇ ਵੀ ਖਾ ਕੇ ਆਉਂਦੇ ਜਾ ਕੇ, ਤੇ ਤੁਸੀਂ ਕੋਈ ਫਰੋਜ਼ਨ ਨਹੀਂ ਖਾਣਾ ਹੈਗਾ ਇੱਥੇ, ਸਾਰਾ ਕੋਲਡ ਸਟੋਰਾਂ 'ਚੋਂ ਨਿਕਲ ਨਿਕਲ ਕੇ ਫਰੀਜ਼ਰ ਵਾਲੇ ਟਰੱਕਾਂ, ਜਿਹੜੇ ਬੰਦੇ ਟਰੱਕ 'ਚ ਰਹਿੰਦੇ ਉਹਨੂੰ ਪਤਾ ਪੰਜ ਪੰਜ ਦਿਨ ਸੱਤ ਸੱਤ ਦਿਨ ਫਰੀਜ਼ਰ ਟਰੱਕ 'ਚ ਚੱਲਦਾ ਰਹਿੰਦਾ, ਫੂਡ 'ਚ ਕੀ ਸਵਾਹ ਬਚਦਾ। ਜੋਤੀ ਕੋ ਕਾਲ ਕਰੋ, ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚੋ, ਗਾਰੰਟੀ ਕਰਦਾ ਕਮਰਸ਼ੀਅਲ ਰੈਜੀਡੈਂਸ਼ੀਅਲ ਕੋਈ ਵੀ ਪ੍ਰੋਪਰਟੀ ਆ, ਕੰਸਲਟੇਸ਼ਨ ਦੇ ਨਾਲ ਫੁੱਲਾਂ ਨਾਲ ਭਰ ਦਿਓ ਆਪਣੀ। ਕੋਈ ਸਬਜ਼ੀਆਂ ਲਾਉਣੀਆਂ ਸਬਜ਼ੀਆਂ ਲਿਆਓ, ਦਰਖਤ ਲਾਓ ਫੁੱਲਾਂ ਵਾਲੇ, ਦਰਖਤ ਲਗਾਓ ਤੁਸੀਂ, ਚਮੇਲੀ ਦਾ ਦਰਖਤ ਲੱਗਦਾ, ਹਾਂਜੀ ਚਮੇਲੀ ਦਾ ਦਰਖਤ ਵੀ ਲਾ ਸਕਦੇ ਹੋ ਤੁਸੀਂ। ਅਤੇ ਨੰਬਰ ਕਾਲ ਕਰਨ ਲਈ ਹੈ 647-222-5600। ਜੋਤੀ ਥੈਂਕ ਯੂ ਸੋ ਮਚ,
5: ਥੈਂਕ ਯੂ, ਥੈਂਕ ਯੂ ਸੋ ਮਚ।
1: ਔਰ ਕਿਤਨੇ ਲੋਕ ਕਿਤਨੇ ਆਤੇ ਆਪਕੇ ਪਾਸ?
5: ਬਹੁਤ, ਮੈਂ ਬੋਲ ਸਕਤੀ ਹੂੰ ਕਿ ਹਜ਼ਾਰੋਂ ਮੇਂ ਆ ਚੁਕੇ ਹੈ ਔਰ ਅਭੀ ਵੀ ਕਾਂਸਟੈਂਟ ਆ ਹੀ ਰਹੇ।
1: ਹਾਂਜੀ,
4: ਸਾਡੇ ਆਲਮੋਸਟ ਸਮਝ ਜੀ ਸਾਰੇ ਐਡਵਰਟਾਈਜ਼ਰਸ ਇਹਨਾਂ ਕੋਲ ਪਹੁੰਚ ਰਹੇ, ਮੈਨੂੰ ਟੈਕਸਟ ਮੈਸੇਜਸ ਆਉਂਦੇ ਆ, ਸਾਰੇ ਲੋਕੇਸ਼ਨ ਲੈਂਦੇ ਆ ਮੇਰੇ ਕੋਲੋਂ।
1: ਹਾਂ ਮੈਂ ਵੀ ਬਹੁਤ ਜ਼ਿਆਦਾ ਲੋਕੇਸ਼ਨ ਦਿੰਦਾ। ਸੋ ਜੋਤੀ ਕੋਈ ਲੋਕਲੀ ਆਤੇ ਲੋਕ ਬਾਹਰ ਸੇ ਵੀ ਆਤੇ ਹੈ?
5: ਬਾਹਰ ਸੇ ਵੀ ਆਤੇ ਹੈ, ਬਹੁਤ ਸਾਰੇ ਬਾਹਰ ਸੇ ਵੀ ਆਏ ਥੇ, ਜੈਸੇ ਕੈਮਬ੍ਰਿਜ ਸੇ, ਕਿਚਨਰ ਸੇ, ਵਾਟਰਲੂ ਸੇ, ਲੰਡਨ ਓਨਟਾਰੀਓ ਸੇ, ਬੇਰੀ ਸੇ, ਸਟੋਵਿਲ, ਕਾਫੀ ਦੂਰ ਦੂਰ ਸੇ ਲੋਕ ਆਏ ਥੇ ਔਰ ਸਬਨੇ ਰਿਵਿਊਜ਼ ਵੀ ਅੱਛੇ ਦਿੱਤੇ ਹੋਏ ਕਿ ਉਨਕੇ ਪਲਾਂਟ ਬੜੀਆ ਕੰਮ ਕਰ ਰਹੇ ਔਰ ਉਨਕਾ ਬੈਕਯਾਰਡ ਔਰ ਅੱਛਾ ਲੱਗਣੇ ਲਗਾ।
1: ਵੈਰੀ ਗੁੱਡ, ਗੋਡ ਬਲੈਸ ਯੂ, ਆਪ ਲੋਕੋ ਕੇ ਘਰੋਂ ਕੋ ਖੂਬਸੂਰਤ ਬਨਾਤੇ ਹੋ। ਵੈਸੇ ਐਸੇ ਹੋਤਾ ਹੈ ਕਿ ਮੈਂ ਗੋਰੋ ਕੇ ਏਰੀਏ ਮੇਂ ਰਹਿਤਾ ਹੂੰ ਜੀ, ਹਮਾਰੇ ਨਾ ਬੜੇ ਬੜੇ ਯਾਰਡ ਹੈ ਸਾਰੇ ਅੰਤ ਕੇ, ਹਮਾਰੇ ਬੈਕਯਾਰਡ ਬਹੁਤ ਜ਼ਿਆਦਾ ਬੜੇ ਹੈ। ਹਾਂਜੀ,
4: ਵਿਆਹ ਲਈ ਟੈਂਟ ਲਗਾ ਲਓ ਚਾਹੇ।
1: ਹਾਂਜੀ, ਹਮਾਰੇ ਮੇਰੇ ਜੈਸੇ ਹੈ ਨਾ, ਮੇਰੇ ਇੱਕ ਪੋਰਸ਼ਨ ਮੈਂ ਦੋ ਬੈਕਯਾਰਡਸ ਹੈ, ਪਿੱਛੇ ਫੈਂਸ ਹੈ, ਇੱਕ ਪੋਰਸ਼ਨ ਅਭੀ ਪੂਰਾ ਖਾਲੀ ਪੜਾ, ਉਹ ਆਪਕੇ ਲਈ ਰੱਖਾ ਹਮਨੇ, ਇੱਕ ਪੋਰਸ਼ਨ ਮੈਂ ਮੇਰੇ ਹਮਾਰੇ ਪਾਸ ਸਵਿਮਿੰਗ ਪੂਲ, ਸੋਨਾ, ਸਟੀਮ ਸਾਰਾ ਲਗਾ ਹੁਆ ਹੈ। ਹਾਂਜੀ, ਤੋ ਇੱਕ ਪੋਰਸ਼ਨ ਮੈਂ ਵਾਲ ਕਰਕੇ ਬੀਚ ਮੈਂ ਫੈਂਸ ਕੀ ਹੋਈ ਹੈ, ਡਿਵਾਈਡ ਕਰਕੇ ਦੂਸਰਾ ਇੱਕ ਔਰ ਬੈਕਯਾਰਡ ਹੈ, ਐਸੇ ਹੀ ਬੈਕਯਾਰਡ ਮੇਰੇ ਘਰ ਘਰ ਕੀ ਸਟਰੀਟ ਪੇ ਹੈ ਔਰ ਮੈਂ ਜਬ ਵਾਕ ਕਰਤਾ ਹੂੰ ਨਾ, ਚਮੇਲੀ ਕੇ ਫੁੱਲੋਂ ਕੀ ਖੁਸ਼ਬੂ ਆਤੀ ਹੈ, ਕਭੀ ਕਿਸੀ ਜੇ ਇਹਦੇ ਗੁਲਾਬ ਦੇ ਫੁੱਲ ਨੇ ਜੋਤੀ ਕੋਲੋਂ, ਜੋਤੀ ਇੰਡੋਰ ਹੈ ਕਿ ਆਊਟਡੋਰ ਹੈ? ਉਹ ਗੁਲਾਬ ਕੇ ਫੁੱਲ ਜੋ ਹੈ
5: ਆਊਟਡੋਰ
1: ਫੁੱਲਾਂ ਦੀ ਖੁਸ਼ਬੂ ਆਊਗੀ ਤੁਹਾਡੇ ਘਰ ਦੇ ਆਸ ਪਾਸ, ਬਸ ਪਹੁੰਚੋ, ਕੁਦਰਤ ਨੂੰ ਪਿਆਰ ਕਰੋ ਔਰ ਕੁਦਰਤ ਨੂੰ ਪਿਆਰ ਕਰਨ ਲਈ ਇੱਕ ਵਾਰ ਗ੍ਰੀਨ ਵੈਲੀ ਗਾਰਡਨ ਸੈਂਟਰ, ਔਰਗੈਨਿਕ ਬੀ, ਔਰਗੈਨਿਕ ਸਬਜ਼ੀਆਂ, ਔਰਗੈਨਿਕ ਬੀ, ਔਰਗੈਨਿਕ ਸਬਜ਼ੀਆਂ, ਔਰਗੈਨਿਕ ਦਰਖਤ ਤੇ ਔਰਗੈਨਿਕ ਖਾਓ, ਯਾਨੀ ਕਿ ਨੇਚਰ ਨਾਲ ਜੁੜੀਆਂ ਹੋਈਆਂ ਚੀਜ਼ਾਂ। 647-222-5001, ਮੈਂ ਪੂਰਾ ਜ਼ੋਰ ਲਗਾਉਂਦਾ ਹੁੰਦਾ ਤੁਹਾਡੇ ਵਾਸਤੇ ਜੋਤੀ ਕਿ ਲੋਕ ਪਹੁੰਚਣ, 6472225601। ਥੈਂਕ ਯੂ ਸੋ ਮਚ। ਔਰ ਸੁਲਤਾਨ ਜੀ ਮੇਰੇ ਨਾਲ ਨੇ, ਇਹ ਵੀ ਇੱਕ ਔਰਗੈਨਿਕ ਦੇਣ ਆ ਸਾਡੀ ਕਮਿਊਨਿਟੀ ਨੂੰ, ਬ੍ਰੈਂਟਨ ਟੀਵੀ ਐਂਡ ਅਪਲਾਈਸਿਸ। ਜਨਾਬ ਤੁਸੀਂ ਆਉਂਦੇ?
9: ਥੈਂਕ ਯੂ ਵੈਰੀ ਮੱਚ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ। ਖਾਸ ਤੌਰ ਤੇ ਇਹ ਵੀਕਐਂਡ ਇਸ ਲਈ ਇੰਪੋਰਟੈਂਟ ਹੈ ਜੀ, ਇਹਦੇ ਵਿੱਚ ਕੰਪਨੀਜ਼ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦੇ ਰਹੀਆਂ। ਸੋ ਜਿਹੜੇ ਵੀ ਕਸਟਮਰ ਜੀਈ ਫਰਿਜਡੇਅਰ, ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ ਜਾਂ ਜਰਮਨ ਬ੍ਰਾਂਡ ਬੋਸ਼, ਸੋਨੀ ਐਂਡ ਸੈਮਸੰਗ ਚੋਂ ਅਗਰ ਕੋਈ ਵੀ ਬ੍ਰਾਂਡ ਲੈਣਾ ਚਾਹੁੰਦੇ ਤੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲਣਗੀਆਂ, ਜਿਹੜੀਆਂ ਕਿ ਲੋਐਸਟ ਪ੍ਰਾਈਸ ਗਾਰੰਟੀ ਹੈ। ਇਹਦੇ ਵਿੱਚ ਤੁਹਾਨੂੰ ਜਿਹੜਾ ਹੈ 55 ਇੰਚ ਟੀਵੀ $800 ਵਾਲਾ $399 ਦਾ ਮਿਲੇਗਾ, 65 ਇੰਚ ਦਾ ਟੀਵੀ $1000 ਵਾਲਾ $699 ਦਾ ਲਵੋਗੇ ਤੇ 75 ਇੰਚ $1300 ਵਾਲਾ $899 ਦਾ ਮਿਲੇਗਾ ਤੇ ਪੇਮੈਂਟ 6 ਮਹੀਨੇ ਚ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ। 85 ਇੰਚ ਦੀ ਗੱਲ ਕਰੀਏ, ਸੋਨੀ ਬਰੇਵੀਆ 3 ਜਾਂ ਸੈਮਸੰਗ ਐਨੀ ਆਫ ਵਨ ਬ੍ਰਾਂਡ ਮਿੰਨੀ LED ਦੇ ਨਾਲ, ਸੋਨੀ ਬਰੇਵੀਆ 3X1 ਪ੍ਰੋਸੈਸਰ ਦੇ ਨਾਲ ਹਾਈ ਐਂਡ ਟੈਕਨੋਲੋਜੀ ਹੈ ਤੇ ਇਹ ਵੀ $2300 ਵਾਲਾ ਜੀ $1599 ਦਾ ਦਿੱਤਾ ਜਾ ਰਿਹਾ ਤੇ $1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ, ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ, ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ ਜੀ, BramptonAppliances.com ਸਾਡੀ ਵੈਬਸਾਈਟ ਹੈ, 905-450-2828 ਨੰਬਰ ਹੈ। ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਹੋਮ ਅਪਲਾਈਸਿਸ ਐਂਡ ਲਾਂਡਰੀ ਸੈਕਸ਼ਨ ਚ ਵੀ ਤੁਹਾਨੂੰ ਦਿੱਤੀਆਂ ਜਾ ਰਹੀਆਂ, ਇਸੇ ਕਰਕੇ ਤੁਸੀਂ ਐਟਲੀਸਟ $5000 ਬਿਲਟ ਇਨ ਕਿਚਨ ਤੇ ਸੇਵ ਕਰਨਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਲੈ ਕੇ ਮੋਰ ਦੈਨ $5,000 ਦੀ ਸੇਵਿੰਗ ਹੈ ਬਿਲਟ ਇਨ ਕਿਚਨ ਦੇ ਉੱਪਰ। ਤੇ ਜੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ, ਜਿਹੜਾ ਕਿ ਅਲਟਰਾ ਲਾਰਜ ਕਪੈਸਿਟੀ ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਲੇਟੈਸਟ AI ਟੈਕਨੋਲੋਜੀ ਦੇ ਨਾਲ ਲਾਂਚ ਕੀਤਾ ਗਿਆ। ਇਹ ਵੀ ਤੁਹਾਨੂੰ ਅੱਜ $2600 ਤੋਂ ਸਿਰਫ $1799 ਦਾ ਮਿਲੇਗਾ। $800 ਤੁਸੀਂ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦੇ ਵਿੱਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਸਕਦੇ। 6 ਮਹੀਨੇ ਚ ਪੇ ਕਰਨੇ ਆ ਜੀ। $1799 ਦਾ ਇਹ ਪੇਅਰ ਮਿਲ ਰਿਹਾ $2600 ਵਾਲਾ, ਤੇ ਫ੍ਰੀ ਹੋਮ ਡਿਲੀਵਰੀ ਹੋਏਗੀ। ਜਿਨ੍ਹਾਂ ਨੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਉਹਨਾਂ ਨੂੰ $1700 ਵਾਲਾ ਟੋਪ ਲੋਡ ਵਾਸ਼ਰ ਐਂਡ ਡਰਾਇਰ $1099 ਚ ਮਿਲੇਗਾ। ਈਵਨ ਸਿੰਗਲ ਸਿੰਗਲ ਪੀਸ ਦੇ ਉੱਪਰ ਵੀ ਕੱਲੀ ਵਾਸ਼ਰ ਲੈਣੀ ਹੈ $699 ਚ, ਜਾਂ ਕੱਲਾ ਡਰਾਇਰ ਲੈਣਾ ਹੈ $599 ਚ, ਜਾਂ ਤੁਸੀਂ ਕੱਲਾ ਫਰਿੱਜ ਦੇਖ ਰਹੇ ਹੋ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਰੱਖਣਾ, ਜਾਂ ਐਜ਼ ਅ ਸੈਕਿੰਡ ਫਰਿੱਜ ਲੈਣਾ ਚਾਹੁੰਦੇ, ਸਿਰਫ ਤੇ ਸਿਰਫ $699 ਦਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ $699 ਚ ਤੁਹਾਨੂੰ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਮਿਲੇਗਾ। 68 ਇੰਚ ਹਾਈਟ ਹੈ ਇਹਦੀ, ਸਿਰਫ $699 ਚ ਫ੍ਰੀ ਡਿਲੀਵਰ ਹੋ ਜਾਣਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸੋ ਬੇਸ਼ੱਕ ਤੁਸੀਂ ਬੰਡਲ ਪੈਕੇਜ ਲੈਣਾ, ਫਰਿੱਜ ਸਟੋਵ ਡਿਸ਼ਵਾਸ਼ਰ, ਉਹਦੇ ਚ ਵੀ $2000 ਦੀ ਸੇਵਿੰਗ ਹੈ। ਬੇਸ਼ੱਕ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਇਹਦੇ ਚ ਵੀ $800 ਦੀ ਸੇਵਿੰਗ ਹੈ। ਜਾਂ ਤੁਸੀਂ ਬਿਗ ਸਕਰੀਨ ਟੀਵੀ 85 ਇੰਚ ਲੈਣਾ $2300 ਵਾਲਾ $1599 ਦਾ, ਇਹਦੇ ਚ ਵੀ $700 ਦੀ ਸੇਵਿੰਗ ਹੈ। ਪਹੁੰਚਣਾ ਜੀ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਮਟਨ ਟੀਵੀ ਐਂਡ ਅਪਲਾਈਸਿਸ 905-450-2828, ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828, 905-450-2828 ਜੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਅੱਜ ਲਾਈਵ ਔਨ ਲੋਕੇਸ਼ਨ ਤੋਂ ਪੰਕਜ ਨੇ, ਤੇ ਚਰਨਪ੍ਰੀਤ ਚਰਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ। ਪੰਕਜ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਅੱਜ ਨਾ ਆਪਾਂ ਸਾਰਿਆਂ ਨੂੰ ਖੁਸ਼ ਕਰਦੇ ਆ, ਖੁਸ਼ ਸੰਤੋਸ਼
4: ਜੀ ਜੀ ਬਿਲਕੁਲ,
1: ਸੰਤੋਸ਼ ਦਾ ਪਹਿਲਾਂ ਹੀ ਮੂੰਹ ਚ ਪਾਣੀ ਆ ਜਾਣਾ, ਬਾਅਦ ਚੋ ਸੰਤੋਸ਼ ਨੇ ਪਤਾ ਕੀ ਕਹਿਣਾ, ਇਹ ਅੰਗੂਰ ਖੱਟੇ ਨੇ।
4: ਨਹੀਂ ਕਹੂੰਗੀ,
1: ਯਾਦ ਹੈ ਕਿ ਚਲਾਕ ਲੂੰਬੜੀ ਵਾਲੀ ਕਹਾਣੀ ਸੀ,
4: ਸਾਰੇ ਖਾ ਗਈ ਉਸ ਤੋਂ ਬਾਅਦ?
1: ਨਹੀਂ ਨਹੀਂ, ਪਰ ਸੰਤੋਸ਼ ਚਲਾਕ ਲੂੰਬੜੀ ਅਸੀਂ ਤੁਹਾਨੂੰ ਨਹੀਂ ਕਹਿ ਰਹੇ।
4: ਅੱਛਾ,
1: ਸਭ ਤੋਂ ਪਹਿਲਾਂ ਪੰਕਜ ਠੀਕ ਹੈ?
9: ਠੀਕ ਹੈ ਸਰ,
1: ਇਨਕੋ ਨਹੀਂ ਹਮ ਕਹਿ ਰਹੇ,
4: ਬਿਲਕੁਲ।
1: ਅੱਛਾ, ਇੱਕ ਲੂੰਬੜੀ ਸੀ, ਉਹ ਅੰਗੂਰ ਖਾਣ ਦੀ ਕੋਸ਼ਿਸ਼ ਕਰਦੀ ਆ, ਉਹ ਅੰਗੂਰਾਂ ਤੱਕ ਪਹੁੰਚ ਨਹੀਂ ਪਾਉਂਦੀ, ਫਿਰ ਉਹ ਕਹਿੰਦੀ ਇਹ ਖੱਟੇ ਨੇ। ਇਸੇ ਤਰ੍ਹਾਂ ਸੰਤੋਸ਼ ਨਾਲ ਕਹਿ ਦੇਣਾ, ਸਹੀ ਹੈ ਸੰਤੋਸ਼?
4: ਨਹੀਂ ਅਮਨ ਜੀ, ਮੈਂ ਪਹੁੰਚੂਗੀ।
1: ਪਹੁੰਚੂ ਨਹੀਂ,
4: ਮੈਂ ਖੱਟੇ ਨਹੀਂ, ਮੈਂ ਮਿੱਠੇ।
1: ਪਰ ਅਸੀਂ ਡੀਲ ਇਹ ਜੀ ਦੇਣ ਲੱਗੇ।
4: ਅੱਛਾ, ਵੈਰੀ।
1: ਹਾਂਜੀ, 2 ਬੀਅਰ।
4: ਕਿਹੜੀ ਵਾਲੀ? ਉਹ ਵੀ
1: ਐ ਸੰਤੋਸ਼ ਜੀ ਪੀਨੇ ਹੋ?
4: ਆ ਬੀਅਰ ਇੰਨੀ ਵਧੀਆ ਨਾ ਅਮਨ ਜੀ, ਮੈਂ ਜਿੰਨੂੰ ਵੀ ਮਿਲਦੀ ਆ, ਮੈਨੂੰ ਬੀਅਰ ਦਾ ਨਾਮ ਬਹੁਤ ਹੀ ਵਧੀਆ ਲੱਗ ਰਿਹਾ।
1: ਸੋ ਇਹ ਬੀਅਰ ਦਾ ਨਾਮ ਹੈ ਬਦਮਾਸ਼, ਠੀਕ ਹੈ? ਅੱਜ ਡੀਲ ਆ ਸਪੈਸ਼ਲ, ਬਦਮਾਸ਼ ਜਿਹੜੀ ਹੈ ਚਰਨਪ੍ਰੀਤ, ਬਦਮਾਸ਼ ਬੀਅਰ ਦੇ ਬਾਰੇ ਥੋੜਾ ਬੋਲੋਗੇ?
10: ਹਾਂਜੀ, ਇਹ ਕ੍ਰਾਫਟ ਬੀਅਰ ਹੈ। ਕ੍ਰਾਫਟ ਬੀਅਰ ਦਾ ਮਤਲਬ ਹੁੰਦਾ ਜੀ ਕੈਨੇਡੀਅਨ ਮੇਡ ਬੀਅਰ ਹੈਗੀ ਹੈ, ਮਤਲਬ ਕੋਈ ਫੋਰਨ ਕੰਟਰੀ ਤੋਂ ਨਹੀਂ ਆਈ, ਇੱਥੇ ਹੀ ਬਣਦੀ ਹੈ ਜੀ। ਤੇ ਜੇ ਬੀਅਰ ਦਾ ਜਿਹੜਾ ਟੇਸਟ ਹੈਗਾ, ਇਹ ਬੜਾ ਸਮੂਥ ਟੇਸਟ ਹੈਗਾ।
1: ਸੋ ਇਹ ਟੇਸਟ ਨਾ ਤੁਸੀਂ ਇਦਾਂ ਦਾ ਵੀ, ਹੁਣ ਸੰਤੋਸ਼ ਜੀ ਬੈਠੇ ਨੇ ਕਾਹਨੂੰ ਕਹਿਣਾ, ਮੇਲ ਫੀਮੇਲ ਕੋਈ ਵੀ ਪੀਂਦਾ ਉਹਨੂੰ ਕੌੜੀ ਨਹੀਂ ਲੱਗਦੀ।
4: ਅੱਛਾ,
1: ਠੀਕ ਹੈ। ਸੋ ਸੰਤੋਸ਼ ਜੀ ਮੂੰਹ ਚ ਪਾਣੀ ਨਾ
4: ਲਿਓ। ਡਿਸਕਲੇਮਰ ਕਿ ਅਮਨ ਜੀ ਨਹੀਂ ਪੀਂਦੇ।
1: ਹਾਂ,
4: ਇਸ ਕਰਕੇ ਉਹ ਬਸ ਦੱਸ ਸਕਦੇ।
1: ਸੰਤੋਸ਼ ਜੀ ਵੀ ਨਹੀਂ ਪੀਂਦੇ ਹੈਗੇ, ਵੀ ਦੱਸ
4: ਸਕਦੇ। ਮੈਂ ਵੀ ਨਹੀਂ ਪੀਂਦੀ,
1: ਪਰ ਅਸੀਂ ਦੱਸ ਸਕਦੇ ਹਾਂ।
4: ਅਸੀਂ ਦੱਸ ਸਕਦੇ ਹਾਂ,
1: ਲੋਕਾਂ ਨੇ ਜੋ ਦੱਸਿਆ ਸਾਨੂੰ ਅਸੀਂ ਉਹ ਦੱਸਦੇ ਹਾਂ।
4: ਬਿਲਕੁਲ।
1: ਸੋ ਅੱਜ ਡੀਲ ਹੈ, ਜਿੰਨੇ ਵੀ ਲੋਕ ਸਾਨੂੰ ਵਿਜ਼ਿਟ ਕਰ ਰਹੇ ਨੇ ਨਜ਼ਾਰਾ ਦੇ ਉੱਤੇ, ਨਜ਼ਾਰਾ
10: ਜੀ,
1: 2 ਬੀਅਰ ਦੇ ਨਾਲ ਪੂਰਾ ਮਹੀਨਾ ਹੈ ਜਿਹੜਾ ਹੈਗਾ, ਜੁਲਾਈ ਦਾ ਮਹੀਨਾ ਪੂਰਾ, 2 ਬੀਅਰ ਦੇ ਨਾਲ ਤੁਸੀਂ ਫਿਸ਼ ਖਾਣੀ ਆ, ਅੰਮ੍ਰਿਤਸਰੀ ਫਿਸ਼, $12 ਪੇ ਕਰਨੇ ਆ। ਜਿਹੜੀਆਂ ਤੁਸੀਂ ਆਮ ਬੋਟਲ ਚੋਂ ਬੀਅਰ ਲੈਂਦੇ ਹੋ, ਬੋਟਲ ਬੀਅਰ ਜਿਹੜੀ ਆ ਉਹਦੇ ਨਾਲੋਂ ਇਹਦੇ ਚ ਕੁਆਂਟਿਟੀ ਵੱਧ ਆ, ਡੇਢੀ ਕੁਆਂਟਿਟੀ ਆ, ਕੁਆਂਟਿਟੀ ਵੀ ਡੇਢ ਆ ਮਤਲਬ।
4: ਅੱਛਾ,
1: ਹਾਂਜੀ, $12 ਦੇ ਵਿੱਚ ਕੈਨੇਡੀਅਨ ਬ੍ਰਾਂਡ, ਕੈਨੇਡੀਅਨ ਮੇਡ, ਔਰ ਵਨ ਆਫ ਦਾ ਬੈਸਟ ਜਿਹੜੀ ਹੈਗੀ ਆ ਬਿਊਰੀ ਤੋਂ ਤਿਆਰ ਹੋ ਕੇ ਆਈ ਆ
4: ਜੀ,
1: ਬਦਮਾਸ਼ ਇਹਦਾ ਨਾਂ
4: ਜੀ,
1: ਬਹੁਤ ਜ਼ਿਆਦਾ ਚੱਲ ਰਹੀ ਆ। ਸੋ ਤੁਸੀਂ ਬਦਮਾਸ਼ ਬੀਅਰ ਜਿਹੜੀ ਆ ਇਹ ਪੀਣੀ ਅੱਜ, ਤੇ ਥੋੜਾ ਦੱਸੋਗੇ ਜੀ ਉਹਦੇ ਬਾਰੇ, ਆਪਣੇ ਅੱਜ ਦੀਆਂ ਡੀਲਸ ਬਾਰੇ?
10: ਹਾਂਜੀ ਸਰ, ਤੁਹਾਨੂੰ 2 ਬੀਅਰ ਜਿਹੜਾ ਤੁਸੀਂ ਕਿਹਾ, 2 ਬੀਅਰ ਦੇ ਨਾਲ ਜਾਂ ਤਾਂ ਅੰਮ੍ਰਿਤਸਰੀ ਫਿਸ਼,
0: ਜਾਂ ਫਿਰ 10 ਚਿਕਨ ਵਿੰਗਸ, ਦੋਨਾਂ ਚ ਕੋਈ ਵੀ ਇੱਕ ਚੀਜ਼ ਚੂਜ਼ ਕਰ ਸਕਦੇ ਹੋ, ਸਿਰਫ ਤੁਹਾਨੂੰ $12 ਚ ਮਿਲੂਗੀ ਨਜ਼ਾਰਾ ਤੇ। ਤੁਸੀਂ ਕਾਲ ਕਰਕੇ ਪਹਿਲਾਂ ਆਰਡਰ,
1: ਸੋ ਪਹਿਲਾਂ ਬੀਅਰ ਦਾ ਨਾਂ ਸੁਣ ਲਓ, ਬੀਅਰ ਦਾ ਨਾਂ ਹੈ ਬਦਮਾਸ਼, ਤੇ ਇਹ ਪੀ ਕੇ ਬਦਮਾਸ਼ ਬੰਦੇ ਠੀਕ ਹੋ ਜਾਂਦੇ ਨੇ, ਠੀਕ ਹੈ। ਸੋ ਬੀਅਰ ਦਾ ਨਾਂ ਬਦਮਾਸ਼ ਹੈ, ਪੈਕਿੰਗ ਬੜੀ ਜ਼ਬਰਦਸਤ, ਜਿਸ ਤਰ੍ਹਾਂ ਚਰਬੀ ਦੁਬਾਰਾ ਦੱਸੋ, ਇਹ ਕ੍ਰਾਫਟ ਬੀਅਰ ਕਹਿੰਦੇ ਇਹਨਾਂ ਨੂੰ?
0: ਹਾਂਜੀ, ਕ੍ਰਾਫਟ ਬੀਅਰ ਕਹਿੰਦੇ, ਕ੍ਰਾਫਟ ਬੀਅਰ ਦਾ ਮਤਲਬ ਹੁੰਦਾ ਜੀ ਕੈਨੇਡੀਅਨ ਮੇਡ ਹੈਗੀ ਹੈ।
1: ਅੱਛਾ,
0: ਕੋਈ ਵੀ ਫੋਰਨ ਕੰਟਰੀ ਦਾ ਆਪਣਾ ਇੰਪੋਰਟ ਨਹੀਂ ਹੋਈ ਜੀ।
1: ਸੋ ਲੋਕਲ ਮੇਡ ਹੈ ਤੇ ਲੋਕਲ ਬ੍ਰਾਂਡ, ਤੇ ਦੋ ਬੀਅਰ ਦੇ ਨਾਲ ਤੁਸੀਂ ਸ਼ੋਰ ਹੈ, ਮਤਲਬ ਇਹਦੀ ਤਾਂ ਕੁਆਂਟਿਟੀ ਬਹੁਤ ਜ਼ਿਆਦਾ, ਜਿਵੇਂ ਤੁਸੀਂ ਲਿਖ ਕੇ ਭੇਜੀ ਸੀ ਕਿ ਆਮ ਨਾਲੋਂ ਕੁਆਂਟਿਟੀ ਇਹਦੀ ਡੇਢ ਗੁਣਾ, ਜਾਣੀ ਆਮ ਬੀਅਰ ਜਿਹੜੀ ਪੀਂਦੇ ਹੋ ਜੋ ਇੱਕ ਇੱਕ ਪਰਸੈਂਟ ਹੈ ਤੇ ਡੇਢ, ਜਾਣੀ ਉਹ 100 ਗ੍ਰਾਮ ਹੈ ਤੇ 150 ਗ੍ਰਾਮ ਮਿਲਣੀ ਹੈ। $12 ਦੇ ਵਿੱਚ ਦੋ ਬੀਅਰ ਨਾਲ ਤੁਹਾਨੂੰ
4: ਫਿਸ਼,
1: ਅੰਮ੍ਰਿਤਸਰੀ ਫਿਸ਼ ਜਾਂ ਮਲਾਈ ਚਾਂਪ ਲੈਣੀ ਹੈ ਤੁਸੀਂ ਕਿਸੇ ਨੇ,
4: ਵਾਓ,
1: ਚਾਰ ਆਈਟਮ ਮੈਂ ਦੇਣਗੇ ਤੁਹਾਨੂੰ, ਜਿਹੜੀ ਮਰਜ਼ੀ ਚੂਜ਼ ਕਰ ਲਿਓ, ਜਾਂ ਤੁਸੀਂ ਕਬਾਬ ਖਾਣਾ ਹੈਗਾ ਉਹਦੇ ਨਾਲ, ਜਾਂ ਤੁਸੀਂ ਜਿਹੜਾ ਹੈਗਾ ਕਬਾਬ, ਸੀਖ ਕਬਾਬ ਜਿਹੜਾ ਇਹਨਾਂ ਦਾ ਹੈਗਾ ਟੌਪ ਦਾ ਕਬਾਬ ਆ, ਅਤੇ ਪਾਕਿਸਤਾਨੀ ਸਟਾਈਲ 'ਚ ਤਿਆਰ ਹੁੰਦਾ, ਅਫਗਾਨੀ ਸਟਾਈਲ ਦੇ ਵਿੱਚ, ਅਤੇ ਜਾਂ ਤੁਸੀਂ ਕੋਈ ਹੋਰ ਜਿਹੜੀ ਵੀ ਕੋਈ ਆਈਟਮ ਆ ਦੇਣਗੇ। $12 ਚ ਦੋ ਬੀਅਰ ਤੇ ਨਾਲ ਜੇ ਤੁਸੀਂ ਇਕੱਲੀ ਫਿਸ਼ ਲੈਣ ਜਾਂਦੇ ਹੋ ਨਾ, $10 ਦੀ ਫਿਸ਼ ਮਿਲਦੀ ਹੈ ਤੁਹਾਨੂੰ। ਸੋ ਤੁਸੀਂ ਬਦਮਾਸ਼ ਜਿਹੜੀ ਅੱਜ ਟਰਾਈ ਕਰਨੀ ਹੈ, ਲਾਈਵ ਔਨ ਲੋਕੇਸ਼ਨ ਸਾਡਾ ਕੀਤਾ ਹੋਇਆ ਨਜ਼ਾਰਾ ਤੋਂ, ਬਦਮਾਸ਼ ਵਾਲਿਆਂ ਦੀ ਜਿਹੜੀ ਅਸੀਂ ਸੈਂਪਲਿੰਗ ਵੀ ਕਰਾਵਾਂਗੇ, ਜਿਹੜੇ ਲੋਕ ਬਦਮਾਸ਼ ਜਾ ਕੇ ਕਹਿਣਗੇ ਦੋ ਬੀਅਰ ਤੋਂ ਬਾਅਦ, ਉਹਨਾਂ ਨੂੰ ਤੀਸਰੀ ਬੀਅਰ ਜਿਹੜੀ ਹੈ 50% ਆਫ ਦੇ ਉੱਤੇ ਮਿਲ ਜੂਗੀ।
4: ਬਟ ਇਹ ਨਾ ਹੋਵੇ ਕੀ ਕਹਿੰਦੇ ਆ ਤੁਸੀਂ ਚੰਦਪ੍ਰੀਤ ਜੀ, ਗੁੱਸਾ ਕਰ ਲਓ, ਤੁਹਾਨੂੰ ਆ ਕੇ ਸਿੱਧਾ ਕੋਈ ਬਦਮਾਸ਼ ਕਹਿ ਦੇ, ਸਮਝ ਆਇਓ,
1: ਠੀਕ ਹੈ। ਸੋ ਤੁਸੀਂ ਬਦਮਾਸ਼ ਜਿਹੜੀ ਹੈਗੀ ਆ ਉਹ ਅੱਜ ਪਿੱਕ ਕਰ ਰਹੇ ਹੋ, ਨਜ਼ਾਰਾ ਤੇ ਪਹੁੰਚ ਰਹੇ ਹੋ। ਤੁਸੀਂ ਨਾ ਟੈਕਸਟ ਮੈਸੇਜ ਵੀ ਸਾਨੂੰ ਕਰ ਦਿਓ, ਜਿੰਨੇ ਲੋਕ ਸਾਨੂੰ ਟੈਕਸਟ ਮੈਸੇਜ ਕਰਨਗੇ, ਤੀਸਰੀ ਬੀਅਰ ਸਿਰਫ ਤੁਸੀਂ $3 ਹੋਰ ਪੇ ਕਰਕੇ, ਯਾਨੀ $15 ਚ ਤਿੰਨ ਬੀਅਰ, ਜਿਹੜੇ ਟੈਕਸਟ ਮੈਸੇਜ ਕਰਨਗੇ ਸਾਨੂੰ 416-803-1616, ਤਿੰਨ ਬੀਅਰ ਨਾਲ ਇੱਕ ਪਾਊਂਡ ਫਿਸ਼, ਅਤੇ ਦੂਸਰਾ ਪਾਊਂਡ ਫਿਸ਼ ਲਓਗੇ $7 ਹੋਰ ਐਡ ਕਰ ਦਿਓ, $20 ਦੇ ਵਿੱਚ ਦੋ ਪਾਊਂਡ ਫਿਸ਼ ਨਾਲ ਬੀਅਰ ਤਿੰਨ, $20 ਦੇ ਵਿੱਚ ਤੁਸੀਂ ਲਓਗੇ। ਕੰਟੈਕਟ ਕਰਨਾ ਸਾਨੂੰ, ਤੁਸੀਂ ਟੈਕਸਟ ਮੈਸੇਜ ਕਰਨਾ, ਲਿਖਣਾ ਬਦਮਾਸ਼ ਸਿਰਫ ਉਹਦੇ 'ਤੇ, ਅਤੇ ਇਹ ਲਿਖਣ ਲਈ ਨੰਬਰ ਹੈ 416-803-1616। ਉਹਦੇ ਵਿੱਚ ਇਹ ਹੋਊਗਾ ਕਿ ਤੁਸੀਂ $3 ਹੋਰ ਐਡ ਕਰੋਗੇ, ਇੱਕ ਬੀਅਰ ਲੈ ਲਓਗੇ 15 ਚ
4: ਇੱਕ ਐਕਸਟਰਾ,
1: ਤੇ $20 ਦੇ ਵਿੱਚ ਤਿੰਨ ਬੀਅਰ ਤੇ ਨਾਲ ਦੋ ਪਾਊਂਡ ਫਿਸ਼।
4: ਵੈਰੀ ਨਾਈਸ ਡੀਲ,
1: ਵੈਰੀ ਨਾਈਸ ਡੀਲ ਹੈ ਨਾ,
4: ਬਹੁਤ ਵਧੀਆ। ਦੋ
1: ਤੇ ਪੰਕਜ ਜੀ ਪਹੁੰਚਣਾ ਕਹਾਂ ਸਭੀ ਨੇ
11: ਜੀ, ਸਭ ਕੋ ਪਹੁੰਚਣਾ ਹੈ ਜੀ 30 ਰੈਮਲਰ ਡਰਾਈਵ ਪੇ, GST's ਔਰ ਕੈਨੇਡੀ ਕਾ ਇੰਟਰਸੈਕਸ਼ਨ ਹੈ। ਜਬ ਆਪ ਸਟੀਲ ਸੇ ਕੁਈਨ ਕੀ ਤਰਫ ਜਾਤੇ ਤੋ ਹਸਕੀ ਕਾ ਗੈਸ ਸਟੇਸ਼ਨ ਆਤਾ ਹੈ, ਉਸਕੇ ਬਿਲਕੁਲ ਸਾਹਮਣੇ ਵਾਲੇ ਪਲਾਜ਼ੇ ਮੇ ਹੈ ਜੀ ਨਜ਼ਾਰਾ, ਔਰ ਜਬ ਆਪ ਯਹਾਂ ਪੇ ਆਓਗੇ ਤੋ ਆਪ ਕਹੋਗੇ ਨਜ਼ਾਰਾ ਆ ਗਿਆ ਹੋਏ,
1: ਨਜ਼ਾਰਾ ਆ ਗਿਆ ਹੋਏ। ਸੋ ਪੰਕਜ ਅੱਜ ਮੈਂ ਲਾਈਵ ਕਰ ਰਿਹਾ, ਚਰਪੀ ਤੁਸੀਂ ਲਾਸਟ ਪਾਰਟੀ ਜਿਹੜੀ ਕੋਈ ਵੱਡੀਆਂ ਕੀਤੀਆਂ ਦੱਸੋ, ਕਿਹੜੀ ਕਿਹੜੀਆਂ ਕੀਤੀਆਂ ਸੀ ਇੱਥੇ?
0: ਹਾਂਜੀ ਜੀ, ਸਭ ਤੋਂ ਲੇਟੈਸਟ ਪਾਰਟੀ ਅਸੀਂ ਕੀਤੀ ਹੈ ਗਰਬਾ ਪਾਰਟੀ ਸੀਗੀ ਜੀ, 125 ਤੋਂ 130 ਬੰਦਿਆਂ ਦੀ ਗੈਦਰਿੰਗ ਸੀਗੀ, ਸਾਰਾ ਹਾਲ ਖਾਲੀ ਕਰਕੇ ਉਹਨਾਂ ਲਈ ਗਰਬਾ ਦਾ ਫਲੋਰ ਅਸੀਂ ਰੈਡੀ ਕਰਤਾ ਸੀ, ਉਹਨਾਂ ਨੇ ਬਹੁਤ ਨੱਚ ਨੱਚ ਕੇ ਬਹੁਤ ਹੀ ਧੁੰਮ ਪਾਇਆ ਜੀ ਉੱਥੇ, ਤੇ ਆਪਣਾ ਸਾਰਿਆਂ ਨੇ ਜਿਹੜਾ ਖਾਣਾ ਹੈਗਾ ਖਾਣਾ ਖਜ਼ਾਨਾ ਬਹੁਤ ਹੀ ਇੰਜੋਏ ਕੀਤਾ, ਕਹਿੰਦੇ ਕਿ ਵਾਕਈ ਸਵਾਦ ਆ ਗਿਆ, ਕਹਿੰਦੇ ਪਹਿਲੀ ਵਾਰੀ ਇੰਨਾ ਸਵਾਦ ਫੂਡ ਖਾਧਾ, ਤੇ ਜਿਹੜੀ ਸਰਵਿਸ ਸੀਗੀ ਕਹਿੰਦੇ ਅਸੀਂ ਸਾਰੇ ਗੈਸਟ ਨੂੰ ਕਮਲੇ ਕਮਲੇ ਨੂੰ ਟੇਕ ਕੇਅਰ ਕੀਤਾ ਵਾ।
1: ਸੋ ਇਹਨਾਂ ਦੀ ਜਿਹੜੀ ਮੈਂ ਦੱਸਦਾ ਕਾਰਪੋਰੇਟ ਸ਼ੈਫ ਆ ਇਹਨਾਂ ਦੀ, ਕਾਰਪੋਰੇਟ ਸ਼ੈਫ ਨੇ ਜਿਹਨੇ ਉਹਨੇ ਕਾਰਪੋਰੇਟ ਜਿਹੜੇ ਹੋਟਲਸ ਨੇ ਉਹਨਾਂ 'ਚ ਕੰਮ ਕੀਤਾ ਵੱਡਿਆਂ ਦੇ ਵਿੱਚ, ਨਾਲ ਨਾਲ ਕਾਰਪੋਰੇਟ ਜਿਹੜਾ ਹੈਗਾ ਇੰਟਰਨੈਸ਼ਨਲੀ ਕੰਮ ਕੀਤਾ ਹੈਗਾ, ਜਪਾਨ ਦੇ ਵਿੱਚ ਕੰਮ ਕੀਤਾ ਇਹਨਾਂ ਦੀ ਸ਼ੈਫ ਨੇ, ਜਿਹੜੇ ਮੇਨ ਸ਼ੈਫ ਆ ਜਿਹੜੇ ਇਹਨਾਂ ਦੇ ਕਾਰਪੋਰੇਟ ਸ਼ੈਫ, ਅਤੇ ਨਾਲ ਨਾਲ ਉਹਨਾਂ ਨੇ ਸਿੰਗਾਪੁਰ ਦੇ ਵਿੱਚ ਕੰਮ ਕੀਤਾ ਹੈਗਾ। ਤੁਸੀਂ ਖਾਣਾ ਦੁਨੀਆ ਦਾ ਕੋਈ ਵੀ ਟਰਾਈ ਕਰਨਾ, ਤੁਸੀਂ ਮਸ਼ਹੂਰ ਹੈ, ਤੁਹਾਡੇ ਬਦਮਾਸ਼ ਦੇ ਭਾਈ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ ਨੇ ਟੈਕਸ ਮੈਸੇਜ, ਥੈਂਕ ਯੂ ਤੁਹਾਡਾ ਜੀ, ਇੱਕ 226 ਨੰਬਰ ਤੋਂ ਆਇਆ, ਇੱਕ 416 ਨੰਬਰ ਤੋਂ ਆਇਆ, ਟੈਕਸ ਕਰ ਦਿਓ, ਜਿੰਨੇ ਵੀ ਲੋਕ ਬਦਮਾਸ਼ ਲਿਖ ਕੇ ਭੇਜਣਗੇ $20 ਦੇ ਵਿੱਚ ਤਿੰਨ ਬੀਅਰ, ਇਹ ਬੀਅਰ ਚਾਰ ਜਣੇ ਪੀ ਲਿਓ ਚਾਹੇ ਪੰਜ ਜਣੇ ਪੀ ਲਿਓ, ਇੰਨੀ ਬੀਅਰ ਆ ਇਹ, ਵੱਡੇ ਪੈਕਟ ਨੇ ਬਦਮਾਸ਼ ਦੇ, ਵੱਡੀ ਪੈਕਿੰਗ, ਅਤੇ ਨਾਲ ਦੋ ਪਾਊਂਡ ਫਿਸ਼, $12 ਦੇ ਵਿੱਚ ਦੋ ਬੀਅਰ ਅਤੇ ਇੱਕ ਜਿਹੜਾ ਹੈਗਾ ਪਾਊਂਡ ਫਿਸ਼ ਤੁਸੀਂ ਪਿੱਕ ਕਰਨੀ ਹੈ
4: ਅੰਮ੍ਰਿਤਸਰ।
1: ਨਜ਼ਾਰਾ 'ਤੇ ਪਹੁੰਚਣਾ, ਠੰਡਾ ਜਿਹਾ ਮੌਸਮ, ਅੰਦਰ ਕੈਬਨ ਬਣੇ ਹੋਏ ਨੇ, ਹੋਰ ਸਾਰੀ ਤਰ੍ਹਾਂ ਦੇ ਅਲਕੋਹਲ ਵੀ ਉੱਥੇ ਪਏ ਨੇ, ਬਾਹਰ ਬੜੀ ਖੂਬਸੂਰਤ ਸਜਾਈ ਹੈ ਇਹਨਾਂ ਨੇ, ਤੇ ਤੁਸੀਂ ਜਿਹੜੇ ਲੋਕ ਸੰਤੋਸ਼ ਆਪਣਾ ਜਿਹੜੇ ਲੋਕ ਨਹੀਂ ਬੀਅਰ ਪੀਂਦੇ ਉਹ ਕੀ ਕਰਨਗੇ?
4: ਜਿਹੜੇ ਲੋਕ ਬੀਅਰ ਨਹੀਂ
1: ਜਾਣ ਵੀ ਜਿਹੜੇ ਨਹੀਂ ਪੀਂਦੇ ਉਹਨਾਂ ਲਈ ਕੀ ਡੀਲ ਰੱਖੋਗੇ?
12: ਹਾਂਜੀ ਉਹਨਾਂ ਦੀ ਦੋ ਕੈਨ ਕੋਕ ਤੇ ਜਾਂ ਫਿਰ ਦੋ ਲੈਮਨੇਡ, ਜਿਵੇਂ ਤਾਜੇ ਤਾਜਾ ਨਿੰਬੂਆਂ ਦੇ ਲੈਮਨੇਡ ਬਣਾਇਆ ਜਾਂਦਾ, ਨਾਲ ਵੀ ਤੁਹਾਨੂੰ ਫਿਸ਼ ਸਿਰਫ $11 ਚ ਮਿਲੂਗੀ ਜੀ।
1: ਉਹਨਾਂ ਨੂੰ $11 ਦੇ ਵਿੱਚ ਦੋ ਲੈਮਨੇਡ ਤੇ ਜਾਂ ਦੋ ਕੋਈ ਵੀ ਡਰਿੰਕ ਸੋਫਟ ਡਰਿੰਕ ਲੈ ਲੈਣ ਤੇ ਨਾਲ ਫਿਸ਼ $11 ਦੇ ਵਿੱਚ ਮਿਲੂਗੀ, ਹੈ ਨਾ। ਤੇ ਅਸੀਂ ਅੱਜ ਸਪੈਸ਼ਲ ਲਗਾਇਆ ਲਾਈਵ ਔਨ ਲੋਕੇਸ਼ਨ, ਬਦਮਾਸ਼ ਜਿਹੜੀ ਬੀਅਰ ਆ ਤੁਸੀਂ ਉਹ ਨਾਲ ਫਿਸ਼ ਤੁਸੀਂ ਪਿੱਕ ਕਰਦੇ ਹੋ, ਤੇ ਜਿਹੜੇ ਲੋਕ ਹਾਈ ਐਂਡ ਖਾਣਾ ਚਾਹੁੰਦੇ, ਪਾਰਟੀ ਕਰਨੀ ਚਾਹੁੰਦੇ ਆ, ਪਾਰਟੀ ਕਰਨ ਦੇ ਲਈ ਇਹ ਲੌਂਜ ਆ। ਆਮ ਤੌਰ ਤੇ ਤੁਸੀਂ ਬੈਂਕਟ ਹਾਲਾਂ ਚ ਲੈ ਜਾਂਦੇ, ਨਾਲ ਤਾਂ ਮਹਿੰਗੇ ਪੈਂਦੇ ਨੇ, ਜਾਂ ਰੈਸਟੋਰੈਂਟ ਖੋਲੇ ਨੇ ਉਹ 500 ਰੁਪਏ ਦਾ ਨਾ ਡੱਬਾ ਜਿਹਾ ਹੁੰਦਾ ਬੂਥਾਂ ਦਾ, 500 ਰੁਪਏ ਦਾ ਮਿਲ ਜਾਂਦਾ ਉਹ ਮਾਰਕੀਟ ਚੋਂ, ਉਹ ਵੱਡੇ ਵੱਡੇ ਉੱਚੀ ਉੱਚੀ ਜਿਹੇ ਕੰਧਾਂ ਜੀ ਵਾਲੇ ਬੂਥ ਹੁੰਦੇ, ਕੰਧਾਂ ਜੀ ਵਾਲੇ ਬੂਥ, ਇੱਕ ਟੇਬਲ ਜਿਹਾ ਲਾ ਦਿੰਦੇ ਉੱਤੇ, ਫੁੱਲ ਉੱਤੇ ਡੋਲਰ ਸਟੋਰ ਤੋਂ ਲੈ ਕੇ ਸਮਾਨ ਲਾ ਦਿੰਦੇ ਆ। ਨਜ਼ਾਰਾ ਦੀ ਵੈਬਸਾਈਟ ਵਿਜ਼ਿਟ ਕਰੋ, ਨਜ਼ਾਰਾ ਦਾ ਇੰਸਟਾਗ੍ਰਾਮ ਪੇਜ ਵਿਜ਼ਿਟ ਕਰੋ। ਇਹ ਪਹਿਲਾ ਰੈਸਟੋਰੈਂਟ ਹੈ ਜਿਹੜਾ ਆਊਟਡੋਰ ਅਤੇ ਇਨਡੋਰ ਤੁਹਾਨੂੰ ਦੋਨੋਂ ਜਗ੍ਹਾ ਦੇ ਉੱਤੇ ਫੈਸਿਲਿਟੇਟ ਕਰ ਰਿਹਾ। ਆਊਟਡੋਰ ਦੀ ਜਿਹੜੀ ਇਹਨਾਂ ਦੀ ਪਾਰਟੀ ਹੈ, ਮੈਂ ਵੀਡੀਓ ਦੇਖ ਰਿਹਾ ਇਹਨਾਂ ਦਾ, ਬਾਹਰ ਇਹਨਾਂ ਨੇ ਬਾਰ ਲਗਾਈ ਸੀ, ਬਾਹਰ ਇਹਨਾਂ ਨੇ ਲੋਕ ਆਪਣੇ ਡਰਿੰਕਸ ਲੈ ਲੈ ਕੇ ਆ ਰਹੇ ਸੀ ਬਾਹਰ ਅੰਦਰੋਂ, ਠੰਡੇ ਠੰਡੇ ਡਰਿੰਕ ਬੀਅਰ ਪੇ ਚੱਕ ਕੇ ਅੰਦਰੋਂ ਲਿਆ ਕੇ ਬਾਹਰ ਲੋਕ ਇਹਨਾਂ ਨੇ ਬਫੇ ਲਾਇਆ ਸੀ। ਤੁਹਾਡਾ ਸਿਸਟਮ ਕੀ ਚੈਂਪ ਸਮਝਾਓਗੇ, ਬਾਹਰ ਪੈਟੀਓ ਦਾ ਸਮਝਾਇਓ ਕਿਵੇਂ ਆ?
12: ਹਾਂਜੀ, ਬਾਹਰ ਪੈਟੀਓ ਲੱਗਿਆ ਹੋਇਆ, ਕਿਸੇ ਨੇ ਓਪਨ ਚ ਜੇ ਪਾਰਟੀ ਕਰਨੀ ਹੋਵੇ ਓਪਨ ਚ ਵੀ ਬਾਹਰ ਤੁਹਾਨੂੰ ਚੇਅਰ ਟੇਬਲ ਲਾ ਕੇ ਫੂਡ ਜਿਹੜਾ ਆਪਣਾ ਜਿਹੜਾ ਵੀ ਤੁਹਾਡਾ ਆਪਣਾ ਹੋਊਗਾ ਮੈਨੀ ਹੋਊਗਾ ਸਾਰਾ ਕੁਝ ਬਾਹਰ ਸੈਟਅਪ ਕਰ ਦਿੰਦੇ, ਨਾ ਵੀ ਤੁਹਾਨੂੰ ਸਪੀਕਰ ਦੇ ਦਿੰਦੇ,
1: ਲਾਈਵ ਜਲੇਬੀ, ਲਾਈਵ ਤੰਦੂਰ ਬਾਹਰ ਲੱਗ ਜਾਂਦਾ ਖੁੱਲੇ ਦੇ ਵਿੱਚ, ਤੇ ਜਿਹੜੇ ਲੋਕ ਫੂਡ ਟਰੱਕ ਵੀ ਲਾਉਣਾ ਚਾਹੁੰਦੇ ਨੇ ਨਾ, ਫੂਡ ਟਰੱਕ ਵੀ ਲੱਗ ਜਾਂਦਾ ਪੈਟੀਓ ਦੇ ਵਿੱਚ, ਪੈਟੀਓ ਚ ਨਾਲ ਹੀ ਫੂਡ ਟਰੱਕ ਲਾਉਂਦੇ ਨੇ ਜੇ ਕੁਛ ਆਈਟਮਾਂ ਆਈਸਕ੍ਰੀਮ ਉਸਕ੍ਰੀਮ ਤੁਸੀਂ ਇਦਾਂ ਦੀਆਂ ਖਾਣੀਆਂ ਨੇ, ਤੇ ਪੈਟੀਓ ਦੇ ਵਿੱਚ ਹੀ ਬੈਠ ਕੇ ਟੀਵੀ ਸਕਰੀਨ ਲੱਗ ਜਾਂਦੀ ਹੈ ਵੱਡੀ, ਲੋਕ ਉੱਥੇ ਬੈਠ ਕੇ ਦੇਖਦੇ ਨੇ, ਤੇ ਪੈਟੀਓ 'ਚ ਅੰਦਰ 129 ਲੋਕਾਂ ਦੀ ਕਪੈਸਿਟੀ ਇਨਡੋਰ ਆ, ਬਾਕੀ ਇਹਨਾਂ ਦੀ ਆਊਟਡੋਰ ਆ, ਨਜ਼ਾਰਾ ਡਾਈਨਰ ਆ। ਤੁਸੀਂ 10 ਬੰਦੇ ਅੱਜ ਇਕੱਠੇ ਖਾਣਾ ਖਾਣ ਜਾ ਰਹੇ ਹੋ, ਕੋਈ ਬਿਜ਼ਨਸ ਪਾਰਟੀ ਆ, ਬਿਜ਼ਨਸ ਡਿਸੀਜ਼ਨ ਲੈਣਾ ਕੋਈ, ਤੁਸੀਂ ਕਿਸੇ ਨੂੰ ਬੁਲਾ ਕੇ ਕੋਈ ਬਿਜ਼ਨਸ ਮੀਟਿੰਗ ਕਰਨੀ ਆ, ਟਿਮ ਹੋਟਲਾਂ 'ਤੇ ਬਹਿਣ ਦੀ ਬਜਾਏ ਨਜ਼ਾਰਾ 'ਤੇ ਆਓ। ਨਜ਼ਾਰਾ ਜਿਹੜਾ ਕਿ 30 ਰੈਂਬਲਰ ਡਰਾਈਵ ਦੇ ਉੱਤੇ ਆ, ਇੱਧਰ ਕੈਨੇਡੀ ਵਾਲੇ ਪਾਸੇ ਜਿੰਨੇ ਵੀ ਲੋਕ ਨੇ ਇਸ ਸਮੇਂ ਸੁਣ ਰਹੇ, ਸਪੀਡ ਐਕਸ ਵਾਲੇ ਸੁਣਦੇ ਨੇ, ਇਹਨਾਂ ਦੇ ਏਰੀਏ 'ਚ ਜਿੰਨੀਆਂ ਵਰਕਸ਼ਾਪਸ ਨੇ, ਤੁਸੀਂ ਜਾਓ ਬੀਅਰ ਪਿੱਕ ਕਰੋ ਜਿੱਦਾਂ ਮੈਂ ਡੀਲ ਦਿੱਤੀ ਆ, ਅੰਮ੍ਰਿਤਸਰੀ ਫਿਸ਼ ਲੈ ਲਓ, ਕਬਾਬ ਲੈ ਲਓ, ਜਾਂ ਤੁਸੀਂ ਇਹਨਾਂ ਤੋਂ ਮਾੜਾ ਮੋਟਾ ਐਡ ਆਨ ਕਰਾ ਲਓ 1-2 ਰੁਪਏ ਉੱਪਰ ਦੇ ਕੇ ਕਿ ਜੀ ਮੈਨੂੰ ਐਂ ਕਰੋ ਤੰਦੂਰੀ ਰਿਲੈਕਸ ਕਰ ਦਿਓ। ਵਿੰਗਸ ਕਰ ਦੋਗੇ ਭਾਅ ਜੀ ਵਿੰਗਸ ਅੱਜ?
12: ਹਾਂਜੀ ਬਿਲਕੁਲ ਜੀ।
1: ਕਿੰਨੇ ਵਿੰਗਸ ਤੇ ਕੀ ਡੀਲ ਹੋਊਗੀ?
12: ਹਾਂਜੀ ਸੋ ਆਪਣਾ 2 ਬੀਅਰ ਨਾਲ 10 ਪੀਸ ਚਿਕਨ ਵਿੰਗਸ ਤੁਹਾਨੂੰ $13 ਚ ਮਿਲ ਜੂਗੀ।
1: $13 ਚ 2 ਬੀਅਰ ਨਾਲ 10 ਪੀਸ ਵਿੰਗਸ ਦੇ ਨਜ਼ਾਰਾ ਤੇ 13 ਤੇ ਅੱਜ ਸਪੈਸ਼ਲ ਆਏ ਨੇ ਸਾਰੇ। ਅੱਜ ਤੁਸੀਂ ਇੱਥੇ ਪਹੁੰਚੋ, ਸਾਰੇ ਡਿਨਰ ਕਰੋ, ਲੰਚ ਕਰੋ, ਤੁਸੀਂ ਰਾਤ ਤੱਕ ਬੈਠੋ ਉੱਥੇ, ਲੇਟ ਈਵਨਿੰਗ ਤੱਕ ਖੁੱਲ੍ਹਦਾ, ਲੇਜ਼ਰ ਲਾਈਟਸ ਲੱਗੀਆਂ ਹੋਈਆਂ ਇਹਨਾਂ 'ਤੇ, ਅਤੇ ਪੈਟੀਓ ਆ, ਖੁੱਲ੍ਹੀ ਡੁੱਲੀ ਪਾਰਕਿੰਗ ਆ, ਜਿੰਨੀਆਂ ਮਰਜ਼ੀ ਗੱਡੀਆਂ ਮੰਗਾ ਲਓ ਉੱਥੇ। ਪਾਰਟੀ ਨੂੰ 4 ਰੰਗ ਦੇਣੇ, ਇੰਡੀਆ ਵਾਲਾ ਹਿਸਾਬ ਰੱਖਣਾ, ਇਨਡੋਰ ਆਊਟਡੋਰ ਬੁੱਕ ਕਰ ਲਓ, ਅਤੇ ਇਹਨਾਂ ਦੀ ਇੱਕ ਲਿਮਿਟ ਹੈ ਵੀ ਇੰਨੇ 'ਤੇ ਕਰਦੇ ਹਾਂ ਅਸੀਂ, ਅਤੇ ਤੁਸੀਂ ਵਿੱਚੇ ਖਾਣਾ, ਵਿੱਚੇ ਡਰਿੰਕਸ, ਵਿੱਚੇ ਸਟੇਜ, ਲੇਜ਼ਰ ਲਾਈਟਸ, ਡੀਜੇ ਦਾ ਕੰਟਰੋਲ ਤੁਹਾਡੇ ਕੋਲ ਆ ਜਾਂਦਾ, ਡੀਜੇ ਤੁਸੀਂ ਆਪ ਰਨ ਕਰ ਸਕਦੇ ਹੋ, ਵੱਡੇ ਸਪੀਕਰ ਡੀਜੇ ਦੇ ਲੱਗੇ ਹੋਏ ਨੇ, ਵਾਸ਼ਰੂਮ ਏਅਰਪੋਰਟ ਵਰਗੇ 7 ਵਾਸ਼ਰੂਮ ਨੇ ਅੰਦਰ, ਏਅਰਪੋਰਟ ਵਾਂਗੂ ਵੱਡੇ ਵਾਸ਼ਰੂਮ ਬਣਾਏ ਮੇਲ ਫੀਮੇਲ ਦੇ, ਤੁਸੀਂ ਚੇਂਜਸ ਕਰਨੀਆਂ, ਚੇਂਜਿੰਗ ਰੂਮ ਅੰਦਰ ਬਣਾ ਕੇ ਦਿੱਤਾ ਇਹਨਾਂ ਨੇ, ਅਤੇ ਨਾਲ ਇਹਨਾਂ ਨੇ ਹਾਈ ਐਂਡ ਫਰਨੀਚਰ ਆ, ਫਰਨੀਚਰ ਦੇਖਿਓ ਤੁਸੀਂ ਕਿੱਦਾਂ ਦਾ, $10-10 ਵਾਲੀਆਂ ਕੁਰਸੀਆਂ ਰੱਖ ਕੇ ਤੁਹਾਨੂੰ ਬੈਂਕਟ ਹਾਲ ਨਹੀਂ ਬਣਾ ਕੇ ਦਿੱਤਾ, ਪਲਾਸਟਿਕ ਜਿਹੀ ਵਾਲੀਆਂ ਜਿਹੜੀਆਂ ਹੁੰਦੀਆਂ ਨੇ, ਹਾਈ ਐਂਡ ਚੇਅਰ ਨੇ, ਗੋਲਡਨ ਜਿਹੜਾ ਇਹਨਾਂ ਦਾ ਕੌਨਸੈਪਟ ਅੰਦਰ,
13: ਬਲੈਕ ਗੋਲਡਨ,
1: ਹਾਂਜੀ ਬਲੈਕ ਗੋਲਡਨ, ਅਤੇ ਨਾਲ ਨਾਲ ਲਾਈਟਨਿੰਗ ਸਿਸਟਮ ਅੰਦਰ, ਗਲੋਬ ਲਾਈਟਸ ਨੇ, ਲੇਜ਼ਰ ਲਾਈਟਸ ਨੇ, ਜਿਹੜੀਆਂ ਡਾਂਸ ਵਾਲੀਆਂ ਲਾਈਟਸ ਨੇ, ਬਾਰ ਲਾਈਟਸ ਨੇ। ਨਜ਼ਾਰਾ 'ਤੇ ਪਹੁੰਚਣਾ, ਨਜ਼ਾਰਾ ਦਾ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 905 ਨਜ਼ਾਰਾ ਇੰਡੀਅਨ ਰੈਸਟੋ ਲੌਂਚ, 30 ਰੈਂਬਲਰ ਡਰਾਈਵ, ਕੈਨੇਡੀਅਨ ਸਟੀਲ। ਪਾਰਟੀਜ਼ ਬੁੱਕ ਕਰਨ ਲਈ ਲੋਕ ਇਹਨਾਂ ਕੋਲ ਪਹੁੰਚਦੇ ਨੇ, ਜਨਮ ਦਿਨ ਮਨਾਓ, ਹੋਰ ਕਿਹੜੀ ਕਿਹੜੀ ਪਾਰਟੀ ਹੋ ਸਕਦੀ
13: ਹੈ? ਪੋਟਸ ਬਹੁਤ ਵਧੀਆ
4: ਹੈ, ਬੇਬੀ ਸ਼ਾਵਰ ਹੋ ਸਕਦਾ,
13: ਪੋਟਸ ਜਿਹੜੇ ਬਣੇ ਆ ਨਾ ਅੰਦਰ, ਜਿਹੜੇ ਸੈਕਸ਼ਨਸ ਬਣੇ ਆ ਉਹ ਬਹੁਤ ਹੀ ਵਧੀਆ, ਮਤਲਬ
1: ਬੂਥ ਜਿਹੜਾ ਹੈਗਾ ਪ੍ਰਾਈਵੇਸੀ ਨਾਲ ਬੈਠ ਸਕਦੇ ਹੋ,
13: ਬਹੁਤ ਸੋਹਣੇ, ਮਤਲਬ ਫੈਮਿਲੀ ਨੇ ਜਾਣਾ ਨਾ, ਮੈਨੂੰ ਲੱਗਦਾ ਬੈਸਟ ਪਲੇਸ ਆ, ਫੈਮਿਲੀ ਆ, ਕੋਈ ਪਾਰਟੀ ਕਰਨੀ ਆ ਰਾਤ ਨੂੰ,
4: ਸ਼ਾਵਰ ਕਰ ਲਓ ਤੁਸੀਂ,
13: ਇਸ ਤੋਂ ਵਧੀਆ ਜਗ੍ਹਾ ਨਹੀਂ ਹੈ, ਮੈਂ ਨਹੀਂ ਦੇਖੀ ਅਜੇ ਤੱਕ, ਨਹੀਂ ਦੇਖੀ।
4: ਸੋ ਲੱਗ ਰਿਹਾ ਕਿ ਅਮਨ ਜੀ ਰਿਟਾਇਰਮੈਂਟ ਵੀ, ਜੇ ਕਿਸੇ ਨੇ ਰਿਟਾਇਰਮੈਂਟ ਪਾਰਟੀ ਕਰਨੀ ਹੈ, ਬੇਬੀ ਸ਼ਾਵਰ ਕਰਨਾ ਹੈ, ਜੈਂਡਰ ਰਿਵੀਲ ਕਰਨਾ ਹੈ, ਬਰਥਡੇ ਕਰਨਾ ਹੈ, ਕਿੰਨੀਆਂ ਸਾਰੀਆਂ ਪਾਰਟੀਜ਼ ਹੁੰਦੀਆਂ।
1: ਵੈਰੀ ਗੁੱਡ, ਤੇ ਜਿੰਨੇ ਵੀ ਲੋਕ ਹੁਣ ਮੈਨੂੰ ਸੁਣਦੇ ਪਏ ਨੇ, ਤੁਸੀਂ ਤੀਸਰੀ ਬੀਅਰ ਬਿਲਕੁਲ ਫ੍ਰੀ ਹੈ ਤੁਹਾਡੀ, ਤੁਸੀਂ $15 ਦੇ ਵਿੱਚ ਤਿੰਨ ਬੀਅਰ, ਨਹੀਂ ਤਾਂ 13 ਚ ਦੋ ਨੇ, 15 ਚ ਤਿੰਨ ਬੀਅਰ, ਇੱਕ ਪਾਊਂਡ ਫਿਸ਼ ਜਾਂ ਦੋ ਪਾਊਂਡ ਫਿਸ਼ ਦੇ ਨਾਲ।
13: ਇਹ ਵੀ ਡੀਲ ਬਹੁਤ ਵਧੀਆ ਆ।
1: ਹਾਂ ਨਹੀਂ ਨਹੀਂ,
13: ਦੋ ਤਿੰਨ ਫਰੈਂਡਸ ਨੇ ਜਾਣਾ ਆ ਤੇ ਮੈਨੂੰ ਲੱਗਦਾ ਇਸ ਤੋਂ ਬੈਸਟ ਡੀਲ ਮਿਲਣੀ ਨਹੀਂ ਕਿਸੇ ਨੂੰ, ਕਿਤੇ ਵੀ ਨਹੀਂ ਹੋਏਗੀ, ਬ੍ਰੈਂਟਨ
1: ਸਟੋਰ ਦੇ ਰਿਹਾ ਆਪਣੇ ਕੋਲੋਂ। ਸੋ ਬੀਅਰ ਦੇ ਵਿੱਚ, ਡਰਿੰਕਸ ਦੇ ਵਿੱਚ, ਕਾਕਟੇਲ ਮੋਕਟੇਲ ਦੇ ਵਿੱਚ ਤੁਸੀਂ ਜੋ ਪੀਣਾ ਚਾਹੁੰਦੇ ਹੈਗੇ ਹੋ। ਸੋ ਤੁਹਾਡੇ ਕੋਲ ਚੈਂਪੀ ਜਿਹੜੇ ਜਿਹੜੇ ਤੁਹਾਡੇ ਮੋਕਟੇਲ ਹੁੰਦੇ, ਕਿਹੜੇ ਹੁੰਦੇ, ਸ਼ਰਾਬ ਵਾਲੇ ਨੂੰ ਕਿਹੜੇ ਕਹਿੰਦੇ ਕਾਕਟੇਲ?
4: ਕਾਕਟੇਲ ਕਹਿੰਦੇ ਨਾ
1: ਜਿਹੜੇ, ਇੱਕ ਮੋਕਟੇਲ ਜਿਹੜੇ ਹੁੰਦੇ ਆ ਉਹ ਤੁਹਾਡੇ ਕੋਲ ਕਿਹੜੇ ਨੇ ਉਹ ਦੱਸ ਦਿਓ, ਜਿਹੜੇ ਲੇਡੀਜ਼ ਨੇ ਪੀਣੇ ਹੁਣ।
14: ਹਾਂਜੀ, ਜਿੱਦਾਂ ਮੋਹੀਤੋ ਹੋ ਜਾਂਦਾ ਜੀ, ਤਰ੍ਹਾਂ ਤਰ੍ਹਾਂ ਦੇ ਡਿਫਰੈਂਟ ਫਲੇਵਰਸ ਵਾਲੇ ਮੋਹੀਤੋ ਹੈਗੇ ਆ, ਤੇ ਉਹ ਤੁਸੀਂ ਆ ਕੇ ਟਰਾਈ ਕਰ ਸਕਦੇ ਆ। ਆਪਣਾ ਲੈਮਨੇਟ ਜਿਹੜਾ ਹੋਊਗਾ ਬਹੁਤ ਫਰੈਸ਼ਨਿੰਗ ਹੁੰਦਾ ਵਾ।
1: ਹਾਂਜੀ,
14: ਆਪਣਾ ਮੀਟ ਪਾ ਕੇ ਉਹ ਚ ਦੋ ਚਾਰ ਤਰ੍ਹਾਂ ਦੇ ਮਸਾਲੇ, ਜਿਹੜੇ ਸੀਕਰੇਟ ਮਸਾਲੇ ਹੁੰਦੇ, ਸਾਰੇ ਪਾ ਕੇ ਬੜਾ ਫਰੈਸ਼ਨਿੰਗ ਲੈਮਨੇਟ ਹੁੰਦਾ ਵਾ। ਤੇ ਉਸ ਤੋਂ ਇਲਾਵਾ ਗੋਲ ਗੱਪਿਆਂ ਦਾ ਪਾਣੀ ਜਿਹੜਾ ਹੈਗਾ ਹੈ ਉਹ ਸਪੈਸ਼ਲ ਬਣਾਇਆ ਜਾਂਦਾ, ਉਹ ਵੀ ਤੁਸੀਂ ਆ ਕੇ ਟਰਾਈ ਕਰੋ।
1: ਗੋਲ ਅੰਬਾਂ ਦੀ, ਅੰਬਾਂ ਨੂੰ ਛਿੱਲ ਕੇ ਉਹਦੀ ਖਟਾਸ ਕੱਢ ਕੇ, ਖੱਟੇ ਅੰਬਾਂ ਦਾ ਜਿਹਦੇ ਚਾਰ ਬਣਦਾ
4: ਜੀ,
1: ਉਹਦਾ ਇਹ ਗੋਲ ਗੱਪਿਆਂ ਦਾ ਪਾਣੀ ਬਣਾਉਂਦੇ ਨੇ। ਇੱਕ ਇਮਲੀ ਨੂੰ ਡਬੋ ਕੇ ਇੱਕ ਇਮਲੀ ਦਾ ਪਾਣੀ ਬਣਾਉਂਦੇ ਨੇ। ਜਿਨ੍ਹਾਂ ਨੇ ਨਜ਼ਾਰਾ ਦੇ ਭਟੂਰੇ ਖਾ ਲਏ, ਜਿਨ੍ਹਾਂ ਨੇ ਨਜ਼ਾਰਾ ਦਾ ਖਾ ਲਿਆ, ਤੁਸੀਂ ਅੱਜ ਬੀਅਰ ਦੇ ਨਾਲ ਭਾਜੀ ਇਹ ਵੀ ਕਰ ਦਿਓ, ਜੇ ਕੋਈ ਬੀਅਰ ਲੈਂਦਾ ਦੋ ਬੀਅਰ ਲੈਂਦਾ ਨਾਲ, ਤੁਸੀਂ ਕਰ ਦਿਓ ਭਟੂਰਿਆਂ ਦੀ ਪਲੇਟ ਕਰ ਦਿਓ, ਜਾਂ ਤੁਸੀਂ ਨਾਲ ਕਰ ਦਿਓ ਇਹਨਾਂ ਦੇ ਅੰਮ੍ਰਿਤਸਰੀ ਕੁਲਚਾ ਕਰ ਦੂੰਗੇ ਜੇ ਕਿਸੇ ਨੇ ਲੰਚ ਵਗੈਰਾ ਵੀ ਕਰਨਾ।
14: ਹਾਂਜੀ, ਹੋ ਜੂਗਾ,
1: ਡੀਲ ਬਣਾ ਦਿਓ ਭਾਜੀ, ਬਸ ਅੱਜ ਡੀਲ ਬਣਾ ਦਿਓ। ਜਿਹੜਾ ਬੰਦਾ ਆਵੇ ਕਵੇ ਵੀ ਯਾਰ ਨਜ਼ਾਰਾ ਆ ਗਿਆ, ਉਹ ਨਜ਼ਾਰਾ, ਠੀਕ ਹੈ। ਜਿੰਨੇ ਵੀ ਲੋਕ ਮੈਨੂੰ ਟੈਕਸਟ ਕਰ ਰਹੇ 416-803-1616 ਦੇ ਉੱਤੇ, ਤੁਹਾਡੀ ਇੱਕ ਬੀਅਰ ਫ੍ਰੀ ਆ ਕੋਈ ਵੀ ਪਰਚੇਸ ਦੇ ਨਾਲ, ਇੱਕ ਬੀਅਰ ਫ੍ਰੀ ਕੋਈ ਵੀ ਪਰਚੇਸ ਦੇ ਨਾਲ। ਪਰਚੇਸ ਅਰਾਊਂਡ $8-10 ਦੀ ਹੋਣੀ ਚਾਹੀਦੀ, ਐ ਨਹੀਂ ਕਿ ਤੁਸੀਂ ਕੋਈ ਵੀ ਚੀਜ਼ ਹੈ, ਤੁਸੀਂ ਇੱਕ ਪਰਚੇਸ ਦੇ ਨਾਲ ਚਾਹਦੇ ਆਪਣਾ ਬੀਅਰ ਨਾ ਮੰਗਣਾ। ਸੋ 416-803-1616 ਤੇ ਤੁਸੀਂ ਬਦਮਾਸ਼ ਲਿਖ ਦੇਣਾ, 416-803-1616। ਜਿਨ੍ਹਾਂ ਨੇ ਪਾਰਟੀਜ਼ ਬੁੱਕ ਕਰਾਉਣੀਆਂ, ਤੁਸੀਂ ਖਾਲੀ ਕੁਛ ਨਾ ਕਰੋ, ਗੱਡੀ ਚੱਲਦੀ ਅਤੇ ਬੱਚੇ ਜੇ ਕੋਈ ਨਾਲ ਬੈਠਾ ਕੋ, ਨਜ਼ਾਰਾ ਖੋਲ੍ਹ ਕੇ ਦਿਖਾਈ, ਵੈਬ ਪੇਜ ਖੋਲ੍ਹਣ ਦਾ ਨਜ਼ਾਰਾ, ਨਜ਼ਾਰਾ ਖੋਲ੍ਹ ਕੇ ਤੁਹਾਨੂੰ ਸਾਰਾ ਕੁਝ ਦਿਖ ਜਾਣਾ ਹੈਗਾ।
13: ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਸੋਰੀ ਮੈਂ ਤੁਹਾਨੂੰ ਇੰਟਰਪਟ ਕਰਨ ਲੱਗਾ।
1: ਨਹੀਂ ਨਹੀਂ, ਕਰੋ ਪੂਰਾ ਕਰੋ।
13: ਤੁਸੀਂ ਨਾ ਐਂਬੀਅੰਸ ਦਾ ਜੋ ਨਜ਼ਾਰਾ ਲਓਗੇ,
1: ਹਾਂਜੀ,
13: ਟੇਕ ਆਊਟ ਲਈ ਕੋਈ ਨਾ ਜਾਇਓ, ਕਿਸੇ ਨੇ ਟੇਕ ਆਊਟ ਕਰਨਾ ਪਲੀਜ਼ ਨਾ ਜਾਇਓ। ਜੇ ਤੁਸੀਂ ਉੱਥੇ ਬੈਠ ਕੇ ਨਾ 10 ਮਿੰਟ ਅੱਧਾ ਘੰਟਾ ਬੈਠੋ, ਤੁਸੀਂ ਜੋ ਨਜ਼ਾਰਾ ਲਓਗੇ, ਸੱਚਮੁੱਚ ਕਹਿ ਰਿਹਾ,
1: ਹਾਂਜੀ
13: ਮੈਂ ਦਿਲੋਂ ਕਹਿ ਰਿਹਾ, ਸੱਚਮੁੱਚ ਜੋ ਮਜ਼ਾ ਆਊਗਾ ਨਾ, ਤੁਸੀਂ ਇੱਦਾਂ ਲੱਗਣਾ ਕਿ ਜਿੱਦਾਂ ਆਪਾਂ ਘਰ ਦੇ ਵਿੱਚ ਡੀ ਜੇ ਨਹੀਂ ਲਾ ਕੇ ਅਤੇ ਆਪਾਂ ਆਪਣੀ ਮਰਜ਼ੀ ਦੇ ਗਾਣੇ ਚਲਾ ਕੇ ਆਪਾਂ ਬੈਠੇ ਹਾਂ, ਆਪਾਂ ਇੰਜੋਏ ਕਰ ਰਹੇ ਹਾਂ, ਮਤਲਬ ਉਹ ਫੀਲਿੰਗ ਨਹੀਂ ਤੁਹਾਨੂੰ ਕਿਤੇ ਮਿਲਣੀ। ਚਲੇ ਜਿੱਥੇ ਮਰਜ਼ੀ ਜਾਓ, ਉੱਥੇ ਉਹਨਾਂ ਦਾ ਮਿਊਜ਼ਿਕ ਹੁੰਦਾ, ਉਹਨਾਂ ਦਾ ਸਾਰੇ ਹਿਸਾਬ ਤੋਂ ਚੱਲਦਾ, ਬਟ ਆਪਾਂ ਮਤਲਬ ਐਜ਼ ਏ ਗੈਸਟ ਬੈਠੇ ਹੁੰਦੇ ਹਾਂ ਇੱਥੇ, ਐਜ਼ ਏ ਗੈਸਟ ਨਹੀਂ, ਐਜ਼ ਏ ਹੋਸਟ ਬੈਠਣਾ ਤੁਸੀਂ ਜਾ ਕੇ।
1: ਸੋ ਵੱਡੀਆਂ ਸਕਰੀਨ ਲੱਗੀਆਂ ਨਜ਼ਾਰਾ ਦੇ ਵਿੱਚ, ਵੱਡੀਆਂ ਵੱਡੀਆਂ ਸਕਰੀਨਸ ਨੇ, ਤੁਸੀਂ ਸਕਰੀਨਸ ਦੇਖਿਓ। ਤੁਹਾਡੀ ਕੋਈ ਪਾਰਟੀ ਆ, ਤੁਸੀਂ ਪੈਨ ਡਰਾਈਵ ਲੈ ਜਾਓ, ਆਪਣੀਆਂ ਫੋਟੋਜ਼ ਪਾ ਦਿਓ ਪਾਰਟੀ ਦੀਆਂ, ਆਪਣੇ ਬੱਚੇ ਦੀਆਂ, ਜਨਮ ਦਿਨ ਦੀਆਂ, ਕੋਈ ਵੀ ਮੈਮਰੀਜ਼ ਫੋਟੋਜ਼ ਪਾ ਕੇ ਤੁਸੀਂ ਨਜ਼ਾਰਾ ਦੇ ਉੱਤੇ ਪਹੁੰਚੋ। ਪੰਕਜ ਜੀ, ਐਂਡ ਮੇ ਕੁਛ ਕਹਿਣਾ ਚਾਹਤੇ ਹੈ?
14: ਹਾਂਜੀ, ਨਹੀਂ ਮਤਲਬ ਮੈਂ ਇੱਕ ਲਾਸਟ ਮੈਂ ਇਹੀ ਕਹਿਣਾ ਚਾਹੂੰਗਾ, ਕਾਫੀ ਸਾਰਾ ਡਿਸਕ੍ਰਿਪਸ਼ਨ ਹੋ ਗਿਆ ਹੈ, ਕਿ ਮੈਂ ਕਹੂੰਗਾ ਜੋ ਵੀ ਆਏਗਾ ਉਹ ਜ਼ਰੂਰ ਬੋਲੇਗਾ ਜੀ ਨਜ਼ਾਰਾ ਆ ਗਿਆ ਹੋਏ, ਔਰ ਜੋ ਵੀ ਇਨਕੀ ਪਾਰਟੀ ਹੈ, ਇਵੈਂਟ ਹੈ, 100% ਫੂਡ ਕਾ ਟੇਸਟ ਔਰ ਇੰਜੋਇਮੈਂਟ ਕੀ ਗਾਰੰਟੀ ਹੈ ਜੀ ਨਜ਼ਾਰਾ ਵਾਲੀ ਟੀਮ ਕੀ ਤਰਫ ਸੇ।
1: ਵੈਰੀ ਗੁੱਡ,
14: ਆਪ ਜਲਦੀ ਜਲਦੀ ਪਹੁੰਚੋ,
1: ਅੱਜ ਜਿੰਨੇ ਵੀ ਲੋਕ ਤੁਸੀਂ ਪਹੁੰਚੋਗੇ, ਜਿਹੜੇ ਤਾਂ ਬੀਅਰ ਪੀਣਾ ਚਾਹੁੰਦਾ ਬੀਅਰ ਲਓ, ਨਹੀਂ ਤਾਂ ਕੋਈ ਵੀ ਡਰਿੰਕ, ਤੁਹਾਨੂੰ ਲੈਮਨੇਟ ਬਿਲਕੁਲ ਫ੍ਰੀ ਆ ਕਿਸੇ ਵੀ ਆਰਡਰ ਦੇ ਨਾਲ, ਬਸ ਤੁਸੀਂ ਨਜ਼ਾਰਾ ਤੇ ਕਹਿਣਾ ਕਿ ਰੇਡੀਓ ਸੁਣਿਆ ਸੀਗਾ ਨਜ਼ਾਰਾ ਆ ਗਿਆ ਓਏ, ਤੇ ਤੁਸੀਂ ਕੋਈ ਵੀ ਖਾਣਾ ਖਾਣਾ ਜਾਓ ਉੱਥੇ, ਬੁਕਿੰਗ ਕਰਾਓ 905-451-2600 ਨੰਬਰ ਉੱਥੇ ਦਾ, 416-803-1616 ਤੇ। ਇਵੈਂਟ ਨੂੰ ਡਿਜ਼ਾਈਨ ਕਰਨਾ, ਡੈਕੋਰੇਸ਼ਨ ਤੋਂ ਲੈ ਕੇ ਲੇਜ਼ਰ ਲਾਈਟ, ਡੀ ਜੇ ਅਤੇ ਤੁਹਾਡੀ ਪ੍ਰੈਜੈਂਟੇਸ਼ਨ, ਕਿਸ ਤਰ੍ਹਾਂ ਉਹਨੂੰ ਇਵੈਂਟ ਨੂੰ ਇੰਜੋਏ ਕਰਨਾ, ਇਹ ਸਾਰਾ ਕੁਛ ਇਹਨਾਂ ਦੀ ਟੀਮ ਕਰਦੀ ਹੈ। ਨੰਬਰ ਟੂ ਕਾਲ ਹੈ, ਤੁਸੀਂ 647-633-8878 647-633-8878 ਆਪਣੇ ਘਰੇ ਫੰਕਸ਼ਨ ਨਹੀਂ ਕਰਨਾ, ਬਾਹਰ ਬਹਿ ਕੇ ਕਰਨਾ, ਇੱਥੇ ਆਊਟਡੋਰ ਬਾਹਰ ਪੈਟੀਓ 'ਚ ਕੁਰਸੀਆਂ ਲਵਾ ਲਓ, ਫੂਡ ਟਰੱਕ ਨਾਲ ਲੱਗ ਜੂਗਾ, ਫੂਡ ਟਰੱਕ ਵੀ ਚਾਹੀਦਾ ਜੀ ਭਾਅ ਜੀ, ਫੂਡ ਟਰੱਕ ਕੋਲ ਲਾ ਦਿਓ ਲਿਆ ਕੇ, ਫੂਡ ਟਰੱਕ ਕੋਲ ਲੱਗ ਜੂਗਾ ਕਿ ਇੱਥੇ, ਅਤੇ ਨਾਲ ਤੁਹਾਡਾ ਆਊਟਡੋਰ ਸ਼ੈਲਫ ਬਣ ਜਾਣਗੀਆਂ ਤੁਹਾਡੀਆਂ, ਅਤੇ ਤੁਸੀਂ ਆਊਟਡੋਰ ਬੈਠ ਕੇ ਇੰਜੋਏ ਕਰੋ। ਪੈਟੀਓ ਦੇ ਵਿੱਚ ਛੱਤ ਬਣੀ ਹੋਈ ਹੈ, ਉੱਤੇ ਕੋਈ ਮੀਂਹ ਕਣੀ ਦਾ ਡਰ ਨਹੀਂ ਹੈਗਾ, ਖੂਬ ਇੰਜੋਏ ਕਰੋ। ਮਤਲਬ ਵੀ ਆ ਪਾਰਟੀ ਦੇਖ ਕੇ, ਜਿਹੜਾ ਵੀਡੀਓ ਮੈਂ ਦੇਖਿਆ, ਮੈਨੂੰ ਲੁਧਿਆਣੇ ਦੇ ਵਿਆਹ ਯਾਦ ਆਈ ਜਾਂਦੇ ਸਾਰੇ ਨਜ਼ਾਰਾ ਤੇ। 905-451-2611 ਦੇ ਉੱਤੇ ਨਜ਼ਾਰਾ ਨੂੰ ਤੁਸੀਂ ਕੰਟੈਕਟ ਕਰਨਾ, ਔਰ ਸ਼ੋਅ ਦੇ ਵਿੱਚ ਮੈਂ ਆਪ ਸਭ ਦਾ ਧੰਨਵਾਦ ਕਰਦਾ। ਵਾਪਸ ਆ ਰਹੇ ਹਾਂ ਤੇ ਨਜ਼ਾਰਾ ਦੀ ਅਸੀਂ ਗੱਲਬਾਤ ਕਰ ਰਹੇ ਸੀ ਤੇ ਜ਼ਰੂਰ ਜ਼ਰੂਰ ਜ਼ਰੂਰ ਲਾਈਵ ਔਨ ਲੋਕੇਸ਼ਨ ਹੈ ਨਜ਼ਾਰਾ ਦਾ ਤੁਸੀਂ ਜ਼ਰੂਰ ਅੱਜ ਪਹੁੰਚੋ ਜਿੱਥੇ ਬੀਅਰ ਦੀ ਗੱਲ ਕੀਤੀ ਹੈ ਉੱਥੇ ਹੋਰ ਡਰਿੰਕਸ ਬਹੁਤ ਕੁਛ ਤੁਹਾਨੂੰ ਮਿਲੂਗਾ ਤੇ ਨਜ਼ਾਰਾ ਤੇ ਪਹੁੰਚ ਸਕਦੇ ਹੋ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਸੋ ਮੱਚ ਥੈਂਕ ਯੂ

0: Central, 30 Rambler Drive, Brampton. Major intersection, Steels and Kennedy,
1: 905-451-2600. ਤੇ ਗਰਮੀਆਂ ਦੇ ਵਿੱਚ ਸਭ ਤੋਂ ਔਖਾ ਕੰਮ ਹੈਗਾ ਇਸ ਸਮੇਂ,
2: ਹਾਂਜੀ,
1: ਗਰਮੀ ਨੂੰ ਬਰਦਾਸ਼ਤ ਕਰਨਾ।
2: ਬਿਲਕੁਲ ਜੀ।
1: ਤੇ ਗਰਮੀਆਂ ਦੇ ਵਿੱਚ ਤੁਹਾਡਾ ਹੌਟ ਵਾਟਰ ਟੈਂਕ, ਤੁਹਾਡੀ ਜਿਹੜੀ
2: ਏਅਰ ਕੰਡੀਸ਼ਨਰ
1: ਹੋ ਗਿਆ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ, ਜਾਂ ਤੁਹਾਡਾ ਹੋ ਗਿਆ ਹੀਟ ਪੰਪ, ਕੂਲਿੰਗ ਤੇ ਹੀਟਿੰਗ ਦੋਨੋਂ ਦਊਗਾ
2: ਜੀ,
1: ਤੁਸੀਂ ਉਹ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਹਿਲ ਮੇਰੇ ਕੋਲ ਬੈਠਾ।
2: ਹਾਂਜੀ।
1: ਲੋਕਾਂ ਦੇ ਵਾਟਰ ਟੈਂਕ ਹੁੰਦੇ ਨੇ
2: ਜੀ,
1: ਜਿਨ੍ਹਾਂ ਦੇ ਵਿੱਚ ਗਰਮ ਪਾਣੀ ਆਉਂਦਾ
2: ਜੀ।
1: ਹੁੰਦਾ ਕੀ ਹੈ ਕਿ 10 ਸਾਲ ਦੇ ਕੰਟਰੈਕਟ ਦੇ ਅੰਡਰ ਹੁੰਦੇ, ਐਗਜ਼ਾਮਪਲ ਦਿੰਦਾ
2: ਜੀ,
1: ਉਹ ਮਕਾਨ ਤੁਸੀਂ ਖਰੀਦੇ ਨੂੰ 7 ਸਾਲ ਹੋ ਗਏ, ਤੁਹਾਡੇ ਤੋਂ 6 ਸਾਲ ਪਹਿਲਾਂ ਇਹ ਕਿਸੇ ਹੋਰ ਨੇ ਮਕਾਨ ਲਿਆ ਸੀ, 7-6 ਤੁਹਾਡੇ 13 ਸਾਲ ਹੋ ਗਏ ਟੋਟਲ ਸਾਰੇ, ਠੀਕ ਹੈ।
2: ਹਾਂਜੀ।
1: ਅਤੇ 13 ਈਅਰ ਦੇ ਵਿੱਚ ਜਿਹੜਾ ਹੈਗਾ ਇਹ ਕੰਟਰੈਕਟ ਓਵਰ ਹੋ ਚੁੱਕਿਆ
2: ਜੀ,
1: ਅਤੇ ਪਰ 10 ਸਾਲ ਬਾਅਦ ਹੋ ਗਿਆ ਸੀ, ਤੁਸੀਂ ਸਟਿਲ ਹਜੇ ਵੀ ਲੋਕ ਪੈਸੇ ਪੇ ਕਰੀ ਜਾਂਦੇ ਹੋ $30-40
2: ਜੀ,
1: ਕਿਉਂਕਿ ਇਹ $30-40 ਤੁਹਾਡੇ ਐਮਬਰੇਜ ਦੇ ਬਿੱਲ ਦੇ ਵਿੱਚ ਲੱਗ ਲੱਗ ਕੇ ਆ ਰਹੇ ਨੇ
2: ਜੀ,
1: ਤੁਹਾਨੂੰ ਪਤਾ ਨਹੀਂ ਲੱਗ ਰਿਹਾ
2: ਜੀ,
1: ਐਮਬਰੇਜ ਦੇ ਵਿੱਚ ਲੱਗੇ ਹੋਏ ਨੇ
2: ਜੀ,
1: ਤੇ ਜਦੋਂ ਕਿ ਤੁਹਾਡਾ ਪੇ ਕਰਨਾ ਬਣਦਾ ਹੀ ਨਹੀਂ ਗਾ, $0 ਤੇ ਹੋ।
2: ਹਾਂਜੀ।
1: ਤੁਸੀਂ ਸਾਹਿਲ ਨੂੰ ਕਾਲ ਕਰਨੇ, ਨੰਬਰ ਦੋ ਕੀ ਆ ਚੈੱਕ ਕਰਨਾ ਵਿੱਚ ਕਿਸੇ ਨੇ।
2: ਹਾਂਜੀ, 905-755-6111। ਇੱਕ ਚੀਜ਼ ਸਰ ਮੈਂ ਹੋਰ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ, ਆਪਣੇ ਰੈਮੀ ਭਾਅ ਜੀ ਨਾਲ ਇੱਕ ਚੀਜ਼ ਹੋ ਚੁੱਕੀ ਹੈ ਪਿਛਲੇ ਲਾਸਟ ਵੀਕ ਦੀ ਗੱਲ ਹੈ, ਜਿਹੜੇ ਬੈਲ ਦੇ ਡੀਲਰ ਆਉਂਦੇ ਨੇ ਆਪਣੇ ਕੋਲ, ਇਹ ਇਹਨਾਂ ਦੇ ਨਾਲ ਵੀ ਇੱਕ ਰਿਲਾਇੰਸ ਵੱਲੋਂ ਨਾ ਇੱਕ ਬਹੁਤ ਹੀ ਜਿੱਦਾਂ ਨਾ ਫਰੋਡ ਕੀਤਾ ਜਾ ਰਿਹਾ ਇਸ ਵੇਲੇ, ਸੋਰੀ ਮੈਂ ਨਾਮ ਲੈਣ ਲੱਗਾ, ਫਰੋਡ ਇਹ ਕਰ ਰਿਹਾ ਸਰ, ਇਹ ਲੋਕਾਂ ਨੂੰ ਜਾ ਕੇ ਕਹਿ ਰਹੇ ਆ ਕਿ ਪਲੈਨ ਜਿਹੜਾ ਆ ਤੁਸੀਂ ਰੈਂਟ 6 ਸਾਲ ਦਾ ਤੁਹਾਡਾ ਰੈਂਟਲ ਪਲੈਨ ਹੈ, 6 ਸਾਲ ਬਾਅਦ ਚੀਜ਼ ਤੁਹਾਡੀ ਹੋ ਜਾਣੀ, ਠੀਕ ਹੈ, ਜਦਕਿ ਇਹ ਰੈਂਟ ਟੂ ਓਨ ਪਲੈਨ ਨਹੀਂ ਦਿੰਦੇ, ਠੀਕ ਹੈ, ਕਿਸੇ ਨੂੰ ਵੀ। ਅਤੇ ਹੁੰਦਾ ਕੀ ਹੈ ਕਿ ਉਹਦੇ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਸਾਈਨ ਕਰਾ ਲਿਆ ਜਾਂਦਾ, ਜਦੋਂ ਉਹਨਾਂ ਦੀ ਚੀਜ਼ ਲਗਾ ਦਿੱਤੀ ਜਾਂਦੀ, ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਦਾ ਕੰਟਰੈਕਟ ਦੇਖਦੇ ਹੋ, ਪੜ੍ਹਦੇ ਹੋ, ਤਾਂ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਕਿ ਉਹਨਾਂ ਨੂੰ ਆਫਟਰ ਵੀ 6 ਈਅਰਸ ਉਹਨਾਂ ਨੂੰ ਬਾਏ ਆਊਟ ਕਰਨੀ ਪੈਣੀ ਹੈ, ਠੀਕ ਹੈ, ਜਾਂ ਫਿਰ ਜਿਹੜਾ ਰੈਂਟਲ ਹੈ ਉਹ ਅਨਲਿਮਿਟਿਡ ਟਾਈਮ ਲਈ ਚੱਲੇਗਾ ਜਦ ਤੱਕ ਉਹਨਾਂ ਦਾ ਇਕਵਿਪਮੈਂਟ ਚੱਲੇਗਾ, ਠੀਕ ਹੈ। ਸੋ ਇਹ ਪਲੈਨ ਜਿਹੜਾ ਆ ਐਵਰੇਜ ਇਹਦੀ ਜਿਹੜੀ ਕੋਸਟਿੰਗ ਪੈ ਰਹੀ ਹੈ ਉਹ $10,000-$15,000 ਦੇ ਵਿੱਚ ਵਿੱਚ ਪੈ ਰਹੀ ਹੈ, $15,000 'ਚ ਪੈਂਦਾ ਆ ਅਗਰ ਤੁਸੀਂ ਇੱਕ ਏਸੀ ਵੀ ਲਗਵਾ ਰਹੇ ਹੋ, ਠੀਕ ਹੈ। ਔਰ ਇਹ ਲਾਸਟ ਵੀਕ ਦੀ ਮੈਂ ਦੱਸ ਰਿਹਾ, ਮੈਂ ਦੋ ਫਰੋਡ ਫੜੇ ਨੇ, ਦੋ ਬੰਦਿਆਂ ਨੇ ਕੈਂਸਲ ਕਰਵਾ ਕੇ ਦਿੱਤੇ ਨੇ, ਇੱਕ ਲੱਗਿਆ ਹੋਇਆ ਅੱਜ ਮੁੰਡੇ ਲਗਾ ਰਹੇ ਨੇ ਇਸ ਵੇਲੇ, ਠੀਕ ਹੈ, ਲੱਗਿਆ ਹੋਇਆ ਕੈਂਸਲ ਕਰਾ ਕੇ ਦਿੱਤਾ ਹੈ, ਠੀਕ ਹੈ ਜੀ। ਤੁਹਾਡੇ ਕੋਲ ਰਾਈਟ ਹੈ ਅਗਰ ਤੁਹਾਡੇ ਨਾਲ ਵੀ ਇਸ ਤਰੀਕੇ ਦਾ ਕੋਈ ਫਰੋਡ ਕੀਤਾ ਗਿਆ ਆ, ਔਰ ਪਲੀਜ਼ ਆਪਣੀਆਂ ਟਰਮਸ ਐਂਡ ਕੰਡੀਸ਼ਨ ਧਿਆਨ ਨਾਲ ਚੈੱਕ ਕਰੋ, ਰਿਲਾਇੰਸ ਅਤੇ ਐਨਰਕੇਅਰ ਇਹ ਕਦੇ ਵੀ ਤੁਹਾਨੂੰ ਰੈਂਟ ਟੂ ਓਨ ਪਲੈਨ ਨਹੀਂ ਵੇਚਦੇ, ਇਹ ਹਮੇਸ਼ਾ ਤੁਹਾਨੂੰ ਸਿਰਫ ਰੈਂਟਲ ਦਾ ਪਲੈਨ ਦਿੰਦੇ ਨੇ, ਇਹ ਤੁਹਾਨੂੰ ਮਿਸਗਾਈਡ ਕਰਦੇ ਨੇ ਕਿ 6 ਸਾਲ ਦਾ ਹੀ ਪਲੈਨ ਹੈ, 6 ਸਾਲ ਤੋਂ ਬਾਅਦ ਇਹ ਚੀਜ਼ ਤੁਹਾਡੀ ਹੋ ਜਾਣੀ, ਜਦਕਿ ਇੱਦਾਂ ਨਹੀਂ ਹੈ, 6 ਸਾਲ ਤੋਂ ਬਾਅਦ ਵੀ ਤੁਹਾਨੂੰ $5,000-$6,000 ਦੇ ਕੇ ਬਾਏ ਆਊਟ ਕਰਨਾ ਪੈਣਾ ਹੈ, ਔਰ ਅਗਰ ਨਹੀਂ ਬਾਏ ਆਊਟ ਕਰੋਗੇ ਤਾਂ ਉਹ ਰੈਂਟਲ ਅਨਲਿਮਿਟਿਡ ਚੱਲਦਾ ਜਾਏਗਾ। ਸੋ ਇੱਕ ਬਹੁਤ ਵੱਡਾ ਫਰੋਡ ਹੋ ਰਿਹਾ, ਪਲੀਜ਼ ਆਪਣੇ ਡਾਕੂਮੈਂਟਸ ਚੈੱਕ ਕਰੋ ਸਾਈਨ ਕਰਨ ਤੋਂ ਪਹਿਲਾਂ। ਕੋਈ ਵੀ ਬੰਦਾ, ਅਗਰ ਮੈਂ ਵੀ ਤੁਹਾਨੂੰ ਕੋਈ ਚੀਜ਼ ਕਹਿ ਰਿਹਾ ਹਾਂ ਤਾਂ ਮੈਂ ਔਨ ਏਅਰ ਕਹਿੰਦਾ ਹਾਂ ਕਿ ਸਾਡਾ ਵੀ ਚੈੱਕ ਕਰੋ, ਅਸੀਂ ਰੈਂਟ ਟੂ ਓਨ ਪਲੈਨ ਦਿੰਦੇ ਹਾਂ, ਤੁਸੀਂ ਸਾਡੇ ਕੋਲੋਂ ਕੁਛ ਵੀ ਲਗਵਾ ਰਹੇ ਹੋ ਉਹ ਰੈਂਟ ਟੂ ਓਨ ਹੋਏਗਾ, ਠੀਕ ਹੈ, ਔਰ ਸ਼ਾਰਟ ਟਰਮ ਲਈ ਨਹੀਂ ਹੋਏਗਾ, ਉਹ ਘੱਟੋ ਘੱਟ 12 ਸਾਲ ਦੀ ਟਰਮ ਹੋਏਗੀ, ਬਟ ਤੁਹਾਨੂੰ ਚੀਜ਼ ਦੀ ਓਨਰਸ਼ਿਪ ਮਿਲੇਗੀ ਔਰ ਕਲੀਅਰ ਕੱਟ ਲਿਖਿਆ ਹੋਏਗਾ ਸਾਰਾ ਕੁਛ ਰੈਂਟਲ ਕੰਟਰੈਕਟ ਦੇ ਵਿੱਚ। ਸੋ ਤੁਹਾਨੂੰ ਪ੍ਰੋਪਰ ਅਸੀਂ ਰੀਡ ਕਰਵਾਉਂਦੇ ਹਾਂ, ਪੜ੍ਹਵਾਉਂਦੇ ਹਾਂ ਕਿ ਆਹ ਦੇਖੋ ਸਹੀ ਤਰੀਕੇ ਨਾਲ ਸਹੀ ਚੀਜ਼ ਬਾਏ ਕਰੋ। ਪਲੱਸ ਅਗਰ ਕੋਈ ਵੀ ਬੰਦਾ, ਇੱਕ ਸਪੈਸ਼ਲ ਆਫਰ ਜਿਹੜੀ ਚੱਲ ਰਹੀ ਹੈ ਸਾਡੀ, ਉਹ ਸਿਰਫ 12 ਤਰੀਕ ਤੱਕ ਹੈ, ਸੋ ਅੱਜ ਦਾ ਅਤੇ ਵੱਧ ਤੋਂ ਵੱਧ ਕੱਲ੍ਹ ਦਾ ਦਿਨ ਤੁਹਾਡੇ ਕੋਲ ਅਵੇਲੇਬਲ ਹੈ, ਜਿਹੜੇ ਸਾਡੇ ਕੋਲ ਡੀਲ ਚੱਲ ਰਹੀ ਹੈ। ਅਗਰ ਜੋ ਵੀ ਤੁਹਾਡਾ ਅਗਰ ਰੈਂਟਲ ਤੁਸੀਂ ਵਾਟਰ ਹੀਟਰ ਨੂੰ ਰੈਂਟਲ ਵਾਟਰ ਹੀਟਰ ਨਾਲ ਰਿਪਲੇਸ ਕਰਨਾ, ਤਦ ਵੀ ਸਾਡੇ ਕੋਲ ਆਪਸ਼ਨ ਅਵੇਲੇਬਲ ਹੈ ਔਰ ਬਹੁਤ ਹੀ ਘੱਟ ਪ੍ਰਾਈਸ 'ਤੇ। ਜੋ ਵੀ ਤੁਸੀਂ ਰੈਂਟਲ ਦੇ ਰਹੇ ਹੋ ਸਾਡਾ ਉਹਨਾਂ ਨਾਲੋਂ $5-$10, ਕਈ ਵਾਰ $20, ਕਈ ਵਾਰ $50 ਤੱਕ ਵੀ ਫਰਕ ਨਿਕਲ ਜਾਂਦਾ ਆ। ਸੋ ਅਗਰ ਤੁਸੀਂ ਏ ਸੀ ਲਗਵਾਉਣਾ, ਸਿਰਫ $50 ਤੋਂ ਸਾਡੇ ਕੋਲ ਸਟਾਰਟਿੰਗ ਹੈ, ਅਤੇ ਅਗਰ ਤੁਸੀਂ ਟੈਂਕਲੈਸ ਲਗਵਾਉਣਾ ਚਾਹੁੰਦੇ ਹੋ, ਸਿਰਫ $45 ਤੋਂ ਸਾਡੇ ਕੋਲ ਸਟਾਰਟਿੰਗ ਹੋ ਜਾਏਗੀ, $45 ਮੈਕਸੀਮਮ $50 ਤੱਕ ਜਾਏਗਾ, ਅਤੇ ਕੋਈ ਵੀ ਤੁਸੀਂ ਟੈਂਕਲੈਸ ਲਗਵਾ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਵਾਟਰ ਹੀਟਰ, ਰੈਗੂਲਰ ਵਾਟਰ ਹੀਟਰ ਟੈਂਕ ਲਗਵਾਉਣਾ ਚਾਹੁੰਦੇ ਹੋ, ਤਾਂ ਉਹ ਵੀ ਸਾਡੇ ਕੋਲ ਸਿਰਫ $30-$35 ਦੇ ਵਿੱਚ ਸਟਾਰਟਿੰਗ ਹੈ। ਅਗਰ ਤੁਸੀਂ ਇਲੈਕਟ੍ਰਿਕ ਵਾਲਾ ਲਗਵਾ ਰਹੇ ਹੋ ਉਹ ਤਾਂ ਸਿਰਫ $20 ਚ ਤੁਹਾਨੂੰ ਮਿਲ ਜਾਏਗਾ। ਸੋ ਕਿਸੇ ਵੀ ਤਰੀਕੇ ਦੀ ਤੁਸੀਂ ਰੈਂਟਲ ਲਗਵਾਉਣਾ, ਰੈਂਟਲ ਕਟਵਾਉਣਾ, ਰੈਂਟ ਕਟਾ ਕੇ ਤੁਸੀਂ ਆਪਣਾ ਬਾਏ ਕਰਨਾ, ਜਾਂ ਤੁਸੀਂ ਕਿਸੇ ਵੀ ਤਰੀਕੇ ਦਾ ਕੋਈ ਪਲਾਨ ਬਾਰੇ ਜਾਣਕਾਰੀ ਲੈਣੀ, ਜਾਂ ਫਿਰ ਤੁਸੀਂ ਤੁਹਾਡੀਆਂ ਰੈਂਟਲ ਪ੍ਰੋਪਰਟੀਜ਼ ਆ ਉੱਥੇ ਕੋਈ ਰੈਂਟਲ ਇਕੁਪਮੈਂਟ ਲਗਾਉਣਾ, ਪਲੱਸ ਅਸੀਂ ਹੀਟ ਪੰਪ ਵੀ ਪ੍ਰੋਵਾਈਡ ਕਰ ਰਹੇ ਹਾਂ। ਬਹੁਤ ਘੱਟ ਕੰਪਨੀਆਂ ਹੁਣ ਰਹਿ ਚੁੱਕੀਆਂ ਜਿਹੜੀਆਂ ਤੁਹਾਨੂੰ ਹੀਟ ਪੰਪ 'ਤੇ ਰਿਬੇਟ ਲੈ ਕੇ ਦਿੰਦੀਆਂ, ਅਸੀਂ ਤੁਹਾਨੂੰ ਹੀਟ ਪੰਪ 'ਤੇ ਰਿਬੇਟ ਵੀ ਲੈ ਕੇ ਦੇ ਸਕਦੇ ਹਾਂ। ਤੁਸੀਂ ਕੋਈ ਵੀ ਹੀਟ ਪੰਪ ਸਿਸਟਮ ਲਗਵਾਉਣਾ ਹੈਗਾ, ਤੁਸੀਂ ਗੌਰਮੈਂਟ ਦੀ ਰਿਬੇਟ ਲੈਣੀ ਚਾਹੁੰਦੇ ਹੋ, ਉਹਦੇ ਵਾਸਤੇ ਵੀ ਸਾਨੂੰ ਕੰਸਲਟ ਕਰ ਲਓ। 905-757-6111
1: 905-757-6111 ਦੇ ਉੱਤੇ ਤੁਸੀਂ ਹੁਣੇ ਕਾਲ ਕਰਨੀ ਆ। ਹੀਟਿੰਗ ਕੂਲਿੰਗ ਸਿਸਟਮ ਤੁਸੀਂ ਨਹੀਂ ਅਫੋਰਡ ਕਰ ਪਾ ਸਕਦੇ, ਰੈਂਟਲ ਦੇ ਉੱਤੇ ਮਿਲ ਜੂਗਾ, ਕੰਟਰੈਕਟ 'ਤੇ ਮਿਲ ਜੂਗਾ, ਅਤੇ ਜਾਂ ਤੁਸੀਂ ਰੈਂਟ ਟੂ ਓਨ 'ਚ ਬਾਏ ਕਰ ਸਕਦੇ ਹੋ।
2: ਹਾਂਜੀ,
1: ਪੁਰਾਣੇ ਕਿਸੇ ਵੀ ਚੱਲਦੇ ਫਰਨਸ ਜਾਂ ਏ ਸੀ ਦੇ ਉੱਪਰ ਤੁਹਾਡੀ ਕੋਈ ਕੰਟਰੈਕਟ ਚੱਲਦਾ ਉਹ ਰੀਡ ਕਰਾਉਣਾ, ਜਾਂ ਤੁਸੀਂ ਕੋਈ ਆ ਵੱਡੀਆਂ ਕੰਪਨੀਆਂ ਵੱਡੀ ਦੁਕਾਨ ਫਿੱਕੇ ਪਕਵਾਨ ਵਾਲਾ ਕੰਮ ਆ, ਅਤੇ ਤੁਸੀਂ ਉਹਨਾਂ ਦਾ ਕੋਈ ਕੰਟਰੈਕਟ ਚੈੱਕ ਕਰਾਉਣਾ ਕਿ ਲਾਈਫ ਟਾਈਮ ਲਈ ਸਾਈਨ ਕਰਾਈ ਬੈਠੇ ਨੇ, ਉਹਦੇ ਲਈ ਤੁਸੀਂ ਕੰਟੈਕਟ ਕਰਨਾ। ਨੰਬਰ ਟੂ ਕਾਲ ਹੈਗਾ
2: 905-757-6111 905-757-6111
1: 905-757-6111 ਦੇ ਉੱਤੇ ਕਾਲ ਕਰਨੀ ਹੈ। ਰੇਡੀਓ ਆਵਾਜ਼ ਨੂੰ AM 530 ਡਾਲ ਤੇ ਸੁਣ ਰਹੇ ਹੋ। ਔਰ ਸੰਤੋਸ਼ ਕੋਲ ਇੱਕ ਕੁਐਸਚਨ ਸੀ ਮੈਥਾਮੈਟਿਕਸ ਦਾ, ਉਹ ਵੀ ਅਸੀਂ ਲੈ ਕੇ ਆ ਰਹੇ ਹਾਂ, ਅਤੇ ਅਸੀਂ ਜਿਹੜੇ ਬਦਮਾਸ਼ ਵਾਲੇ ਨੇ ਉਹਨਾਂ ਦੇ ਬੀਅਰ ਦੇਵਾਂਗੇ ਅੱਜ ਉਹਨਾਂ ਨੂੰ, ਜਿਹੜੇ ਲੋਕ ਐਂਸਰ ਸਹੀ ਕਰਨਗੇ ਹੈ ਅੱਜ ਬੀਅਰ ਚੁਕਾਵਾਂਗੇ
2: ਜੀ
1: ਬਦਮਾਸ਼ ਵਾਲਿਆਂ ਦੀ। ਚੋਰੀ ਮੈਂ ਨੀ ਕੀਤੀ, ਮੇਰਾ ਨਾ ਲੱਗਦਾ, ਪਹਿਲਾਂ ਬਹੁਤ ਕੀਤੀਆਂ ਤਾਂ ਲੱਗਦਾ। ਸੋ ਏਸੀ ਔਰ ਫਰਨਸ ਲਈ ਕਾਲ ਕਰੋ 905-757-6111
2: 757-6111
1: ਤੇ
2: ਏਸੀ ਦੇ ਮੋਰੇ ਬੀਅਰ ਰੱਖ ਦੋਗੇ ਪਈ ਪਈ ਠੰਡੀ ਕਰ ਦੇਗੇ।
1: ਵੈਰੀ ਗੁੱਡ ਸਰ। ਸੋ ਪਰਮਵੀਰ ਤੁਸੀਂ ਆਉਣੇ ਰਹੋ ਜੀ, ਰਾਜਨ ਤੁਸੀਂ ਆਉਣੇ
2: ਕਰ ਦੇਗੇ,
1: ਰਾਜਨ ਜੀ ਆਉਣੇ।
3: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੱਸਣਾ ਚਾਹਾਂਗੇ ਜੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਜੀ, ਤਕਰੀਬਨ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਇੱਥੇ ਨੇ ਸਾਡੇ ਕੋਲ, ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਅਤੇ ਅਮਨ ਜੀ, ਜਿਹੜੀਆਂ ਸਾਡੇ ਕੋਲ ਲੇਟੈਸਟ ਟੈਕਨੋਲੋਜੀ ਦੀਆਂ ਮਸ਼ੀਨਾਂ, ਤੁਸੀਂ ਐਗਜ਼ਾਮ ਕਰਵਾ ਕੇ ਦੇਖਿਆ ਇੱਥੇ, ਕਿ ਇਹਨਾਂ ਦੇ ਵਿੱਚ ਜਿਹੜੇ ਵੀ ਰਿਜ਼ਲਟ ਆਉਂਦੇ ਨਾ, ਆਪਾਂ ਸਾਰੇ ਰਿਜ਼ਲਟ ਕਸਟਮਰ ਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਹਾਂ ਵੀ ਜੇ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਅਤੇ ਕੀ ਪ੍ਰੋਬਲਮ ਚੱਲ ਰਹੀ ਹੈ, ਜੇ ਕਿਤੇ ਕੋਈ ਚਿੱਟਾ ਮੋਤੀ ਜਾਂ ਕਾਲਾ ਮੋਤੀ ਆ ਰਿਹਾ ਅਤੇ ਉਹਦਾ ਕੀ ਸਟੇਟਸ ਹੈ ਅਤੇ ਕਿੱਥੋਂ ਤੱਕ ਉਹ ਠੀਕ ਹੋ ਸਕਦਾ, ਇਹ ਸਾਰਾ ਕੁਝ ਅਸੀਂ ਡਿਟੇਲ 'ਚ ਦੱਸਦੇ ਹਾਂ। ਨਾਲ ਦੀ ਨਾਲ ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਤਾਂ ਸਾਡੇ ਕੋਲ ਟੋਪੋਗ੍ਰਾਫੀ ਮਸ਼ੀਨ ਹੈ, ਇਹ ਸਪੈਸ਼ਲੀ ਮਸ਼ੀਨ ਅਸੀਂ ਮੰਗਵਾਈ ਹੈ ਕਿਉਂਕਿ ਬਹੁਤ ਸਾਰੀ ਕੈਟੇਗਰੀ ਹੈ ਬੱਚਿਆਂ ਦੀ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਰਹਿੰਦਾ। ਸੋ ਇੱਕ ਵੱਡੀ ਗੱਲ ਹੈ ਜੀ, ਬੱਚੇ ਅੱਜ ਕੱਲ੍ਹ ਸੈੱਲ ਫੋਨ ਦੇ ਉੱਤੇ ਜਾਂ ਕੰਪਿਊਟਰ ਉੱਤੇ ਇੰਨਾ ਕੁ ਟਾਈਮ ਕਰਦੇ ਨੇ ਸਪੈਂਡ ਜਿਹਦੇ ਨਾਲ ਉਹਨਾਂ ਦੀ ਅੱਖਾਂ ਖਰਾਬ ਹੋਣ ਲੱਗ ਪੈਂਦੀਆਂ, ਨਾਲ ਦੀ ਨਾਲ ਜਿਹੜਾ ਉਹਨਾਂ ਦਾ ਅੱਖ ਦਾ ਨੰਬਰ ਹਰ ਸਾਲ ਵੱਧਦਾ ਉਹਦਾ ਪੇਰੈਂਟਸ ਨੂੰ ਬਹੁਤ ਚਿੰਤਾ ਹੁੰਦੀ ਹੈ। ਉਹਦੇ ਕਰਕੇ ਜਿਹੜੀ ਇਹ ਟੋਪੋਗ੍ਰਾਫੀ ਮਸ਼ੀਨ ਹੈ ਇਹ ਪਹਿਲਾਂ ਹੀ ਇਗਜ਼ਾਮ ਕਰਕੇ ਦੱਸ ਦਿੰਦੀ ਹੈ ਕਿ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵੱਧਣਾ, ਅਤੇ ਜੇ ਉਹ ਆਉਂਦਾ ਤਾਂ ਉਹਨਾਂ ਨੂੰ ਅਸੀਂ ਸਪੈਸ਼ਲ ਕਿਸਮ ਦੇ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਗਲਾਸਿਸ ਬਣਾ ਕੇ ਦੇਈਦੇ ਨੇ। ਇਹ ਗਲਾਸਿਸ ਇਹੋ ਜਿਹੇ ਨੇ ਜਿਹੜੇ ਕਿ ਬੱਚੇ ਦੀ ਪ੍ਰਿਸਕ੍ਰਿਪਸ਼ਨ ਨੂੰ ਉੱਥੇ ਹੀ ਰੋਕ ਦਿੰਦੇ ਨੇ, ਅੱਗੋਂ ਵਧਣ ਨਹੀਂ ਦਿੰਦੇ। ਸੋ ਇੱਦਾਂ ਦਾ ਤੁਸੀਂ ਆਈ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਅਤੇ ਨਾਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਦਾ, ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888। ਇਸ ਤੋਂ ਇਲਾਵਾ ਜਿਨ੍ਹਾਂ ਨੇ ਬ੍ਰਾਂਡਡ ਫਰੇਮ ਲੈਣੇ ਨੇ ਜਾਂ ਬ੍ਰਾਂਡਡ ਸਨਗਲਾਸਿਸ ਲੈਣੀਆਂ ਨੇ, ਗੁੱਚੀ ਦੀਆਂ, ਪ੍ਰਾਡਾ ਦੀਆਂ, ਟਿਫਨੀ, ਟੋਮ ਫੋਰਡ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਅਤੇ ਬ੍ਰਾਂਡਡ ਸਨਗਲਾਸਿਸ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਅਤੇ ਸਭ ਤੋਂ ਵਧੀਆ ਡੀਲ ਹੈ ਜੀ, ਜਿਹਦੇ 'ਚ ਕੈਲਵਿਨ ਕਲਾਈਨ ਦੇ ਫਰੇਮ

0: $200 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ, ਤੇ ਨਾਲ ਤੁਸੀਂ ਆਪਣੇ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਦੋ ਪੇਅਰ ਬਣਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਵੀ ਕਰਦੇ ਹਾਂ। ਸੋ ਅਗੇਨ ਜੀ, ਡਾਕਟਰ ਸਾਡੇ ਕੋਲ 2 ਵਜੇ ਤੱਕ ਹੈ ਤੇ ਸਟੋਰ ਸਾਡਾ ਸ਼ਹਿਰ ਵੀ 5 ਵਜੇ ਤੱਕ ਖੁੱਲ੍ਹਾ ਹੈ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਤੇ ਕੁਇਕ ਨੰਬਰ 905-405-9054608888। ਬਹੁਤ ਬਹੁਤ ਧੰਨਵਾਦ,
1: ਥੈਂਕ ਯੂ ਸੋ ਮਚ। ਔਰ ਸਪੈਕਸ ਐਕਸਪ੍ਰੈਸ ਤੇ ਤੁਸੀਂ ਪਹੁੰਚੋ, ਜੋ ਸਪੈਸ਼ਲੀ ਮੋਤੀਆ, ਕਾਲਾ ਤੇ ਚਿੱਟਾ ਮੋਤੀਆ ਅੱਖਾਂ ਦੀ ਰੋਸ਼ਨੀ ਨੂੰ ਗਾਇਬ ਕਰ ਦਿੰਦਾ। ਜਿਸ ਤਰ੍ਹਾਂ ਦੀ ਲਾਈਫ ਚੱਲ ਰਹੀ ਹੈ, ਸਕਰੀਨ ਦੇ ਉੱਤੇ 2-2.5 ਘੰਟੇ ਰੋਜ਼ ਦੇ ਲਾਉਣੇ, ਲਾਈਟ ਡਰਾਈਵਿੰਗ 'ਚ, ਹੈਵੀ ਡਰਾਈਵਿੰਗ ਦੇ ਵਿੱਚ ਤੁਹਾਡੀਆਂ ਅੱਖਾਂ ਇੰਪੈਕਟ ਹੋ ਰਹੀਆਂ ਨੇ, ਅਤੇ ਅੱਖਾਂ ਨੂੰ ਮੈਂ ਕਹਿੰਦਾ ਨਾ ਕਿ ਅੱਖਾਂ ਗਈਆਂ ਤਾਂ ਜਹਾਨ ਗਿਆ। ਸਪੈਕਸ ਐਕਸਪ੍ਰੈਸ ਦੀ ਲੋਕੇਸ਼ਨ ਦੇ ਉੱਤੇ ਪਹੁੰਚਣਾ ਤੁਸੀਂ, ਜੋ ਵਾਲਮਾਰਟ ਵਾਲੇ ਪਲਾਜ਼ੇ 'ਚ, ਕੈਨੇਡੀ ਐਂਡ ਸਟੀਲ ਦੇ ਉੱਤੇ ਜਿੱਥੇ ਨਜ਼ਾਰਾ ਵਾਲੇ ਬੈਠੇ ਨੇ, ਜਿੱਥੇ ਸਪੀਡ ਐਕਸ ਵਾਲੇ ਬੈਠੇ ਨੇ, ਜਿੱਥੇ ਤਵਾ ਕਿਚਨ ਵਾਲੇ ਬੈਠੇ ਨੇ, ਜਿੱਥੇ ਡੈਂਟਿਸਟ ਐਟ ਰੈਂਬਲਰ ਬੈਠੇ ਨੇ, ਸਾਡੇ 7 ਤੋਂ ਵੱਧ 8 ਐਡਵਰਟਾਈਜ਼ਰਸ ਇੱਥੇ ਬੈਠੇ ਨੇ, ਇੱਥੇ ਹੀ ਸਾਡੇ ਸਾਫਾ ਟਰਬਨ ਵਾਲੇ ਬੈਠੇ ਨੇ, ਬੜਾ ਫੇਮਸ ਜਿਹਾ ਏਰੀਆ ਕੈਨੇਡੀ ਸਟੀਲ ਦਾ, ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ 'ਤੇ। ਅਤੇ ਮੇਰੇ ਨਾਲ ਸੰਯਮ ਅਤੇ ਰਾਣਾ ਜੀ ਵੀ ਹੋਲਡ 'ਤੇ ਨੇ, ਸ਼ੇਰਜੰਗ ਸਿੰਘ ਰਾਣਾ ਵੀ, ਅਤੇ ਸੰਯਮ ਤੁਸੀਂ ਵੀ ਹੋਲਡ ਰੱਖੋ, ਅਤੇ ਰਾਣਾ ਜੀ ਤੁਸੀਂ ਆਉਂਦੇ ਰਹੋ। ਇੱਕ ਅਸੀਂ ਮੈਸੇਜ ਪਹੁੰਚਾ ਰਹੇ ਹਾਂ ਘਰ ਘਰ ਦੇ ਵਿੱਚ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਡਿਸੇਬਲ ਆ ਜਾਂ ਲਾਈਫ ਟਾਈਮ ਬਿਮਾਰੀ ਦਾ ਸ਼ਿਕਾਰ ਹੋ ਗਿਆ, ਕੋਈ ਦਵਾਈਆਂ ਚੱਲ ਰਹੀਆਂ ਨੇ, ਅਤੇ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਕੁਛ ਨਹੀਂ ਮਿਲਣਾ, ਇੱਕ 90,000 ਦੀ ਗ੍ਰਾਂਟ ਹੈ ਫੈਡਰਲ ਗਵਰਨਮੈਂਟ ਦੀ, ਉਹ ਮਿਲਦੀ ਹੈ। ਰਾਣਾ ਜੀ ਇਹ ਮੈਸੇਜ ਦਿਓ ਅਤੇ ਇਹ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਓ ਅੱਗੇ ਹੋਰ।
0: ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਉਂਕਿ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਕਈ ਏਦਾਂ ਦੀਆਂ ਇੱਥੇ ਗ੍ਰਾਂਟਸ ਨੇ ਜਿਹੜੀਆਂ ਕਈ ਵਾਰੀ ਜਿਹੜੇ ਲੋਕ ਰਿਜ਼ਰਵ ਕਰਦੇ ਹੈਗੇ ਨੇ ਉਹਨਾਂ ਤੱਕ ਮੈਸੇਜ ਪ੍ਰੋਪਰਲੀ ਨਹੀਂ ਪਹੁੰਚਦਾ। ਮੈਨੂੰ ਭਾਜੀ ਕਈ ਕਾਲ ਆਉਂਦੇ ਨੇ, ਕਿਉਂਕਿ ਜਿਹੜੀ $90,000 ਦੀ RDSP ਗ੍ਰਾਂਟ ਹੈ ਸਿਰਫ ਤੇ ਸਿਰਫ ਜਿਨ੍ਹਾਂ ਦੀ ਉਮਰ 49 ਸਾਲ ਜਾਂ ਉਸ ਤੋਂ ਘੱਟ ਹੈਗੀ, ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਜਿਨ੍ਹਾਂ ਦੇ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੈਗਾ ਉਹਨਾਂ ਲਈ ਹੀ ਹੈ। ਕਾਫੀ ਲੋਕ ਹੈ ਜਿਹੜੇ 49 ਤੋਂ ਬਾਅਦ ਜਿਹੜੀ ਏਜ 50+ ਹੈਗੇ ਨੇ ਕਾਲ ਕਰਦੇ ਨੇ, ਉਹ ਕਹਿੰਦੇ ਅਸੀਂ ਤਾਂ ਪਿਛਲੇ 10-12-15 ਸਾਲਾਂ ਤੋਂ ਜਿਹੜਾ ਹੈਗਾ ਡਿਸੇਬਲ ਸੀ ਜਾਂ ਸਾਨੂੰ ਜਿਹੜੇ ਹੈਲਥ ਇੰਪੇਅਰਮੈਂਟ ਸੀਗੀਆਂ ਪਰ ਸਾਨੂੰ ਕਿਸੇ ਨੇ ਵੀ ਗਾਈਡ ਨਹੀਂ ਕੀਤਾ। ਸੋ ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ, ਗਵਰਨਮੈਂਟ ਨੇ ਇੰਨਾ ਜ਼ਰੂਰ ਕਿਹਾ ਹੋਇਆ, ਫੈਡਰਲ ਗਵਰਨਮੈਂਟ ਨੇ, ਵੀ ਅਸੀਂ ਪਿਛਲੇ 10 ਸਾਲਾਂ ਦੀ ਜਿਹੜੀ ਤੁਹਾਡੀ ਮਿਸਿੰਗ ਗ੍ਰਾਂਟ ਬਣਦੀ ਹੈ ਅਸੀਂ ਤੁਹਾਨੂੰ ਦੇ ਦਾਂਗੇ, ਪਰ 49 ਸਾਲ ਦੀ ਉਮਰ ਤੋਂ ਪਹਿਲਾਂ ਅਕਾਊਂਟ ਓਪਨ ਕਰਨਾ ਜ਼ਰੂਰੀ ਹੈਗਾ। ਇਸ ਕਰਕੇ 1977 ਬੋਰਨ ਜਾਂ ਉਸ ਤੋਂ ਬਾਅਦ ਦੇ ਜਿੰਨੇ ਵੀ ਬੋਰਨ ਹੈਗੇ ਨੇ ਸਾਰਿਆਂ ਨੂੰ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਅਗਰ ਤੁਸੀਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੋ, ਇੱਕ ਕ੍ਰਾਈਟੀਰੀਆ ਹੈਗਾ ਉਹ ਆਪਾਂ ਤੁਹਾਨੂੰ ਦੱਸ ਸਕਦੇ ਹਾਂ। ਇੱਕ ਫਾਰਮ ਹੈ T2201 ਜਿਹੜਾ ਕਿ ਸਾਡੇ ਫੈਮਿਲੀ ਡਾਕਟਰ ਨੇ ਜਾਂ ਜਿਹੜਾ ਸਪੈਸ਼ਲਿਸਟ ਡਾਕਟਰ ਉਹ ਵੀ ਭਰ ਸਕਦਾ ਹੈਗਾ। ਸੋ ਉਹ ਭਰਵਾ ਕੇ ਜਿਹੜਾ ਤੁਹਾਡੇ ਵਾਲਾ ਪੋਰਸ਼ਨ ਹੈ ਅਸੀਂ ਤੁਹਾਡਾ ਫਿਲ ਆਊਟ ਕਰਾ ਦਾਂਗੇ। CRA ਨੂੰ ਭੇਜਣਾ ਪੈਂਦਾ ਤੇ 2 ਮਹੀਨੇ ਅੱਜ ਕੱਲ੍ਹ ਲੱਗ ਰਹੇ ਹੈਗੇ ਨੇ। ਆਫਟਰ 2 ਮੰਥਸ ਉਹ ਸਾਨੂੰ ਇਹ ਸਰਟੀਫਿਕੇਟ ਇਸ਼ੂ ਕਰ ਦਿੰਦੇ ਨੇ, ਜਿਹਦੇ ਨਾਲ ਕੀ ਹੈ ਤੁਹਾਡੇ ਕਿੰਨੇ ਬੈਨੀਫਿਟ ਸਟਾਰਟ ਹੋ ਜਾਂਦੇ ਨੇ। ਫਸਟ ਆਫ ਆਲ ਤੇ ਜੇ ਤੁਸੀਂ ਪਿਛਲੇ 10 ਸਾਲ ਦੀ ਐਲੀਜੀਬਿਲਟੀ ਰੱਖਦੇ ਸੀਗੇ ਤੇ ਗਵਰਨਮੈਂਟ ਨੇ ਅਪ ਟੂ $10,000 ਜਿਹੜਾ ਹੈਗਾ ਤੁਹਾਨੂੰ ਟੈਕਸ ਦੇ ਵਿੱਚੋਂ ਰਿਬੇਟ ਦੇਣੀ, ਜਿਹੜੀ ਤੁਹਾਡੀ ਨੈਟ ਇਨਕਮ ਹੈ ਉਹ 'ਚੋਂ $10,000 ਦੀ ਇਨਕਮ ਜਿਹੜੀ ਉਹਨਾਂ ਨੇ ਘੱਟ ਕਰ ਦੇਣੀ ਹੈ, ਜਿਹਦੇ ਨਾਲ ਕਿ ਜਿਹੜਾ ਉਹਨਾਂ ਨੇ $10,000 ਤੇ ਤੁਹਾਡੇ ਤੋਂ ਜਿਹੜਾ ਟੈਕਸ ਚਾਰਜ ਕੀਤਾ ਹੋਇਆ ਪਿਛਲੇ 10 ਸਾਲਾਂ ਦਾ ਉਹ ਵੀ ਜਿਹੜਾ ਟੈਕਸ ਤੁਹਾਨੂੰ ਰਿਟਰਨ ਆ ਜਾਣਾ, ਰਿਫੰਡ ਆ ਜਾਣਾ ਇਮੀਡੀਏਟਲੀ, ਜਿਹਦੇ ਲਈ ਤੁਹਾਨੂੰ ਕਿਸੇ ਵੀ ਅਕਾਊਂਟੈਂਟ ਕੋਲ ਜਾਣਾ ਨਹੀਂ ਪੈਣਾ। ਇਹ ਸਾਰੀਆਂ ਚੀਜ਼ਾਂ ਰੈਵਨਿਊ ਕੈਨੇਡਾ ਨੇ ਆਪ ਹੀ ਰੀਅਸੈਸ ਕਰ ਲੈਣੀਆਂ ਨੇ। ਕਈ ਕੇਸਿਸ 'ਚ ਮੈਂ ਦੇਖਿਆ ਹੈਗਾ $40,000-$40,000 ਤੱਕ ਪੇਰੈਂਟਸ ਨੂੰ ਜਿਹੜਾ ਹੈਗਾ ਇਹ ਰਿਫੰਡ ਆਇਆ ਹੈਗਾ। ਐਂਡ ਇਸ ਤੋਂ ਇਲਾਵਾ ਜਿਹੜੇ ਬੱਚੇ 18 ਸਾਲ ਦੀ ਏਜ ਤੋਂ ਘੱਟ ਹੈਗੇ ਨੇ ਜਿਹਨਾਂ ਦੇ ਕੋਲ ਪੇਰੈਂਟਸ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਉਹਨਾਂ ਦਾ ਹੈਗਾ $3,480 ਤੱਕ ਹਰ ਸਾਲ ਉਹਨਾਂ ਬੱਚਿਆਂ ਨੂੰ ਜਿੰਨੀ ਦੇਰ ਤੱਕ ਉਹ 18 ਸਾਲ ਦੇ ਨਹੀਂ ਹੁੰਦੇ ਉਨੀ ਦੇਰ ਤੱਕ ਉਹਨਾਂ ਨੂੰ ਮਿਲਦਾ ਰਹਿਣਾ ਹੈਗਾ। ਐਂਡ ਸੈਕਿੰਡਲੀ ਜਿਹਨਾਂ ਦੀ 18 ਤੋਂ ਏਜ ਵੱਧ ਗਈ ਉਹਨਾਂ ਨੂੰ $2,450 ਹਰ ਸਾਲ ਜਿਹੜਾ ਗਵਰਨਮੈਂਟ ਵੱਲੋਂ ਦਿੱਤੇ ਜਾ ਰਹੇ ਨੇ ਅਡੀਸ਼ਨਲ ਬੈਨੀਫਿਟ ਹੈ। ਇਸ ਤੋਂ ਇਲਾਵਾ ਜਿਹੜੀ ODSP ਮਿਲਦੀ ਹੈ ਅੰਟੋਰੀਓ ਗਵਰਨਮੈਂਟ ਵੱਲੋਂ ਜਿਹੜੇ ਪੈਸੇ ਮਿਲਦੇ ਨੇ ਉਹਨਾਂ ਤੇ ਵੀ ਇਹਨਾਂ ਗ੍ਰਾਂਟਾਂ ਦਾ ਕੋਈ ਅਸਰ ਨਹੀਂ ਹੈਗਾ, ਉਹ ਵੀ ਪੈਸੇ ਮਿਲਦੇ ਰਹਿਣ। ਕਿਉਂਕਿ ਕਈ ਲੋਕਾਂ ਦੇ ਮਨ ਦੇ ਵਿੱਚ ਸ਼ਾਇਦ ਵਹਿਮ ਹੈ ਵੀ ਜਿਹੜੇ ਸਾਨੂੰ ਆਲਰੇਡੀ ਪੈਸੇ ਲੱਗੇ ਹੋਏ ਨੇ ਮੰਥਲੀ ਬੇਸ ਤੇ ਕਿਤੇ ਉਹ ਨਾ ਬੰਦ ਹੋ ਜਾਣ, ਇੱਦਾਂ ਦਾ ਕੁਛ ਵੀ ਨਹੀਂ ਹੈਗਾ। ਇਹ ਜਿਹੜੀ ਆਪਾਂ ਗ੍ਰਾਂਟ ਦੀ ਗੱਲ ਕਰ ਰਹੇ ਹਾਂ ਫੈਡਰਲ ਗਵਰਨਮੈਂਟ

0: ਦੀ ਗਰਾਂਟ ਹੈ 90,000 ਡਾਲਰ, ਨੋਟ ਏ ਸਮਾਲ ਅਮਾਊਂਟ। ਗੌਰਮੈਂਟ ਹੈਲਪ ਕਰਨਾ ਚਾਹੁੰਦੀ ਉਹਨਾਂ ਸਾਰੇ ਲੋਕਾਂ ਦੀ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਹਨਾਂ ਦੇ ਫਿਊਚਰ ਲਈ ਇਹ ਗਰਾਂਟ ਦਿੱਤੀ ਜਾ ਰਹੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਇਹੀ ਕਹਾਂਗਾ ਵੀ ਜਿਨ੍ਹਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਨਹੀਂ ਹੈਗਾ, ਤੁਸੀਂ ਕਾਲ ਕਰਨਾ, ਆਪਾਂ ਤੁਹਾਨੂੰ ਫਾਰਮ ਭੇਜਾਂਗੇ ਜਿਹੜਾ ਕਿ ਸਪਟੈਂਬਰ 8 ਤੱਕ ਹੀ ਵੈਲਿਡ ਹੈ। 8 ਸਤੰਬਰ ਤੋਂ ਬਾਅਦ ਗੌਰਮੈਂਟ ਕਹਿੰਦੀ ਅਸੀਂ ਇੱਕ ਡਿਫਰੈਂਟ ਫਾਰਮ ਜਿਹੜਾ ਇਸ਼ੂ ਕਰਾਂਗੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਕੁਛ ਮੈਂ ਅਪਡੇਟ ਕੰਡੀਸ਼ਨ ਦੱਸ ਦਿੰਦੀ ਹਾਂ ਜਿਹਦੇ ਅੰਡਰ ਆਪਾਂ ਨੂੰ ਇਹ ਗਰਾਂਟ ਮਿਲ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈ, 2023 ਤੋਂ ਪਹਿਲਾਂ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਸੀਗੇ ਉਹਨਾਂ ਨੂੰ ਇਹ 90,000 ਡਾਲਰ ਦੀ ਗਰਾਂਟ ਨਹੀਂ ਸੀ ਮਿਲਦੀ, ਪਰ ਹੁਣ ਗੌਰਮੈਂਟ ਨੇ ਉਹਨਾਂ ਨੂੰ ਵੀ ਇਨਕਲੂਡ ਕਰ ਲਿਆ। ਅਗਰ ਤੁਸੀਂ ਡੇਲੀ ਇਨਸੂਲਿਨ ਲੈ ਰਹੇ ਹੋ ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਇਸ ਤੋਂ ਇਲਾਵਾ ਬੜੇ ਸਪੈਸ਼ਲ ਨੀਡ ਵਾਲੇ ਇੱਥੇ ਕੈਨੇਡਾ ਚ ਬੱਚੇ ਹੈਗੇ ਨੇ, ਉਹਨਾਂ ਸਾਰਿਆਂ ਨੂੰ ਜਿਹੜਾ 90,000 ਡਾਲਰ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਡਾਊਨ ਸਿੰਡਰਮ, ADHD, ਔਟਿਜ਼ਮ, ਡੈਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CPVI ਇਸ਼ੂ ਹੈ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਜ਼, ਕਰੋਨਿਕ ਕੰਡੀਸ਼ਨ ਕਿਸੇ ਦੀ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਕੋਰਨ ਡਿਜ਼ੀਜ਼, ਸਵੇਅਰ ਆਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਕਿੰਨਾ ਲੰਬਾ ਉਹਨਾਂ ਦਾ ਹੁੰਦਾ। ਸੋ ਅਗਰ ਤੁਹਾਡੀ ਉਮਰ 49 ਸਾਲ ਤੋਂ ਘੱਟ ਹੈ ਤੁਹਾਨੂੰ ਵੀ ਇਹ 90,000 ਡਾਲਰ ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ।
1: ਮੈਂ ਨੰਬਰ ਦੇ ਰਾਣਾ ਜੀ, ਬਹੁਤ ਲੰਬਾ ਚੱਲ ਜਾਣਾ ਤਾਂ ਬਹੁਤ ਲੰਬੀ ਲਿਸਟ ਹੈ ਜੀ। ਹਾਂਜੀ,
0: 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ,
1: ਥੈਂਕ ਯੂ ਸੋ ਮਚ। 416-910-9000, 416-910-9000, ਸੰਯਮ ਸੀ ਮੇਰੇ ਨਾਲ ਤੇ ਸ਼ਬਾਨੂ ਹੋਲ ਤੇ ਹੈ, ਤੇ ਡੈਂਟਿਸਟਰੀ ਐਟ ਰੈਂਬਲਰ ਡਾਕਟਰ ਦੇ ਆਫਿਸ ਤੋਂ ਗੁੰਜਨ ਵੀ ਹੋਲਤੇ ਨੇ। ਸੰਯਮ, ਮੇਰਾ ਕੁਐਸਚਨ ਸੀ ਇੱਕ ਤੁਹਾਨੂੰ। ਹਾਂਜੀ, ਕੀ ਹਾਲ ਚਾਲ ਹੈ?
2: ਵਧੀਆ ਜੀ ਭਾਜੀ, ਤੁਸੀਂ ਦੱਸੋ ਕਿਵੇਂ ਜੀ?
1: ਬਸ ਬਸ, ਚੜ੍ਹਦੀ ਕਲਾ। ਸੋ ਸੰਯਮ ਜਿਹੜਾ ਹੈਗਾ ਬਹੁਤ ਸੰਯਮ ਰੱਖਦਾ, ਤੇ
3: ਬਿਲਕੁਲ
1: ਲੋਕਾਂ ਦੇ ਘਰਾਂ ਦੇ ਵਿੱਚ ਇਸ ਸਮੇਂ ਪ੍ਰੋਬਲਮ ਕੀ ਚੱਲ ਰਹੀ ਹੈ? ਦੋ ਪ੍ਰੋਬਲਮ ਚੱਲਦੀਆਂ, ਇੱਕ ਬਿਮਾਰੀ ਜਿਹਦੇ ਵਿੱਚ ਅਸਥਮਾ, ਤੇ ਜਿਹੜੇ ਲੋਕਾਂ ਨੂੰ ਐਲਰਜਿਕ ਬਹੁਤ ਨੇ, ਕੈਨੇਡਾ 'ਚ ਲੋਕ ਐਲਰਜਿਕ, ਐਲਰਜੀ ਬਹੁਤ ਹੈ, ਤੇ ਨੰਬਰ 2 ਤੇ ਘਰਾਂ 'ਚ ਅੱਗ ਲੱਗਣੀ। ਜਿਹੜੇ ਵੈਂਟ ਨੇ ਤੁਹਾਡੇ, ਤੁਸੀਂ ਉਹਦੇ ਵਿੱਚੋਂ ਫਿਲਟਰ 'ਚੋਂ ਤਾਂ ਰੂੰ ਜੀ ਕੱਢ ਦਿੰਦੇ ਹੋ, ਕੁਛ ਰੂੰ ਜਿਹੜੀ ਆ ਕੋਟਨ ਆ ਜਿਹੜਾ ਕੱਪੜਾ ਹੈ ਇਹ ਚਲਾ ਜਾਂਦਾ ਅੱਗੇ ਵੈਂਟ ਦੇ ਵਿੱਚ, ਉਹ ਜਿਹੜੀ ਅੱਗ ਲੱਗਦੀ ਹੈ ਜਦੋਂ ਫਾਇਰ ਮਾਰਸ਼ਲ ਵਾਲੇ ਆਉਂਦੇ ਨੇ ਪਹਿਲਾਂ ਸਭ ਤੋਂ ਆ ਕੇ ਉਹ ਚੈੱਕ ਕਰਦੇ ਨੇ ਕਿ ਵੈਂਟ ਕਦੋਂ ਕਲੀਨ ਹੋਏ ਸੀ ਘਰ ਦੇ। ਇੱਦਾਂ ਹੀ ਰੈਸਟੋਰੈਂਟਸ ਦੇ ਵਿੱਚੋਂ ਜਾ ਕੇ ਉਹਨਾਂ ਦੇ ਵੈਂਟਸ ਕਲੀਨ ਕਰਦੇ ਨੇ, ਰੈਸਟੋਰੈਂਟਸ ਦੇ ਵੈਂਟ ਚੈੱਕ ਕਰਦੇ ਨੇ, ਜਿਹੜੀ ਚਿਮਨੀਆਂ ਹੁੰਦੀਆਂ ਨੇ ਉਹਨੂੰ ਕਲੀਨ ਕਰਨਾ ਉਹਦਾ ਕੰਮ ਆ। ਸੰਯਮ ਦੀ ਟੀਮ ਆ, ਇਹਨਾਂ ਦਾ ਟਰੱਕ ਪਹੁੰਚਦਾ, ਵਾਅਦਾ ਸਾਰਿਆਂ ਨਾਲ ਇਹ ਆ ਜਿੰਨੇ ਵੀ ਕਾਲ ਅੱਜ ਆਉਣਗੇ ਕਮਰਸ਼ੀਅਲ ਰੈਜੀਡੈਂਸ਼ੀਅਲ, ਜਿਹੜੇ ਵੀ ਬੰਦਾ ਕਾਲ ਕਰਦਾ, ਤੁਹਾਡੇ ਫਿਲਟਰ ਬਿਲਕੁਲ ਫ੍ਰੀ ਫਰਨਸ ਦਾ ਚੇਂਜ ਕਰ ਦਿੰਦਾ। ਫ੍ਰੀ ਫਰਨਸ ਫਿਲਟਰ ਚੇਂਜ ਕਰਨ ਦਾ ਮਤਲਬ ਆ ਫਰਨਸ ਦੀ ਏਜ ਵਧਾਉਣਾ ਅਤੇ ਤੁਹਾਡੀ ਏਜ ਵਧਾਉਣਾ, ਫਰਨਸ ਦੀ ਵੀ ਏਜ ਵੱਧ ਜਾਂਦੀ ਹੈ ਫਿਲਟਰ ਚੇਂਜ ਹੋਣ ਨਾਲ। ਆਮ ਤੌਰ 'ਤੇ ਰਿਵਾਜ ਆ ਤੁਸੀਂ ਫਰਨਸਾਂ ਦਾ ਕੰਮ ਕਰਦੇ ਹੋ,
4: ਹਾਂਜੀ ਸਰ,
1: ਦੱਸਿਓ ਪੰਜਾਬੀ ਬੰਦਿਆਂ ਦੀ ਫਰਨਸ ਕਿੰਨੀ ਕੁ ਟਾਈਮ ਤੁਸੀਂ ਚੈੱਕ ਕੀਤੀ ਨੇ ਪਹਿਲਾਂ ਫਿਲਟਰ ਚੇਂਜ ਕੀਤਾ ਹੁੰਦਾ?
4: ਸਰ 6-6 ਮਹੀਨੇ, ਸਾਲ ਸਾਲ, ਕਈਆਂ ਦੇ 2-2 ਸਾਲ ਉਹ ਐਨ ਕਲੌਗਡ ਹੋਇਆ ਹੁੰਦਾ, ਉਹਦੇ ਕਰਕੇ ਏਸੀ ਵੀ ਨਹੀਂ ਚੱਲਦਾ।
1: ਤਾਂ ਪਤਾ ਨਹੀਂ ਸੀ ਮੈਨੂੰ, ਕਹਿੰਦੇ ਸਰ ਫਿਲਟਰ ਆਈ ਨਹੀਂਗਾ ਤੁਹਾਡਾ,
4: ਮੈਂ ਹੀ ਕੱਢਿਆ ਸੀ ਸਰ ਜੀ,
1: ਮੈਂ
4: ਹੀ ਤਾਂ ਕੱਢਿਆ ਸੀ
1: ਤਾਂ ਫਿਲਟਰ ਆਈ ਨਹੀਂਗਾ ਬੱਚਾ, ਹੈ ਨਾ, ਮੈਂ ਕਿਹਾ ਅੱਛਾ ਹੈ ਨਹੀਂਗਾ ਫਿਰ ਪਾ ਦਿਓ, ਹੈ ਨਾ। ਸੋ ਤੁਸੀਂ ਅੱਜ ਨਾਨਕ ਡਕ ਕਲੀਨਿਕ ਤੋਂ ਸੰਯਮ ਮੇਰੇ ਨਾਲ ਆ। ਸੰਯਮ, ਦਿਓ ਮੈਸੇਜ ਆਪਣਾ ਪਲੀਜ਼।
2: ਹਾਂਜੀ ਭਾਜੀ, ਆਪਾਂ ਲਾਈਕ ਪ੍ਰਾਈਸ ਆਪਣੇ ਬਹੁਤ ਹੀ ਜੈਨੂਇਨ ਰੇਟ ਦੇ ਆ, ਲਾਈਕ ਜਿਹੜੀ ਕੰਪਨੀਆਂ ਮਾਰਕੀਟ ਵਿੱਚ ਲਾਈਕ 250-300 ਡਾਲਰ ਚਾਰਜ ਕਰਦੀ ਹੈ ਇੱਕ ਪ੍ਰੋਪਰ ਡਕਟ ਕਲੀਨਿੰਗ ਦਾ, ਆਪਾਂ ਉਹੀ ਸਾਰਾ ਕੁਝ ਲਾਈਕ ਅੰਡਰ 3,000 ਸਕੁਅਰ ਫੀਟ 150 ਡਾਲਰ ਫਲੈਟ ਚਾਰਜ ਕਰਦੇ ਆ। ਇਹਦੇ 'ਚ ਆਪਾਂ ਤੁਹਾਨੂੰ ਸਾਰੇ ਘਰ ਦੇ ਵੈਂਟ ਕਲੀਨ ਕਰਕੇ ਦਾਂਗੇ, ਫਰਨਸ ਕਲੀਨਿੰਗ ਹੋਗੀ, ਲੌਂਡਰੀ ਵਾਲਾ ਜਿਹੜਾ ਤੁਸੀਂ ਦੱਸਿਆ ਫਾਇਰ ਹੈਜ਼ਟ, ਉਹ ਆਪਾਂ ਲਾਈਕ ਪੂਰਾ ਪ੍ਰੋਪਰ ਅੰਦਰੋਂ ਤੇ ਬਾਹਰੋਂ ਪ੍ਰੋਪਰ ਕਲੀਨ ਕਰਕੇ ਦਿੰਦੇ ਆ, ਤੇ ਆਪਾਂ ਤੁਹਾਨੂੰ ਵੀਡੀਓ ਇੰਸਪੈਕਸ਼ਨ ਚ ਪੂਰਾ ਦਿਖਾਉਂਦੇ ਵੀ ਹਾਂ ਕਿ ਤੁਹਾਡੇ ਘਰ ਦੀ ਪਹਿਲਾਂ ਕਿਹੜੀ ਕੰਡੀਸ਼ਨ ਸੀਗੀ ਡਕਟਸ ਦੀ ਤੇ ਬਾਅਦ ਚੋਂ ਕਿਹੜੀ ਹੈ, ਤੇ ਬਾਅਦ ਚੋਂ ਆਪਾਂ ਐਂਡੇ ਹਰਬਲ ਸੈਨੀਟਾਈਜੇਸ਼ਨ ਕਰਕੇ ਜਾਂਦੇ ਜੀ।
1: ਵੈਰੀ ਗੁੱਡ, ਔਰ ਇਹ ਸਰਟੀਫਾਈਡ ਕੰਪਨੀ ਆ ਤੇ ਤੁਸੀਂ ਡਕਟ ਕਲੀਨਿੰਗ ਕਰਾਓ ਸਾਰੇ। ਨੰਬਰ ਤੁਸੀਂ ਨੋਟ ਕਰੋ, ਨਾਨਕ ਡਕਟ ਕਲੀਨਿੰਗ। ਸੇਮ ਕਿਹੜੇ ਕਿਹੜੇ ਸ਼ਹਿਰ ਚ ਆ ਕੇ ਸਰਵਿਸ ਦਿੰਦੇ ਹੋ?
2: ਸ਼ਹਿਰ ਭਾਜੀ ਆਪਾਂ GTA 'ਚ ਵੀ ਕਰਦੇ, GTA ਤੋਂ ਬਾਹਰ ਵੀ ਲਾਈਕ ਨਾਇਗਰਾ ਫੋਲ ਹੋ ਗਿਆ, ਲੰਡਨ ਹੋ ਗਿਆ, ਇੱਥੋਂ ਬੈਰੀ ਹੋ ਗਿਆ, ਇੱਥੋਂ ਆਪਾਂ ਕਿੰਗਸਟਨ ਤੱਕ ਜਾਂਦੇ ਹਾਂ ਆਪਾਂ, ਮੋਸਟਲੀ ਆਪਾਂ ਸਾਰੇ ਏਰੀਆ ਕਵਰ ਕਰਦੇ ਹਾਂ ਜੀ।
1: ਹਾਂਜੀ, ਸਾਰੇ ਏਰੀਆ ਕਵਰ ਕਰ। ਤੁਸੀਂ ਸਾਰਿਆਂ ਨੇ ਤਸੱਲੀ ਬਖਸ਼, ਤੁਹਾਡੀ ਆਪਣੀ ਜ਼ਬਾਨ ਬੋਲਦੇ ਅਤੇ ਰਿਲਾਇਬਲ ਪਰਸਨ, ਤੁਸੀਂ ਆਪਣੇ ਘਰ ਦੇ ਅੰਦਰ ਬਾਰਡਨ ਦਾ ਸਾਰਾ ਘਰ ਦਿਖਾਉਣਾ ਹੁੰਦਾ, ਰਿਲਾਇਬਿਲਟੀ ਬਹੁਤ ਜ਼ਰੂਰੀ ਹੈ, ਕ੍ਰੈਡੀਬਿਲਟੀ ਬਹੁਤ ਜ਼ਰੂਰੀ ਹੈ। ਸੰਯਮ ਦੀ ਕੰਪਨੀ ਪਿਛਲੇ ਲੰਬੇ ਸਮੇਂ ਤੋਂ ਡਾਕਟਰ ਕਲੀਨਿਕ 'ਚ ਟੋਪ ਦੀ ਕੰਪਨੀ ਹੈ ਅਤੇ ਮੁੰਡਾ ਬਹੁਤ ਠੰਡੇ ਸੁਭਾਅ ਦਾ ਹੈਗਾ। 416-769-1521, ਮੈਨੂੰ ਯਾਦ ਆ ਸਾਡੇ ਫਾਰਮ ਹਾਊਸ 'ਚ ਲਿਸਟਵਲ ਵਾਲੇ ਉਹ ਉੱਪਰਲੇ ਪਾਸੇ ਜਾ ਕੇ ਕਰਕੇ ਆਇਆ ਸੀ ਜਿੱਥੇ ਕੋਈ ਬੰਦਾ ਨਹੀਂ ਪਹੁੰਚਦਾ, ਤੁਸੀਂ ਉੱਥੇ ਫਰਨਸ ਲਾ ਗਿਆ ਸੀ?
4: ਮੈਂ ਲਾ ਗਿਆ
1: ਇਹ ਫਰਨਸ ਲਾ ਕੇ, ਤੇਰੀ ਨਹੀਂ ਗੱਲ ਕਰਦਾ ਮੈਂ, ਸੰਯਮ ਦੀ ਗੱਲ ਕਰਦਾ
4: ਡਾਕਟਰ। ਮੈਨੂੰ ਪਤਾ ਮੇਰੇ ਤੋਂ ਬਾਅਦ ਹੀ ਗਿਆ ਸੀ।
1: ਹਾਂ, ਸੋ ਸੰਯਮ ਨੂੰ ਕੰਟੈਕਟ ਕਰਨਾ ਕਿਸੇ ਨੇ ਵੀ 416-769-1521 ਡਾਕਟਰ ਕਲੀਨ ਕਰਾਓ। ਆ ਟਾਈਮ ਆ, ਗਰਮੀਆਂ 'ਚ ਹੋਣੇ ਹੁੰਦੇ ਨੇ ਕਲੀਨ, ਡਕਟ ਕਲੀਨ ਕਰਾਓ ਅਤੇ 416-769-1521 ਜਿਹੋ ਜਿਹੀ ਬਾਹਰ ਹਵਾ ਚੱਲਦੀ ਹੈ ਉਹੀ ਜਿਹੀ ਹਵਾ ਤੁਹਾਡੇ ਘਰ ਦੇ ਅੰਦਰ ਏਅਰ ਫਲੋ ਬਣ ਜੂਗਾ। 416-769-1521 ਹਾਂਜੀ, ਨਾਨਕ ਡਕਟ ਕਲੀਨਿੰਗ। ਜਿੰਨੇ ਵੀ ਕਾਲ ਜਾਣਗੇ ਸਾਰਿਆਂ ਦੇ ਫਿਲਟਰ ਫਰੀ ਚੇਂਜ ਹੋਣਗੇ ਫਰਨਸ ਦੇ, ਚਾਹੇ $10 ਦਾ ਹੋਵੇ ਚਾਹੇ $50 ਦਾ, ਐਕਸਟਰਾ ਨਹੀਂ ਮੰਗਿਆ ਜਾਊਗਾ, ਫਿਲਟਰ ਤੁਹਾਡਾ ਬਿਲਕੁਲ ਫਰੀ ਚੇਂਜ ਕਰਨਗੇ ਚਾਹੇ ਦਸ ਦਾ ਚਾਹੇ ਪੰਜਾਹ ਦਾ। 416-769-1521 416-729-1521 ਨਾਨਕ ਡਕ ਕਲੀਨਿੰਗ। ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ। ਅਤੇ ਭਾਜੀ ਸ਼ਵਾਨੂ ਜੀ,
3: ਹਾਂਜੀ ਸਰ,
1: ਸਰ ਗਰਮੀ ਅੰਦਰ ਆਤੀ ਹੈ, ਗਰਮੀਓ ਮੇ ਗਰਮ ਸਰਦੀਓ ਮੇ ਠੰਡੇ,
3: ਹਾਂਜੀ,
1: ਚਾਈਨੀਜ਼ ਕੇ ਜੇ ਵਿੰਡੋਜ਼ ਹੈ ਨਾ, ਸੋ ਜੋ ਵਿੰਡੋ ਨੇ, ਮੈਂ ਹਮੇਸ਼ਾ ਸਾਰਿਆਂ ਨੂੰ ਦੱਸਦਾ ਨਾ, ਮੈਂ ਇੱਕ ਘਰ ਚੱਕਿਆ ਉਹਦੇ ਵਿੱਚ ਨਾ ਵਿੰਡੋਜ਼ ਦੇਖ ਕੇ ਬੜਾ ਖੁਸ਼ ਹੋਇਆ, ਨੀਲੇ ਨੀਲੇ ਸਟਿੱਕਰ ਜੇ ਮੈਨੂੰ ਲੱਗੇ, ਅਤੇ ਜਦੋਂ ਮੈਂ ਘਰ 'ਚ ਹੁਣ ਰਹਿਣ ਲੱਗਿਆ,
4: ਹਾਂਜੀ,
1: ਤਾਂ ਉਹ 'ਚ ਮੈਂ ਦੇਖਿਆ ਕਿ ਠੰਡੀ ਹਵਾ ਸਰਦੀਆਂ 'ਚ, ਗਰਮੀਆਂ 'ਚ ਗਰਮੀ,
4: ਡਰਾਫਟ ਆਉਂਦਾ,
1: ਡਰਾਫਟ ਆਉਂਦਾ
4: ਜੀ,
1: ਡਰਾਫਟ ਤੁਸੀਂ ਅਗਰ ਰੋਕਣਾ ਹੈਗਾ ਤਾਂ ਇੱਕੋ ਨਾ ਇੱਕੋ ਥਾਂ ਹੈ, ਉਹ ਹੈ ਸ਼ਵਾਨੂ ਦੀ ਕੰਪਨੀ ਹੈ, ਰਾਈਟ ਵਿੰਡੋ ਫੋਰਸ। ਔਰ ਇਹ ਫੋਰਸ ਤਾਂ ਰੱਖਿਆ ਕਿਉਂਕਿ ਇਹ ਫੋਰਸ ਨਹੀਂ ਕਰਦੇ ਲਾਉਣ ਲਈ, ਇਹ ਦੂਜੀ ਫੋਰਸ ਆ, ਆਰਮੀ ਆ, ਯਾਨੀ ਕਿ ਘੰਟਿਆਂ ਦਿਨਾਂ 'ਚ ਕੰਮ ਮੁਕਾ ਦਿੰਦੇ ਨੇ, ਰਾਈਟ ਵਿੰਡੋ ਫੋਰਸ। ਸ਼ਵਾਨੂ ਜੀ, ਆਪ ਪਹਿਲੇ ਬਤਾਏ ਆਪਕੀ ਵਿੰਡੋ ਮੈਨੂਫੈਕਚਰ ਕਹਾਂ ਹੋਤੀ ਹੈ, ਟੈਕਨੋਲੋਜੀ ਕਿਆ ਹੈ, ਉਸਕੇ ਬਾਅਦ ਹਮ ਬੋਲੇਂਗੇ ਕਿ 5 ਐਸਟੀਮੇਟ ਬਾਹਰ ਸੇ ਲੈ ਲੋ, ਏਕ ਐਸਟੀਮੇਟ ਸ਼ਵਾਨੂ ਸੇ ਲੈ ਲੋ। ਵਿੰਡੋ ਸਾਥ ਮੇਂ ਲੈ ਕੇ ਆਤਾ ਹੈ ਸ਼ਵਾਨੂ, ਆਪਕੋ ਚੈੱਕ ਕਰਾਤਾ ਹੈ ਹੀਟਿੰਗ ਔਰ ਕੂਲਿੰਗ ਕਿਤਨੇ ਪਰਸੈਂਟ ਅੰਦਰ ਜਾਤੀ ਹੈ। ਇਸਕੇ ਬਾਅਦ ਮੇਰੀ ਹਿੰਦੀ ਖਤਮ ਹੋ ਜਾਏਗੀ, ਇਸਸੇ ਪਹਿਲੇ ਪਹਿਲੇ ਮੈਂ ਸ਼ਵਾਨੂ ਕੋ ਬੋਲੂ, ਆਪ ਬੋਲ ਦੋ ਜੀ।
3: ਤੋ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਉਹ ਬੱਲੇ ਸ਼ਵਾਨੂ ਪੰਜਾਬੀ ਚੱਕ ਦੋ ਫਟੇ।
3: ਤੋ ਮੇਰੀ ਵੀ ਇਹੀ ਖਤਮ ਹੋ ਗਈ ਸਰ। ਮੈਨੂਫੈਕਚਰਿੰਗ ਹੈ ਉਹ ਕੌਨਕੋਰਡ ਕੇ ਅੰਦਰ ਵੌਨ ਮਿਲਸ ਕੇ ਰਾਈਟ ਬਿਹਾਈਂਡ ਹਮਾਰੀ ਫੈਕਟਰੀ ਹੈ, ਔਰ ਹਮ ਯੂਜ ਕਰਤੇ ਹੈ ਜਰਮਨ ਲੋਕਸ, ਅਮੇਰੀਕਨ ਥਰਮਲ ਗਲਾਸ ਔਰ ਕੈਨੇਡੀਅਨ ਫ੍ਰੇਮਸ। ਤੋ ਜਬ ਹਮ ਯੇ ਸਾਰੀ ਚੀਜ਼ੇ ਯੂਜ ਕਰਤੇ ਹੈ ਅਮਨ ਭਾਈ, ਤੋ ਉਸਮੇ ਯੇ ਹੋ ਜਾਤਾ ਹੈ ਕਿ ਕਸਟਮਰ ਕੇ ਪਾਸ ਬਹੁਤ ਸਾਰੀ ਓਪਰਚੁਨਿਟੀਜ਼ ਔਰ ਆਪਸ਼ਨਸ ਮਿਲ ਜਾਤੀ ਹੈ ਕਿ ਭਾਈ ਹਮ ਕਿਆ ਲੇ ਕਿਆ ਨਾ ਲੇ। ਅਭੀ ਨਾਰਮਲੀ ਮਾਰਕੀਟ ਮੇ ਯੇ ਚਲਤਾ ਹੈ ਕਿ ਭਾਈ ਹਮਾਰਾ ਯੇ ਸਮਾਨ ਹੈ ਯੇ ਖਰੀਦ ਲੋ, ਬਸ ਦੈਟਸ ਇਟ, ਵਹਾਂ ਪੇ ਆਪ ਕਿਤਾਬ ਬੰਦ ਕਰ ਦੇਤੇ ਹੈ, ਬੋਲਤੇ ਇਤਨਾ ਰੇਟ ਹੈ ਔਰ ਲੇ ਜਾਓ। ਕੋਈ ਕੁਛ ਨਹੀਂ ਸਮਝਾਤਾ ਕਿ ਭਾਈ ਅਗਰ ਆਪਕਾ ਗਰਾਊਂਡ ਫਲੋਰ ਹੈ, ਅਗਰ ਆਪ ਐਸੀ ਜਗ੍ਹਾ ਰਹਿ ਰਹੇ ਹੋ ਜਹਾਂ ਇੰਟਰਸੈਕਸ਼ਨ ਹੈ ਔਰ ਬਹੁਤ ਜ਼ਿਆਦਾ ਟ੍ਰੈਫਿਕ ਹੈ, ਜਾਂ ਜ਼ੂਮ ਕੀ ਬੱਸਿਸ ਆਤੀ ਹੈ, ਮਾਈਵੇ ਕੀ ਬੱਸਿਸ ਆਤੀ ਹੈ, ਤੋ ਡੈਫੀਨੇਟਲੀ ਡਿਸਟਰਬੈਂਸ ਤੋਂ ਹੋਤੀ ਹੈ ਕਿਉਂਕਿ ਰਾਤ ਕੋ 11 ਵਜੇ ਤੱਕ ਬੱਸਿਸ ਚਲਤੀ ਹੈ। ਤੋ ਉਸਕੇ ਲਈ ਬੜਾ ਸਪੈਸ਼ਲ ਗਲਾਸ ਆਤਾ ਹੈ, ਇੱਕ ਅਕੋਸਟਿਕ ਗਲਾਸ ਆਤਾ ਹੈ ਜਾਂ ਲੈਮੀਨੇਟਡ ਗਲਾਸ ਵੀ ਉਸੇ ਕਹਿੰਦੇ ਹੈ, ਉਸਕੇ ਦੋ ਧਾਰੀ ਤਲਵਾਰ ਵਾਲਾ ਗਲਾਸ ਹੈ, ਜਿਸਕੇ ਅੰਦਰ ਇੱਕ ਤੋਂ ਬ੍ਰੇਕ ਇਨ ਕਰਨੇ ਕਾ ਕੋਈ ਸਕੋਪ ਹੀ ਨਹੀਂ ਬਚਤਾ, ਬਿਕੋਜ਼ ਉਸਕੇ ਅੰਦਰ ਇੱਕ ਲੈਮੀਨੇਟ ਸ਼ੀਟ ਡਲੀ ਹੋਈ ਹੋਤੀ ਹੈ ਗਲਾਸ ਕੇ ਬੀਚ ਮੇਂ, ਤੋ ਅਗਰ ਕੋਈ ਬ੍ਰੇਕ ਇਨ ਕਰ ਵੀ ਲੇਤਾ ਹੈ ਜਾਂ ਤੋੜ ਵੀ ਦੇਤਾ ਹੈ ਸ਼ੀਸ਼ੇ ਕੋ, ਤੋ ਵੋ ਹਾਥ ਨਹੀਂ ਅੰਦਰ ਜਾ ਸਕਦਾ ਕਿਉਂਕਿ ਵੋ ਸ਼ੀਟ ਡਲੀ ਹੋਤੀ ਹੈ। ਸੋ ਨਾਰਮਲੀ ਹਮ ਰਿਕਮੈਂਡ ਕਰਤੇ ਹੈ, ਓਬਵੀਅਸਲੀ ਅਮਨ ਭਾਈ ਪ੍ਰਾਈਸ ਲੱਗਤਾ ਹੈ ਚੀਜ਼ੋਂ ਕਾ, ਬਟ ਜਬ ਆਪ 10,000, 15,000, 20,000 ਖਰਚ ਰਹੇ ਹੈ, ਤੋ ਮੇਰੇ ਹਿਸਾਬ ਸੇ $200-$300 ਕੇ ਲਈ ਯੂ ਸ਼ੁਡ ਨਾਟ ਕੰਪਰੋਮਾਈਜ਼, ਕਿਉਂਕਿ ਅੱਜ ਕੱਲ੍ਹ ਸੇਫਟੀ ਸਭਸੇ ਪਹਿਲੇ, ਆਪਕੇ ਘਰ ਮੇਂ ਬੱਚੇ ਹੈ ਬੂੜੇ ਹੈ, ਤੋ ਜੋ ਨੀਚੇ ਕੇ ਫਲੋਰ ਹੈ ਉਨਮੇਂ ਲੈਮੀਨੇਟ ਗਲਾਸ ਇੱਕ ਸਪੈਸ਼ਲ ਹਮ ਲੇਕਰ ਆਏ ਹੈ। ਕੋਈ ਕੰਪਨੀ ਆਪ ਕੋਟ ਮੰਗਾ ਲਓ, ਜੈਸਾ ਅਮਨ ਜੀ ਨੇ ਕਿਹਾ ਹੈ ਕਿ 3 ਕੋਟ ਮੰਗਾਓ, ਤੀਨੋਂ ਮੇਂ ਸੇ ਮੈਂ ਸ਼ਰਤੀਆ ਬੋਲ ਸਕਤਾ ਹੂੰ ਕਿ ਕੋਈ ਵੀ ਆਪਕੋ ਆਪਣੀ ਤਰਫ ਸੇ ਆਫਰ ਨਹੀਂ ਕਰੇਗਾ, ਕਿਉਂਕਿ ਉਨਕੋ ਪਰਵਾਹ ਨਹੀਂ ਹੈ, ਉਨ੍ਹਾਂ ਨੇ ਸਮਾਨ ਵੇਚਣਾ ਔਰ ਨਿਕਲ ਜਾਣਾ, ਦੇ ਡੋਂਟ ਕੇਅਰ ਕਿ ਆਪਕੇ ਘਰ ਮੇਂ ਕਿਆ ਹੋ ਰਿਹਾ ਹੈ ਕਿਆ ਨਹੀਂ।
1: ਸੋ ਆਪਕੀ ਵਾਰੰਟੀ ਕਿਤਨੇ ਟਾਈਮ ਕੀ ਹੈ, ਗਾਰੰਟੀ ਕਿਤਨੇ ਟਾਈਮ ਕੀ ਹੈ, ਕਿਆ ਸਿਸਟਮ ਹੈ?
3: ਲਾਈਫ ਟਾਈਮ
1: ਲਾਈਫ ਟਾਈਮ, ਮਤਲਬ 25 ਸਾਲ ਵਿੰਡੋਜ਼ ਜੇ ਉਹ ਖਰਾਬ ਹੁੰਦੀ ਹੈ ਤਾਂ ਕੰਪਨੀ ਲਿਖ ਕੇ ਦਿੰਦੀ ਹੈ, ਠੀਕ ਹੈ?
3: ਹਾਂਜੀ, ਬੰਦੇ ਕੀ ਲਾਈਫ ਟਾਈਮ ਨਹੀਂ ਸਰ, ਵਿੰਡੋ ਕੀ ਲਾਈਫ ਟਾਈਮ।
1: ਹਾਂਜੀ, ਬੰਦੇ ਕੀ ਲਾਈਫ ਟਾਈਮ ਤੋਂ ਵੀ ਇਤਨੀ ਜੀ ਹੋਤੀ ਹੈ ਅੱਜ ਕੱਲ੍ਹ।
3: ਹਾਂਜੀ,
1: ਅਗਰ ਆਜ ਮੈਂ 40 ਕਾ ਹੂੰ, ਆਜ ਕੇ 20 ਸਾਲ ਬਾਅਦ ਮੈਨੂੰ ਨਾ ਮਿਲੋ, ਆਪਕੋ ਕਿਆ ਪਤਾ। ਸੋ ਬੰਦੇ ਕਾ ਵੀ ਐਸਾ ਹਿਸਾਬ ਕਿਤਾਬ ਹੈ ਸ਼ਵਾਨੀ ਜੀ, ਪਰ ਆਪਕੀ ਵਿੰਡੋ ਟਿਕਾਊ ਹੈ।
3: ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
1: ਹਾਂਜੀ, ਨੰਬਰ ਕੀ ਹੈ ਤੁਹਾਡਾ ਭਾਜੀ? ਆਪਕਾ ਕੰਟੈਕਟ ਨੰਬਰ
3: 416-206-3200,
0: 416-2600
1: ਨੰਬਰ ਆ। ਸ਼ਬਾਨੂ ਨੂੰ ਕੰਟੈਕਟ ਕਰਨਾ, ਰਾਈਟ ਵਿੰਡੋ ਫੋਰਸ ਕੰਪਨੀ ਆ, ਲਾਈਫ ਟਾਈਮ ਵਾਰੰਟੀ, ਜਰਮਨ ਦੇ ਲੋਕ, ਅਮੈਰੀਕਾ ਔਰ ਕੈਨੇਡਾ ਦੇ ਮਟੀਰੀਅਲ ਨਾਲ ਬਣੀਆਂ ਹੋਈਆਂ ਵਿੰਡੋਜ਼, ਅਤੇ ਪੇਮੈਂਟ ਪਲੈਨ ਜਿਹਦੇ ਵਿੱਚ ਕੀ ਹੈ 20-30% ਡਾਊਨ ਦੇਣਾ ਹੈਗਾ, 10,000 ਦੀਆਂ ਵਿੰਡੋ ਲੱਗ ਰਹੀਆਂ ਤਾਂ 3,000 ਜਾਂ 2,000 ਡਾਊਨ ਦੇਣਾ, ਬਾਕੀ $60, $70, $80 ਡਿਪੈਂਡ ਕਰਦਾ ਜਿੰਨੀ ਕਿਸ਼ਤ ਬਣਦੀ ਹੈ, ਉਹ ਕਿਸ਼ਤ ਨਾਲ ਤੁਸੀਂ ਮੰਥਲੀ ਬਿੱਲ ਦੇ ਵਿੱਚੋਂ ਸੇਵ ਕਰ ਜੋਗੇ, ਮੰਥਲੀ ਬਿੱਲ 'ਚੋਂ ਵੱਡੀ ਸੇਵਿੰਗ। ਸ਼ਿਵਾਨੂ ਦੀ ਕੰਪਨੀ ਹੈ ਰਾਈਟ ਵਿੰਡੋ ਫੋਰਸ, 416-206-3200, 416-206-3200। ਜਿਹੜੇ ਮਰਜ਼ੀ ਸ਼ਹਿਰ 'ਚੋਂ ਕਾਲ ਕਰ ਦਿਓ, ਤੁਹਾਡੇ ਇੰਸਟਾਲੇਸ਼ਨ ਕਰ ਦੇਣਗੇ, ਬਾਹਰਲੇ ਸ਼ਹਿਰਾਂ 'ਚੋਂ ਵੀ ਕਾਲ ਕਰ ਸਕਦੇ ਹੋ, 416-206-3200 ਨੰਬਰ ਹੈ। ਗੁੰਜਨ ਮੇਰੇ ਨਾਲ ਹੈ, ਗੁੰਜਨ ਜੀ ਕੀ ਹਾਲ ਚਾਲ ਨੇ?
5: ਵਧੀਆ ਵਧੀਆ ਭਾਜੀ, ਤੁਸੀਂ ਦੱਸੋ?
1: ਬਸ ਵਧੀਆ। ਗੁੰਜਨ ਤੇਰੀ ਆਵਾਜ਼ 'ਚ ਠਹਿਰਾ ਬਹੁਤ ਆ ਬਈ, ਜੇ ਆਪਾਂ ਦੋਨੋਂ ਸ਼ੋਅ ਕਰੀਏ ਜਿਵੇਂ ਮੈਂ 5 ਐਂਡ ਬੋਲਦਾ ਕਰਨਾ, ਤੂੰ 1 ਬੋਲਿਆ ਕਰਨੀ ਆ।
5: ਹਾਂਜੀ ਹਾਂਜੀ ਸ਼ੋਅ।
1: ਹਾਂ ਗੁੰਜਨ, ਗੁੰਜਨ ਹਰੇਕ ਨਾਲ ਬੜੇ ਪਿਆਰ ਨਾਲ ਜਦੋਂ ਵੀ ਮਿਲਣ ਜਾਓ, ਇਹਨੂੰ ਮਿਲ ਕੇ ਰੂਹ ਖੁਸ਼ ਹੋ ਜਾਂਦੀ ਹੈ। ਗੁੰਜਨ ਦਾ ਫੇਸ ਇੱਦਾਂ ਦਾ ਵੀ ਤੁਸੀਂ ਜਾ ਕੇ ਇਹਨੂੰ ਦੇਖ ਕੇ ਸਮਾਈਲ ਕਿਤੇ ਬਿਨਾਂ ਨਹੀਂ ਰਹਿ ਸਕਦੇ। ਕਈਆਂ ਦਾ ਫੇਸ ਇੱਦਾਂ ਦਾ ਜਿਵੇਂ ਸੰਤੋਸ਼ ਜੀ ਹੈ,
4: ਹਾਂਜੀ
1: ਇਹਨਾਂ ਦਾ ਉਲਟਾ ਜਿਵੇਂ, ਹੈ ਨਾ?
4: ਮੈਂ ਨਹੀਂ ਕਹਿ ਰਿਹਾ,
1: ਇਹ ਥੋੜਾ ਤਾਂ ਨਾ ਲੱਗੇ,
6: ਨਹੀਂ ਕਹਿ ਰਿਹਾ, ਉਹਨੇ ਕਹਿ ਕੇ,
4: ਮੈਂ ਨਹੀਂ ਐਗਰੀ ਤੁਹਾਡੇ ਨਾਲ, ਨਹੀਂ
6: ਡਰਦਾ ਦੇਖ ਕੇ ਕਿੰਨਾ ਵੇ।
1: ਸੋ ਗੁੰਜਨ, ਜਿਹੜਾ ਹਾਸਾ ਸਿਹਤ ਦੀ ਨਿਸ਼ਾਨੀ ਹੁੰਦਾ, ਔਰ ਦੂਸਰਾ ਹੈਗਾ ਠਹਿਰਾ, ਦੂਸਰਾ ਆਰਾਮ ਨਾਲ ਗੱਲ ਕਰਨੀ ਔਰ ਆਪਣੀ ਗੱਲ ਨੂੰ ਰੱਖਣਾ ਸੁਣਨਾ, ਕਸਟਮਰ ਕੇਅਰ ਦੇ ਵਿੱਚ ਵਨ ਆਫ ਦਾ ਟੌਪ ਕਹਿ ਲਓ ਕਿ ਅਵਾਰਡ ਲੋਕਾਂ ਵੱਲੋਂ ਹੁੰਦਾ, ਅਵਾਰਡ ਕੋਈ ਮੈਗਜ਼ੀਨ ਨਹੀਂ ਦਿੰਦੀ ਹੁੰਦੀ, ਅਵਾਰਡ ਵਿਨਿੰਗ ਜਿਹੜੀ ਇਹ ਲੋਕੇਸ਼ਨ ਹੈ, ਇਹਦਾ ਨਾਂ ਹੈਗਾ ਡੈਂਟਿਸਟਰੀ ਐਟ ਰੈਂਬਲਰ। ਜਿਹੋ ਜੀ ਕੋਕੋ ਕਹਿੰਦੀ, ਉਹੋ ਜਿਹੇ ਕੋਕੋ ਦੇ ਬੱਚੇ, ਜਿੱਦਾਂ ਦੇ ਇਹਨਾਂ ਦੇ ਡਾਕਟਰ ਆ, ਡਾਕਟਰ ਜਤਿੰਦਰ ਕੌਰ ਗਰੇਵਾਲ, ਹਸਮੁੱਖ ਸੁਭਾਅ, ਮਿੱਠ ਬੋਲੜੇ, ਡਾਊਨ ਟੂ ਅਰਥ, ਉਸੇ ਤਰ੍ਹਾਂ ਦਾ ਸਟਾਫ ਹੈ ਸਾਰਾ ਜਿਹੜਾ ਕਸਟਮਰ ਕੇਅਰ 'ਤੇ ਬੈਠਾ। ਔਰ ਮੈਂ ਇੱਥੇ ਆਪਣੇ ਫੈਮਿਲੀ 'ਚੋਂ ਬੱਚੇ ਨੂੰ ਲੈ ਕੇ ਗਿਆ, ਉਹਦੇ ਜਾੜ ਨੂੰ ਘਟਾਉਣਾ ਸੀ, ਮੈਂ ਡਾਕਟਰ ਦੇ ਕੋਲ ਖੜਿਆ, ਡਾਕਟਰ ਨੇ ਕਿਹਾ ਕਿ ਉਹ ਫਲਾਣੀ ਚੀਜ਼ ਚੁੱਭ ਗਈ ਸੀ ਨਾ, ਥੋੜ੍ਹੀ ਮਾੜੀ ਜਿਹੀ ਥੋੜ੍ਹੀ ਜਿਹੀ ਲੱਗ ਗਈ ਸੀ, ਕਹਿੰਦੇ ਹਾਂ ਹਾਂ ਹਾਂ ਇਹ, ਕਹਿੰਦੇ ਕਹਿੰਦੇ ਬਸ ਇੰਨਾ ਕਿ ਇਹ ਇੰਜੈਕਸ਼ਨ ਸੀਗਾ। ਮੈਂ ਹੈਰਾਨ ਰਹਿ ਗਿਆ, ਮੈਨੂੰ ਬਾਹਰ ਜਾ ਕੇ ਪੁੱਛਿਆ, ਉਹ ਮੈਨੂੰ ਪੁੱਛਿਆ ਵੀ ਆਈਸਕ੍ਰੀਮ ਕਿਹੜੀ ਖਿਲਾਏਗਾ ਹੁਣ, ਮੈਨੂੰ ਡੀਲ ਬਣਾਉਣ ਲੱਗ ਗਿਆ ਵੀ ਡਾਕਟਰ ਨੇ ਕਿਹਾ ਸੀ ਆਈਸਕ੍ਰੀਮ ਖਾਣੀ ਹੈ, ਇਹ ਤੋਂ ਬਾਅਦ ਵਿਦਇਨ ਸੈਕਿੰਡਸ ਜਿਹੜਾ ਹੈਗਾ ਸਾਰਾ ਚੈੱਕਅਪ ਕਰਕੇ ਇੰਜੈਕਸ਼ਨ ਦੇ ਨਾਲ, ਬਿਲਕੁਲ ਵੀ ਪੇਨ ਨਹੀਂ ਕਿਸੇ ਨੂੰ ਹੋਊਗੀ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਪਿਆ ਜੇ ਤੁਸੀਂ ਚਾਹੋਗੇ, ਮੈਂ ਆਪਣੀ ਡੈਂਟਲ ਜਿਹੜਾ ਇੱਕ ਮੇਰਾ ਰੂਟ ਕਨਾਲ ਕਰਾਉਣ 'ਚ ਲੈ ਗਿਆ ਸੀ, ਮੇਰੇ ਕਈ ਵਾਰੀ 2 ਸਾਲ ਪਲੱਸ ਹੋ ਗਏ ਨੇ, ਹੁਣ ਵੀ ਦਰਦ ਹੁੰਦਾ ਰਹਿੰਦਾ ਉਹਦੇ ਵਿੱਚ, ਰੂਟ ਕਨਾਲ ਦੇ ਵਿੱਚ, ਹਜੇ ਕਢਾਈ ਨਹੀਂ ਸੀ ਇੰਨਾ ਚੰਗਾ ਕਢਾਈ, ਕਿਉਂਕਿ ਜਿੱਥੇ ਮੈਂ ਗਿਆ ਸੀ ਉੱਥੇ ਬਹੁਤ ਭੀੜ ਸੀਗੀ ਅਤੇ ਉਹ ਬੰਦਿਆਂ ਨੂੰ ਪੀਸ ਵਾਂਗੂ ਟ੍ਰੀਟ ਕਰ ਰਹੇ ਸੀ, ਅਮਨਦੀਪ ਸਿੰਘ ਕਮ ਇਨਸਾਈਡ ਰੂਮ ਨੰਬਰ 2, ਜਿਵੇਂ ਸਰਕਾਰੀ ਹਸਪਤਾਲ ਹੁੰਦਾ। ਆਈ ਬੈਟ ਯੂ ਜੇ ਤੁਸੀਂ ਇਹਨਾਂ ਦੀ ਕਸਟਮਰ ਕੇਅਰ ਤੋਂ ਖੁਸ਼ ਨਾ ਹੋਏ, ਮੈਨੂੰ ਰੇਡੀਓ 'ਤੇ ਆ ਕੇ ਦੱਸ ਦਿਓ, ਮੈਂ ਤੁਹਾਨੂੰ ਜਵਾਬ ਦੇ ਹੋਊਂਗਾ। ਡੈਂਟਿਸਟਰੀ ਐਟ ਰੈਂਬਲਰ, ਕਿਸੇ ਲਈ ਇੰਨੇ ਦਾਅਵੇ ਨਾਲ ਬੋਲਣਾ, ਮਾਰਕੀਟਿੰਗ ਨਹੀਂ ਹੁੰਦੀ, ਇੰਡੋਰਸਮੈਂਟ ਹੁੰਦੀ ਹੈ। ਮੈਂ ਇੰਡੋਰਸ ਕਰਦਾ ਕਿ ਡੈਂਟਿਸਟਰੀ ਐਟ ਰੈਂਬਲਰ ਸਪੀਡਐਕਸ ਵਾਲੇ ਹੋਲਡਰ ਨੇ, ਤੋਂ ਬਾਅਦ ਤੁਸੀਂ ਕਦੇ ਸਪੀਡਐਕਸ ਵਾਲਿਆਂ ਨੂੰ ਮਿਲੋਗੇ। ਇਹ ਜੋ ਕਹਿਣਾ ਉਹ ਕਰਨਾ, ਸ਼ਬਦਾਂ ਦੇ ਪੱਕੇ, ਵਚਨ ਦੇ ਪੱਕੇ। ਸੰਤ ਜਰਨੈਲ ਸਿੰਘ ਪਿੰਡਰ ਵਾਲੇ ਹੁੰਦੇ ਸੀਗੇ, ਉਹ ਵਚਨਾਂ ਦੇ ਬਹੁਤ ਪੱਕੇ ਹੁੰਦੇ, ਜਿਹਨੂੰ ਜੋ ਵਚਨ ਦਿੱਤਾ ਕਹਿਤਾ ਕਹਿਤਾ। ਅਜਾਇਬ ਸਿੰਘ ਲਿਬੜਾ ਹੁੰਦੇ ਸੀ ਸਾਡੇ ਨਾਨਕੇ ਪਰਿਵਾਰ 'ਚੋਂ, ਜਿਹਨੂੰ ਕਹਿਤਾ ਫਿਰ ਉਹਦਾ ਜ਼ੋਰ ਲਾ ਦੇਣਾ ਪੂਰਾ
4: ਜੀ,
1: ਕਿਵੇਂ ਕੰਮ ਹੋਵੇ ਨਾ ਹੋਵੇ, ਜੇ ਕਹਿਤਾ ਵੀ ਕਰਦੇ ਹਾਂ ਤੇਰਾ ਫਿਰ ਕਰਾ ਦੇਣਾ। ਇਸੇ ਤਰ੍ਹਾਂ ਮੈਂ ਕਹਿਣ ਲੱਗਿਆ, ਡਾਕਟਰ ਜਤਿੰਦਰ ਕੌਰ ਗਰੇਵਾਲ ਦੇ ਕਲੀਨਿਕ ਨੂੰ ਵਿਜ਼ਿਟ ਕਰੋ, ਸ਼ੀਜ਼ ਅ ਵੰਡਰਫੁਲ ਵੁਮੈਨ ਔਰ ਬਹੁਤ ਅੱਛੇ ਨੇਚਰ ਦੇ ਮਾਲਕ, ਸਰਜਨ ਇੱਥੇ ਆ, ਡੈਂਟਿਸਟ ਇੱਥੇ ਨੇ, ਹਾਈਜੀਨਿਕਸ ਇੱਥੇ ਨੇ, ਸਾਰੇ ਹੈਗੇ ਨੇ। ਅਤੇ ਤੁਸੀਂ ਗੁੰਜਨ ਦੋ ਮੈਸੇਜ ਅੱਜ ਦਾ ਆਪਣਾ।
5: ਹਾਂਜੀ, ਜਿਹੜਾ ਮੈਂ ਮੈਸੇਜ ਦੇਣਾ ਚਾਹੂੰਗੀ ਉਹ ਸਪੈਸੀਫਿਕਲੀ CDCP ਪੇਸ਼ੈਂਟਸ ਲਈ ਹੈ, ਜੋ ਅਸੀਂ ਬਹੁਤ ਜ਼ਿਆਦਾ ਦੇਖ ਰਹੇ ਹਾਂ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ June 30 ਤੱਕ ਸੀਗਾ ਜਿਹੜਾ ਉਹ ਪਿਛਲਾ ਪਲਾਨ ਸੀਗਾ, ਬਟ ਲੋਕਾਂ ਨੂੰ ਉਹ ਚੀਜ਼ ਪਤਾ ਹੀ ਨਹੀਂ ਹੈ ਅਤੇ ਉਹਨਾਂ ਨੂੰ ਲੱਗ ਰਿਹਾ ਵੀ ਉਹੀ ਕਾਰਡ ਸਾਡਾ ਅਗਲੇ ਸਾਲ ਲਈ ਵੀ ਚੱਲੂਗਾ, ਬਟ ਹਰੇਕ ਨੂੰ ਉਹ ਕਾਰਡ ਰਿਨਿਊ ਕਰਨਾ ਪੈਣਾ ਸੀ ਬਿਫੋਰ June 30। ਜਿਨ੍ਹਾਂ ਨੇ ਆਪਣਾ ਕਾਰਡ ਰਿਨਿਊ ਨਹੀਂ ਕੀਤਾ ਉਹ CDCP 'ਚ ਹੁਣ ਐਲੀਜੀਬਲ ਨਹੀਂ ਹੈਗੇ, ਤਾਂ ਉਹਨਾਂ ਨੂੰ ਰੀਅਪਲਾਈ ਕਰਨਾ ਪੈਣਾ ਇੱਕ ਨਵੀਂ ਐਪਲੀਕੇਸ਼ਨ ਨਵੇਂ ਸਿਰੇ ਤੋਂ। ਤਾਂ ਜਿਨ੍ਹਾਂ ਨੇ ਵੀ ਰਿਨਿਊਅਲ ਨਹੀਂ ਕੀਤੀ ਉਹ ਸਾਨੂੰ ਕਾਲ ਕਰ ਸਕਦੇ ਨੇ, ਅਸੀਂ ਉਹਨਾਂ ਦੀ ਰੀਅਪਲੀਕੇਸ਼ਨ 'ਚ ਹੈਲਪ ਕਰ ਸਕਦੇ ਹਾਂ, ਤਾਂ ਕਿ ਉਹ ਅਗਲੇ ਸਾਲ ਦੇ ਲਈ ਵੀ CDCP ਦੇ ਵਿੱਚ ਕਵਰ ਹੋਣ ਅਤੇ ਆਪਣੇ ਡੈਂਟਲ ਬੈਨੀਫਿਟਸ ਲੈ ਸਕਣ।
1: ਸੋ ਡੈਂਟਿਸਟਰੀ ਵਾਸਤੇ ਜਿਹੜਾ ਸਰਕਾਰ ਦਾ ਇਹ ਪੈਕੇਜ ਹੈ, ਇਹ ਸਾਲ ਦੀ ਸਾਲ ਰਿਨਿਊ ਹੋ ਰਿਹਾ, ਜਿਹੜੇ ਨਹੀਂ ਕਰਾਉਂਦੇ ਉਹ ਰਹਿ ਜਾਂਦੇ ਨੇ। ਤੁਸੀਂ ਲਾਜ਼ਮੀ ਡੈਂਟਿਸਟਰੀ ਐਟ ਰੈਂਬਲਰ ਨੂੰ ਕੰਟੈਕਟ ਕਰੋਗੇ, ਤੁਹਾਡੀ ਫ੍ਰੀ ਦੇ ਵਿੱਚ ਇਹ ਮਦਦ ਹੈ, ਇੱਕ ਸੋਸ਼ਲ ਸਰਵਿਸ ਹੈ। ਤੁਸੀਂ ਆਪਣੇ ਕਾਰਡਸ ਰਿਨਿਊ ਕਰਾਓ 905-451-8211 ਨੰਬਰ ਹੈ 905-451-2811 905-451-8211 ਲਾਜ਼ਮੀ ਇਹਨੂੰ ਸੀਰੀਅਸਲੀ ਲਓ ਲਾਈਟਲੀ ਨਾ ਲਿਓ 905-451-8211 ਡੈਂਟਿਸਟਰੀ ਐਟ ਰੈਂਬਰਰ ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ ਹੈ ਕੈਨੇਡੀ ਤੋਂ ਜਦੋਂ ਸਟੀਲ ਤੋਂ ਜਦੋਂ ਤੁਸੀਂ ਕੈਨੇਡੀ ਲੈਣੀ ਹੈ ਤੁਸੀਂ ਜਿਹੜਾ ਹੈਗਾ ਜਾਣਾ ਹੈਗਾ ਤੁਸੀਂ ਨੌਰਥ ਨੂੰ ਜਾਣਾ ਕੁਈਨ ਵਾਲੇ ਪਾਸੇ ਨੂੰ ਔਰ ਕੈਨੇਡੀ ਦੇ ਉੱਪਰ ਨੌਰਥ ਜਦੋਂ ਜਾਓਗੇ ਲੈਫਟ ਹੈਂਡ ਦੇ ਉੱਤੇ ਹਸਕੀ ਦਾ ਗੈਸ ਸਟੇਸ਼ਨ ਆ ਜਾਂਦਾ ਉਹਦੇ ਸਾਹਮਣੇ ਵਾਲੇ ਪਲਾਜ਼ੇ ਦੇ ਵਿੱਚ ਤੁਸੀਂ ਡੈਂਟਿਸਟਰੀ ਐਟ ਰੈਂਬਲਰ 'ਤੇ ਪਹੁੰਚਣਾ ਅਤੇ ਤੁਸੀਂ 905-451-8211 ਨੰਬਰ ਨੂੰ ਡਾਇਲ ਕਰ ਸਕਦੇ ਹੋ ਕੋਈ ਵੀ ਚੈੱਕਅਪ ਕਰਾਓ ਬੱਚਿਆਂ ਦਾ ਚੈੱਕਅਪ ਬਿਲਕੁਲ ਫਰੀ ਆ ਅਤੇ ਬਜ਼ੁਰਗਾਂ ਦਾ ਚੈੱਕਅਪ ਫਰੀ ਨੇ ਤੁਹਾਡੀ 90,000 ਤੋਂ ਘੱਟ ਇਨਕਮ ਹੈ ਤਾਂ ਵੀ ਚੈੱਕਅਪ ਫਰੀ ਆ ਤਸੱਲੀ ਦਾ ਨਾਮ ਡੈਂਟਿਸਟਰੀ ਐਟ ਰੈਂਬਲਰ 905-451-8211 ਗੁੰਜਨ ਬਹੁਤ ਸ਼ੁਕਰੀਆ
5: ਥੈਂਕ ਯੂ
1: ਥੈਂਕ ਯੂ ਜਿਹੜੇ ਵੀ ਲੋਕ ਪਹਿਲੇ ਕਾਲ ਕਰਨਗੇ 5 ਜਾਂ 7 ਹੁਣ ਦੰਦਾਂ ਦਾ ਚੈੱਕਅਪ ਕਰਾਉਣਾ ਬਿਲਕੁਲ ਫਰੀ ਹੋਊਗਾ ਬੱਚਿਆਂ ਦਾ ਨਾਲ ਨਾ ਤੁਹਾਨੂੰ ਇੱਕ ਇਲੈਕਟ੍ਰਿਕ ਬ੍ਰੱਸ਼ ਮਿਲੂਗਾ ਨਾਲ ਪੇਸਟ $100 ਦਾ ਇਹ ਇਲੈਕਟ੍ਰਿਕ ਬ੍ਰੱਸ਼ ਐਂਡ ਪੇਸਟ ਰੇਡੀਓ ਆਵਾਜ਼ ਕਹਿਣਾ ਤੁਸੀਂ ਚੈੱਕਅਪ ਕਰਾਉਣਾ ਸਿਰਫ ਚੈੱਕਅਪ ਦੀ ਕੋਈ ਕੋਸਟ ਨਹੀਂ ਸਾਡੇ ਰੇਡੀਓ ਵੱਲੋਂ 5 ਪਹਿਲੇ ਕਾਲਰਸ ਨੂੰ ਇਹ ਬ੍ਰੱਸ਼ ਬਿਲਕੁਲ ਬਿਲਕੁਲ ਫਰੀ ਤੁਸੀਂ ਪਿੱਕ ਕਰੋਗੇ 905-451-8211 905-451-8211 ਦੇ ਡੈਂਟਿਸਟ
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹਾਸਾ ਹੁੰਦਾ ਸਿੱਧੀ ਨਿਸ਼ਾਨੀ ਦੋਸਤੋ, ਹਾਸੇ ਨਾਲ ਕੈਮ ਹੈ ਜਵਾਨੀ ਦੋਸਤੋ। ਡੈਂਟਿਸਟ ਯਾ ਟ੍ਰੈਂਬਲਰ 905-452-5211 'ਤੇ ਕਾਲ ਕਰ ਲਈਆਂ। ਕਾਕਾ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਮੈਂ ਬਸ ਵਧੀਆ। ਚੜ੍ਹਦੀ ਕਲਾ ਸਾਡੇ ਲਿਸਨਰ ਅਤੇ ਸਾਡੇ ਸਭ ਤੋਂ ਛੋਟੀ ਏਜ ਦੇ ਸਪੋਂਸਰ ਰਹੇ ਸਪੀਡ ਐਕਸ ਆਟੋ ਤੋਂ। ਕਾਕਾ ਜੀ ਕੀ ਹਾਲ ਚਾਲ ਨੇ ਤੁਹਾਡੇ?
1: ਵਧੀਆ ਜੀ, ਤੁਸੀਂ ਦੱਸੋ
0: ਕਿਵੇਂ? ਸਭ ਕੁਝ ਵਧੀਆ ਚੱਲਦਾ?
1: ਹਾਂਜੀ,
0: ਬੜਾ ਵਧੀਆ ਚੱਲਦਾ।
2: ਨਹੀਂ, ਖਾਸ ਖਾਸਾ ਹੀ ਵਧੀਆ ਹੈ।
0: ਖਾਸਾ ਵਧੀਆ ਚੱਲਦਾ,
1: ਵਧੀਆ ਚੱਲਦਾ।
0: ਅੱਛਾ, ਅੱਜ ਕੀ ਡਿਊਟੀ ਕਰ ਰਹੇ ਹੋ ਤੁਸੀਂ ਇੱਥੇ?
1: ਅੱਜ ਅਸੀਂ ਮਾਸਕਿੰਗ ਕਰ ਰਹੇ ਹਾਂ। ਮੈਂ ਮਾਸਕਿੰਗ ਕਰੀ ਆ।
0: ਹਾਂ,
1: ਜਿਹੜਾ ਡੈਡੀ ਦੀ ਮਦਦ ਕਰੀ ਆ, ਸ਼ੌਪ ਸਾਫ ਕਰੀ।
0: ਹਾਂ,
1: ਜਿਹੜਾ ਕੁਛ। ਹਾਂਜੀ,
0: ਤੇ ਕਿਹੜੀ ਕਲਾਸ 'ਚ ਪੜ੍ਹਦੇ ਤੁਸੀਂ ਵੈਸੇ?
1: ਮੈਂ ਪੜ੍ਹਦਾ 6ਵੀਂ 'ਚ।
0: 6ਵੀਂ 'ਚ ਪੜ੍ਹਦੇ ਹੋ ਤੁਸੀਂ? ਪੰਜਾਬ ਤੋਂ ਹੁਣੇ ਆਏ ਹੋ? ਕਦੋਂ ਆਏ ਹੋ? ਆਪਣੇ ਪਾਪਾ ਜੀ ਨਾਲ ਗੱਲ ਕਰਾਓ ਜਰੂਰ। ਸਪੀਡ ਐਕਸ ਆਟੋ ਕਲਿਜ਼ਨ, ਲੋਕ ਨਾ ਐਕਸੀਡੈਂਟ ਹੋਣ ਤੋਂ ਬਾਅਦ ਡਰ ਜਾਂਦੇ ਨੇ ਕਿ ਜਿਹੜੀਆਂ ਵਰਕਸ਼ਾਪਸ ਨੇ ਜਾਂ ਟੋ ਟਰੱਕਾਂ ਵਾਲੇ ਬੰਦੇ ਨੇ, ਸਾਰੇ ਨਹੀਂ, ਮੈਂ ਕਹੂੰਗਾ ਇਹ ਵਰਡ ਕਹਿ ਕੇ ਮੈਂ ਕਲੀਅਰ ਕਰ ਦਿੰਦਾ ਹੁੰਦਾ, ਸਾਰੇ ਨਹੀਂ, ਮਤਲਬ ਕਵਰ ਵੀ ਕਰਦੇ, ਕਹਿ ਵੀ ਦਿਓ ਸਾਰਾ ਕੁਛ, ਸਾਰੇ ਨਹੀਂ, ਪਰ ਬਹੁਤ ਤਾਤ ਦੇ ਵਿੱਚ ਲੁੱਟ ਖਸੁੱਟ ਵਾਲਾ ਕੰਮ ਹੁੰਦਾ। ਤੁਸੀਂ ਸਪੀਡ ਐਕਸ 'ਤੇ ਪਹੁੰਚ ਜਾਓ ਕਿਉਂਕਿ ਫੈਮਿਲੀ ਬਿਜ਼ਨਸ ਹੈ। ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਕਿੰਨੇ ਕੁ ਬਿਜ਼ੀ ਹੋ ਤੁਸੀਂ?
3: ਅਸੀਂ ਬਹੁਤ ਬਿਜ਼ੀ ਹਾਂ, ਸਾਡੀਆਂ ਅਪਾਇੰਟਮੈਂਟਾਂ ਯਾਨੀ ਦੋ ਦੋ ਵੀਕ ਡਿਲੀਵਰੀਆਂ ਚੱਲ ਰਹੀਆਂ ਨੇ।
0: ਚਲੋ ਹੁਣ ਬੰਦੇ ਬਤਾਓ, ਬਾਡੀ ਮੈਨ ਦਾ ਕੰਮ ਅਸੀਂ ਪਾਰਟ ਟਾਈਮ ਕਰ ਰਹੇ ਹਾਂ।
3: ਮੈਨੂੰ ਬੰਦੇ ਵੀ ਚਾਹੀਦੇ ਆ।
0: ਮੈਂ ਤੇ ਸੰਤੋਸ਼ ਪਾਰਟ ਟਾਈਮ ਸ਼ੁਰੂ ਕਰ ਰਹੇ ਹਾਂ,
3: ਅਸੀਂ ਬਾਡੀ ਪਾਇਆ ਹੋਇਆ।
0: ਸੋ ਸਪੀਡ ਐਕਸ 'ਤੇ ਪਹੁੰਚਣਾ। ਤੇ ਭਾਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਦੁਨੀਆਂ ਦੀ ਕੋਈ ਵੀ ਗੱਡੀ, ਪੋਰਸ਼ ਤੋਂ ਲੈ ਕੇ ਕਿਹੜੀਆਂ ਪੁਰਾਣੇ ਮਾਡਲ ਦੀਆਂ ਐਂਟੀਕ ਗੱਡੀਆਂ ਤੋਂ ਲੈ ਕੇ ਤੁਸੀਂ ਕੋਈ ਵੀ ਬ੍ਰਾਂਡ ਕਿਸੇ ਵੀ ਡੀਲਰਸ਼ਿਪ ਦਾ ਉਹ ਹੈ ਹੀ ਨਹੀਂ ਜਿਹੜਾ ਪੇਂਟ ਨਹੀਂ ਕੀਤਾ। ਨੰਬਰ 2 ਤੇ ਅਸੀਂ ਲੈ ਕੇ ਜਾਵਾਂਗੇ ਕਿ ਫੈਮਿਲੀ ਬਿਜ਼ਨਸ ਕਨਸੈਪਟ ਨੂੰ ਡਿਲੀਵਰ ਕਰਾਂਗੇ। ਲੋਕ ਡਰਦੇ ਨੇ ਡੈਂਟਿੰਗ ਪੇਂਟਿੰਗ ਦੀਆਂ ਦੁਕਾਨਾਂ ਤੇ ਜਾਣ ਤੋਂ ਕਿ ਲੁੱਟੇ ਜਾਵਾਂਗੇ, ਤੇ ਸਾਬਤ ਵੀ ਹੋਇਆ। ਟੋ ਟਰੱਕਾਂ ਨੂੰ ਅੱਗਾਂ ਲੱਗੀਆਂ, ਗੋਲੀਆਂ ਚੱਲੀਆਂ, ਬੰਦੇ ਮਾਰੇ, ਪੁਲਿਸ ਨੇ ਸਾਰੇ ਚੱਕ ਲਏ। ਕਾਰਨ ਕੀ ਸੀਗਾ? ਕੋਈ ਟੋ ਟਰੱਕਾਂ ਵਾਲੇ ਬਦਮਾਸ਼ ਨਹੀਂ ਹੁੰਦੇ, ਕੁਛ ਏਦਾਂ ਨਹੀਂ ਹੁੰਦਾ। ਇਸ ਇੰਡਸਟਰੀ ਦੇ ਵਿੱਚ ਪੈਸਾ ਇੰਸ਼ੋਰੈਂਸ ਤੋਂ ਪੇ ਹੋ ਰਿਹਾ ਸੀ, ਤੇ ਬੜਾ ਮਿਸਲੀਡਿੰਗ ਵੇ ਦੇ ਨਾਲ ਇਹਦੇ ਸਕੈਂਡਲਸ ਵੀ ਸਾਹਮਣੇ ਆਏ ਕਿ ਸਰਕਾਰਾਂ ਨੇ ਕੱਢਿਆ ਕਿ ਇਹ ਕੁਛ ਇੰਸਟੀਟਿਊਟਸ ਜਾਂ ਕੁਛ ਲੋਕ ਮਿਲ ਕੇ ਇੰਡਸਟਰੀ ਨੂੰ ਖਾ ਰਹੇ ਨੇ, ਤੇ ਇੰਸ਼ੋਰੈਂਸ ਕੰਪਨੀਆਂ ਨੇ ਇਹਨਾਂ 'ਤੇ ਪ੍ਰਿਕੋਸ਼ਨ ਵੀ ਲਏ। ਸਪੀਡ ਐਕਸ ਇੱਕ ਫੈਮਿਲੀ ਬਿਜ਼ਨਸ ਆ ਜਿੱਥੇ ਮਾਂ, ਬੱਚੇ, ਪਿਓ, ਸਾਰਾ ਪਰਿਵਾਰ ਕੰਮ ਕਰਦਾ। ਇਮਾਨਦਾਰ ਗੱਲਬਾਤ, ਛੋਟੀ ਚੀਜ਼ ਛੋਟੀ, ਵੱਡੀ ਚੀਜ਼ ਵੱਡੀ, ਜੇ ਕੀਤੇ ਕੰਮ ਦੀ। ਕਿੰਨੇ ਟਾਈਮ ਦੀ ਗਰੰਟੀ ਹੈ ਤੁਹਾਡੀ ਜੀ?
4: ਲਾਈਫ ਟਾਈਮ ਦੀ ਵਾਰੰਟੀ ਹੈ ਜੀ।
0: ਲਾਈਫ ਟਾਈਮ 'ਚ ਕਦੇ ਵੀ ਕੋਈ ਉਹ ਸਮਾਨ ਖਰਾਬ ਹੋ ਗਿਆ ਲਿਖ ਕੇ ਦੇਣਗੇ, ਦੁਬਾਰਾ ਮੁਫਤ ਦੇ ਵਿੱਚ ਠੀਕ ਕਰਕੇ ਦਿੱਤਾ ਜਾਊਗਾ। ਆਮ ਤੌਰ 'ਤੇ ਪਟੀਨ ਭਰ ਕੇ ਉੱਤੇ ਰੰਗ ਮਾਰ ਦਿੱਤਾ ਜਾਂਦਾ, ਅਤੇ ਇੱਥੇ ਮੌਸਮ ਠੰਡ ਅਤੇ ਗਰਮੀ ਵਾਲੇ ਨੇ। ਗਰਮੀ ਪੈਂਦੀ ਤਾਂ ਪੂਰੀ ਗਰਮੀ, ਠੰਡ ਪੈਂਦੀ ਤਾਂ ਪੂਰੀ ਠੰਡ। ਸਾਲ ਡੇਢ ਸਾਲ 'ਚ ਗੱਡੀ ਜਦੋਂ 2-4-5-10 ਵਾਰ ਧੋਤੀ ਜਾਂਦੀ ਆ, ਉਹ ਜਿਹੜੀਆਂ ਭਰੀਆਂ ਹੋਈਆਂ ਚੀਜ਼ਾਂ ਨੇ ਵਿੱਚ ਮਟੀਰੀਅਲ ਆ, ਉਹ ਨਿਕਲ ਕੇ ਗਿਰ ਜਾਂਦਾ ਅਤੇ ਜ਼ੀਰੋ 'ਤੇ ਕੰਮ ਪਹੁੰਚ ਜਾਂਦਾ। ਤੁਸੀਂ ਸਪੀਡ ਐਕਸ 'ਤੇ ਪਹੁੰਚੋ, ਲਾਈਫ ਟਾਈਮ ਵਾਰੰਟੀ, ਦੁਨੀਆਂ ਦਾ ਕੋਈ ਵੀ ਬ੍ਰਾਂਡ। ਅਤੇ ਇੱਕ ਮੈਂ ਅਵੇਅਰ ਕਰਦਾ ਹੁੰਦਾ, ਤੁਹਾਡਾ ਐਕਸੀਡੈਂਟ ਹੋਣ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਹਰ ਗਿਸ ਤੁਹਾਨੂੰ ਕਹਿ ਨਹੀਂ ਸਕਦੀ ਕਿ ਕੰਮ ਇੱਥੋਂ ਕਰਾਓ। ਹਰ ਗਿਸ ਇਸ ਟੋਟਲੀ ਇਲੀਗਲ, ਇਟਸ ਟੋਟਲੀ ਕੌਨਫਲਿਕਟ। ਤੁਹਾਨੂੰ ਇਹ ਕਹਿ ਸਕਦੇ ਕਿ ਸਾਡੀ ਵਰਕਸ਼ਾਪ ਤੋਂ ਚੈੱਕਅਪ ਕਰਾ ਲਓ, ਲੀਗਲ ਹੈ, ਤੁਸੀਂ ਗੱਡੀ ਕਿੱਥੋਂ ਲੈਣੀ ਹੈ। ਨੰਬਰ 2 ਤੇ ਕਾਰ ਰੈਂਟਲ ਦੇ ਵਿੱਚ ਬਹੁਤ ਠੱਗ ਠਕੋਰੀਆਂ ਚੱਲਦੀਆਂ, ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਚੁੱਪ ਕਰਕੇ ਫਟਾਫਟ ਪੇਪਰ ਸਾਈਨ ਕਰਾ ਲੈਂਦੇ ਆ। ਜਿਹੜਾ ਰੈਂਟ ਮਾਰਕੀਟ 'ਚ $40 ਚੱਲਦਾ, 90 ਇੰਸ਼ੋਰੈਂਸ ਕੰਪਨੀ ਤੋਂ ਚਾਰਜ ਕਰ ਲੈਂਦੇ ਨੇ, ਉਹ ਛੇਤੀ ਹੀ ਰਕਮ ਖਤਮ ਹੋ ਜਾਂਦੀ ਹੈ ਤੁਹਾਡੀ, ਉਹ 15 ਦਿਨ ਦੀ ਵਿੱਚ ਰਕਮ ਖਤਮ ਕਰ ਦਿੰਦੇ ਆ। ਸਪੀਡ ਐਕਸ ਤੁਹਾਨੂੰ ਗੱਡੀ ਦਊਗਾ ਲੰਬੇ ਟਾਈਮ ਲਈ ਰੈਂਟ ਵਾਸਤੇ। ਭਾਜੀ ਨੰਬਰ ਬੋਲ ਦਿਓ ਤੁਹਾਡਾ, ਕਿੰਨਾ?
4: 416-270-9921
0: 416-270-9921 ਸਪੀਡ ਐਕਸ ਆਟੋ ਕਲਿਜ਼ਨ। ਬਾਈ ਜੀ ਕੁਛ ਹੋਰ ਐਂਡ 'ਚ ਕਹਿਣਾ ਚਾਹੁੰਦੇ ਦੱਸੋ?
4: ਨਹੀਂ ਜੀ, ਬਿਲਕੁਲ ਧੰਨਵਾਦ ਤੁਹਾਡਾ, ਬਹੁਤ ਬਹੁਤ।
0: 416-270-9921 ਆਪਣੀ ਗੱਡੀ ਫ੍ਰੀ ਚੈੱਕ ਕਰਾਓ, ਸਪੀਡ ਐਕਸ ਆਟੋ ਕਲਿਜ਼ਨ 'ਤੇ ਪਹੁੰਚਣਾ, ਔਰ ਵਾਅਦਾ ਹੈਗਾ ਕਿ ਤੁਹਾਡਾ ਕੀਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਹੈ। ਅਤੇ ਸਪੀਡ ਐਕਸ ਦਾ ਨੰਬਰ ਹੈ 416-270-9921 9291 9214167792. ਥੈਂਕ ਯੂ ਬੈਂਜੀ ਤੁਹਾਡਾ ਵੀ ਜੀ ਇਸ ਬਿਜ਼ਨਸ ਦਾ ਇਸ ਰੇਡੀਓ ਸ਼ੋਅ ਦਾ ਹਿੱਸਾ ਬਣਨ ਦੇ ਲਈ ਔਰ ਉਮੀਦ ਕਰਦਾ ਕਿ ਸਾਡੇ ਕੰਨੀਓ ਵੀ ਤੁਹਾਨੂੰ ਬਹੁਤ ਅੱਛਾ ਜਿਹੜਾ ਹੈਗਾ
3: ਬਹੁਤ ਵਧੀਆ ਰਿਸਪੋਂਸ ਮਿਲ
0: ਨਹੀਂ ਰਿਸਪੋਂਸ ਨਾਲੋਂ ਵੀ ਆਪਣੀ ਜਿਹੜੀ ਇੱਕ ਪਿਆਰ ਮੁਹੱਬਤ ਹੁੰਦੀ ਹੈ ਹਾਂਜੀ ਉਹ ਜ਼ਰੂਰੀ ਹੈ ਸੰਤੋਸ਼ ਜੀ ਦਾ ਵੈਸੇ ਜਿਵੇਂ ਮੈਂ ਕਿਹਾ ਸੀ ਕੀ ਕਿਹਾ ਸੀ ਪਿਛਲੀ ਵਾਰ ਚ ਹੁਣ ਮੈਂ ਕੁਝ ਹੋਰ ਨਵਾਂ ਕਹਿੰਦਾ ਪਿਛਲੀ ਵਾਰ ਕੀ ਕਿਹਾ ਸੀ
2: ਤਾਰੀਫ ਕੀਤੀ ਸੀ
0: ਹਾਂ ਤਾਰੀਫ ਕੀਤੀ ਸੀਗੀ ਕੀ ਕੀਤੀ ਸੀ
3: ਦੁਬਾਰਾ
0: ਕਹਿ ਦੇ ਸੰਤੋਸ਼ ਜੀ
3: ਕੁਛ ਬੁਰਾ
0: ਸੁਲਤਾਨ ਜੀ ਤੁਸੀਂ ਆਉਂਦੇ ਰਹੋ ਪਲੀਜ਼ ਸੁਲਤਾਨ ਜੀ ਪਲੀਜ਼ ਗੋ ਅਹੈਡ
5: ਥੈਂਕ ਯੂ ਵੈਰੀ ਮਚ ਜੀ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ ਖਾਸ ਤੌਰ ਤੇ ਜਿਹੜੇ ਕਸਟਮਰ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ ਚਾਹੁੰਦੇ ਆ ਫਰਿੱਜ ਸਟੋਵ ਡਿਸ਼ਵਾਸ਼ਰ ਥ੍ਰੀ ਪੀਸ ਕਿਚਨ ਬੰਡਲ $5,000 ਵਾਲਾ $29.99 ਚ ਦਿੱਤਾ ਜਾ ਰਿਹਾ ਇਹਦੇ ਚ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ ਤੇ ਟੋਲ ਟੱਪ ਦੀ ਡਿਸ਼ਵਾਸ਼ਰ ਹੈ ਤੇ ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਅੱਜ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ $15.99 ਦਾ ਦੇ ਰਹੇ ਆ $15.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2828 ਨੰਬਰ ਹੈ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1,700 ਵਾਲਾ ਸਿਰਫ $10.99 ਦਾ ਪੇਅਰ ਮਿਲ ਜਾਏਗਾ ਕੱਲੀ ਵਾਸ਼ਰ ਵੀ $599 ਚ ਲੈ ਸਕਦੇ ਹੋ ਕੱਲਾ ਡਰਾਇਰ ਲੈਣਾ $499 ਚ ਮਿਲ ਜਾਏਗਾ ਜੇ ਤੁਸੀਂ ਬਿਲਟ ਇਨ ਕਿਚਨ ਲੈਣਾ $5,000 ਤੋਂ ਜ਼ਿਆਦਾ ਤੁਸੀਂ ਸੇਵ ਕਰੋਗੇ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ $12,000 ਵਾਲਾ $6,900 ਚ ਲੈ ਕੇ ਮੋਰ ਦੈਨ $5,000 ਦੀ ਸੇਵਿੰਗ ਕੀਤੀ ਜਾ ਸਕਦੀ ਹੈ ਤੇ 85 ਇੰਚ ਟੀਵੀ ਅੱਜ $2,300 ਤੋਂ $15.99 ਦਾ ਮਿਲੇਗਾ $700 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਦੋਨੋਂ ਬ੍ਰਾਂਡ ਅਵੇਲੇਬਲ ਹੈ ਜੀ ਸੋਨੀ ਬਰੇਵੀਆ 3 ਲੈਣਾ ਜਾਂ ਸੈਮਸੰਗ ਮਿੰਨੀ LED ਅਪਡੇਟਡ ਟੈਕਨੋਲੋਜੀ ਲੈਣੀ ਆ ਐਨੀ ਆਫ 1 ਟੀਵੀ $15.99 ਚ 85 ਇੰਚ ਮਿਲੇਗਾ ਬੋਵੇਡ ਐਂਡ ਚੰਕੂਜ਼ੀ ਤੇ 75 ਇੰਚ ਲੈਣਾ ਜੀ ਤੁਹਾਨੂੰ $1,300 ਤੋਂ $899 ਦਾ 65 ਇੰਚ ਲੈਣਾ ਤੁਹਾਨੂੰ ਅੱਜ ਸਪੈਸ਼ਲ ਤੇ $699 ਦਾ 55 ਇੰਚ ਲੈਣਾ $800 ਵਾਲਾ $399 ਦਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਉਹਦੇ 2 ਫਾਇਦੇ ਆ ਜੀ ਇੱਕ ਤਾਂ ਤੁਸੀਂ ਪ੍ਰੋਡਕਟ ਦੀ ਨੌਲੇਜ ਲੈ ਲਓਗੇ ਪ੍ਰਾਈਸ ਕੰਪੇਅਰ ਕਰ ਲਓਗੇ ਤੇ ਡਾਇਰੈਕਸ਼ਨ ਆਫ ਦਾ ਸਟੋਰ ਵੀ ਤੁਸੀਂ ਬਰੈਂਪਟਨ ਅਪਲਾਈਸਿਸ .com ਤੋਂ ਲੈ ਸਕਦੇ ਹੋ ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤਾ ਗਿਆ ਹੈ GE ਫਰਿੱਜ ਡੇਅਰ ਗੈਲਰੀ ਪ੍ਰੋਫੈਸ਼ਨਲ ਸੀਰੀਜ਼ ਵੱਲੋਂ ਜਾਂ ਤੁਸੀਂ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵੱਲੋਂ ਕੋਈ ਵੀ ਪ੍ਰੋਡਕਟ ਲੈਣੀ ਹੈ 6 ਮੰਥ ਚ ਪੇ ਕਰਨਾ ਲੋਐਸਟ ਪ੍ਰਾਈਸ ਗਾਰੰਟੀ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2828 ਨੰਬਰ ਹੈ ਜੀ 905-450-2828 ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ 905-450-2828 905-450-2828 ਜੀ

0: ਸੋ ਜਦੋਂ ਕੋਈ 12 ਸਾਲ ਪਹਿਲਾਂ ਇਸ ਕੰਟਰੀ ਚ ਆਉਂਦਾ ਹੁੰਦਾ ਸੀ ਨਾ, ਗਾਣਾ ਲਾ ਕੇ ਆਪਣੀਆਂ ਮੈਮਰੀਜ਼ ਆਪਣੇ ਡੋਲਿਆਂ ਨੂੰ ਸਡੋਲ ਕਰਦਾ ਹੁੰਦਾ ਸੀਗਾ ਕਿ ਨਵੇਂ ਨਵੇਂ ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ। ਪਰ 12 ਤੋਂ 22 ਮਹੀਨੇ ਪਹਿਲਾਂ ਜਿਹੜੇ ਲੋਕ ਆਏ ਕਹਿੰਦੇ ਨਵੇਂ ਨਵੇਂ ਆਏ ਆ ਪੰਜਾਬ ਤੋਂ, ਹੁਣੇ ਹੀ ਬਣਾ ਦਾਂਗੇ ਇਹਨੂੰ ਵੀ ਪੰਜਾਬ ਵਰਗਾ, ਜੋ ਆਦਤਾਂ ਨੇ ਅਸੀਂ ਆਪਣੀਆਂ ਨਾਲ ਡੰਪ ਕਰਾਂਗੇ, ਜੋ ਆਏ ਹਾਂ ਅਸੀਂ ਤੇਜ਼ ਤੇਜ਼ ਕਰਾਂਗੇ ਤਰੱਕੀਆਂ। ਕੁਛ ਪਿਛਲੇ 4 ਸਾਲ ਤੋਂ ਗੱਡੀਆਂ ਦੀਆਂ ਚੋਰੀਆਂ, ਰੋਜ਼ ਫੋਟੋਜ਼ ਦੇ ਵਿੱਚ ਕੱਚੇ ਬੰਦੇ ਜਿਹੜੇ ਉਤਰੇ ਹੋਏ ਨੇ ਟੈਂਪਰੇਰੀ ਵੀਜ਼ੇ 'ਤੇ। ਧੰਨ ਹੈ ਜਿੱਥੇ ਆਪਾਂ ਅਰਦਾਸ ਕਰਦੇ ਹਾਂ ਸਾਰੀ ਦੁਨੀਆ ਲਈ, ਕੈਨੇਡਾ ਵਾਸਤੇ ਵੀ ਅਰਦਾਸ ਕਰਿਆ ਕਰੋ ਕਿ ਧੰਨ ਹੈ ਕੈਨੇਡਾ ਦੀ ਗਵਰਨਮੈਂਟ ਜਿਹਨੇ ਦੇਖ ਕੇ ਅਣਡਿੱਠ ਕੀਤਾ, ਜਿਹਨੇ ਅਕਹਿ ਅਤੇ ਅਸਹਿ ਕਸ਼ਟ ਸਹਾਰੇ, ਲੋਕਾਂ ਦਾ ਸੱਤਿਆਨਾਸ ਮਰਵਾਇਆ, ਲੋਕਾਂ ਦੇ ਉੱਤੇ ਜ਼ੁਲਮ ਕੀਤੇ ਇਹਨਾਂ ਲੋਕਾਂ ਨੇ। ਕੱਚੇ ਬੰਦੇ ਆਏ, ਜਿਹੜੇ ਕੱਚੇ ਵਰਡ ਮਤਲਬ ਹੁੰਦਾ ਬੰਦੇ ਨੂੰ, ਅਸੀਂ ਵੀ ਆਏ ਸੀਗੇ, ਸਾਨੂੰ ਐਂ ਹੁੰਦਾ ਹੁੰਦਾ ਸੀ ਅਸੀਂ ਇਸ ਕੰਟਰੀ 'ਚ ਰਹਿਣਾ ਅਤੇ ਸਾਡੇ ਪਰਮਾਨੈਂਟ ਰੈਜੀਡੈਂਸੀ ਤਾਂ ਹੀ ਹੋ ਪਾਉਣਗੇ ਜੇ ਸਾਡਾ ਆਚਰਣ ਚੰਗਾ ਹੋਊਗਾ। ਪਰ ਅੱਜ ਜੋ ਇੱਥੇ ਦੇਖ ਰਹੇ ਸੀ, ਕਾਹਲੀਆਂ ਸਾਡੀਆਂ ਹੀ ਪੈਸਿਆਂ 'ਤੇ ਚੱਲਦੀਆਂ ਸਰਕਾਰਾਂ ਨੇ ਵਰਗੇ ਗਾਣੇ ਚਲਾਏ ਜਾਂਦੇ ਸੀ, ਜੇ ਅਸੀਂ ਆਉਣਾ ਬੰਦ ਹੋ ਜਾਈਏ ਮੁਲਕ ਦਾ ਪਤਾ ਨਹੀਂ ਕੀ ਹੋ ਜੂ ਕਿਹਾ ਜਾਂਦਾ ਸੀ। ਅੱਜ ਉਹੀ ਲੋਕ ਧਰਨੇ ਲਾ ਕੇ ਮਿੰਨਤਾਂ ਕਰ ਰਹੇ ਨੇ ਕਿ ਸਾਨੂੰ ਭੇਜੋ ਨਾ, ਜਿਹੜੇ ਗਾਣਿਆਂ 'ਚ ਕਹਿੰਦੇ ਸੀ। ਸੱਚਾਈ ਦੀ ਗੱਲ ਕਰਨ ਲੱਗਿਆ, ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ, ਮੈਂ ਕਿਸੇ ਨੂੰ ਕੁਛ ਨਹੀਂ। ਸੱਚਾਈ ਸੀ ਕਿ ਆਪਾਂ ਉੱਪਰ ਨੂੰ ਥੁੱਕਣਾ ਸ਼ੁਰੂ ਕੀਤਾ ਅਤੇ ਉਹ ਥੁੱਕ ਮੂੰਹ 'ਤੇ ਗਿਰਨਾ ਸ਼ੁਰੂ ਹੋ ਗਿਆ। ਅਸੀਂ ਰਿਸਪੈਕਟ ਡਿਗਨਿਟੀ ਜੋ ਸਾਡੇ ਬਜ਼ੁਰਗਾਂ ਨੇ ਬਣਾਈ ਸੀ, ਕੈਨੇਡਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਜਿਹਨੂੰ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ ਰੈਕੋਗਨਾਈਜ਼ ਕੀਤਾ, ਪਹਿਲੀ ਲੰਬਰ ਮਿਲ ਤੁਹਾਡੇ ਬਜ਼ੁਰਗਾਂ ਨੇ, ਜਦੋਂ ਇੱਥੇ ਪੂਰਾ ਰੇਸਿਸਮ ਸੀ, ਕ੍ਰੈਕ ਹੈਡ ਰਾਜ ਕਰਦੇ ਸੀ, ਅੱਤਿਆਚਾਰ ਸੀਗਾ, ਜ਼ੁਲਮ ਸੀ, ਉਸ ਵੇਲੇ ਤੁਹਾਡੇ ਅਤੇ ਚੀਨੀਆਂ ਦੇ ਬਜ਼ੁਰਗਾਂ ਨੇ ਆ ਕੇ ਗੁਲਾਮੀਆਂ ਵਾਂਗੂ ਵਰਗੇ ਮਾਹੌਲ 'ਚ ਜਿੱਤੇ। ਰੇਲਵੇ ਲਾਈਨਾਂ ਸਾਰੀਆਂ ਚੀਨੀਆਂ ਦੇ ਬਜ਼ੁਰਗਾਂ ਨੇ ਬਣਾਈਆਂ ਨੇ। ਐਵੇਂ ਨਹੀਂ ਚੀਨੇ ਇੰਨੀ ਰਿਚ ਲਾਈਫ ਜੀ ਰਹੇ ਇਸ ਕੰਟਰੀ 'ਚ, ਰਿਚਮੰਡ ਹਿੱਲ ਸ਼ਹਿਰ ਦਾ ਨਾਂ, ਅਤੇ ਸਭ ਤੋਂ ਰਿਚ ਲੋਕ ਰਹਿੰਦੇ ਨੇ ਉਹ ਚੀਨੇ ਨੇ, ਉੱਥੇ ਚੀਨੀਆਂ ਦਾ ਸ਼ਹਿਰ ਕਹਿੰਦੇ ਰਿਚਮੰਡ ਹਿੱਲ ਨੂੰ,
1: ਬਿਲਕੁਲ
0: ਰਿਚਮੰਡ ਹਿੱਲ, ਟੌਪ ਦੀ ਹਿੱਲ GTA 'ਚ। ਅਤੇ ਅਸੀਂ ਆਹ ਗਾਣਾ ਸੁਣਨ ਦੀ ਬਜਾਏ ਹੋਰ ਕੁਛ ਕੀਤਾ।

0: ਸਮਾਂ ਸਭ ਤੋਂ ਵੱਡੀ ਦਾਰੂ ਆ, ਕਿਸੇ ਵੀ ਜ਼ਖਮ ਨੂੰ ਭਰਨ ਲਈ ਸਮਾਂ ਸਭ ਤੋਂ ਵੱਡੀ ਦਾਰੂ ਆ, ਕੋਈ ਚੀਜ਼ ਨੂੰ ਪਾਉਣ ਲਈ ਜ਼ਰੂਰ ਸਮਾਂ ਦਿਓ। ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ। ਰੇਡੀ ਆਵਾਜ਼ ਸੁਣ ਰਹੇ ਹੋ ਤੇ ਭੈਣ ਜੀ ਇੱਕ ਜਾਣ ਲੱਗੇ ਆਪਾਂ ਹਾਇਰਿੰਗ ਕਰਦੀ ਅੱਜ ਸਾਰਿਆਂ ਨੂੰ।
1: ਹਾਂਜੀ ਭੈਣ,
0: ਅੱਜ ਉਹ ਲੋਕ ਜਿਹੜੇ 12 ਸਾਲ ਵਾਲੇ ਪਹਿਲਾਂ ਵਾਲੇ ਗਾਣੇ ਵਰਗੇ ਨੇ, ਅਗਰ ਜੋਬ ਲੱਭ ਰਿਹਾ ਕੋਈ ਬੰਦਾ ਨਵਾਂ, ਜਿਹਦੇ ਗਰਦਨ 'ਚ ਕੋਈ ਕੀਲਾ ਨਾ ਹੋਵੇ, ਜ਼ਬਾਨ ਦੇ ਉੱਤੇ ਕੰਡੇ ਨਾ ਹੋਣ ਅਤੇ ਕੰਨਾਂ 'ਚ ਖੂਬਸੂਰਤੀ ਹੋਵੇ ਸੁਣਨ ਦੀ, ਇਸ ਤਰ੍ਹਾਂ ਦੇ ਵਰਕਰ ਦੀ ਜ਼ਰੂਰਤ ਹੈ। ਗਰਦਨ 'ਚ ਕੀਲਾ, ਧੌਣ 'ਚ ਕੀਲਾ, ਹੰਕਾਰ, ਗਰੀਬ ਬੰਦੇ 'ਚ ਇੰਨਾ ਹੰਕਾਰ ਹੁੰਦਾ, ਉਹਦੀ ਸੈਲਫ ਰਿਸਪੈਕਟ ਬੜੀ ਉੱਪਰ ਤੱਕ ਗਈ ਹੁੰਦੀ ਹੈ
2: ਜੀ।
0: ਅਮੀਰ ਬੰਦਾ ਜਿਹੜਾ ਹੈ ਉਹਨੂੰ ਕੁਛ ਵੀ ਕਹਿ ਦੋ, ਉਹਨੂੰ ਕੋਈ ਫਰਕ ਨਹੀਂ ਪੈਂਦਾ,
2: ਬਿਲਕੁਲ
0: ਉਹਨੂੰ ਕਹਿੰਦਾ ਉਹ ਨੂੰ ਪਤਾ ਮੈਂ ਕਿਹੜਾ ਇਹ ਹੈਗਾ ਜੋ ਇਹ ਕਹਿੰਦੇ ਪਏ ਨੇ। ਗਰੀਬ ਨੂੰ ਇਹ ਲੱਗਦਾ ਵੀ ਇਹ ਮੈਨੂੰ ਕਿਹਾ ਗਿਆ, ਕਿਤੇ ਮੈਂ ਤਾਂ ਨਹੀਂ ਇਹੋ ਜਿਹਾ ਹੋ ਗਿਆ, ਅਸਲ 'ਚ ਹੁੰਦਾ ਹੋਏਗਾ, ਠੀਕ ਹੈ। ਸੋ ਉਹਦੀ ਸੈਲਫ ਰਿਸਪੈਕਟ ਦੇਖੀ ਬੜੀ ਉੱਪਰ ਤੱਕ ਗਈ ਹੁੰਦੀ ਹੈ, ਸਪੈਸ਼ਲੀ ਇਸ ਕੰਟਰੀ 'ਚ। ਮੈਂ ਇਹੋ ਜਿਹੇ ਲੋਕ ਦੇਖੇ ਨੇ ਡਬਈ ਦੇ ਵਿੱਚ, ਉਹਨਾਂ ਨੇ ਧੱਕੇ ਖਾਧੇ, ਮਿੱਟੀ ਖਾਧੀ ਡਬਈ 'ਚ, 310 ਸਕੂਟਰਾਂ ਦੇ ਉੱਤੇ ਡਿਲੀਵਰੀਆਂ ਕਰਦੇ ਨੇ ਲੋਕ
2: ਜੀ।
0: ਉਹ ਡਬਈ ਤੋਂ ਡਿਲੀਵਰੀਆਂ ਕਰਦਾ ਬੰਦਾ ਜਦੋਂ ਕੈਨੇਡਾ ਉੱਤਰ ਜਾਂਦਾ ਨਾ, ਉਹਦੇ ਰਾਈਟਸ ਇੱਕਦਮ ਇਹ ਚੇਂਜ ਹੋ ਜਾਂਦੇ, ਉਹਦੀ ਹਵਾ ਇੱਕਦਮ ਇਹ ਚੇਂਜ ਹੋ ਜਾਂਦੀ ਹੈ
2: ਜੀ। ਜੀ ਬਿਲਕੁਲ,
0: ਡਬਈ ਦੇ ਵਿੱਚ ਜੋ ਮਿਸਟ੍ਰੀਟ ਕੀਤਾ ਜਾਂਦਾ ਇਹਨਾਂ ਨੂੰ ਸਾਰਿਆਂ ਨੂੰ। ਮੈਂ ਗੁਰਦੁਆਰਾ ਸਾਹਿਬ ਗਿਆ, ਮੈਨੂੰ ਬੜਾ ਤਰਸ ਆਇਆ ਉੱਥੇ ਦੇਖ ਕੇ, ਮੰਦਿਰ ਅਤੇ ਗੁਰਦੁਆਰਾ ਇਕੱਠੇ, ਇੱਕ ਗੱਲ ਬਹੁਤ ਅੱਛੀ ਲੱਗੀ, ਮੰਦਿਰ ਅਤੇ ਗੁਰਦੁਆਰਾ ਨਾਲ ਨਾਲ, ਬਿਲਕੁਲ ਨਾਲ ਨਾਲ
2: ਜੀ ਜੀ,
0: ਮੰਦਿਰ ਅਤੇ ਗੁਰਦੁਆਰਾ ਨਾਲ ਨਾਲ, ਅਤੇ ਮੰਦਿਰ 'ਚ ਲੋਕ ਮੱਥਾ ਟੇਕਦੇ ਨੇ ਅਤੇ ਗੁਰਦੁਆਰੇ ਜਾ ਕੇ ਲੰਗਰ ਛਕਦੇ ਨੇ, ਅਤੇ ਅੱਧੇ ਕਾਰ ਸੇਵਕ ਜਿਹੜੇ ਉੱਥੇ ਸੇਵਾ ਕਰਨ ਵਾਲੇ ਉਹ ਹਿੰਦੂ ਪਰਿਵਾਰਾਂ ਦੇ ਲੋਕ ਲੰਗਰ 'ਚ ਸੇਵਾ ਕਰਦੇ ਨੇ। ਕਿੱਡਾ ਮੈਨੂੰ ਮਾਨਸ ਕੇਕ ਜਾਤ ਸਭੇ ਪਹਿਚਾਣ ਬੋਲਦਾ ਮੈਸੇਜ ਮਿਲਿਆ, ਕਿੰਨੇ ਮੁਸਲਿਮ ਪਰਿਵਾਰ, ਪਾਕਿਸਤਾਨੀ ਲੋਕ, ਹੋਰ ਲੋਕ ਉੱਥੇ ਕੇ ਲੰਗਰ ਛਕਦੇ ਨੇ, ਮੱਥਾ ਟੇਕਦੇ ਨੇ, ਮੰਦਿਰ ਮਸਜਿਦ ਅਤੇ ਗੁਰਦੁਆਰਾ ਇਕੱਠੇ ਹੋਏ ਪਏ ਨੇ ਉੱਥੇ ਉਸ ਜਗ੍ਹਾ 'ਤੇ ਦੁਬਈ ਦੇ ਵਿੱਚ। ਮੈਂ ਦੇਖਿਆ ਅੱਖਾਂ ਦੇ ਨਾਲ, ਤਰਸ ਬਹੁਤ ਆਉਣਾ ਜਦੋਂ ਸਾਈਡ 'ਤੇ ਖੜ੍ਹੇ, ਮੇਰੀ ਆਦਤ ਹੈ ਲੋਕਾਂ 'ਚ ਮਿਕਸ ਹੋਣ ਦੀ, ਮੈਂ ਸਾਈਡ 'ਤੇ ਜਾ ਕੇ ਸਕੂਟਰ ਵਾਲੇ ਮੁੰਡੇ ਖੜ੍ਹੇ ਖਾਸੇ ਸਾਰੇ, ਉਹਨਾਂ 'ਚ ਖੜ੍ਹਾ, ਇੱਕ ਕਹੇ ਮੈਨੂੰ 50 ਦੌਰਾਨ ਬਣ ਗਏ, ਇੱਕ ਕਹੇ ਮੈਨੂੰ 20 ਦੌਰਾਨ ਬਣ ਗਏ, ਇੱਕ ਕਹੇ ਮੈਂ ਡਿਲੀਵਰੀ ਕਰਕੇ ਆਇਆ, ਮੈਨੂੰ 25 ਵੀ ਦਿੱਤੀ, ਇੱਕ ਕਹਿੰਦਾ ਮੇਰੇ ਨਾਲ ਬਹੁਤ ਮਿਸਟ੍ਰੀਟ ਕੀਤਾ, ਆਪਸ 'ਚ ਗੱਲਾਂ ਕਰਦੇ ਸੀ
2: ਜੀ ਜੀ।
0: ਉਹੀ ਬੰਦਾ ਜਦੋਂ ਕੈਨੇਡਾ ਉੱਤਰ ਜਾਂਦਾ ਨਾ, ਉਹ ਟਟੀਰੀ ਨਹੀਂ ਜਿਵੇਂ ਲੱਤਾਂ ਉੱਪਰ ਨੂੰ ਚੱਕ ਲੈਂਦੇ, ਕਹਿੰਦੇ ਸਮਾਨ ਮੈਂ ਚੱਕਿਆ ਇਹਨਾਂ ਥੱਲੇ ਕੱਢਣਾ, ਟਟੀਰੀ ਬਣ ਜਾਂਦਾ, ਇੰਨੀ ਤਰੀ ਬਹੁਤ
2: ਹਵਾ ਬਦਲ ਜਾਂਦੀ ਹੈ,
0: ਬਹੁਤ ਅਚਰਜ ਬੰਦੇ ਚਾਹੀਦੇ ਮੈਨੂੰ ਕੰਮ ਲਈ। ਅਤੇ ਉਹ ਬੰਦੇ ਕਾਲ ਕਰਿਓ ਜਿਹੜੇ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਨੇ। ਬਾਡੀਮੈਨ ਦੇ ਕੰਮ ਵਾਸਤੇ ਵਰਕਰਾਂ ਦੀ ਜ਼ਰੂਰਤ ਹੈ, ਸਪੀਡੈਕਸ ਆਟੋ ਨੂੰ 5 ਵਰਕਰ ਚਾਹੀਦੇ ਨੇ, ਬਾਡੀਮੈਨ ਦੇ ਕੰਮ ਵਾਲੇ ਜਿਹੜੇ ਡੈਂਟਿੰਗ ਪੇਂਟਿੰਗ 'ਚ ਆਉਣ, ਸਿੱਖਣ ਅਤੇ ਨਾਲ ਲੱਗਣ, ਅੱਗੇ ਵਧਣ। 416-277-9921 ਸਿਖਾਇਆ ਜਾਊਗਾ ਉਹਨੂੰ ਜੋ ਕੰਮ ਦੇ ਕਾਬਲ ਹੋਇਆ, 416-277-9921। ਬੜਾ ਸੋਹਣਾ ਸੁਨੱਖਾ ਮੈਂ ਹੁੰਦਾ ਸੀਗਾ ਜੀ, ਮੈਨੂੰ ਨਾ ਮਤਲਬ ਮੈਂ ਪਹਿਲਾਂ ਗੱਲ ਦੱਸਣ ਲੱਗਿਆ
2: ਜੀ,
0: ਦੇਖੋ ਮੇਰੀ ਨਾ ਸਿਸਟਰ ਦੇ ਲਾਅ ਸੀਗੇ, ਹਾਸੇ ਵਾਲੀ ਗੱਲ ਆ
2: ਜੀ ਜੀ,
0: ਮੇਰੀ ਸਿਸਟਰ ਇੱਥੇ ਵਿਆਹੀ ਗਈ ਸੀ, ਉਹ ਮੈਂ ਜਾਣਾ, ਉਹਨਾਂ ਨੇ ਅੱਧਿਆਂ ਨੇ ਕਹਿਣਾ ਗਵਿੰਦੇ ਵਰਗਾ, ਕਿਸੇ ਨੇ ਕਹਿਣਾ ਅਕਸ਼ੇ ਕੁਮਾਰ ਵਰਗਾ, ਮੈਨੂੰ ਇਹ ਕਹਿਣਾ। ਮੈਨੂੰ ਬੜਾ ਘਮੰਡ ਹੁੰਦਾ ਸੀ ਆਪਣੇ ਸੋਹਣੇ ਹੋਣ 'ਤੇ ਦੇਖਣ 'ਤੇ। ਮੇਰੇ ਗੁਰੂ ਸੀ ਸੁੰਦਰ ਲਾਲ ਬਾਊ ਜੀ, ਮਿੰਦਰ ਬਾਊ ਜੀ ਅਤੇ ਇੱਕ ਸੁੰਦਰ ਲਾਲ ਜੀ
2: ਜੀ।
0: ਸੁੰਦਰ ਲਾਲ ਜੀ ਸੀਗੇ ਗੜਵਾਲ ਤੋਂ, ਮਿੰਦਰ ਬਾਊ ਮਿੰਦਰ ਸਿੰਘ ਸੈਣੀ ਸੀਗੇ ਹੁਸ਼ਿਆਰਪੁਰ ਦੇ
2: ਜੀ।
0: ਮਿੰਦਰ ਸਿੰਘ ਸੈਣੀ ਦੀ ਕੱਖ ਨਹੀਂ ਸੀਗੀ ਜੀ, ਹਾਦਸੇ ਦੇ ਵਿੱਚ ਸਰਜੈਬ ਸਿੰਘ ਲਿਬੜਾ ਦੀ ਜਾਨ ਬਚਾਉਂਦੇ ਹੋਏ ਇੱਟਾਂ ਮਾਰ ਕੇ ਲੋਕ ਭਜਾਏ ਸੀ, ਜਿਹੜੇ ਗੋਲੀਆਂ ਮਾਰਨ ਆਏ ਸੀ ਉਹਨਾਂ ਦੇ ਅੱਖ ਦੇ ਉੱਤੇ ਇੱਟਾਂ 'ਚੋਂ ਲੱਗ ਕੇ ਸ਼ਰਲਾ ਵੱਜ ਗਿਆ ਸੀ, ਅੱਖ ਨਿਕਲ ਗਈ ਸੀ ਉੱਥੇ ਹੀ। ਮਿੰਦਰ ਬਾਊ ਜੀ ਸਾਰਾ ਦਿਨ ਜਰਦਾ ਲਾਉਂਦਾ ਸੀ, ਹੱਥ 'ਚ ਜਰਦਾ ਹੁੰਦਾ ਸੀ, ਪੁੱਤ ਤੋਂ ਬਿਨਾਂ ਕਿਸੇ ਨੂੰ ਉਹ ਬੋਲਦੇ ਨਹੀਂ ਸੀ, ਤੇ ਜਦੋਂ ਗਾਲ ਕੱਢਦਾ ਸੀ ਕਿਸੇ ਨੂੰ ਵੱਡੇ ਤੋਂ ਵੱਡਾ ਬਦਮਾਸ਼ ਛਿੱਲ ਜਾਂਦਾ ਸੀ, ਤਕੜਾ ਸੀ, ਸਾਰੀ ਜ਼ਿੰਦਗੀ ਪਹਿਲਵਾਨ ਰਿਹਾ ਸੀ। ਮਿੰਦਰ ਬਾਊ ਜੀ ਨੇ ਇੱਕ ਦਿਨ ਮੈਨੂੰ ਬੁਲਾ ਕੇ ਗੱਲ ਸਮਝਾਈ, ਕਹਿੰਦੇ ਪੁੱਤ ਇੱਕ ਗੱਲ ਕਹਾਂ, ਮੈਂ ਕਿਹਾ, ਕਹਿੰਦੇ ਸਰਦਾਰਾਂ ਦਾ ਤੂੰ ਭਾਣ ਜਾ ਪੁੱਤ, ਤੇਰਾ ਇਹਦਾ ਕੋਈ ਮੁੱਲ ਨਹੀਂ ਗਾ, ਤੈਨੂੰ ਲੱਗਦਾ ਪਿਆ ਤੇਰਾ ਮੁੱਲ ਤੇਰੇ ਕੰਮ ਨਾ ਪੈਣਾ। ਉਹਨਾਂ ਨੇ ਮੈਨੂੰ ਇੱਕ ਸਬਕ ਸਿਖਾਇਆ ਜ਼ਿੰਦਗੀ ਦਾ, ਚੰਮ ਦਾ ਕੋਈ ਮੁੱਲ ਨੀ, ਇਹ ਢਾ ਜੂਗਾ, ਚੇਂਜ ਹੋ ਜੂਗਾ, ਕੰਮ ਦਾ ਮੁੱਲ ਵੱਧਦਾ ਹੀ ਜਾਊਗਾ ਤੇਰਾ। ਨੰਬਰ 2 ਸੁੰਦਰ ਬਾਬੂ ਜੀ ਨੇ ਗੱਲ ਸਿਖਾਈ ਸੀ, ਸੁੰਦਰ ਬਾਬੂ ਜੀ ਨੇ ਮੇਰੇ ਨਾਲ ਬੈਠਣਾ ਮੋਟਰਸਾਈਕਲ ਦੇ ਪਿੱਛੇ, ਅਸੀਂ ਕਿਤੇ ਜਾਣਾ, ਜੋਸ਼ ਕੇ ਸਾਥ ਹੋਸ਼, ਉਹਨਾਂ ਨੇ ਕਹਿਣਾ ਜੋਸ਼ ਵੀ ਜ਼ਰੂਰੀ ਆ, ਹੋਸ਼ ਸਾਥ ਮੇ ਰੱਖਾ ਕਰ, ਹੋਸ਼ ਹੋਗਾ ਜੋਸ਼ ਹੋਗਾ ਦੋਨੋਂ ਕੇ ਇੱਕ ਸਮੀਕਰਨ ਸੇ ਤਰੱਕੀ ਹੋਗੀ। ਬਾਬੂ ਜੀ ਹਿੰਦੀ ਬੋਲ ਦਿੰਦੇ ਸੀ ਸੁੰਦਰ ਬਾਬੂ ਜੀ, ਮੈਂ ਦੋਨਾਂ ਨੂੰ ਬਾਬੂ ਜੀ ਕਹਿ ਕੇ ਬੁਲਾਉਂਦਾ, ਬਜ਼ੁਰਗੀ ਦੇ ਤੌਰ ਦੇ ਉੱਤੇ ਸਤਿਕਾਰ ਕਰਦਾ, ਰਿਸਪੈਕਟ ਕਰਦਾ। ਇਸੇ ਤਰ੍ਹਾਂ ਸਤਿੰਦਰਪਾਲ ਭਾਜੀ, ਬੜਾ ਕੁਛ ਮੈਂ ਸਤਿੰਦਰਪਾਲ ਸਦਮਾ ਹੁਣ ਤੋਂ ਸਿੱਖਿਆ, ਬਹੁਤ ਅੱਛੇ ਅਲਫਾਜ਼ਾਂ ਦੇ ਮਾਲਕ ਨੇ, ਮਤਲਬ ਮੈਂ ਕਹਿੰਦਾ ਵੀ ਗੁਣ ਹੀ ਨਿਧਾਨ ਨੇ, ਔਰ ਬੋਲ ਕੇ ਹੀ ਉਹਨਾਂ ਨੇ ਕਮਾਇਆ ਜ਼ਿੰਦਗੀ ਸਭ ਕੁਛ, ਇੰਨੀ ਦੁਨੀਆ ਕਮਾਈ। ਸਤਿੰਦਰਪਾਲ ਸਿੰਘ ਸਿਧਵਾ, ਮੈਂ ਇੱਕ ਚੀਜ਼ ਸਿੱਖੀ ਉਸ ਇਨਸਾਨ ਤੋਂ ਕਿ ਕਿਸੇ ਦੀ ਉਹ ਨਿੰਦਿਆ ਨਹੀਂ ਕਰਦੇ, ਉਹ ਕਹਿੰਦੇ ਕਿਸੇ ਨਿੰਦਿਆ 'ਤੇ ਮੈਂ ਆਪਣਾ ਸਮਾਂ ਵੇਸਟ ਨਹੀਂ ਕਰਨਾ। ਮੈਂ ਕ੍ਰਿਟਿਕ ਹਾਂ, ਕ੍ਰਿਟਿਕ ਹੁੰਦਾ ਜਿਹੜਾ ਨੁਕਸ਼ਦੇਹੀ ਦੇ ਉੱਤੇ ਕੰਮ ਕਰਦਾ, ਨਿੰਦਕ ਨਹੀਂ ਹੈਗਾ ਵੀ ਕਿਸੇ ਨਿੰਦੀ ਹੈ ਯਾਰ, ਉਹਦੇ ਕੱਪੜੇ ਕਿਹੋ ਜਿਹੇ ਪਾਏ ਹੁੰਦੇ ਨੇ, ਉਹਦੀ ਜਨਾਨੀ ਭੱਜ ਗਈ, ਉਹਦਾ ਬੰਦਾ ਭੱਜ ਗਿਆ, ਨਨ ਆਫ ਮਾਈ ਬਿਜ਼ਨਸ, ਮੇਰਾ ਬਿਜ਼ਨਸ ਨਹੀਂ। ਮੈਂ ਕ੍ਰਿਟਿਕ ਹਾਂ ਕਿ ਸਰਕਾਰਾਂ ਜਿਹੜੇ ਸਿਸਟਮ ਨੂੰ ਚਲਾਉਣ ਦੇ ਲਈ ਸਹੁੰ ਖਾ ਕੇ ਗੱਦੀ 'ਤੇ ਬੈਠੀਆਂ, ਜਦੋਂ ਆਪਣਾ ਫਰਜ਼ ਨਹੀਂ ਨਿਭਾਉਂਦੇ, ਮੈਂ ਉਹਨਾਂ ਦੇ ਉੱਤੇ ਬੋਲਦਾ। ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ। ਕਾਰੀਗਰ ਚਾਹੀਦੇ ਨੇ ਸਾਨੂੰ ਸਪੀਡਐਕਸ ਆਟੋਕਲਿਜ਼ਨ 'ਤੇ, ਜਿਸ ਤਰ੍ਹਾਂ ਆਮ ਤੌਰ 'ਤੇ ਲੋਕ ਮੇਰੇ ਸਾਰੇ ਕਹਿੰਦੇ ਵੀ ਆਹ ਕੰਮ 'ਚ ਵੀ ਤੇਰਾ ਹਿੱਸਾ ਹੈਗਾ, ਅਤੇ ਮੈਨੂੰ ਇਹ 'ਚ ਸਪੀਡਐਕਸ ਵੀ ਕਹਿ ਰਹੇ ਨੇ, ਮੈਂ ਪ੍ਰਮੋਟ ਇੱਦਾਂ ਕਰ ਦਿੰਦਾ, ਮੈਨੂੰ ਪੁੱਛਣ ਲੱਗਦਾ ਤੇਰਾ ਹਿੱਸਾ ਵਿੱਚ। 416-277-9221 'ਤੇ ਜੋਬ ਲਈ ਕਾਲ ਕਰਨੀ ਆ, 416-277-9221। ਰੈਮੀ ਜੀ ਕੀ ਹਾਲ ਚਾਲ ਨੇ? ਦੇਖੋ ਜੀ ਆਪਣੇ ਕੋਲ ਡੀਲ ਕੀ ਅੱਜ, ਪਹਿਲਾਂ ਇਹ ਬੋਲੋ ਸਭ ਤੋਂ। ਬੱਲੇ ਦੇਖੋ ਜਿਵੇਂ ਬੰਦਾ ਘਰੇ ਵੜਦੀ ਨਾ, ਦਰਵਾਜ਼ਾ ਖੋਲ ਕੇ ਪੁੱਛਦਾ ਅੱਜ ਕੀ ਬਣਿਆ, ਰੈਮੀ ਨੂੰ ਮੈਂ ਪੁੱਛਦਾ ਅੱਜ ਡੀਲ ਕੀ ਆ। ਹਾਂਜੀ ਰੈਮੀ,
1: $30 ਦੀ
0: ਮੈਂ ਨਾ, ਮਤਲਬ ਇੱਕ ਨਾ ਜਿਹੜੇ ਹੁੰਦੇ ਨੀ ਬੰਦੇ ਜਿਹੜੇ ਬਿਜ਼ਨਸ ਕਰਦੇ ਨੇ, ਬੋਝ ਬਾਜਾ ਨਹੀਂ ਲੈਂਦੇ, ਆਹ ਬੰਦਾ ਮੈਂ ਉਹੋ ਜਿਹਾ ਦੇਖਿਆ, ਬਾਹਲਾ ਬੋਝ ਬੋਝ ਨਹੀਂ ਲੈਂਦੇ, ਜਦੋਂ ਮੇਰੇ ਪੇ ਕਰਨਾ ਹੁੰਦਾ ਪੇਮੈਂਟ ਕਰਨੀ, ਬਾਹਲਾ ਬੋਝ ਨਹੀਂ ਲੈਂਦੇ, ਕਹਿੰਦੇ ਕਰ ਦਿੰਦੇ ਆ ਸਾਰਿਆਂ
1: ਨੇ ਕਰ ਰਹੀਆਂ।
0: ਜੈਮ ਇਹ ਤਾਂ ਜੈਮ ਪਰਸਨ ਆ। ਸੋ ਬਹੁਤ ਸ਼ੁਕਰੀਆ ਤੁਹਾਡਾ ਸਾਡੀ ਜ਼ਿੰਦਗੀ 'ਚ ਆਉਣ ਦੇ ਲਈ, ਬਹੁਤ ਸ਼ੁਕਰੀਆ ਜੀ, ਤੁਸੀਂ ਇਸ ਰੇਡੀਓ ਦਾ ਹਿੱਸਾ ਬਣੇ, 6-7 ਸਾਲ ਤੋਂ ਐਡ ਕਰ ਰਹੇ ਹੋ, ਹਜ਼ਾਰਾਂ ਹੀ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਰੈਮੀ ਦੇ ਸਟੋਰ ਨੇ ਬੈੱਲ ਵਰਜਨ ਦੇ, ਇਹਨਾਂ ਦੇ ਕਲਾਇੰਟ ਬਣੇ, ਕਸਟਮਰ ਕੇਅਰ ਸਰਵਿਸ ਤੋਂ ਲੈ ਕੇ ਹਰ ਲਿਆ, ਹਰ ਬੰਦੇ ਨੂੰ ਖੁਸ਼ ਨਹੀਂ ਕਰ ਪਾਏ ਇਹ, ਐਜ਼ ਪਰ ਮੀ ਆਲਸੋ ਮੈਂ ਵੀ ਨਹੀਂ ਕਰ ਪਾਇਆ, ਅਤੇ ਨਾ ਸਾਰਿਆਂ ਨੇ ਕਰ ਪਾਉਣਾ, ਪਰ ਬਹੁਤ ਇਹ ਲੋਕ ਬਹੁਤ ਖੁਸ਼ ਨੇ ਇਹਨਾਂ ਤੋਂ। ਰੈਮੀ ਜੀ ਦਿਓ ਮੈਸੇਜ।
3: ਪਹਿਲਾਂ ਤਾਂ ਥੈਂਕ ਯੂ ਜੀ, ਜਿਹੜੀ ਗੱਲਾਂ ਮੇਰੇ ਬਾਰੇ ਕਹੀਆਂ ਉਹ ਤੋਂ ਡਬਲ ਟ੍ਰਿਪਲ ਮੈਂ ਕਿਹਾ ਮਿਲਨ ਟਾਈਮ ਤੁਹਾਡੇ ਲਈ ਨੇ, ਇੱਕ ਗੱਲ ਕਹਾਂਗਾ, ਰੇਡੀਓ ਵਾਜ਼ ਜ਼ਿੰਦਾਬਾਦ ਜ਼ਿੰਦਾਬਾਦ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ। ਔਰ ਰੈਮੀ ਜੀ ਅੱਜ ਦੀ ਡੀਲ ਆਫ ਦਾ ਡੇ ਬੋਲੋ।
3: ਬਿਲਕੁਲ ਡੀਲ ਹੈਗੀ ਜੀ ਆਪਣੀ $30 ਚ, ਸੇਮ ਹੀ ਡੀਲ ਸੀਗੀ, $5 ਮੈਂ ਕਿਹਾ ਸੀ ਵੱਜ ਜਾਣੀ ਹੈਗੀ ਆ, ਉਹ ਡੀਲ ਲੰਘ ਗਈ ਆ, ਹੁਣ $30 ਚ ਹੀ ਡੀਲ ਹੈ ਇੱਕ, ਉਹਦੇ ਚ ਉਹੀ 100 GB ਰੇਟ ਆ ਕੈਨੇਡਾ ਤੇ USA ਰੋਮਿੰਗ ਦੇ ਨਾਲ, ਤੁਸੀਂ ਕਹਿ ਲਓ $1 ਅ ਡੇ, $1 ਪਰ ਦਿਨ ਦਾ, ਤੁਸੀਂ ਅਮੈਰੀਕਾ ਰਹਿਣਾ ਹੈ ਭਾਵੇਂ ਤੁਸੀਂ ਕੈਨੇਡਾ ਹੈਗੇ ਹੋ, ਇੱਕੋ ਹੀ ਕੋਸਟ ਹੋਵੇ ਕੈਨੇਡੀਅਨ $30, 100 GB ਰੇਟ ਆ ਕੈਨੇਡਾ ਤੇ USA ਰੋਮਿੰਗ ਦੇ ਨਾਲ, ਕੋਈ ਕੰਟਰੈਕਟ ਨਹੀਂ ਹੈਗਾ, ਇੱਕੋ ਹੀ ਕੰਡੀਸ਼ਨ ਹੈ ਸਟੋਰ ਤੇ $25 ਦੀ ਉਹ ਜਿਹੜੀ ਪ੍ਰੋਸੈਸਿੰਗ ਫੀ ਹੁੰਦੀ ਉਹ ਦੇਣੀ ਹੈ
0: ਜੀ,
3: ਤੇ ਨੰਬਰ ਚੇਂਜ ਕਰ ਲਓ, ਕੋਈ ਬਿਜ਼ਨਸ ਦੀ ਲੋੜ ਨਹੀਂ ਹੈਗੀ ਹੈ, ਕੋਈ ਸਟੂਡੈਂਟ ਪਲਾਨ ਨਹੀਂ ਹੈਗਾ।
0: ਸੋ ਤੁਸੀਂ $30 ਮਹੀਨੇ ਦੇ ਦੇਣੇ ਆ, ਕੋਈ ਕੰਟਰੈਕਟ ਨਹੀਂ ਹੈਗਾ, ਵਨ ਟਾਈਮ ਸਟੋਰ ਦੀ ਫੀਸ ਆ, ਤੇ ਅਮੈਰੀਕਾ ਕੈਨੇਡਾ ਦੀ ਰੋਮਿੰਗ, ਅਮੈਰੀਕਾ 'ਚ ਟਰੱਕ ਲੈ ਕੇ ਗਏ ਹੋ, ਕਾਰ ਲੈ ਕੇ ਗਏ ਹੋ, ਚਾਹੇ ਕੈਨੇਡਾ 'ਚ ਲੋਕਲ ਮੰਗੋ ਪਊਗਾ, 100 GB ਡਾਟਾ ਯਾਨੀ ਅਨਲਿਮਿਟਡ ਡਾਟਾ, ਉਹ ਤੋਂ ਬਸ ਡਾਟਾ ਸਲੋ ਹੋ ਜਾਊਗਾ, ਨੰਬਰ ਪੁਰਾਣਾ ਰੱਖ ਸਕਦੇ ਹੋ, ਬਸ ਕੀ ਕਰਨਾ ਟੈਕਸਟ ਮੈਸੇਜ ਕਰਨਾ, ਕਾਲ ਨਾ ਕਰਿਓ ਕਿਉਂਕਿ ਬਹੁਤ ਸਾਰੇ ਕਾਲ ਇਕੱਠੇ ਜਾਣ ਨਾਲ ਪਤਾ ਹੀ ਨਹੀਂ ਲੱਗਦਾ ਫੋਨ ਆਇਆ ਸੀ। ਨੰਬਰ ਟੂ ਟੈਕਸਟ,
3: ਹਾਂਜੀ 416-453-8181, 416-453-8181, ਦੂਜਾ ਨੰਬਰ ਜੀ 905-909-2222, 905-909-2222।
0: ਸੋ ਅਗੇਨ 416-453-8181, ਦੂਸਰਾ ਨੰਬਰ ਹੈ 905-909-2222, 905-909-2222, 416-453-8181 ਨੰਬਰ ਦੇ ਉੱਤੇ ਕਾਲ ਕਰਨੀ ਹੈ। ਬਹੁਤ ਸ਼ੁਕਰੀਆ ਸਰ, ਅਤੇ ਮੇਰੇ ਨਾਲ ਤਵਾ ਕਿਚਨ ਵਾਲੇ ਆਂਟੀ ਹੋਲਡ 'ਤੇ, ਇੱਕ ਵਾਰ ਆਂਟੀ ਨੂੰ ਕੁਇਕ ਕਲੀਅਰ 'ਤੇ ਲਿਆਈਏ। ਆਂਟੀ ਜੀ ਕੀ ਹਾਲ ਚਾਲ ਨੇ? ਆਂਟੀ ਨਾਲ ਗੱਲ ਕਰਨ ਲੱਗਿਆ, ਤਵਾ ਕਿਚਨ ਜਿੱਥੇ ਦਾਰਾ ਸਿੰਘ ਪਰੌਂਠੇ ਲਈ ਮਸ਼ਹੂਰ ਆ, ਤਵਾ ਕਿਚਨ ਜਿੱਥੇ ਪਹਾੜ ਗੰਜ ਕੇ ਛੋਲੇ ਭਟੂਰਿਆਂ ਲਈ ਮਸ਼ਹੂਰ ਆ, ਤਵਾ ਕਿਚਨ ਜਿੱਥੇ ਨਿਊਟਰੀ ਕੁਲਚਾ ਲੁਧਿਆਣੇ ਵਾਲਾ ਪੂਰਾ ਹੈਲਦੀ ਕੁਲਚਾ, ਜਾਂ ਤਵਾ ਕਿਚਨ ਮਸ਼ਹੂਰ ਆ ਖੰਨੇ ਵਾਲੀ ਟਿੱਕੀ ਚਾਟ ਜਿਹੜੀ ਹੈ, ਖੰਨੇ ਵਾਲੀ ਟਿੱਕੀ ਚਾਟ, ਜਾਂ ਤਵਾ ਕਿਚਨ ਮਸ਼ਹੂਰ ਆ ਖੀਰ ਵਾਸਤੇ ਆਪਣੀ, ਤਵੇ ਦੇ ਉੱਤੇ ਚਿਕਨ ਬਣਦਾ ਰਾੜੇ ਵਾਲਾ, ਰਾੜਾ ਚਿਕਨ ਟੋਰੋਂਟੋ 'ਚ ਇਕੱਲਾ ਇਹੀ ਬਣਾਉਂਦੇ ਨੇ, ਤਵੇ ਦੇ ਉੱਤੇ ਗ੍ਰੇਵੀ ਹੁੰਦੀ ਹੈ, ਬੋਨ ਵਾਲਾ ਚਿਕਨ ਹੁੰਦਾ, ਜਾਂ ਮੇਥੀ ਮਲਾਈ ਮੁਰਗ, ਜਾਂ ਮੇਥੀ ਮਲਾਈ ਪਨੀਰ, ਇਹਨਾਂ ਦਾ ਮੇਥੀ ਪਾ ਕੇ ਵਿੱਚ ਤਰੀ ਬਣਾਉਣੀ, ਕਰੀਮ ਬਣਾਉਣੀ, ਅਤੇ ਪ੍ਰਕਾਸ਼ ਵਾਲਾ ਜਿਹੜਾ ਪ੍ਰਕਾਸ਼ ਵਾਲਾ ਲੁਧਿਆਣੇ ਚਿਕਨ ਹੈ ਉਹਨੂੰ ਮਾਤ ਪਾਉਂਦਾ। ਆਂਟੀ ਜੀ ਨਾਲ ਆ, ਅਤੇ ਆਂਟੀ ਜੀ ਅੱਜ ਦੇ ਦੱਸ ਦਿਓ ਮਲਾਈ ਕੋਫਤਾ ਜਿਹਨੇ ਟਰਾਈ ਕਰਨਾ, ਕੜਾਹੀਆਂ ਦੇ ਵਿੱਚ ਸਪੈਸ਼ਲਾਈਜ਼ ਕਰਦਾ ਇੱਕ ਸ਼ੈੱਫ ਪਾਕਿਸਤਾਨ ਤੋਂ ਇਹਨਾਂ ਦਾ, ਬਾਕੀ ਸ਼ੈੱਫ ਇੰਡੀਆ ਤੋਂ ਨੇ, ਅਤੇ ਇਹਨਾਂ ਦੇ ਸ਼ੈੱਫ ਇੰਟਰਨੈਸ਼ਨਲੀ ਕੰਮ ਕਰ ਚੁੱਕੇ ਨੇ, ਸਿੰਗਾਪੁਰ ਤੋਂ ਲੈ ਕੇ ਜਪਾਨ ਅਤੇ ਕੈਨੇਡਾ ਦੇ ਵਿੱਚ, ਅਤੇ ਇੰਟਰਨੈਸ਼ਨਲੀ ਇੰਡੀਅਨ ਫੂਡ ਨੂੰ, ਪਾਕਿਸਤਾਨੀ ਫੂਡ ਨੂੰ ਬੜੀ ਉੱਪਰਲੇ ਲੈਵਲ ਤੱਕ ਲੈ ਕੇ ਗਏ ਨੇ। ਅਤੇ ਆਂਟੀ ਪਰੌਂਠੇ ਵਾਲੀ ਜਿਹੜੀ ਆ ਇਹਨਾਂ ਦਾ ਅਲੱਗ ਡਿਵੀਜ਼ਨ ਹੈ, ਤਕਰੀਬਨ 300-400 ਲੋਕ ਰੋਜ਼ ਦਾ ਪਿਕਅਪ ਟਿਫਨ ਕਰਦੇ ਨੇ, 300-400 ਲੋਕ ਡੇਲੀ ਪਿਕਅਪ ਕਰਦੇ ਨੇ, ਸ਼ਾਮ ਨੂੰ ਲਾਈਨਾਂ ਲੱਗੀਆਂ ਦੇਖਿਓ ਤੁਸੀਂ ਉੱਥੇ, ਲਾਈਨ ਲੱਗੀ ਹੁੰਦੀ ਹੈ ਕਿਉਂਕਿ ਰੋਟੀ ਇਹੋ ਜਿਹੀ ਕੋਈ ਬਣਾਉਂਦਾ ਹੀ ਨਹੀਂ ਟੋਰਾਂਟੋ 'ਚ, ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ ਪ੍ਰੈਪਰੇਸ਼ਨ। ਆਂਟੀ ਜੀ ਕੁਇਕਲੀ ਦਿਓ ਇੱਕ ਮੈਸੇਜ ਆਪਣਾ।
4: ਹਾਂਜੀ ਹਾਂਜੀ, ਮੈਂ ਤੁਹਾਨੂੰ ਕੜਾਹੀਆਂ ਦੇ ਬਾਰੇ ਦੱਸਣਾ ਚਾਹਾਂਗੀ ਕਿ ਜਿਵੇਂ ਕਿ ਕੜਾਹੀ ਚਿਕਨ ਜਿਹਦੇ ਵਿੱਚ ਥੋੜੀ ਸੀ ਗ੍ਰੇਵੀ ਔਰ ਥੋੜੀ ਸ਼ਿਮਲਾ ਮਿਰਚ ਦਾ ਬਹੁਤ ਵਧੀਆ ਸਾਡੇ ਆਪਣੇ ਬਣਾਏ ਮਸਾਲੇ ਪਾਏ ਜਾਂਦੇ ਔਰ ਬਹੁਤ ਟੇਸਟੀ। ਇਸਦੇ ਨਾਲ ਹੀ ਆਪਾਂ ਤਵਾ ਚਿਕਨ ਜਿਹੜਾ ਤਵੇ ਤੇ ਹੌਲੀ ਹੌਲੀ ਰਾੜ ਕੇ ਉਸ ਵਿੱਚ ਮਸਾਲੇ ਪਾ ਕੇ ਪਿਆਜ਼ ਟਮਾਟਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਅੱਧਾ ਪੌਣਾ ਘੰਟਾ ਰਾੜ ਕੇ ਬਣਾਇਆ ਜਾਂਦਾ। ਤਵਾ ਚਿਕਨ ਤੁਸੀਂ ਲੈ ਸਕਦੇ ਹੋ, ਬਟਰ ਚਿਕਨ ਤੁਹਾਡਾ ਫੇਵਰੇਟ ਹੈ ਹੀ ਹੈ ਜਿਹੜਾ ਤੁਸੀਂ ਪਹਿਲਾਂ ਬਹੁਤ ਉਹਨੂੰ ਪਿਆਰ ਦੇ ਚੁੱਕੇ ਹੋ। ਤੇ ਇਸ ਦੇ ਨਾਲ ਤੁਸੀਂ ਜਿਹੜਾ ਹੈ ਚਿਕਨ ਕੜੀ ਵੀ ਜਿਹੜੀ ਸਾਡੀ ਹੁੰਦੀ ਹੈ ਨਾ, ਮਤਲਬ ਬਹੁਤ ਸਲੋ ਅੱਗ ਤੇ ਥੋੜਾ ਸਮੇਂ ਦੇ ਵਿੱਚ ਵਧੀਆ ਬਣਾਈ ਜਾਂਦੀ ਹੈ ਔਰ ਤੁਸੀਂ ਚਿਕਨ ਕੜੀ ਲੈ ਸਕਦੇ ਹੋ। ਇਸ ਦੇ ਨਾਲ ਜਿਹੜੀ ਗੋਟ ਕੜੀ ਹੈ, ਵਾਹ ਵਾਹ ਵਾਹ, ਮੋਟਰ ਵਾਲੀ ਗੋਟ ਕੜੀ ਆਪਾਂ ਤਵਾ ਕਿਚਨ ਦੀ ਜਿਹਨੇ ਨਹੀਂ ਖਾਧੀ ਉਹ ਜ਼ਰੂਰ ਟਰਾਈ ਕਰੋ।
0: ਤੁਸੀਂ ਪਿਛਲੀ ਵਾਰ ਜਦੋਂ ਬੋਲ ਕੇ ਗਏ ਤੁਹਾਡੇ ਮਗਰੋਂ ਇੱਕ ਅੰਕਲ ਬੋਲ ਕੇ ਗਏ ਨੇ, ਉਹ ਕਹਿੰਦੇ ਮੋਟਰ ਵਾਲੀ ਗੋਟ ਕੜੀ ਹੈ ਨਾ ਜਿਹੜੀ, ਉਹ ਜੀ ਗੋਟ ਕੜੀ ਨਹੀਂ ਅਸੀਂ ਕਦੇ ਖਾਧੀ ਹੈਗੀ। ਹਾਂਜੀ ਕੁਇਕਲੀ ਦੱਸੋ ਜੀ।
4: ਹਾਂਜੀ ਹਾਂਜੀ, ਤੇ ਜਿਹੜੀਆਂ ਸਾਰੀਆਂ ਗ੍ਰੇਵੀਜ਼ ਨੇ ਜਿਵੇਂ ਹੋ ਗਈ, ਤੁਸੀਂ ਕੋਫਤਾ ਮਲਾਈ ਕੋਫਤਾ ਦੱਸਦੇ ਸੀ, ਐਨ ਜਦ ਅਜੀਬ ਨੂੰ ਸਵਾਦ ਹੀ ਨਾ ਆਇਆ ਤਾਂ ਫਿਰ ਉਹਦੇ ਵਿੱਚ ਕਿਉਂਕਿ ਕਈ ਤਰ੍ਹਾਂ ਦੇ ਹੁੰਦੇ ਨੇ, ਆਪਾਂ ਥੋੜਾ ਜਿਹਾ ਇਹਨੂੰ ਸਪਾਈਸ ਵੀ ਦਿੰਦੇ ਹਾਂ ਔਰ ਥੋੜਾ ਜਿਹਾ ਹਲਕਾ ਵੀ ਰੱਖਦੇ ਹਾਂ ਔਰ ਬਹੁਤ ਵਧੀਆ ਜਿਹੜਾ ਬਣਿਆ ਹੁੰਦਾ। ਚੰਗੀ ਗ੍ਰੇਵੀ ਨੂੰ ਕਾਢ ਕੇ ਹਰੇ ਟਮਾਟਰ ਲੈ ਕੇ ਲਾਲ ਪਿਆਜ਼ ਆਪਣੇ ਕੱਟਦੇ ਹਾਂ, ਕੋਈ ਮਤਲਬ ਆਪਾਂ ਰੈਡੀਮੇਡ ਚੀਜ਼ ਨਹੀਂ ਯੂਜ ਕਰਦੇ।
0: ਸੋ ਟਮਾਟਰ ਵਗੈਰਾ ਸਾਰੇ ਪੌਦੇ ਨੇ ਟੇਸਟ ਘਰ ਵਰਗੀ ਪਹੁੰਚਣਾ।
4: ਆ ਦੇਖੋ ਜੀ ਹੁਣ ਵੀ ਛਿਲਣ ਲੱਗੇ ਹੋ ਗੱਟਿਆਂ ਦੇ ਗੱਟੇ ਛਿਲ ਛਿਲ ਕੇ ਜਿਹੜਾ ਹੈ ਅਸੀਂ ਆਪਣੇ।
0: ਅੱਜ ਕਿੰਨਾ ਕੁ ਰਸ਼ ਹੈ ਤੁਹਾਡੇ ਕੋਲ, ਲੋਕਾਂ ਦੇ ਕਾਲਸ ਕਿੰਨੇ ਕਰ ਰਹੇ ਹੋ?
4: ਬਹੁਤ ਪਰੌਂਠਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਜੀ, ਆਈ ਜਾਂਦੇ ਨੇ, ਖਾਈ ਜਾਂਦੇ ਨੇ, ਲਿਜਾ ਵੀ ਰਹੇ ਨੇ, ਟੇਕ ਆਊਟ ਵੀ ਜਿਨ੍ਹਾਂ ਨੇ ਘਰ ਪਰਿਵਾਰ ਤੇ ਬਹਿ ਕੇ ਖਾਣਾ ਉਹ ਵੀ ਲਿਜਾ ਰਹੇ ਨੇ ਜੀ, ਬਹੁਤ ਵਧੀਆ ਚੱਲ ਰਿਹਾ ਕੰਮ।
0: ਸੋ ਤੁਸੀਂ ਲੱਸੀਆਂ ਪੀਣੀਆਂ ਨੇ ਕਿਸੇ ਨੇ ਠੰਡੀਆਂ, ਮੈਂਗੋ ਸ਼ੇਕ ਪੀਣਾ ਜਾਂ ਇਹਨਾਂ ਦਾ ਫਲੂਦਾ ਬੜਾ ਮਸ਼ਹੂਰ ਆ, 11 ਆਈਟਮ ਫਲੂਦੇ ਚ ਪੈਂਦੀਆਂ ਨੇ। ਤਵਾ ਕਿਚਨ ਤੇ ਪਹੁੰਚਣਾ, ਰਬੜੀ ਇਹਨਾਂ ਦੀ ਤੇ ਖੀਰ ਇਹਨਾਂ ਦੀ। ਖੀਰ ਤੇ ਰਬੜੀ ਹੈ ਜੀ ਅੱਜ ਤੁਹਾਡੇ ਕੋਲ?
4: ਹਾਂਜੀ ਹਾਂਜੀ ਹਾਂਜੀ,
0: ਖੀਰ ਤੇ ਰਬੜੀ ਤੁਸੀਂ ਜੇ ਕਿਸੇ ਨੇ ਟਰਾਈ ਕਰਨੀ ਆ। ਕੇਟਰਿੰਗ ਕਰਾਉਣੀ ਆ ਕਿਸੇ ਨੇ ਅੱਜ 10 ਬੰਦਿਆਂ ਦੀ, 50 ਬੰਦਿਆਂ ਦੀ, 100 ਬੰਦਿਆਂ ਦੀ ਲਾਈਵ, ਜਾਂ ਕਿਸੇ ਨੂੰ ਹਾਲ ਚਾਹੀਦਾ ਹੈਗਾ, ਹਾਲ ਲੌਂਜ ਹੈ ਇਹਨਾਂ ਦਾ, ਲੌਂਚ ਮਤਲਬ ਕਿ ਹਾਲ ਨਹੀਂ ਹੈਗਾ ਵੀ ਬੈਂਕਟ ਹਾਲ ਵਾਂਗੂ ਦਾ, ਲੌਂਚ ਹੈ ਜਿਹਦੇ ਵਿੱਚ 5-star ਮਤਲਬ ਟਾਈਪ ਦੀ ਰੈਨੋਵੇਸ਼ਨ ਹੋਈ ਹੋਈ ਆ, ਲਾਈਟਨਿੰਗ ਸਿਸਟਮ ਸਟੇਜ ਤੋਂ ਲੈ ਕੇ ਡੀਜੇ ਤੋਂ ਲੈ ਕੇ ਬਾਰ ਤੋਂ ਲੈ ਕੇ ਸਭ ਕੁਝ ਬਣਿਆ, 130 ਲੋਕਾਂ ਤੱਕ ਦਾ ਇਨਡੋਰ ਫੈਸਿਲਿਟੀ। ਤੇ ਤੁਸੀਂ ਕਾਲ ਕਰਨੀ ਆ 905-790-1699 TAWA ਕਿਚਨ, ਤਵਾ ਕਿਚਨ ਜਿਹੜਾ ਕਿ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
5: ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ।
6: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
7: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca।
8: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
9: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋਂ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਅਤੇ ਪ੍ਰੈਪਰੇਸ਼ਨ ਘਰ ਵਰਗੀ।
7: 50 Sunnyvale Gate, Brampton, Mountnash and Bovet the intersection, or visit karo www.tawakitchen.ca 905-790-1699 TAWAKitchen.ca।
10: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਆਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਚ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਆਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦ ਬੈਸਟ ਕੇਟਰਿੰਗ ਇਨ ਟਾਊਨ, ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। ਬੁੱਕ ਯੋਰ ਨੈਕਸਟ ਇਵੈਂਟ ਨਾਉ, 50 Sunnyvale Gate, Brampton, 905-790-1699
0: ਔਰ ਤੁਸੀਂ ਨਾ ਡੱਗ ਫੋਰਡ ਸਾਹਿਬ ਥੋੜ੍ਹੇ ਜਿਹੇ ਬਿਜ਼ੀ ਨੇ ਰੇਟਿੰਗ ਦੇ ਵਿੱਚ, ਡੋਨਲਡ ਟਰੰਪ ਅਤੇ ਡੱਗ ਫੋਰਡ ਇੱਕੋ ਲੈਵਲ 'ਤੇ ਜਾ ਰਹੇ ਨੇ ਸਮੇਂ, ਐਜ਼ ਏ ਪਾਰਟੀ ਲੀਡਰ ਡੱਗ ਫੋਰਡ ਦੇ ਉੱਪਰ ਬੜੀਆਂ ਗੱਲਾਂ ਚੱਲ ਰਹੀਆਂ ਕਿ ਕਿਉਂ ਨਾ ਚੇਂਜ ਕਰ ਦਿੱਤਾ ਜਾਵੇ। ਵੈਸੇ ਇਹਨਾਂ ਦੀ ਬਾਰੀ ਅਕਤੂਬਰ 'ਚ ਆਉਣੀ ਸੀ ਇਲੈਕਸ਼ਨ ਦੀ, ਪਰ ਡੱਗ ਫੋਰਡ ਨੇ ਇੱਕ ਸਿਆਸਤਦਾਨ ਜਿਵੇਂ ਚੁਸਤ ਅਤੇ ਸ਼ੈਤਾਨ ਹੁੰਦੇ ਨੇ, ਇਹਨਾਂ ਨੇ ਐਡਵਾਂਸ ਵੋਟਿੰਗ ਰੱਖ ਲਈ ਤਾਂ ਜੋ ਇੱਕ ਮੁੱਦੇ ਦੇ ਉੱਤੇ ਜਿਹੜੀ ਡੀਲ ਸਾਈਨ ਹੀ ਨਹੀਂ ਹੋਈ ਅਮਰੀਕਾ ਦੇ ਨਾਲ, ਜਿਹਦੇ ਲਈ ਇੰਨਾ ਡਰਾਇਆ ਗਿਆ ਲੋਕਾਂ ਨੂੰ
8: ਜੀ,
0: ਜਿਹੜੀ ਤਾਂ ਆਟੋਮੈਟਿਕਲੀ ਰਿਨਿਊਅਲ ਦੇ ਉੱਪਰ ਸੀਗੀ, ਉਸ ਡੀਲ ਲਈ ਅਮਰੀਕਾ ਔਰ ਕੈਨੇਡਾ ਦੋਨਾਂ ਨੇ ਆਪਣੀ ਪੋਲੀਟੀਕਲ ਮਾਇਲੇਜ ਦੱਬ ਕੇ ਲਈ ਉਹ ਡੀਲ, ਜਿਹੜਾ ਕੁਜ਼ਮਾ ਸੀਗਾ ਜਿਹੜਾ ਸਾਈਨ ਹੋਣਾ ਸੀ ਨਾਫਟਾ ਉਹਦੇ ਉੱਪਰ ਸੀ, ਪਰ ਉਹ ਹਜੇ ਵੀ ਚੱਲਦਾ ਰਹੂਗਾ ਅੱਗੇ ਤੱਕ, ਫਿਰ ਬਦਲ ਆ ਜੂਗਾ, ਟਰੰਪ ਚੱਲ ਜੂਗਾ, ਟਰੰਪ ਆ ਜੂਗਾ, ਦੁਨੀਆ 'ਚ ਬੜੇ ਬੜੇ ਆਏ ਬੜੇ ਬੜੇ ਚਲੇ ਗਏ, ਦੁਨੀਆ ਚੱਲੀ ਜਾਂਦੀ ਹੈ, ਜਿੰਨੀਆਂ ਖਬਰਾਂ ਨਾਲ ਜੁੜੋਗੇ ਓਨਾ ਹੀ ਨੈਗੇਟਿਵ ਜ਼ਿੰਦਗੀ 'ਚ ਹੋਵੋਗੇ, ਜਿੰਨਾ ਲਾਈਫ ਨਾਲ ਜੁੜੋਗੇ ਓਨਾ ਹੀ ਪੋਜ਼ਿਟਿਵ ਹੋਵੋਗੇ। ਸੋ ਮੇਰੇ ਨਾਲ ਡੱਗ ਫੋਰਡ ਦੀ ਜ਼ਿੰਮੇਵਾਰੀ ਦੇ ਵਿੱਚ ਇੱਕ ਵੱਡਾ ਹਿੱਸਾ ਪਾਉਂਦੇ ਹੋਏ, ਅਨਇਲੈਕਟਿਡ ਓਫਿਸ਼ੀਅਲ ਤਾਂ ਨਹੀਂ, ਲਾਈਸੈਂਸ ਹੋਲਡਰ ਨੇ, ਅਤੇ ਮੇਰੇ ਨਾਲ ਇਸ ਸਮੇਂ ਰੀਬੋ ਦਾ ਲਾਈਸੈਂਸ ਹੈ, ਪਵਨ ਕੌਰ ਗਿੱਲ ਹੈ। ਪਵਨ ਸਤਿ ਸ਼੍ਰੀ ਅਕਾਲ।
11: ਸਤਿ ਸ਼੍ਰੀ ਅਕਾਲ ਅਮਨ ਜੀ,
0: ਕੀ ਹਾਲ ਚਾਲ ਨੇ?
11: ਜੀ ਬਹੁਤ ਵਧੀਆ।
0: ਪਵਨ ਜੀ, ਤੁਹਾਨੂੰ ਮੈਂ ਕਿੰਨੀ ਕੁ ਵਾਰੀ ਗੱਲ ਪੁੱਛੀ ਵੀ ਤੁਹਾਨੂੰ ਕਦੇ ਗੁੱਸਾ ਆਉਂਦਾ ਵੀ, ਗੁੱਸੇ ਤੁਸੀਂ ਕਿਵੇਂ ਬੋਲਦੇ, ਦੇ ਬੋਲਦੇ ਹੋ ਕਿ ਹੋਰ ਤਰੀਕੇ ਨਾਲ ਬੋਲਦੇ ਹੋ?
11: ਨਹੀਂ ਜੀ।
0: ਸੋ ਪਵਨ ਬਾਰੇ ਮੈਂ ਦੱਸਣ ਲੱਗਿਆ, ਸਭ ਤੋਂ ਨਿੱਘਾ ਸੁਭਾਅ, ਹਰ ਇਨਸਾਨ ਦੀ ਰਿਸਪੈਕਟ ਕਰਨੀ, ਹਰ ਕਲਾਇੰਟ ਨੂੰ ਐਸੀ ਕਸਟਮਰ ਸਰਵਿਸ ਇੰਪੋਸੀਬਲ ਹੈ ਦਿੱਤੀ ਜਾ ਸਕੇ। ਪਵਨ ਕੌਰ ਗਿੱਲ, ਔਰ ਜੋ ਬੰਦਾ ਇੱਕ ਵਾਰ ਪਵਨ ਨਾਲ ਗੱਲ ਕਰਦਾ, ਪ੍ਰੋਡਕਟ ਦੀ ਇਨਫੋਰਮੇਸ਼ਨ ਜਾਂ ਪ੍ਰੋਡਕਟ ਦੀ ਜਾਣਕਾਰੀ ਬਾਰੇ ਤਾਂ ਗੱਲ ਕਰਦਾ ਹੀ ਕਰਦਾ, ਨਾਲ ਨਾਲ ਮੈਨੂੰ ਹਮੇਸ਼ਾ ਫੀਡਬੈਕ ਦੇ ਦਿੰਦਾ, ਅਮਨ ਜੀ ਮੈਂ ਪਵਨ ਨਾਲ ਡੀਲ ਕੀਤੀ, ਮੈਨੂੰ ਬਹੁਤ ਚੰਗਾ ਲੱਗਿਆ, ਬਹੁਤਾ ਵਧੀਆ ਸੁਭਾਅ, ਔਰ ਕੋਈ ਇਰੀਟੇਸ਼ਨ ਨਹੀਂ, ਕੋਈ ਤੁਹਾਨੂੰ ਇਗਨੋਰੈਂਸ ਨਹੀਂ ਹੈ, ਨਹੀਂ ਵੀ ਕੰਮ ਹੋਣਾ ਨਹੀਂ ਹੋ ਸਕਦਾ, ਤੁਹਾਡਾ ਫੋਨ ਚੱਕ ਕੇ ਤੁਹਾਨੂੰ ਦੱਸਣਾ ਕਿਉਂ ਨਹੀਂ ਹੋ ਸਕਦਾ। ਪਵਨ, ਹੁਣ ਤੱਕ ਦਾ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਆਟੋ ਇੰਸ਼ੋਰੈਂਸ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ? ਤੁਸੀਂ ਅੰਡਰ ਰਾਈਟਿੰਗ ਕਰਦੇ ਹੋ, ਹੁਣ ਨਾਲ ਲਿਖਦੇ ਹੋ, ਲੋਕਾਂ ਦੇ ਪੋਲਿਸੀਜ਼ ਲਿਖਦੇ ਹੋ, ਕੀ ਰਿਹਾ?
11: ਹਾਂਜੀ ਅਮਨ ਜੀ, ਬਹੁਤ ਵਧੀਆ ਰਿਹਾ, ਬਹੁਤ ਲੋਕਾਂ ਦੀਆਂ ਕਾਲਸ ਆਉਂਦੀਆਂ ਮੈਨੂੰ ਰੇਡੀਓ ਤੋਂ, ਤੇ ਜੀ ਆਪਾਂ ਸਹੀ ਗਾਈਡੈਂਸ ਉਹਨਾਂ ਨੂੰ ਦੇ ਦਈਏ, ਕਲਾਇੰਟਸ ਨੂੰ ਇਹੀ ਚਾਹੀਦਾ ਹੁੰਦਾ, ਸਹੀ ਟਾਈਮ ਤੇ ਉਹਨਾਂ ਦਾ ਫੋਨ ਅਟੈਂਡ ਕਰੀਏ, ਇਗਨੋਰ ਨਾ ਕਰੀਏ ਕਿ ਕਾਲਸ ਆ ਰਹੀਆਂ ਨੇ ਕਿ ਕੋਈ ਨੀ ਹੋ ਜਾਊਗਾ ਬਾਅਦ ਚੋਂ ਕਰ ਲਾਂਗੇ, ਹਨਾ। ਤਾਂ ਉਹਨਾਂ ਦਾ ਬਿਜ਼ਨਸ ਆਪਣੇ ਕੋਲ ਆ, ਤਾਂ ਆਪਾਂ ਨੂੰ ਇਹੀ ਹੁੰਦਾ ਕਿ ਉਹਨਾਂ ਨੂੰ ਪ੍ਰੋਪਰ ਕਲਾਇੰਟ ਸਰਵਿਸ ਦਈਏ, ਉਹਨਾਂ ਨੂੰ ਕਾਲ ਬੈਕ ਕਰਕੇ।
0: ਰੈਫਰਲ ਲੋਕ ਆਏ ਤੁਹਾਡੇ ਕੋਲ? ਰੈਫਰਲ
11: ਹਾਂਜੀ ਆਉਂਦੇ ਨੇ ਮੇਰੇ ਕੋਲ, ਰੈਫਰੈਂਸ
0: ਵੀ ਅੱਗੇ ਭੇਜਦੇ ਨੇ ਲੋਕ, ਹਨਾ।
11: ਹਾਂਜੀ ਅੱਗੇ ਭੇਜਦੇ ਨੇ।
0: ਵੈਰੀ ਗੁੱਡ, ਮੈਂ ਬਹੁਤ ਆਈ ਫੀਲ ਗਲੈਡ ਐਂਡ ਹੈਪੀਨੈਸ। ਗੱਲ ਇਹ ਨਹੀਂ ਹੈ ਪਵਨ ਤੁਸੀਂ ਮੇਰੇ ਨਾਲ ਐਡ ਚਲਾਉਂਦੇ ਹੋ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਜ਼ਿੰਦਗੀ 'ਚ ਪਹਿਲੀ ਵਾਰ ਐਡ ਚਲਾਈ ਔਰ ਜ਼ਿੰਦਗੀ 'ਚ ਪਹਿਲੀ ਵਾਰ ਔਨਅਰ ਆ ਕੇ ਲੋਕਾਂ ਨਾਲ ਬਿਜ਼ਨਸ ਕੀਤਾ, ਅਤੇ ਤੁਹਾਨੂੰ ਬੜਾ ਅੱਛਾ ਐਕਸਪੀਰੀਅੰਸ ਰਿਹਾ, ਕਿੰਨੇ ਹੀ ਲੋਕ ਤੁਹਾਨੂੰ ਮਿਲ ਲਏ, ਤੁਹਾਡੀਆਂ ਬੁੱਕਸ ਕਿਤੇ ਦੀਆਂ ਕਿਤੇ ਪਹੁੰਚ ਗਈਆਂ, ਰਾਈਟ, ਔਰ ਲੋਕਾਂ 'ਚ ਤੁਹਾਡਾ ਨਾਂ ਬਣਿਆ। ਅੱਜ ਸ਼ਹਿਰ 'ਚ ਕੋਈ ਬੰਦੇ ਕੋਲ ਨਾਂ ਲਉਂਗੇ, ਅਗਲਾ ਕਹਿੰਦਾ ਹਾਂ ਪਵਨ ਕੌਰ ਗਿੱਲ ਸੁਣਿਆ ਸੀ ਕਿਤੇ, ਹੈ ਨਾ। ਬੜੇ ਡਿਗਨਿਟੀ ਔਰ ਰਿਸਪੈਕਟ ਵਾਲੀ ਗੱਲ ਹੈ ਕਿਸੇ ਫੀਮੇਲ ਵਾਸਤੇ, ਔਰ ਕਿਸੇ ਨੂੰ ਬੜੇ ਅੱਛੇ।
11: ਬਹੁਤ ਹਾਂਜੀ ਵਧੀਆ ਰਿਸਪੌਂਸ ਆਇਆ ਰੇਡੀਓ ਤੋਂ, ਮਤਲਬ ਕਿ ਬਹੁਤ ਅੱਛਾ, ਗਾਹਾਂ ਦੀ ਗਾਹਾਂ ਬਹੁਤ ਵਧੀਆ ਲੱਗਦਾ ਕਿ ਰੈਫਰੈਂਸ ਆਉਂਦੀਆਂ ਜਦੋਂ।
0: ਹਾਂਜੀ ਪਵਨ, ਲਾਸਟ ਦੋ ਜਿਵੇਂ ਆਪਣਾ ਸਿਸਟਮ ਬਣਾਇਆ, ਲਾਸਟ ਦੋ ਲੋਕਾਂ ਦੀ ਆਟੋ ਇੰਸ਼ੋਰੈਂਸ ਜਿਹੜੀ ਤੁਸੀਂ ਕੀਤੀ,
11: ਹਾਂਜੀ,
0: ਤੇ ਉਹਨਾਂ 'ਚ
11: ਹਾਂਜੀ ਮੈਂ
0: ਰੇਟ ਚੇਂਜ ਹੋਏ ਤੇ ਤੁਸੀਂ ਦੱਸੋਗੇ ਉਹਨਾਂ ਦਾ ਕੀ ਕੀ ਹੋਇਆ, ਕਿਵੇਂ ਕਿਵੇਂ ਹੋਇਆ?
11: ਹਾਂਜੀ ਮੈਂ ਦੱਸਦੀ ਹਾਂ ਜੀ, ਹੁਣੀ ਮੇਰੇ ਕੋਲ ਕੋਈ ਲੈ ਕੇ ਆਇਆ ਸੀ ਜੀ, ਤਿੰਨ ਉਹਨਾਂ ਦੇ ਘਰ ਸੀਗੇ, ਇੱਕ ਪ੍ਰਾਇਮਰੀ ਤੇ ਦੋ ਰੈਂਟਲ, ਤੇ ਜੀ ਉਹ ਪੇ ਕਰਦੇ ਸੀ 5200, ਜਿਵੇਂ ਉਹਨਾਂ ਨੇ ਸਾਲ ਦਾ 5200 ਤਿੰਨਾਂ ਘਰਾਂ ਦਾ ਪੇ ਕੀਤਾ ਸੀ ਜੀ, ਆਪਣੇ ਕੋਲ 3400 ਆਇਆ ਤਿੰਨੋਂ ਘਰਾਂ ਦਾ,
0: ਤਿੰਨੋਂ ਘਰਾਂ ਦਾ 5200 ਤੋਂ 3400, ਯਾਨੀ ਅਪਰੋਕਸੀਮੇਟ
11: 3400 ਲਿਆਂਦਾ। ਹਾਂਜੀ
0: ਹਾਂਜੀ, ਤੇ ਸੰਤੋਸ਼ ਜੀ ਨੂੰ ਕਾਲ,
11: ਸਾਰੀਆਂ ਵਧੀਆ ਕਵਰੇਜਸ ਦੇ ਰਹੇ,
0: 1800
11: ਰਿਟਰਨ ਨਹੀਂ ਹੈਗਾ।
0: ਹਾਂਜੀ $1800 ਘਟਿਆ, ਕਿਉਂਕਿ ਇਹ ਪਰਿਵਾਰ ਲਾਜ਼ਮੀ ਚੈੱਕ ਨਹੀਂ ਕਰਦਾ ਹੋਣਾ ਕਿ ਮੇਰੀ ਆਟੋ ਇੰਸ਼ੋਰੈਂਸ ਘੱਟ ਸਕਦੀ ਹੈ, ਕੰਪਨੀ ਸਵਿੱਚ ਕਰਕੇ ਦੇਖਾਂ ਕਿ ਨਾ ਦੇਖਾਂ। $1800 ਦਾ ਮਤਲਬ ਹੈ ਕਿ ਉਹਨਾਂ ਦੀ 6 ਮਹੀਨਿਆਂ ਦੀ ਗੈਸ ਦੇ ਪੈਸੇ ਨਿਕਲੇ ਆਏ ਘਰ ਦੇ, ਯਾਨੀ ਕਿ ਬਚਣੇ ਸੀ ਇਹ ਪੈਸੇ, ਚੈੱਕ ਨਹੀਂ ਕੀਤੇ ਪਰ ਸੁਣ ਕੇ ਚੈੱਕ ਕਰਕੇ ਰੇਡੀਓ ਤੋਂ ਬਚਾ ਲਏ। ਦੂਸਰੀ ਕੋਈ ਫੈਮਿਲੀ?
11: ਹਾਂਜੀ ਹੋਰ ਜੀ, ਮੇਰੇ ਕੋਲ ਆਟੋ ਦੀਆਂ ਆਈਆਂ, ਦੋ ਗੱਡੀਆਂ ਸੀ ਤੇ ਇੱਕ ਉਹਨਾਂ ਦਾ ਘਰ ਸੀਗਾ ਜੀ, ਉਹਨਾਂ ਦੇ ਆਟੋ ਦੇ ਵਿੱਚ ਮੈਂ $90 ਪਰ ਮੰਥ ਸੇਵ ਕਰਵਾਏ ਨੇ, ਤੇ ਹੋਮ ਦੇ ਵਿੱਚ ਜੀ 35 ਹੋਏ ਨੇ ਸੇਵ।
0: ਹਾਂਜੀ
11: ਪਰ ਮੰਥ।
0: ਹਾਂਜੀ, ਸੋ $125 ਪਰ ਮੰਥ, ਯਾਨੀ ਕਿ ਸਾਲ ਦੀ ਇੱਕ ਗੱਡੀ ਦਾ 4 ਮਹੀਨੇ ਦੀ ਗੈਸ ਫਿਰ ਨਿਕਲ ਆਈ, ਹੈਨਾ, ਫ੍ਰੀ ਗੱਡੀ 'ਚ ਗੈਸ ਪਈ। ਸੈਂਟਰਲੀ ਗੈਸ ਨਾ ਘਟਾਓ, ਸੈਂਟਰਲੀ ਗੈਸ ਘਟਾਉਣ ਲਈ ਲਾਈਨ 'ਚ ਲੱਗ ਕੇ ਖੜ ਜਾਂਦੇ ਹੋ, ਆਪਣੀ ਆਟੋ ਇੰਸ਼ੋਰੈਂਸ ਘਟਾਓ। ਨੰਬਰ ਹੈ 647-325-9900, 647-325-9100, 647-325-9100, 647-325-9100, 647-325-9100, 647-325-9100। ਪਵਨ ਕੌਰ ਗਿੱਲ ਕਾਲ ਕਰ ਲਓ ਅਤੇ ਤੁਹਾਨੂੰ ਆਪਣਾ ਚੈੱਕਅਪ ਕਰਾਓ, ਚੈੱਕਅਪ ਜਿਹੜਾ ਗੱਡੀ ਦਾ ਰੇਟ ਦਾ ਤੁਸੀਂ ਲਓਗੇ, 3 ਕੁ ਮਿੰਟਾਂ ਦੇ ਵਿੱਚ ਤੁਹਾਨੂੰ ਇਹ ਕੁਐਸਚਨ ਖਤਮ ਕਰ ਦੇਣਗੇ, ਇੱਕ ਦਿਨ 'ਚ ਦੋ ਦਿਨ 'ਚ ਤੁਹਾਨੂੰ ਜਵਾਬ ਆ ਜਾਊਗਾ ਕਿ ਆਪਣੇ $150 ਘੱਟਦੇ ਨੇ ਜਾਂ ਨਹੀਂ ਘੱਟ ਰਹੇ, ਤੇ ਜਾਂ ਤੁਸੀਂ ਜਿੱਥੇ ਹੈਗੇ ਉੱਥੇ ਰਹੋ, ਅੱਗੇ ਕਿਤੇ ਵੱਧ ਜਾਣਗੇ। ਇਮਾਨਦਾਰ ਗੱਲਬਾਤ ਲਈ ਤੁਸੀਂ ਕਾਲ ਕਰਨੀ ਹੈ, ਨੰਬਰ ਆਪਣਾ ਜ਼ਬਾਨੀ ਇੱਕ ਵਾਰ ਫਿਰ ਬੋਲ ਦਿਓ, ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹਾਂ ਦੱਸੋ।
11: ਹਾਂਜੀ ਅਮਨ ਜੀ, ਮੈਂ ਦੱਸਣਾ ਚਾਹੂੰਗੀ ਕਿ ਆਪਾਂ ਕਮਰਸ਼ੀਅਲ ਦੇ ਵਿੱਚ ਵੀ ਡੀਲ ਕਰਦੇ ਹਾਂ, ਕਿਸੇ ਦੇ ਕੋਲ ਕੋਈ ਵੀ ਯੂਨਿਟ ਆ ਪਲਾਜ਼ੇ ਦੇ ਵਿੱਚ, ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਦੇ ਆ, ਕਿਸੇ ਵੀ ਤਰ੍ਹਾਂ ਦਾ ਮਤਲਬ ਤੁਹਾਡਾ ਕਮਰਸ਼ੀਅਲ ਹੈਗਾ ਤਾਂ ਉਹ ਵੀ ਮੈਨੂੰ ਕਾਲ ਕਰ ਸਕਦੇ ਆ। ਬਾਕੀ ਜੀ ਜਿਨ੍ਹਾਂ ਦੀਆਂ ਰਿਨਿਊਅਲਸ ਆ ਰਹੀਆਂ ਆਟੋ ਹੋਮ ਦੀਆਂ ਅਗਸਤ ਦੇ ਵਿੱਚ ਜੀ, ਉਹ ਵੀ ਮੈਨੂੰ ਇੱਕ ਵਾਰ ਜ਼ਰੂਰ
0: ਕੰਟੈਕਟ ਕਰਨਾ। ਉਹ ਕਹਿੰਦੇ ਮੈਂ ਡਿਲੀਵਰੀਆਂ ਕਰਦਾ ਸੀ, ਮੈਨੂੰ ਇੱਦਾਂ ਦੇ ਕਾਲ ਆਉਂਦੇ ਰਹਿੰਦੇ ਨੇ। ਕੱਲ੍ਹ ਇੱਕ ਕਾਲ ਆਈ ਮੈਨੂੰ, ਕਹਿੰਦੇ ਫਰਨੀਚਰ ਸਟੋਰ 'ਤੇ ਪਹੁੰਚਿਆ ਹੋਇਆ ਮੈਂ ਇੱਥੇ, ਅਤੇ ਸਟੋਰ 'ਚ ਕੋਈ ਬੰਦਾ ਹੈ ਨਹੀਂ, ਇੱਕ ਘੰਟਾ ਹੋ ਗਿਆ ਮੈਨੂੰ ਖੜ੍ਹੇ ਨੂੰ, ਮੈਂ 3 ਬਾਕਸ ਪਿੱਕ ਕਰਨੇ ਸੀ। ਮੈਂ ਪੁਲਿਸ ਨੂੰ ਵੀ ਕਾਲ ਕੀਤੀ ਆ, ਅਤੇ ਤੁਸੀਂ ਦੱਸ ਸਕਦੇ ਹੋ? ਮੈਂ ਕਿਹਾ ਮੈਨੂੰ ਨਹੀਂ ਪਤਾ, ਤੁਸੀਂ ਚੈੱਕ ਕਰ ਲਓ। ਕਹਿੰਦੇ ਮੈਨੂੰ ਫਿਕਰ ਆ ਬੰਦੇ ਨੂੰ ਕੁਛ ਹੋ ਨਾ ਗਿਆ ਹੋਵੇ। ਮੈਂ ਕਿਹਾ ਤੁਸੀਂ ਪੁਲਿਸ ਨੂੰ ਇੱਕ ਵਾਰ ਫਿਰ ਕਾਲ ਕਰਕੇ ਐਮਰਜੈਂਸੀ ਮੰਗੋ, ਦੱਸੋ ਆ ਕੇ ਲੱਭ ਲੈਣਗੇ। ਅਤੇ ਇੱਕ ਕਾਲ ਆਈ ਕਿ ਕਿਸੇ ਦੇ ਘਰ ਡਿਲੀਵਰੀ ਕਰਨ ਗਏ ਸੀ, ਡਿਲੀਵਰੀਆਂ ਦਾ ਕੰਮ ਕਰਦੇ ਹਾਂ, ਉਹ ਚੀਨੀਆਂ ਨੇ ਕਾਲ ਕਰਕੇ ਕਿਹਾ ਕਿ ਸਾਡੀ ਉਂਗਲੀ ਕੱਟੀ ਗਈ, ਅਸੀਂ ਹੋਸਪਿਟਲ ਗਏ ਹਾਂ ਤੁਹਾਡਾ ਸਮਾਨ ਚੱਕ ਕੇ ਜਿਹੜਾ ਤੁਸੀਂ ਡਿਲੀਵਰ ਕਰਕੇ ਗਏ ਹੋ। ਇਸ ਲਈ ਮੈਂ ਕਹਿੰਦਾ ਨਾ, ਆਪਣੀ ਕਵਰੇਜ ਲੈ ਕੇ ਰੱਖੋ, ਜਿਹੜਾ ਮਰਜ਼ੀ ਕੰਮ ਆ, ਚਾਹੇ ਤੁਹਾਡਾ ਰੈਨੋਵੇਸ਼ਨ ਦਾ ਕੰਮ ਹੈ, ਕਿਸੇ ਦਾ $25 $30 ਦੀ ਪੋਲਿਸੀ ਲੈ ਕੇ ਰੱਖੋ, ਨਾਲ ਦੇ ਬੰਦੇ ਦੇ ਕੋਈ ਸੱਟ ਲੱਗ ਗਈ ਤਾਂ ਐਟਲੀਸਟ ਉਹ ਕਵਰੇਜ ਹੋ ਜਾਵੇ। ਜਾਣਕਾਰੀ ਲਈ ਨੰਬਰ ਹੈ, ਪਵਨ ਨੰਬਰ ਬੋਲੋ।
11: ਹਾਂਜੀ 647-325-9900
0: 647-325-9100 'ਤੇ ਕਾਲ ਕਰਨੀ ਆ। 647-325-9100 ਕਸਟਮ ਸੋਫੇ ਬਣਾਉਣੇ ਆ, ਕਸਟਮ ਬੈੱਡ ਬਣਾਉਣੇ ਆ, ਤਾਂ ਤੁਸੀਂ ਆਰ ਐੱਸ ਜੀ ਨੂੰ ਕੋਂਟੈਕਟ ਕਰੋਗੇ, ਆਰ ਐੱਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ। ਪੁਰਾਣੇ ਗੱਦਿਆਂ ਨੂੰ, ਸੋਫਿਆਂ ਨੂੰ, ਪੁਰਾਣੇ ਬੈੱਡਸ ਨੂੰ ਨਵੇਂ ਵਰਗਾ ਬਣਾਉਣਾ, ਜਾਂ ਘਰ 'ਚ ਇਹਨੂੰ ਬੁਲਾ ਲਓ, ਆਪਣਾ ਨੰਬਰ ਬੋਲ ਜਾਵੇ, ਆਇਆ ਫਟਾਫਟ ਹੁਣ ਆ ਜਾਓ ਸਰ। ਸੋ 647-705-1317 647-705-1317 ਨੰਬਰ ਦੇ ਉੱਤੇ ਤੁਸੀਂ ਆਰ ਐੱਸ ਜੀ ਕਸਟਮ ਸੋਫਾ ਅਪਹੋਸਟਰੀ ਵਾਲਿਆਂ ਨੂੰ ਕੋਂਟੈਕਟ ਕਰੋਗੇ। ਮਿਲਟਨ ਫੋਰਡ 'ਤੇ ਤੁਹਾਡਾ ਇੰਤਜ਼ਾਰ ਕੀਤਾ ਜਾ ਰਿਹਾ, ਫੋਰਡ ਦੀਆਂ ਗੱਡੀਆਂ ਦੇ ਉੱਪਰ ਸਪੈਸ਼ਲ ਲਗਾਏ ਨੇ ਮਿਲਟਨ ਵਾਲਿਆਂ ਨੇ। ਮਿਲਟਨ ਫੋਰਡ ਜਿੱਥੇ ਅਸੀਂ ਲਾਈਵ ਔਨ ਲੋਕੇਸ਼ਨ ਵੀ ਕਰਦੇ ਹਾਂ, ਮਿਲਟਨ ਫੋਰਡ 416-352-9941 ਬਰੋਂਕੋ F-150 ਜਾਂ ਤੁਸੀਂ ਮਸਟੈਂਗ ਹੈ ਇਲੈਕਟ੍ਰਿਕ, ਇਹਨਾਂ ਦੀ ਮੈਕੀ ਕਹਿੰਦੇ ਆ, ਉਹਨੂੰ ਮੈਕੀ ਪਿੱਕ ਕਰਨੀ ਆ। ਤੁਸੀਂ ਟੋਪ ਦੀਆਂ ਤਿੰਨੋਂ ਗੱਡੀਆਂ ਨੇ, ਟੋਪ ਦਾ ਨਾਮ ਫੋਰਡ, ਮਿਲਟਨ ਫੋਰਡ ਟੋਪ ਸੇਲ ਕਰਦੀ ਹੈ। ਚੋਪੜਾ ਨੂੰ ਕਾਲ ਕਰਨਾ, ਅਨਿਲ ਚੋਪੜਾ, ਅਨਿਲ ਚੋਪੜਾ ਬ੍ਰਾਂਡ ਦੀ ਤਰ੍ਹਾਂ ਕੰਮ ਕਰਦੇ ਨੇ, ਡੀਲਰਸ਼ਿਪ ਦੇ ਵਿੱਚ ਨੇ, ਓਨਟੈਰੀਓ 'ਚ ਸਭ ਤੋਂ ਵੱਧ ਸੇਲ ਕਰਨ ਵਾਲੀ ਛੋਟੇ ਸ਼ਹਿਰ ਦੇ ਵਿੱਚ ਬਣੀ ਹੋਈ ਡੀਲਰਸ਼ਿਪ ਹੈ। 416-302-9941 ਮਿਲਟਨ ਫੋਰਡ 416-302-9941 ਦੇ ਉੱਤੇ ਤੁਸੀਂ ਕਾਲ ਕਰਨੇ। ਫਰੈਸ਼ ਗਰੋਸਰੀ ਡਿਪੂ ਨੇ ਸਾਡੇ ਕੋਲ ਕੁਝ ਸਪੈਸ਼ਲ ਭੇਜੇ ਨੇ, ਸੰਤੋਸ਼ ਫਰੈਸ਼ ਗਰੋਸਰੀ ਡਿਪੂ ਦਾ ਸਪੈਸ਼ਲ ਦੱਸ ਦਿੰਦੇ
12: ਜੀ। ਬਿਲਕੁਲ, ਫਰੈਸ਼ ਗਰੋਸਰੀ ਡਿਪੂ ਨੇ ਤਾਂ ਇੰਨੀ ਵੱਡੀ ਲਿਸਟ ਭੇਜੀ ਆ, ਬਹੁਤ ਹੀ ਵਧੀਆ ਇਹਨਾਂ ਦੇ ਪ੍ਰਾਈਸ ਹੈਗੇ ਆ। ਸੋ ਜੇ ਤੁਸੀਂ ਚਾਵਲ ਦੀ ਗੱਲ ਕਰੋ, ਬਾਸਮਤੀ ਰਾਈਸ ਜਿਹੜੀ ਹੈ ਦਾਵਤ ਵਾਲੇ, ਵੈਸੇ ਤੁਹਾਨੂੰ ਬਾਹਰ $15 ਤੱਕ ਦੇ ਮਿਲਦੇ ਆ, $10 ਦੀ ਇਹਨਾਂ ਦੀ ਡੀਲ ਲੱਗੀ ਆ। ਟਾਟਾ ਟੀ ਜਿਹੜੀ ਬਾਹਰ ਤੁਹਾਨੂੰ $10 ਚ, ਇੱਥੇ $6 ਚ, ਦਹੀਂ ਦੇ ਉੱਤੇ ਬਹੁਤ ਵਧੀਆ ਵਧੀਆ ਡੀਲ।
0: $12 ਦੋ ਆਈਟਮ ਦੱਸਿਆ ਚੰਗੀ ਤਰ੍ਹਾਂ, ਹਾਂਜੀ ਹੋਰ ਦੱਸੋ
12: ਜੀ। ਬਿਲਕੁਲ, ਔਰ ਮਧਾਨੀ ਦਹੀਂ ਅਮਨ ਜੀ, ਬਾਹਰ ਜਿਹੜਾ $3 $3.5 ਦਾ ਮਿਲਦਾ ਹੈਗਾ, ਇੱਥੇ $2 ਦਾ ਲੱਗਿਆ ਹੋਇਆ,
0: $1.5 ਹੋ ਗਿਆ ਜੀ।
12: ਔਰ ਲਕਸ਼ਮੀ ਸੋਨਾ ਮਸੂਰੀ ਰਾਈਸ ਬਾਹਰ $15 ਦਾ, ਇੱਥੇ $11.99 ਦਾ,
0: ਸੋ $4 ਹੋ ਗਏ।
12: ਸੋ ਦੀਪ ਸੋਨਾ ਮਸੂਰੀ ਰਾਈਸ ਬਾਹਰ ਜਿਹੜਾ ਹੈਗਾ $20 ਦੇ ਕਰੀਬ, ਇੱਥੇ $13.99 ਦੇ ਲੱਗੇ
0: ਹੋਏ, $7 ਹੋ ਗਏ, $21 ਹੋ ਗਏ, ਹਾਂਜੀ ਸੇਵਿੰਗ ਹੋ ਗਈ।
12: ਔਰ ਤੁਸੀਂ ਲਗਾ ਲਓ, ਜੇ ਤੁਸੀਂ ਅਚਾਰ ਲੈਣਾ ਹੈ ਬੋਨਲੈਸ, ਤੇ ਬਾਹਰ ਜਿਹੜਾ ਅਚਾਰ $6 ਦਾ ਮਿਲ ਰਿਹਾ, ਉਹ ਤੁਹਾਨੂੰ ਇੱਥੇ $3.99 ਦਾ ਮਿਲ ਰਿਹਾ।
0: ਸੋ
12: ਅਮਨ ਜੀ ਦਾ ਲਿਸਟ ਗੋਜ਼ ਔਨ, ਮਤਲਬ ਮੈਂ ਤੁਹਾਨੂੰ ਜੇ ਪ੍ਰਾਈਸ
0: ਤੁਸੀਂ $150 ਦੀ ਸੇਵਿੰਗ ਕਰੋਗੇ, ਪੂਰੀ ਲਿਸਟ ਜੇ ਦੇਖਦੇ ਹੋ, ਫਰੈਸ਼ ਗਰੋਸਰੀ ਡਿਪੂ ਦੀ ਬੜੀ ਲੰਬੀ ਲਿਸਟ ਹੈ। ਔਰ ਮਹਿੰਗਾਈ ਨਾਲ ਦੁਸ਼ਮਣੀ ਦਾ ਸਲੋਗਨ ਹੈ, ਦੋ ਲੋਕੇਸ਼ਨ ਨੇ ਵਿਟਬੀ, ਔਰ ਦੂਸਰੀ ਲੋਕੇਸ਼ਨ ਹੈਗੀ ਇਹਨਾਂ ਦੀ ਬ੍ਰੈਂਟਨ ਦੇ ਵਿੱਚ, ਸਟੇਪਲ ਬੁਸ਼ ਦੇ ਉੱਤੇ
12: ਜੀ। ਬਿਲਕੁਲ, ਸਟੇਪਲ ਬੁਸ਼ ਤੇ ਹੈਗਾ 31 ਸਟੇਪਲ ਬੁਸ਼ ਐਵੇਨਿਊ ਬ੍ਰੈਂਟਨ,
0: ਤੇ ਨੰਬਰ ਟੋਰਬਰਮ ਐਂਡ ਜੋ ਪੀਟਰ ਰਾਬਰਟਸਨ ਦਾ ਕ੍ਰਾਸ ਕਰ ਜਾਣਾ, ਅੱਗੇ ਸਟੇਪਲ ਬੁਸ਼ ਆਉਂਦੀ ਹੈ, ਸੈਂਡਰਬੋਰਡ ਤੋਂ ਪਹਿਲਾਂ ਸਟੇਪਲ ਬੁਸ਼ ਹੁੰਦੇ, ਟੋਰਬਰਮ ਐਂਡ ਸਟੇਪਲ ਬੁਸ਼, ਹਾਂਜੀ।
12: ਸੋ ਇਹਨਾਂ ਦਾ ਨੰਬਰ ਹੈਗਾ 9054581300 9054581300 ਤੇ ਦੂਸਰੀ ਲੋਕੇਸ਼ਨ ਹੈਗੀ ਸੇਮ ਹੀ ਡੀਲ ਤੁਹਾਨੂੰ ਦੂਸਰੀ ਲੋਕੇਸ਼ਨ ਤੇ ਵੀ ਮਿਲੇਗੀ, ਸ਼ੇਰ ਦਾ ਆਟਾ ਬਾਰ $19-$20 ਦਾ, ਇੱਥੇ $16 ਦਾ। ਸੋ 1618 ਡੰਡਾ ਸਟਰੀਟ ਈਸਟ ਵਿਟਬੀ, ਤੇ ਇਹਨਾਂ ਦਾ ਨੰਬਰ ਹੈਗਾ 9055561651। ਇੰਨੀ ਲੰਬੀ ਲਿਸਟ ਹੈ ਕਿ ਤੁਸੀਂ ਜਾਓ ਇੱਕ ਵਾਰ, ਔਰ
0: ਸੇਵਿੰਗ ਦੇ ਉੱਤੇ ਹੋ ਸਕਦਾ ਹੈ। ਫਰੈਸ਼ ਗਰੋਸਰੀ ਡਿਪੂ ਦਾ ਸਪੈਸ਼ਲ ਫਲਾਇਰ ਜਿਹੜਾ ਸਾਡੇ ਕੋਲ ਪਹੁੰਚਿਆ, ਫਰੈਸ਼ ਗਰੋਸਰੀ ਡਿਪੂ ਵਿਟਬੀ ਔਰ ਬ੍ਰੈਂਪਟਨ ਦੀਆਂ ਲੋਕੇਸ਼ਨ ਤੋਂ ਤੇ ਮਾਈਕ ਦਿਓ ਮਾੜਾ ਜਿਹਾ ਨੰਬਰ ਦੇ ਦਿਓ ਆਪਣਾ ਏ ਸੀ ਕਿਸੇ ਨੇ ਚੇਂਜ ਕਰਾਉਣਾ ਫਰਨਸ ਚੇਂਜ ਕਰਾਉਣੀ ਆ ਏ ਸੀ ਰੈਂਟ 'ਤੇ ਲਵਾਉਣਾ ਫਰਨਸ ਰੈਂਟ 'ਤੇ ਲਵਾਉਣੀ ਆ ਹੋਟ ਵਾਟਰ ਟੈਂਕ ਚੇਂਜ ਕਰਾਉਣਾ ਜਾਂ ਹੀਟ ਪੰਪ ਲਗਵਾਉਣਾ ਹੈਗਾ ਨੰਬਰ ਦੇ ਦਿਓ ਆਪਣਾ
13: ਹਾਂਜੀ ਸਰ 905-750-5111 905-757-6111 ਇੱਕ ਸਪੈਸ਼ਲ ਆਫਰ ਦੇਣ ਲੱਗਾ ਕੋਈ ਵੀ ਰੇਡੀਓ ਆਵਾਜ਼ ਦਾ ਹਵਾਲਾ ਦਏਗਾ ਕਹੇਗਾ ਕਿ ਰੇਡੀਓ ਆਵਾਜ਼ ਜ਼ਿੰਦਾਬਾਦ

0: ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ ਜਿਹੜਾ ਕਿ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟਸ ਦੇ ਨਾਲ ਹੁੰਦਾ ਹੈ। ਸੋ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਨੰਬਰ 905-405-4888, 905-406-8888 ਤੇ ਜਦੋਂ ਤੁਸੀਂ ਇੱਥੇ ਆਉਂਦੇ ਹੋ ਜੀ ਤੇ ਗਲਾਸਿਸ ਦੇ ਉੱਤੇ ਡੀਲਸ ਲੱਭਦੇ ਹੋ ਤੇ ਦੱਸਦੇ ਜੀ ਕਿ ਵੈਲੀ ਪੈਕੇਜ ਸਾਡਾ ਬੈਸਟ ਪੈਕੇਜ ਹੈ ਜਿਹਦੇ ਵਿੱਚ ਬਹੁਤ ਸਾਰੀ ਸੇਵਿੰਗ ਹੁੰਦੀ ਹੈ। ਸਿਲੈਕਟਡ ਬ੍ਰਾਂਡਡ ਫਰੇਮ ਤੁਹਾਨੂੰ ਅਸੀਂ ਦੇ ਰਹੇ ਹਾਂ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਕੋਈ ਵੀ ਫਰੇਮ ਲੈ ਲਓ। $300 ਦੀ ਕੀਮਤ ਦਾ ਫਰੇਮ ਤੇ $100 ਦੀ ਕੀਮਤ ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਚ ਮਿਲ ਰਿਹਾ। ਤੇ ਨਾਲ ਦੀ ਨਾਲ ਦੱਸੋ ਜੀ ਕਿ ਜਿਹੜੇ ਬ੍ਰਾਂਡਡ ਫਰੇਮ ਅਸੀਂ ਦੇ ਰਹੇ ਹਾਂ ਇਹ ਸਾਰੇ ਫਰੇਮਾਂ ਦੇ ਉੱਤੇ 1 ਸਾਲ ਦੀ ਮੈਨੂਫੈਕਚਰਿੰਗ ਦੀ ਵਾਰੰਟੀ ਵੀ ਹੈ ਤੇ ਨਾਲ ਦੀ ਨਾਲ ਤੁਸੀਂ ਇਹਨਾਂ ਨੂੰ ਸਾਲ ਤੱਕ ਦੀ ਵੀ ਲੂਜ਼ ਟਾਈਟ ਕੋਈ ਵੀ ਐਡਜਸਟਮੈਂਟ ਕਰਵਾਉਣੀ ਚਾਹੁੰਦੇ ਹੋ ਤੇ ਵਿਦਆਊਟ ਐਨੀ ਕਾਸਟ ਅਸੀਂ ਐਡਜਸਟਮੈਂਟ ਕਰਕੇ ਦਿੰਦੇ ਹਾਂ। ਇਸੇ ਤਰ੍ਹਾਂ ਜੇ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤੇ ਐਸਸੀਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਜੀ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਵੀ ਦੋ ਪੇਅਰ ਤੁਹਾਡੇ ਕੋਲ ਹੋਣ, ਇੱਕ ਘਰ ਰੱਖੀਏ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਰਿਫੇਟ ਜੀ 905-406-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸੀ ਕਿੰਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-406-8888, 905-406-8888।
1: ਬਹੁਤ ਸ਼ੁਕਰੀਆ ਸਰ, ਵੀਕੈਂਡ ਦੀ ਮੁਬਾਰਕਬਾਦ। ਕੈਨੇਡੀਅਨ ਸਟੀਲ ਦੇ ਉੱਤੇ ਤੁਸੀਂ ਪਹੁੰਚਣਾ ਹੈਗਾ ਜਿੱਥੇ ਮੈਂ ਵਾਲਮਾਰਟ ਹਾਊਸ ਪਲਾਜ਼ੇ ਦੇ ਵਿੱਚ, ਅਤੇ ਇੱਥੇ ਹੀ ਨੇੜੇ ਨਜ਼ਾਰਾ ਰੈਸਟੋਰੈਂਟ ਹੈਗਾ, ਨਜ਼ਾਰਾ ਇੰਡੀਅਨ ਰੈਸਟੋ ਲਾਂਚ, ਅਤੇ ਨਾਲ ਨਾਲ ਦੂਸਰੀ ਸਾਈਡ 'ਤੇ ਤਵਾ ਕਿਚਨ ਦੀ ਟੇਕ ਆਊਟ ਲੋਕੇਸ਼ਨ ਹੈਗੀ ਆ। ਇੱਥੇ ਹੀ ਸਾਡੇ ਸਪੋਂਸਰਸ ਦੇ ਵਿੱਚੋਂ ਡੈਂਟਿਸਟਰੀ ਐਟ ਰੈਂਬਲਰ, ਸਪੀਡੈਕਸ ਆਟੋਕਲਿਜ਼ਨ ਅਤੇ ਹੋਰ ਸਾਡੇ ਸਾਫਾ ਟਰਬਨ, ਇਹ ਸਾਰੇ ਸਪੋਂਸਰਸ ਇੱਥੇ ਨੇ। ਅਤੇ ਤੁਸੀਂ ਜਿਹੜਾ ਹੈਗਾ ਲਾਈਫ ਨੂੰ ਅਤੇ ਵਾਈਫ ਨੂੰ ਬਹੁਤ ਪਿਆਰ ਕਰਦੇ ਹੋ, ਦੋਨਾਂ ਨੂੰ, ਆਪਣੀ ਲਾਈਫ ਨੂੰ ਵੀ ਆਪਣੀ ਵਾਈਫ ਨੂੰ ਵੀ, ਬਟ ਤੁਹਾਡੇ ਕੋਲ ਪੋਲਿਸੀ ਹੈ ਕੋਈ ਇੰਸ਼ੋਰੈਂਸ ਪੋਲਿਸੀ?
2: ਨੋਟ ਰਾਈਟ ਨਾ,
1: ਨੋਟ ਰਾਈਟ ਨਾ, ਇਹਦੇ 'ਤੇ ਅਸੀਂ ਬੋਲਣ ਲੱਗੇ, ਸੁਣ ਲਿਓ ਤੁਸੀਂ, ਠੀਕ ਹੈ। ਲਾਈਫ ਕੋ ਵੀ ਪਿਆਰ ਕਰਤੇ ਹੋ, ਆਪਣੀ ਕੋ, ਵਾਈਫ ਕੋ ਵੀ ਕਰਤੇ ਹੋ?
2: ਯੈਸ।
1: ਲਾਈਫ ਇੰਸ਼ੋਰੈਂਸ ਹੈ ਦੋਨੋਂ ਕੇ ਪਾਸ?
2: ਨਹੀਂ ਹੈ, ਕਾਰਪੋਰੇਟ ਇੰਸ਼ੋਰੈਂਸ ਹੈ।
1: ਨਹੀਂ, ਕਾਰਪੋਰੇਟ ਮੇਂ ਕੁਛ ਨਹੀਂ ਮਿਲਤਾ, ਕਾਰਪੋਰੇਟ ਆਪਣੇ ਆਪ ਕੋ ਕਵਰ ਕਰਤੀ ਹੈ, ਆਪਕੋ ਨਹੀਂ ਕਰਤੀ। ਸੋ ਇੱਕ ਛੋਟਾ ਜਿਹਾ ਮੈਸੇਜ ਤੁਸੀਂ ਆਨਲਾਈਨ ਰਸਮਲੀਨ, ਥੈਂਕ ਯੂ ਜੀ।
3: ਸੋ ਅਮਨ ਜੀ, ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਦੇ ਲਈ, ਤੇ ਬਾਕੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਜੀ ਸਾਡੇ ਵੱਲੋਂ ਮਨਿੰਦਰ ਤੇ ਸਮਲੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿੱਦਾਂ ਅਮਨ ਜੀ ਤੁਹਾਡੇ ਨਾਲ,
1: ਮੇਰੇ ਕੋਲ ਦੋ ਜਾਣੇ ਬੈਠੇ ਨੇ, ਦੋਨੋਂ ਮਤਲਬ ਮੈਂ ਸਮਝਾਉਣ ਲੱਗਿਆ, ਮੇਰੇ ਪਾਸ ਐਕਸ ਵਾਈ ਜ਼ੈਡ ਮਿਲੀਅਨ ਕੀ ਪਾਲਿਸੀ ਹੈ, ਐਕਸ ਵਾਈ ਜ਼ੈਡ ਮਿਲੀਅਨ ਕੀ ਮਤਲਬ ਸਮਝ ਗਿਆ ਨਾ, ਪ੍ਰੀਮੀਅਮ ਦੇਖ ਲੀਜੀਏ, $300-$400 ਮੈਂ ਪ੍ਰੀਮੀਅਮ ਦੇਤਾ ਹੂੰ ਮਹੀਨੇ ਕਾ, ਔਰ ਐਕਸ ਵਾਈ ਜ਼ੈਡ ਮਿਲੀਅਨ ਡਾਲਰ ਕਵਰੇਜ ਹੈ ਮੇਰੀ, ਜੀਤੇ ਕੀ ਕੋਈ ਵੈਲਿਊ ਨਹੀਂ, ਮਰਨੇ ਕੇ ਬਾਅਦ ਵੈਲਿਊ ਹੈ ਮੇਰੀ। ਚਲੋ ਦਿਓ ਮੈਸੇਜ ਮਨਿੰਦਰ, ਤੁਸੀਂ ਦੋਨੋਂ ਜਾਣੇ ਯੰਗ ਹੋ, ਪਾਲਿਸੀਜ਼ ਲਓ, ਜ਼ਰੂਰੀ ਹੈ ਬਹੁਤ ਜ਼ਿਆਦਾ। ਮਨਿੰਦਰ ਦਿਓ ਮੈਸੇਜ।
3: ਹਾਂਜੀ, ਸੋ ਜਿੱਦਾਂ ਤੁਹਾਡੇ ਨਾਲ ਬੈਠੀ ਨੇ ਸਰੋਤੇ ਅੰਦਰ ਆਫਿਸ ਦੇ ਵਿੱਚ ਆਪਣੇ ਰੇਡੀਓ ਸਟੇਸ਼ਨ ਦੇ ਉੱਤੇ, ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਇਹਨਾਂ ਕੋਲ ਕਾਰਪੋਰੇਟ ਓਨਡ ਪੋਲਿਸੀਜ਼ ਹੈਗੀਆਂ ਨੇ ਜਾਂ ਕਾਰਪੋਰੇਸ਼ਨ ਜਿੱਥੇ ਵੀ ਇਹ ਕੰਮ ਕਰਦੇ ਆ ਉੱਥੋਂ ਦੀ ਇਹਨਾਂ ਦੀਆਂ ਪੋਲਿਸੀਜ਼ ਚੱਲ ਰਹੀਆਂ ਨੇ। ਸੋ ਸਿੰਪਲ ਜਿਹਾ ਇਹਦੇ ਵਿੱਚ ਜਵਾਬ ਹੈ ਜੀ ਕਿ ਜਦੋਂ ਤੱਕ ਤੁਸੀਂ ਉੱਥੇ ਕੰਮ ਕਰ ਰਹੇ ਹੋ ਉਦੋਂ ਤੱਕ ਤੁਹਾਡੇ ਨਾਲ ਉਹ ਪੋਲਿਸੀ ਹੈ, ਜਦੋਂ ਤੁਸੀਂ ਉਹ ਕੰਮ ਛੱਡਤਾ ਤੁਹਾਡੀ ਪੋਲਿਸੀ ਵੀ ਗਈ ਤੇ ਜੋ ਵੀ ਉਹਨਾਂ ਦੀ ਕਵਰੇਜ ਆ ਉਹ ਸਭ ਕੁਛ ਗਿਆ, ਰਾਈਟ। ਸੋ ਇਹ ਚੀਜ਼ ਬਹੁਤ ਸਾਰੇ ਲੋਕਾਂ ਦੇ ਮਨ ਤੇ ਦਿਮਾਗ ਦੇ ਵਿੱਚ ਬੈਠੀ, ਖਾਸ ਕਰਕੇ ਮੈਂ ਉਹਨਾਂ ਨੂੰ ਕਹੂੰਗਾ ਕਿ ਜਿਹੜੇ ਵੈਲ ਐਜੂਕੇਟਡ ਆ, ਜ਼ਿਆਦਾ ਪੜ੍ਹੇ ਹੋਏ ਆ ਜੀ, ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਜ਼ਿਆਦਾ ਕਿ ਜੀ ਸਾਡੇ ਕੰਮ ਵਾਲੇ ਸਾਨੂੰ ਕੰਮ ਵੀ ਦੇ ਰਹੇ ਆ, ਨਾਲ ਸਾਨੂੰ ਇੰਸ਼ੋਰੈਂਸਾਂ ਵੀ ਦੇ ਰਹੇ ਆ, ਸਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਆ। ਪਰ ਤੁਹਾਨੂੰ ਇੱਕ ਗੱਲ ਇਹ ਸਮਝਣ ਦੀ ਲੋੜ ਆ, ਤੁਸੀਂ ਉਹਨਾਂ ਦੇ ਲਈ ਵੀ ਇੰਪਲੋਈ ਹੋ, ਤੁਸੀਂ ਅੱਜ ਇੱਥੇ ਹੈਗੇ ਹੋ, ਕੱਲ ਨੂੰ ਨਵੀਂ ਜਗ੍ਹਾ ਤੇ ਤੁਹਾਨੂੰ ਨਵੀਂ ਕੋਈ ਓਪਰਚੁਨਿਟੀ ਮਿਲ ਗਈ, ਤੁਸੀਂ ਸਾਰਾ ਕੁਝ ਛੱਡ ਕੇ ਚੱਲ ਜਾਣਾ, ਇਨਕਲੂਡਿੰਗ ਯੋਰ ਜਿਹੜਾ ਤੁਹਾਡਾ ਕਰੰਟ ਇੰਪਲੋਇਰ ਆ। ਸੋ ਇਹ ਸਾਰਿਆਂ ਵਾਸਤੇ ਇੱਕ ਮੈਸੇਜ ਹੈ ਕਿ ਜੀ ਮੈਂ ਅੱਜ ਕੁਛ ਸੈੱਲ ਕਰਨ ਦੀ ਬਜਾਏ ਮੈਂ ਐਜੂਕੇਟ ਹੀ ਕਰਨਾ ਸਾਰਿਆਂ ਨੂੰ ਕਿ ਆਪਣੀਆਂ ਪਰਸਨਲ ਲਾਈਫ ਇੰਸ਼ੋਰੈਂਸਿਸ ਖਰੀਦੋ, ਭਾਵੇਂ ਇੱਕ ਦੀ ਜਗ੍ਹਾ ਤੇ 10 ਇੰਪਲੋਇਰ ਚੇਂਜ ਕਰ ਦਿਓ, ਪਰ ਤੁਹਾਡੀ ਇੰਸ਼ੋਰੈਂਸ ਸੇਮ ਰਹਿਣੀ ਚਾਹੀਦੀ ਆ, ਤੁਹਾਡੀ ਜਿਹੜੀ ਤੁਸੀਂ ਉਹਦੇ ਪ੍ਰਾਈਸ ਪੇ ਕਰ ਰਹੇ ਹੋ ਤੁਹਾਡਾ ਸੇਮ ਰਹਿਣਾ ਚਾਹੀਦਾ। ਸੋ ਦੈਟ ਵੁੱਡ ਬੀ ਯੋਰ ਰੀਅਲ ਐਸੈਟ ਫੋਰ ਦਾ ਲੌਂਗਰ ਟਰਮ ਰਾਦਰ ਦੈਨ ਜਿਹੜੀ ਤੁਹਾਡੀ ਆਪਣੀ ਇੰਪਲੋਇਰ ਦੇ ਥਰੂ ਮਿਲ ਰਹੀ ਹੈ।

0: ਸੋ ਸੈਕਿੰਡ ਚੀਜ਼ ਮੈਂ ਇਹ ਵੀ ਗੱਲ ਦੱਸਣਾ ਚਾਹੁੰਦਾ ਜੀ ਕਿ ਕਾਰਪੋਰੇਸ਼ਨ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਇੰਪਲੋਇਰ ਦੇ ਥਰੂ ਤੁਹਾਨੂੰ ਬੈਨੀਫਿਟ ਨਹੀਂ ਮਿਲਦੇ ਜਿਹੜੇ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਨਾਲ ਮਿਲਦੇ ਆ। ਫੋਰ ਐਗਜ਼ਾਮਪਲ ਤੁਸੀਂ ਆਪਣੀ ਵਿੱਲ ਬਣਾ ਸਕਦੇ ਹੋ, ਤੁਸੀਂ ਪਾਵਰ ਆਫ ਅਟਾਰਨੀ ਬਣਾ ਸਕਦੇ ਹੋ, ਤੁਹਾਨੂੰ ਤੁਹਾਡੇ ਬੱਚਿਆਂ ਦੀ ਸਕਾਲਰਸ਼ਿਪ ਤੱਕ ਲਾਈਫ ਇੰਸ਼ੋਰੈਂਸਿਸ ਆਫਰ ਕਰਦੀਆਂ ਨੇ, ਇਨਕਲੂਡਿੰਗ ਤੁਹਾਨੂੰ ਉਹਦੇ ਵਿੱਚ ਹਰ ਮੰਥ ਤੁਸੀਂ ਆਪਣੇ ਗਿਫਟ ਕਾਰਡ ਲੈ ਸਕਦੇ ਹੋ ਐਂਡ ਸੋ ਐਂਡ ਸੋ ਫੋਰਥ ਅਪ ਟੂ 11 ਫ੍ਰੀ ਬੈਨੀਫਿਟਸ ਹੈ ਜਿਹੜੇ ਤੁਸੀਂ ਆਪਣੀ ਪਾਲਿਸੀ ਦੇ ਵਿੱਚੋਂ ਅਵੇਲ ਕਰ ਸਕਦੇ ਹੋ। ਐਂਡ ਥਰਡ ਥਿੰਗ ਇਹਦੇ ਵਿੱਚ ਇਹ ਹੈ ਜੀ ਕਿ ਮੈਂ ਬਹੁਤ ਸਾਰੀ ਜਿਹੜੀ ਚੀਜ਼ ਦੇਖਦਾ ਲੋਕਾਂ ਕੋਲ 10 ਤੇ 20 ਸਾਲ ਦੀ ਟਰਮ ਹੈ, ਤੁਸੀਂ ਹਮੇਸ਼ਾ ਆਪਣੇ ਆਪ ਨੂੰ 30 ਤੋਂ 40 ਸਾਲ ਦੇ ਲਈ ਜੇ ਟਰਮ ਵੀ ਲੈਣੀ ਤਾਂ 30 ਤੋਂ 40 ਸਾਲ ਐਟਲੀਸਟ ਰੱਖੋ। ਇਹ ਨਾ ਸੋਚੋ ਕਿ ਤੁਹਾਨੂੰ ਕੋਈ $10 ਜਾਂ $20 ਦੀ ਪਾਲਿਸੀ ਦੇ ਰਿਹਾ, ਤੁਸੀਂ ਇਹ ਸੋਚੋ ਕਿ ਤੁਹਾਨੂੰ 30 ਸਾਲ ਜਾਂ 40 ਸਾਲ ਤੱਕ ਚਾਹੀਦੇ, ਕਿਉਂਕਿ ਨਾ ਤੁਸੀਂ ਇੱਥੋਂ ਜਾਣ ਲੱਗੋ ਨਾ ਤੁਹਾਡੀ ਫੈਮਿਲੀ ਜਾਣ ਲੱਗੀ ਹੈ। ਸੋ ਆਪਣਾ ਲੌਂਗਰ ਟਰਮ ਦੇ ਵਿੱਚ ਕਵਰ ਕਰੋਗੇ ਉਹਦੇ ਲੌਂਗਰ ਬੈਨੀਫਿਟ ਹੋਣਗੇ। ਤੇ ਲਾਸਟਲੀ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਨ੍ਹਾਂ ਦੇ ਕੋਲ ਡਿਸੇਬਿਲਿਟੀ ਇੰਸ਼ੋਰੈਂਸ ਨਹੀਂ ਹੈ, ਅਗਰ ਜੇ ਹੈ ਵੀ ਆ ਤਾਂ ਤੁਹਾਡੀ ਡਿਸੇਬਿਲਿਟੀ ਇੰਸ਼ੋਰੈਂਸ ਦੇ ਨਾਲ ਜਿੱਥੇ ਤੁਹਾਨੂੰ ਹਰ ਮੰਥ ਇੱਕ ਚੈੱਕ ਮਿਲਦਾ, ਤੁਹਾਡੀ ਇਨਕਮ ਨੂੰ ਰਿਪਲੇਸ ਕੀਤਾ ਜਾਂਦਾ, ਨਾਲ ਨਾਲ ਤੁਹਾਨੂੰ $10,000 ਤੱਕ ਦੇ ਮੈਡੀਕਲ ਬੈਨੀਫਿਟ ਮਿਲਦੇ ਜਿਹਦੇ ਤੁਸੀਂ ਦਵਾਈਆਂ ਕਵਰ ਕਰੋ, ਮਸਾਜਾਂ ਕਵਰ ਕਰੋ ਜਾਂ ਕੋਈ ਵੀ ਮੈਡੀਕਲ ਇਕੁਪਮੈਂਟ ਲੈਣਾ, ਇਹ ਸਾਰਾ ਕੁਝ ਤੁਹਾਡੀ ਪਾਲਿਸੀ ਦੇ ਅੰਡਰ ਹੁੰਦਾ। ਸੋ ਜਿੰਨੀ ਕੁ ਵੀ ਮੈਂ ਆਪਣੇ ਵੱਲੋਂ ਟਰਾਈ ਕੀਤੀ ਹੈ ਕਿ ਐਜੂਕੇਟ ਕਰਨ ਦੀ ਜੀ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਕੁਛ ਇਹਦੇ ਵਿੱਚ ਵੈਲਿਊਏਬਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ 416-454-4747 416-454-4747 ਤੇ ਲਾਸਟਲੀ ਜੀ ਇਹੀ ਆ, ਕਿਸੇ ਦੀ ਵੀ ਹੋਮ ਆਟੋ ਕਮਰਸ਼ਲ ਜਾਂ ਲਾਇਬਿਲਿਟੀ ਇੰਸ਼ੋਰੈਂਸ ਆ, ਜਾਂ ਤੁਸੀਂ ਰਿਸਕੀਅਰ ਡਰਾਈਵਰ ਹੈਗੇ ਹੋ, ਤੁਹਾਨੂੰ ਬਾਹਰੋਂ ਦੀ ਪਾਲਿਸੀ ਨਹੀਂ ਮਿਲ ਰਹੀ ਤਾਂ ਉਸੇ ਸਪੈਸ਼ਲਾਈਜ਼ ਕਰਦੇ ਆ, ਤਾਂ ਉਹਦੇ ਲਈ ਵੀ ਸਾਨੂੰ ਕਾਲ ਕੀਤੀ ਜਾ ਸਕਦੀ ਆ 416-454-4747 416-454-4747 416-454-4747 ਜੀ।
1: ਸਰ, ਥੈਂਕ ਯੂ ਸੋ ਮਚ।

0: 1240 के पता नहीं लगा दिन के में नंग गया। दिन कुछ ऐसे गुजारता है कोई जैसे एहसान उतारता है कोई। सो बढ़िया गल्ला नज़मा गज़ला और ये चीज़ें कह देंगे कि दिन कुछ ऐसे गुजारता है कोई जैसे एहसान उतारता है कोई। कैनेडा सारे कुछ इदा दी ने कि दिन इदा ही गुजारते हैं कि शाम को इन्ने घंटे लिए फ्री मिलेंगे या वीकेंड से फ्री होवेंगे। अच्छा वीकेंड है वीकेंड से इंजॉय करो तो वीकेंड से थोड़ा कुछ और भी दमा दस लगे। सुल्तान जी तो बाद मेरी गलबात होती है। सुल्तान जी तुम क्विकली ऑन एयर हो जी प्लीज सर।
1: थैंक यू वेरी मच जी। ब्रैम्पटन टीवी एंड अपलायंसेस का मैसेज दे रहे हैं जी। खास तौर पर इस वक्त भी स्टोर च तीन तो चार फैमिलीज शॉपिंग कर रही हैं जी। तीन तो चार फैमिली की जो गल करते हैं तीन तो चार परसन की फैमिली होंगी है। बच्चों भी छुट्टियां बच्चे नाल आते हैं अजकल और सिलेक्ट करते हैं कि किहड़े साइज का टीवी लेना है किहड़े फीचर्स दे नाल लेना। सो साडे कोल इस टाइम 55 इंच सिर्फ 399 का दिता जा रहा और 65 इंच टीवी 699 का जबकि इहदी $1000 प्राइस है। 75 इंच जिहड़ा $1300 वाला 899 च तुसीं लै सकदे हो ते 85 इंच अज दे रहे जी $2300 तो 1599 ते 1599 भी तुसीं 6 महीने च पे करना है। कोई इंटरेस्ट नहीं है फ्री होम डिलीवरी है। जे तुसी कल्ला सिंगल पीस फुल साइज दा 36 इंच वाइड फ्रेंच डोर फ्रिज लेना है $2500 तो सिर्फ 1799 दा मिलेगा। $700 तुसी फुल साइज फ्रेंच डोर फ्रिज ते सेव कर सकते हो। जे तुसी बेसमेंट अपार्टमेंट लई कॉन्डोमिनियम लई या एक्स्ट्रा फ्रिज इन गराज देख रहे हो ते आज ब्लैक फ्राइडे प्राइस इन जुलाई $1400 वाला फ्रिज भी तुहानू 699 18 क्यूबिक फुट का फ्रिज है 30 इंच वाइड ते 68 इंच हाइट है जी। इसकी 699 का फ्रिज दिता जा रहा 6 महीने च तुसीं पे करोगे फ्री होम डिलीवरी मिलेगी। टॉप लोड वाशर एंड ड्रायर $1700 वाला 1099 का पेयर है। सिंगल वाशर लेना है 599 च या सिंगल ड्रायर लेना है 499 का या फ्रंट लोड वाशर एंड ड्रायर लेना है अल्ट्रा फ्रैश वेंट सिस्टम के नाल $2600 वाला 1799 का। तद भी तुसी विजिट करना है जी 801 बोवेड ड्राइव वेस्ट जस्ट ईस्ट ऑफ चंकूजी ऑन बोवेड है। ब्रैम्पटन टीवी एंड अपलायंसेस ब्रैम्पटन अपलायंसेस ए वन वर्ड है। brampton appliances.com साडी वेबसाइट है जी। 905-450-2828 नंबर है 905-450-2828 ते जेड़े 98 इंच टीवी देख रहे कस्टमर $3500 वाला सैमसंग 98 इंच आज 1999 का लिया जा सकता है ते 1999 भी 6 महीने च पे करना जी। 905-450-2828 905-450-2828 जी।
0: बहुत शुक्रिया। और वीकेंड जिथे चल रहा है सारे तुसी घूम फिर रहे हो तुहाडे लई असी नज़ारा दे उत्ते एक बड़ा स्पैशल जिहड़ा है तुहाडे लई एक डील कराई है जिहड़ी असी हुणे तुहानूं दसांगे ते तुसी नज़ारा दे उपर पहुँच सकते हो। ते रेडियो आवाज़ नूं अगर तुसी ज्वाइन करना अपना कोई लाइव ऑन लोकेशन करवाना अपने कोई बिजनेस की प्रमोशन है सानूं जरूर तुसी कॉन्टैक्ट करोगे। साडे कोल मास्टर योर एग्जाम यानी कि अपने एग्जाम नूं तुसी अपने कंट्रोल च किस तरह लै सकते हो उहदी गलबात कर ली मेरे ना विक्की और आइए माइक के पास पहले। हेलो आपका क्या हाल चाल है दोनों का?
2: की हाल बढ़िया मन जी तुसी
0: बढ़िया
2: किदा हो
0: विक्की? बढ़िया
2: हां जी सब बढ़िया जी।
0: हां जी क्या हाल चाल है विक्की?
3: बढ़िया है भाई
0: आप बढ़िया आप अच्छे हैं। सो असी सारे नूं एक छोटी जी इन्फॉर्मेशन देने लगे भाजी। सत श्री अकाल जी की हाल चाल है?
2: सत श्री अकाल भाजी
0: की हाल चाल है?
2: बस बढ़िया तुसी
0: सुनाओ। नाम दस दिओ अपना।
2: सैमी।
0: हां सैमी। सैमी और विक्की की पक्की यारी सबसे न्यारी सबसे प्यारी। सो सैमी और विक्की जिहड़े ने तुहानू टैक्सी दी सीट ते बैठे बैठे ओरिया दा लाइसेंस होल्डर बना सकते ने यानी कि रियल स्टेट एजेंट बन सकते हो। तुसी ट्रक दी सीट ते बैठे लाइफ इंश्योरेंस रीबो या तुसी किहड़े किहड़े लाइसेंस च हैल्प करदे हो?
2: असीं हैल्प करना है ओमविक दे अंदर। ओमविक दे अंदर बेसिकली दो आंदे ने, एक इफ समबडी वांट्स टू वर्क इट ऑन डीलरशिप या किसी ने अपनी डीलरशिप खोलनी है
0: कारां दी डीलरशिप
2: नहीं नहीं गड्डियां हां कारां तो रिलेटेड
0: कारां दी। अच्छा ओमविक exactly. हां
2: ओमविक लाइसेंस
0: अच्छा ओ भी लेदर ने सी?
2: यस।
0: हां जी
2: ते दूसरा इस तों अलावा रीबो है। रीबो दे अंदर तुसी होम इंश्योरेंस सेल कर सकदे हो। अगर किसी ने LLQP दे अंदर जाना लाइफ इंश्योरेंस दा एग्जाम हैगा ओदे लई।
0: हां जी
2: इस तों अलावा किसी ने बैंकिंग सेक्टर दे जाना तो इफिक ते CSE दा एग्जाम हैगा।
0: इफिक ते CSE है?
2: CSE
0: हां जी दा एग्जाम हैगा। हां जी हां जी।
2: या किसी ने रियल्टर बनना हो या ब्रोकर ऑफ रिकॉर्ड बनना हो ओदे एग्जाम्स हैगे।
0: हां जी
2: किसी ने HCRA बिल्डर बनना हो ਹਾਂਜੀ ਜਾਂ ਕਿਸੇ ਨੇ BCAN ਕਰਨਾ ਹੋ, BCAN ਬੇਸਿਕਲੀ ਕਿਸੇ ਨੇ ਡਿਜ਼ਾਈਨਿੰਗ ਦੇ ਅੰਦਰ ਜਾਣਾ ਹੋ,
0: ਸੋ SCRA ਤੁਸੀਂ ਕਰਾ ਦਿੰਦੇ ਐਗਜ਼ਾਮ?
2: SCRA ਹੋ ਜਾਏਗਾ, 7 ਐਗਜ਼ਾਮ ਹੋਦੇ ਉਹਦੇ ਟੋਟਲ,
0: 7 ਐਗਜ਼ਾਮ ਹੈ।
2: ਯੈਸ,
0: ਬਿਲਡਰ ਦਾ ਲਾਇਸੈਂਸ ਆ ਜਾਂਦਾ?
2: ਬਿਲਡਰ ਦਾ ਲਾਇਸੈਂਸ ਆ ਜਾਏਗਾ,
0: ਠੀਕ ਹੈ। ਅਤੇ ਜਾਂ ਤੁਸੀਂ ਜਿਹੜਾ ਹੈਗਾ ਬੈਂਕਰ ਦੇ ਤੌਰ 'ਤੇ ਕੰਮ ਕਰਨਾ, ਹੈ ਨਾ?
2: ਹਾਂਜੀ।
0: ਸੋ ਇਹ ਸਾਰੇ ਲਾਇਸੈਂਸ ਤੁਸੀਂ ਕਲੀਅਰ ਕਰਾ ਦਿੰਦੇ?
2: ਹਾਂਜੀ,
0: ਲੋਕਾਂ ਦੀ ਮਦਦ ਕਰਦੇ ਹੋ
2: ਜੀ।
0: ਓਕੇ, ਕੋਈ ਆਈਡੀਆ ਦਊਂਗੇ ਵੀ ਕਿਸੇ ਨੇ ਕੋਈ ਤੁਹਾਡੇ ਕੋਲ ਆਇਆ ਹੋਵੇ, ਕਿਸੇ ਦੀ ਲਾਈਫ 'ਚ ਚੇਂਜ ਆਇਆ ਹੋਵੇ, ਤੁਸੀਂ ਦੇਖਿਆ ਹੋਵੇ ਇੰਨੇ ਸਾਰੇ ਲੋਕਾਂ ਤੁਸੀਂ ਪਾਸ ਕਰਾਇਆ ਐਗਜ਼ਾਮ?
2: ਬਹੁਤ ਬਹੁਤ ਬੰਦੇ ਆਉਂਦੇ, ਓਨੈਸਟਲੀ ਬੰਦੇ ਡਿਫਰੈਂਟ ਡਿਫਰੈਂਟ ਫੀਲਡ ਤੋਂ ਮਿਲਦੇ ਮੈਨੂੰ।
0: ਹਾਂਜੀ,
2: ਲਾਈਕ ਕੋਈ ਟੈਕਸੀ ਡਰਾਈਵਰ ਹੈ, ਕਿਸੇ ਨੇ ਆਪਣੀ ਜੋਬ ਚੇਂਜ ਕਰਨੀ ਹੈ, ਕੋਈ ਲੇ ਆਫ ਹੋ ਗਿਆ, ਕਿਸੇ ਨੇ ਰੀਅਲਟਰ ਬਣਨਾ, ਕਿਸੇ ਨੇ ਮੋਰਗੇਜ ਏਜੰਟ ਬਣਨਾ ਹੁਣ।
0: ਹਾਂਜੀ,
2: ਤਾਂ ਸਾਰਿਆਂ ਦੀ ਹੈਲਪ ਕਰਦੇ, ਫੁੱਲ ਐਂਡ ਟੂ ਐਂਡ ਪ੍ਰੋਸੈਸ।
0: ਹਾਂਜੀ,
2: ਸਟਾਰਟਿੰਗ ਟੂ ਐਂਡ ਵੀ ਵਿਲ ਟੇਕ ਕੇਅਰ ਆਫ ਐਵਰੀਥਿੰਗ।
0: ਸੋ ਮਾਸਟਰ ਐਗਜ਼ਾਮ ਦਾ ਮਤਲਬ ਆ ਕਿ ਤੁਸੀਂ ਆਪਣੇ ਐਗਜ਼ਾਮ ਨੂੰ ਆਪਣੇ ਕੰਟਰੋਲ 'ਚ ਲੈ ਲੈਣਾ, ਤੁਹਾਡਾ ਸਕਸੈਸ ਰੇਟ 95% ਪਲੱਸ ਮੈਂ ਕਹਿ ਕੇ ਚੱਲਦਾ।
2: ਹਾਂਜੀ,
0: 95% ਤਾਂ ਬਹੁਤ ਜ਼ਿਆਦਾ ਹੁੰਦਾ। ਕੋਈ ਇੱਦਾਂ ਤਾਂ ਨਹੀਂ ਮੈਟਰ ਕਰਦਾ ਵੀ ਬੰਦੇ ਦੀ 10ਵੀਂ ਕੀਤੀ ਆ, 8ਵੀਂ ਕੀਤੀ ਆ?
2: ਡਿਪੈਂਡ ਔਨ ਐਗਜ਼ਾਮ ਟੂ ਐਗਜ਼ਾਮ। ਜਿੱਦਾਂ ਕਿਸੇ ਨੇ ਰੀਅਲਟਰ ਬਣਨਾ, ਰੀਅਲਟਰ ਉਹਦੇ ਲਈ ਕੈਨੇਡੀਅਨ ਹਾਈ ਸਕੂਲ ਹੋਣਾ ਜ਼ਰੂਰੀ ਹੈ। ਅਗਰ ਕੈਨੇਡੀਅਨ ਹਾਈ ਸਕੂਲ ਨਹੀਂ ਹੈ, ਬੈਕ ਹੋਮ ਡਿਗਰੀ ਵੀ ਚੱਲੇਗੀ।
0: ਹਾਂਜੀ,
2: ਬਟ ਉਹਨੂੰ ਵੈਸ ਕਰਵਾਉਣਾ ਪਏਗਾ।
0: ਨਹੀਂ ਮਤਲਬ ਇਹ ਤਾਂ ਨਹੀਂ ਹੈ ਵੀ ਜੇ ਕਿਸੇ ਦੀ ਅੰਗਰੇਜ਼ੀ ਬਹੁਤ ਘੱਟ ਹਾਈ ਆ, ਵਧੀਆ ਨਹੀਂ ਬੋਲ ਸਕਦਾ, ਉਹ ਫਿਰ ਪਾਸ ਨਹੀਂ ਹੋ ਸਕਦਾ, ਇੱਦਾਂ ਦੀਆਂ ਗੱਲਾਂ ਤਾਂ ਨਹੀਂ?
2: ਨਹੀਂ ਸਰ,
0: ਹਰ ਬੰਦਾ ਪਾਸ ਹੋ ਸਕਦਾ,
2: ਹਰ ਬੰਦਾ ਪਾਸ ਹੋ ਸਕਦਾ। ਸਾਡਾ ਪਲੇਟਫਾਰਮ ਇਸ ਤਰ੍ਹਾਂ ਡਿਜ਼ਾਈਨ ਹੈ।
0: ਹਾਂਜੀ,
2: ਤਮਿਲ, ਇੰਗਲਿਸ਼, ਪੰਜਾਬੀ, ਐਵਰੀਥਿੰਗ ਇਜ਼ ਦੈਟ।
0: ਹਾਂਜੀ,
2: ਕੋਈ ਵੀ ਬੰਦਾ ਕਰ ਸਕਦਾ,
0: ਕੋਈ ਵੀ ਬੰਦਾ ਕਰ ਸਕਦਾ। ਸੋ ਕਿਸੇ ਨੇ ਵੀ ਆਪਣਾ ਐਗਜ਼ਾਮ ਦੇ ਵਿੱਚ ਇਨਰੋਲ ਹੋਣਾ, ਪਾਸ ਕਰਨਾ ਹੈਗਾ, ਇਹਨਾਂ ਦੀ ਟੀਮ ਹੈ ਵਿੱਕੀ ਔਰ ਸੈਮੀ ਦੀ ਟੀਮ ਹੈ, ਔਰ ਤਕਰੀਬਨ ਕਾਫੀ ਗਿਣਤੀ ਤੁਸੀਂ ਲਾਇਸੈਂਸ ਦਵਾ ਚੁੱਕੇ ਹੋ ਲੋਕਾਂ ਨੂੰ, ਹੈ ਨਾ?
2: ਅਲੋਟ,
0: ਹਾਂਜੀ। ਸੋ 100 ਦੀ ਗਿਣਤੀ ਦੇ ਵਿੱਚ ਲੋਕ ਲਾਇਸੈਂਸ ਲੈ ਚੁੱਕੇ ਨੇ, ਇਹ ਤੁਹਾਡੀ ਮਦਦ ਕਰਦੇ ਨੇ ਐਗਜ਼ਾਮਸ ਦੇ ਵਾਸਤੇ। ਨੰਬਰ ਹੈ ਇਹਨਾਂ ਦਾ 4375656 437-376-5656 ਰੈਮਿਨ ਕਰ ਦਿਓ 376-5656 ਹੀ ਸੈਟ 437-376-5656 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਲਾਇਸੈਂਸ ਲੈਣ ਲਈ। ਹੁਣੇ ਇਹ ਕਾਲ ਲਾਈਵ ਪਿੱਕ ਕਰਨਗੇ ਤੁਹਾਡੀਆਂ, ਮਤਲਬ ਤੁਸੀਂ ਕਾਲ ਕਰ ਦਿਓ। ਕੋਈ ਵੀ ਪ੍ਰੋਫੈਸ਼ਨ ਚਾਹੀਦੇ ਹੋ, ਸਾਈਟ 'ਤੇ ਤੁਸੀਂ ਐਗਜ਼ਾਮ ਲੈ ਲਓ, ਹੌਲੀ ਹੌਲੀ ਉਹਨੂੰ ਸਿੱਖਣਾ ਸ਼ੁਰੂ ਕਰ ਦਿਓ, ਆਪਣਾ ਨਾਲ ਦਾ ਕੰਮ ਕਰੀ ਚੱਲੋ, ਅਤੇ ਜ਼ਿੰਦਗੀ 'ਚ ਚੇਂਜ ਲੈ ਕੇ ਆਉਣੀ ਚਾਹੁੰਦੇ, ਬਾਬਾ ਬਖਤੌਰਾ 'ਚ ਇਕੱਲਾ ਪੁੱਛ ਕੇ ਨਹੀਂ ਆਉਣੀ, ਇਹਨਾਂ ਐਗਜ਼ਾਮਸ ਦੇ ਨਾਲ ਤੁਹਾਡੀ ਲਾਈਫ ਦੇ ਵਿੱਚ ਚੇਂਜ ਆ ਸਕਦੀ ਹੈ। 437-376-5656 ਅਗਰ ਤੁਹਾਨੂੰ ਕੋਈ ਕਾਲ ਆਉਂਦੀ ਹੈ ਅਟੈਂਡ ਕਰ ਸਕਦੇ ਤੁਸੀਂ ਸਾਈਡ 'ਤੇ, ਓਕੇ ਨਾ? 437-376-5656 ਯਾਨੀ ਕਿ ਤੁਹਾਡਾ ਬੱਚਾ, ਤੁਸੀਂ ਕੋਈ ਬਿਲਡਰ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਤੁਸੀਂ ਕੋਈ ਆਰਕੀਟੈਕਟ ਬਣਨਾ ਚਾਹੁੰਦੇ ਹੋ, ਤੁਹਾਡੇ ਲਈ ਬਹੁਤ ਪੋਸੀਬਿਲਿਟੀਜ਼ ਨੇ, ਕੋਈ ਨਹੀਂ ਬਾਂਹ ਫੜਦਾ। ਅਤੇ ਤੁਸੀਂ 437-376-5656 437-376-5656 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਕੁਛ ਹੋਰ ਕਹਿਣਾ ਚਾਹੁੰਦੇ ਹੋ ਵਿੱਕੀ, ਆਪਣਾ ਤੁਸੀਂ ਸੈਮੀ?
2: ਐਡ ਕਰਨਾ ਚਾਹੁੰਦਾ, ਇਟਸ ਡਿਪੈਂਡ ਔਨ ਕਲਾਇੰਟ ਟੂ ਕਲਾਇੰਟ। ਕਈ ਐਗਜ਼ਾਮ ਆ ਜਿਹੜੇ ਮਹੀਨੇ ਦੇ ਅੰਦਰ ਹੋ ਜਾਂਦੇ, ਕਈ ਐਗਜ਼ਾਮ ਆ ਜਿਹੜੇ ਲਾਈਕ ਰੀਅਲ ਸਟੇਟ ਦੇ 6 ਕੋਰਸਿਸ ਇਨ ਦੈਟ, ਉਹਦੇ ਅੰਦਰ 2-3 ਮਹੀਨਾ ਲੱਗਦਾ।
0: ਠੀਕ ਹੈ, ਸੋ 2-3 ਮਹੀਨੇ ਦੇ ਵਿੱਚ ਤੁਸੀਂ
2: ਰੀਅਲ
0: ਸਟੇਟ ਰੈਲਟਰ ਦਾ ਲੈ ਸਕਦਾ, ਕੋਈ ਐਗਜ਼ਾਮ 1 ਮਹੀਨੇ 'ਚ ਪੂਰੇ ਕਰ ਸਕਦਾ,
2: ਹਫ਼ਤੇ
0: ਦੇ ਵਿੱਚ ਲੈ ਸਕਦਾ।
2: ਹਾਂਜੀ,
0: ਠੀਕ ਹੈ। ਰੀਬੋ ਦਾ ਲਾਇਸੈਂਸ ਜਿਹੜਾ ਹੈਗਾ, ਕਾਰ ਡੀਲਰਸ਼ਿਪ ਦਾ ਲਾਇਸੈਂਸ ਅਗਰ ਲੈਣਾ, ਹੈ ਨਾ?
2: ਹਾਂਜੀ,
0: ਓਮਵਿਕ ਦਾ ਲਾਇਸੈਂਸ ਹੈ ਨਾ ਕਾਰ ਡੀਲਰਸ਼ਿਪ?
2: ਓਮਵਿਕ ਦਾ, ਹਾਂਜੀ, ਓਮਵਿਕ ਦੇ ਅੰਦਰ ਜਾਂ ਤਾਂ ਸੇਲਸ ਪਰਸਨ ਬਣ ਜਾਓ ਜਾਂ ਫਿਰ ਡੀਲਰਸ਼ਿਪ ਵੀ ਆਪਣੀ ਸਟਾਰਟ ਕਰ ਸਕੋ, ਸੈਪਰੇਟ ਐਪਲੀਕੇਸ਼ਨ ਲੱਗੇਗੀ, ਡਿਪੈਂਡ ਔਨ ਯੂਅਰ ਲੋਕੇਸ਼ਨ, ਜ਼ੋਨਿੰਗ ਏਰੀਆ ਐਂਡ ਆਲ ਦੋਸ ਥਿੰਗਸ।
0: ਠੀਕ ਹੈ, ਸੋ ਤੁਸੀਂ 437-376-5656 ਨੰਬਰ ਨੂੰ ਸਾਰੇ ਡਾਇਲ ਕਰੋ, ਮਾਸਟਰ ਯੂਅਰ ਐਗਜ਼ਾਮ, ਇਹ ਨੰਬਰ ਅੱਗੇ ਪਾਸ ਵੀ ਕਰ ਦਿਓ ਜਿਹੜੇ ਕੋਈ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਨੇ। ਮੇਰੇ ਨਾਲ ਚਰਨਪ੍ਰੀਤ ਹੋਲ 'ਤੇ ਆ, ਸ਼ੈਫ ਚਰਨਪ੍ਰੀਤ, ਕਾਰਪੋਰੇਟ ਕੇਟਰਿੰਗ ਦੇ ਵਿੱਚ ਟੋਪ ਦਾ ਨਾਮ। ਨਜ਼ਾਰਾ ਦੇ ਉੱਪਰ ਅਸੀਂ ਅੱਜ ਲਾਈਵ ਔਨ ਲੋਕੇਸ਼ਨ ਰੱਖਿਆ ਹੋਇਆ ਹੈਗਾ ਨਜ਼ਾਰਾ, ਸੋ ਨਜ਼ਾਰਾ ਦੇ ਉੱਤੇ ਤੁਸੀਂ ਪਹੁੰਚਣਾ, ਅਤੇ ਨਜ਼ਾਰਾ ਦਾ ਨੰਬਰ ਹੈ 905-451-2600। ਚਰਨਪ੍ਰੀਤ ਦੱਸੋਗੇ ਆਪਣੇ ਨਜ਼ਾਰਾ ਬਾਰੇ ਤੁਸੀਂ? ਨਜ਼ਾਰਾ ਇੰਡੀਅਨ ਰੈਸਟੋਰੈਂਟ ਲੌਂਚ, ਟੋਪ ਦਾ ਨਾਮ ਹੈ, ਅਤੇ 129 ਦੀ ਇਨਡੋਰ ਕਪੈਸਿਟੀ ਵਾਲਾ ਇਹ LLBO ਲਾਇਸੈਂਸ ਦੇ ਨਾਲ ਬਾਰ ਬਣੀ ਹੋਈ ਹੈ। ਲੇਜ਼ਰ ਲਾਈਟਸ ਹੈਗੀਆਂ ਨੇ, ਬਲੈਕ ਕਲਰ ਦੇ ਡਾਰਕ ਫਲੋਰ ਦੇ ਨਾਲ, ਇੰਟੀਰੀਅਰ ਦੇ ਵਿੱਚ ਗੋਲਡਨ ਐਂਡ ਬਲੈਕ ਦਾ ਇੰਟੀਰੀਅਰ ਹੈਗਾ, ਔਰ ਇੱਕ ਇੱਕ ਟੇਬਲ ਮਾਰਬਲ ਦੀ ਚੇਅਰ, ਮਾਰਬਲ ਦੇ ਸੋਰੀ ਟੇਬਲ ਬਣੇ ਹੋਏ ਨੇ, ਹਾਈ ਐਂਡ ਦੇ ਲਾਈਟਸ ਲੇਜ਼ਰ ਲੱਗੀਆਂ ਹੋਈਆਂ ਨੇ, LED ਲਾਈਟਸ ਲੱਗੀਆਂ, ਗਲੋਬ ਲਾਈਟਸ ਲੱਗੀਆਂ ਹੋਈਆਂ ਨੇ ਅੰਦਰ, ਅਤੇ ਤੁਸੀਂ DJ ਲੱਗਿਆ ਹੋਇਆ ਅੰਦਰ ਵੱਡੇ ਸਪੀਕਰ ਦੇ ਨਾਲ, ਅਤੇ ਬੂਥ ਬਣੇ ਹੋਏ ਨੇ, ਪ੍ਰਾਈਵੇਟ ਡਾਇਨਿੰਗ ਕਰਨੀ ਹੈ, ਕਿਸੇ ਨੇ 10-20-30 ਬੰਦਿਆਂ ਨੇ, ਕੋਈ ਕਾਰਪੋਰੇਟ ਪਾਰਟੀ ਹੈ। ਚਰਨਪ੍ਰੀਤ ਕਿਸ ਤਰ੍ਹਾਂ ਦੇ ਲੋਕ ਕਾਲ ਕਰ ਰਹੇ ਸਾਰਾ ਦੱਸੋ ਪਲੀਜ਼।
3: ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸੋਰੀ। ਹਾਂਜੀ ਹਾਂਜੀ, ਕੌਣ ਬੋਲ ਰਹੇ ਹੋ?
3: ਹਾਂਜੀ ਸਰ, ਮੈਂ ਪ੍ਰਨੀਤ ਕੌਰ ਗੱਲ ਕਰ ਰਹੀ
0: ਹਾਂ। ਪ੍ਰਨੀਤ ਗੱਲ ਕਰ ਰਹੀ ਹੈ, ਪ੍ਰਨੀਤ ਜਿਹੜੀ ਅਟੈਂਡੈਂਟ ਆ, ਹੋਸਟ ਆ ਇੱਥੇ, ਕੋਈ ਵੀ ਬੰਦਾ ਜਿਹੜਾ ਪਹੁੰਚਦਾ ਸਭ ਤੋਂ ਪਹਿਲਾਂ ਡੋਰ 'ਤੇ ਪ੍ਰਨੀਤ ਨੇ ਮਿਲਣਾ ਹੁੰਦਾ, ਤੁਹਾਡੇ ਸਾਰੇ ਇਵੈਂਟ ਨੂੰ ਡੈਕੋਰੇਟ ਕਰਦੀ ਹੈ। ਅੱਜ ਤੁਹਾਡੇ ਪਾਰਟੀ ਹੈ ਕੋਈ?
3: ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਇਹ ਚੜ੍ਹਦੀ ਕਲਾਸ ਸਾਰਾ ਕੁਝ, ਸਾਡੇ ਕੋਲ ਬੈਕ ਟੂ ਬੈਕ ਤਿੰਨ ਇਵੈਂਟਸ ਬੁੱਕ ਨੇ, ਪਹਿਲਾਂ ਸਾਡੇ ਕੋਲ ਇੱਕ ਫੈਮਿਲੀ ਗੈਦਰਿੰਗ ਹੈ, ਉਸ ਤੋਂ ਬਾਅਦ ਇੱਕ ਬਰਥਡੇ ਪਾਰਟੀ ਹੈ, ਦੈਨ ਸ਼ਾਮ ਨੂੰ ਸਾਡੇ ਕੋਲ ਇੱਕ ਬੇਬੀ ਸ਼ਾਵਰ ਆ।
4: ਤੇ
3: ਬਹੁਤ ਹੀ ਸਾਡੇ ਕੋਲ, ਅਸੀਂ ਅੱਜ ਬਿਜ਼ੀ ਹੋਣ ਲੱਗੇ ਹਾਂ ਤੇ ਸਾਡੀ ਗੈਸਟ ਸਰਵਿਸ ਕਰਕੇ ਲੋਕ ਸਾਨੂੰ ਇੰਨਾ ਪਿਆਰ ਦੇ ਰਹੇ ਨੇ। ਉਸ ਤੋਂ ਇਲਾਵਾ ਸਾਡਾ ਐਂਬੀਅੰਸ ਤੇ ਪਲੱਸ ਸਾਡਾ ਫੂਡ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ। ਤੇ ਜੇ ਕਿਸੇ ਨੇ ਵੀ ਬੁਕਿੰਗ ਕਰਾਉਣੀ ਹੋਵੇ ਤੁਸੀਂ ਸਾਨੂੰ ਹੁਣੀ ਰਾਈਟ ਅਵੇ ਕਾਲ ਕਰ ਸਕਦੇ ਹੋ। ਤੇ ਆਲਸੋ
0: ਅਨਲਿਮਿਟਡ ਫੂਡ ਆ, ਬੈਂਕਟ ਹਾਲਸ ਮੰਗੋ ਨਹੀਂ ਕਿ ਨਿੱਕੀ ਨਿੱਕੀਆਂ ਪਲੇਟ ਫੜਾਤੀਆਂ ਤੇ ਬੰਦਾ ਦੂਜੀ ਵਾਰ ਲੈਣ ਗਿਆ ਸੰਗਦਾ। ਅਨਲਿਮਿਟਡ ਫੂਡ, ਅਨਲਿਮਿਟਡ ਇਹਨਾਂ ਦੇ ਲਾਸਟ 2-3 ਪਾਰਟੀਜ਼ ਦੇ ਵਿੱਚ ਅਨਲਿਮਿਟਡ ਜਿੰਨਾ ਮਰਜ਼ੀ ਖਾਓ। ਮੈਨੂੰ ਪ੍ਰਨੀਤ ਦੱਸ ਰਹੀ ਸੀ ਕਿ ਸਰ ਇੱਕ ਪਾਰਟੀ 'ਚ ਸਾਡੇ ਇੰਨੀ ਮੱਛੀ ਖਾ ਗਏ ਵੀ ਇੰਨੀ ਫਿਸ਼ ਕਦੇ ਕਿਸੇ ਨੇ ਖਾਧੀ ਨਹੀਂ ਹੋਣੀ, ਵੀ ਫਿਸ਼ੇ ਖਾਈ ਗਏ, ਫਿਸ਼ੇ ਖਾਈ ਗਏ ਐਂਡ ਦੇ ਵਿੱਚ ਜਿਹੜੇ ਸ਼ਰਾਬ ਪੀਣ ਵਾਲੇ ਸ਼ਰਾਬੀ ਸੀ ਨਾ ਸਾਰੇ। ਮੈਂ ਕਿਹਾ ਦਾਰੂ ਪੀਤੀ 'ਚ ਕੁਛ ਵੀ ਖਾ ਸਕਦੇ ਨੇ, ਹਾਂਜੀ। ਸੋ ਤੁਸੀਂ ਨਜ਼ਾਰਾ ਨੂੰ 905-451-2600 'ਤੇ ਕਾਲ ਕਰੋ। ਅੱਜ ਦਾ ਸਪੈਸ਼ਲ ਡੀਲ ਹੈ 2 ਬੀਅਰ, ਜਿਹੜੇ ਲੋਕ 2 ਬੀਅਰ ਨਾਲ ਫਿਸ਼ ਲੈਣਗੇ ਦੋਨਾਂ ਦੇ ਮੂੰਹ 'ਤੇ ਮੁਸਕਰਾਟ ਆ ਗਈ। ਬੀਅਰ ਦੇਖ ਕੇ ਦੇਖੋ, 2 ਬੀਅਰ ਨਾਲ ਇੱਕ ਫਿਸ਼ ਸਿਰਫ $13 ਦੇ ਵਿੱਚ, ਦੂਸਰੀ ਬੀਅਰ ਐਡ ਕਰੋਗੇ $2 ਹੋਰ ਪਾਲਣੇ, 3 ਬੀਅਰ ਨਾਲ ਫਿਸ਼ $15 'ਚ, ਅਤੇ $20 'ਚ 3 ਬੀਅਰ ਅਤੇ 2 ਪਾਉਂਡ ਫਿਸ਼। ਕਿਹੋ ਜਿਹੀ ਡੀਲ ਹੈ ਦੱਸੋ?
2: ਰੀਲੀ ਗੁੱਡ
0: ਹੈ। ਮੂੰਹ ਮੈਂ ਪਾਣੀ ਆ ਜਾਂਦਾ ਜੋ ਪੀਤੇ ਆ, ਦੋਨੋਂ ਪੀਤੇ ਹੋ ਨਾ ਬੀਅਰ?
2: ਹਾਂਜੀ,
0: ਤਾਂ ਹੀ ਪਾਣੀ ਆ ਰਿਹਾ ਨਾ ਮੂੰਹ ਦੇ ਵਿੱਚ।
5: ਗੋਇੰਗ ਫਾਰ ਲੰਚ,
0: ਗੋਇੰਗ ਫਾਰ ਦਾ ਲੰਚ। ਸੋ ਆਫਟਰ ਦਿਸ, ਸੋ ਨਜ਼ਾਰਾ 905-451-2600 'ਤੇ ਕਾਲ ਕਰੋ। ਪ੍ਰਨੀਤ ਤੁਹਾਡੇ ਕਾਲ ਅਟੈਂਡ ਕਰ ਰਹੀ ਹੈ। ਨਜ਼ਾਰਾ ਦੇ ਵੈਬ ਪੇਜ ਦੇ ਉੱਤੇ ਚੱਲ ਜਾਓ, ਤੁਸੀਂ ਵੈਬਸਾਈਟ ਤੋਂ ਲੈ ਕੇ ਇੰਸਟਾਗ੍ਰਾਮ ਵਗੈਰਾ ਗੂਗਲ ਦੀਆਂ ਪਿਕਚਰਸ ਦੇਖੋਗੇ, ਤੁਹਾਨੂੰ ਸਮਝ ਆ ਜਾਊ ਤੁਸੀਂ ਕੀ ਕਰਨਾ। ਕੋਈ ਵੀ ਜਨਮਦਿਨ ਦੀ ਪਾਰਟੀ ਆ, ਕੇਕ ਤੁਹਾਨੂੰ ਇਹ ਫ੍ਰੀ ਦੇਣਗੇ, ਰੇਡੀਓ ਆਵਾਜ਼ ਦੇ ਰੈਫਰੈਂਸ ਦੇ ਨਾਲ ਡਿਪੈਂਡ ਕਰਦਾ। 5 ਬੰਦੇ ਆ ਕੇ ਕੇਕ ਨਾ ਮੰਗਣ ਲੱਗ ਜਾ ਕਰੋ, ਤੁਹਾਡੀ 20 ਬੰਦਿਆਂ ਤੋਂ ਵੱਧ ਦੀ ਪਾਰਟੀ ਹੈ ਤਾਂ ਕੇਕ ਤੁਹਾਨੂੰ ਫ੍ਰੀ ਦੇਣਗੇ। ਨਜ਼ਾਰਾ 905-451-2600 ਦੇ ਉੱਤੇ ਕਾਲ ਕਰਨੀ ਹੈ। ਪੀਜ਼ਾ ਤੋਂ ਲੈ ਕੇ ਮੈਨਿਊ ਦੇ ਵਿੱਚ ਸਭ ਕੁਛ ਹੈ, ਪੀਜ਼ਾ ਵੀ ਇਹਨਾਂ ਦੇ ਮੈਨਿਊ 'ਚ, ਪਾਸਤਾਸ ਵੀ ਨੇ, ਬੱਚਿਆਂ ਲਈ ਸਪੈਸ਼ਲ ਮੈਨਿਊ ਹੈਗਾ ਅਲੱਗ ਤੋਂ, ਇਨਡੋਰ ਆਊਟਡੋਰ ਦੋਨੋਂ, ਆਊਟਡੋਰ ਪੇਟੀਓ ਬਣਿਆ। 905-451-2600 ਨਜ਼ਾਰਾ। ਔਰ ਨਾਲ ਨਾਲ ਜਿਹਨਾਂ ਕੋਲ ਟ੍ਰੈਫਿਕ ਟਿਕਟ ਮਿਲੀ ਹੈ, ਟ੍ਰੈਫਿਕ ਟਿਕਟ ਲਈ ਤੁਸੀਂ ਕਾਲ ਕਰਨੀ ਹੈ 647-864-0797। ਮਨਿੰਦਰ ਸਿੰਘ ਪੱਡਾ, ਤੁਹਾਡਾ ਕਿਰਾਏਦਾਰ ਨਹੀਂ ਨਿਕਲ ਰਿਹਾ ਜਾਂ ਟ੍ਰੈਫਿਕ ਟਿਕਟ ਮਿਲ ਗਈ ਆ, ਮਨਿੰਦਰ ਸਿੰਘ ਪੱਡਾ 647-864-0797 ਪੈਰਾਲੀਗਲ ਨੇ। ਇੱਕ ਵਾਰ ਫਿਰ ਤੋਂ ਜਿਨ੍ਹਾਂ ਨੇ ਐਗਜ਼ਾਮ ਲੈਣੇ ਨੇ, ਐਗਜ਼ਾਮ ਯੋਰ ਸੋਰੀ ਮਾਸਟਰ ਯੋਰ ਐਗਜ਼ਾਮ, ਅਤੇ ਨੰਬਰ ਬੋਲ ਦਿਓ ਆਪਣਾ ਇੱਕ ਵਾਰ ਫਿਰ।
2: ਨੰਬਰ ਆਫ
0: 437-376-5656 'ਤੇ ਕਾਲ ਕਰਨੀ ਆ। ਕਿਸੇ ਵੀ ਤਰ੍ਹਾਂ ਦਾ ਐਗਜ਼ਾਮ ਲੈ ਲਓ, ਨਾਲ ਪੜ੍ਹਾਈ ਥੋੜ੍ਹੀ ਪਾਸ ਕਰਾ ਦੇਣਗੇ, ਨਾਲ ਲੱਗ ਕੇ ਹੈਲਪ ਕਰਨਗੇ। ਸਕਸੈਸ ਰੇਟ ਬਹੁਤ ਹਾਈ ਹੈ, 437-376-5656। ਮੈਨੂੰ ਸ਼ੋਅ ਤੋਂ ਬਾਅਦ ਕਿਸੇ ਕੋਲ ਕਰਜ਼ਾ ਹੈਗਾ, ਕੋਈ ਕਰਜ਼ੇ ਅਫੋਰਡ ਨਹੀਂ ਕਰ ਪਾ ਰਿਹਾ, ਮੇਰਾ ਨੰਬਰ ਹੈ 416-518-3200, 416-518-3200। ਸੰਤੋਸ਼ ਦੇ ਕੋਲ ਬਹੁਤ ਸਾਰੀਆਂ ਡੀਲਸ ਨੇ, ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਜਾਂ ਕੋਈ ਵੀ ਪ੍ਰੋਪਰਟੀ ਦੇ ਵਿੱਚ ਸੇਲ ਪਰਚੇਸ ਕਰਨੀ। ਸੰਤੋਸ਼ ਨੰਬਰ
6: 416-472-4242, 416-473-4242।
0: ਤੇ ਨਜ਼ਾਰਾ ਤੇ ਤਵਾ ਕਿਚਨ ਤੇ ਅੱਜ ਪਹੁੰਚਣਾ। ਨਜ਼ਾਰਾ ਤੇ ਬੀਅਰ ਸਪੈਸ਼ਲ ਲਾਈਆਂ, ਬਦਮਾਸ਼ ਦੀਆਂ ਸੀ, ਬੀਅਰ ਤੁਸੀਂ ਪਿਕ ਕਰਨੀਆਂ ਨੇ ਲੰਚ।

0: ਇਹ ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: कनेडा विच रहंदे होए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई।
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
6: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो ता सब तो वद कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-455-3381 ते 416-457-3381 ते।
4: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउणगे। हुने ही सिमराज सिंह सिद्धू नु कॉल करो 416-457-3381 416-457-3381।
7: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਗੱਡੀਆਂ ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ ਹੈ 647-302-1322 ਜੈਲੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya 10 to Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, take-out and catering also available. Call at 905-794-8111. Simply delicious. Matlab, simply Indian.

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਆ ਗਿਆ, 11 ਜੁਲਾਈ ਅੱਜ ਹੋ ਚੁੱਕੀ ਹੈ ਤੇ 1:08 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਪੂਰਾ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋ, ਸਾਰੇ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਪੂਰਾ ਇੰਜੋਏ ਕਰ ਰਹੇ ਹੋਵੋਗੇ। ਬ੍ਰੈਂਪਟਨ ਦੇ ਵਿੱਚ ਬਹੁਤ ਹੀ ਖੂਬਸੂਰਤ ਅੱਜ ਦਾ ਦਿਨ ਹੈ, 26 ਡਿਗਰੀ ਟੈਂਪਰੇਚਰ ਹੈਗਾ ਆ ਤੇ ਹਾਈਐਸਟ 27 ਡਿਗਰੀ ਜਾਣਾ, ਬਟ ਬਹੁਤ ਸੋਹਣਾ ਦਿਨ, ਬੜੀ ਸੋਹਣੀ ਧੁੱਪ ਵੀ ਨਿਕਲੀ ਹੈ, ਬੜੇ ਸੋਹਣੇ ਬੱਦਲ ਵੀ ਹੋਏ ਹੋਏ ਨੇ। ਓਵਰਆਲ ਕਹਿ ਲਓ ਕਿ ਬਾਹਰ ਤੁਸੀਂ ਕਿਤੇ ਜਾ ਸਕਦੇ ਹੋ, ਕਿਤੇ ਇੰਜੋਏ ਕਰ ਸਕਦੇ ਹੋ। ਜਿਹਨਾਂ ਘਰਾਂ ਦੇ ਵਿੱਚ ਖੁਸ਼ੀਆਂ ਨੇ, ਕੋਈ ਗੈਟ ਟੂਗੈਦਰ ਕਰ ਰਹੇ ਹੋ, ਕੋਈ ਪਾਰਟੀ ਦਾ ਮਾਹੌਲ ਹੈ, ਸਾਰਿਆਂ ਨੂੰ ਦੇਸ ਪ੍ਰਦੇਸ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ ਤੇ ਆਪਣਾ ਵੀਕਐਂਡ ਸਾਰੇ ਪੂਰਾ ਇੰਜੋਏ ਕਰੋ। ਤੇ ਪ੍ਰੋਗਰਾਮ ਦੇ ਨਾਲ ਤੁਸੀਂ ਟਿਊਨ ਇਨ ਕਰ ਚੁੱਕੇ ਹੋ, ਪੂਰੇ 3 ਘੰਟੇ ਦਾ ਸਾਥ ਹੈ ਤੇ ਪ੍ਰੋਗਰਾਮ ਨੂੰ ਤੁਸੀਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desprdestv.com ਜਾਂ ਫਿਰ www.desprdesradio.com ਤੇ ਨਾਲ ਹੀ ਤੁਸੀਂ ਆਪਣੇ ਘਰਾਂ ਦੇ ਵਿੱਚ IPTV ਬਾਕਸ ਲਗਾਇਆ ਹੋਇਆ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ ਪ੍ਰਦੇਸ ਨੂੰ ਟਿਊਨ ਇਨ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਆਪਣੇ ਫੋਨ ਦੇ ਉੱਪਰ ਤਾਂ ਨੰਬਰ ਡਾਇਲ ਕਰੋ 416-477-2040 416-477-2040। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਅਤੇ ਨਾਲ ਹੀ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਆਪਣੀ ਪਸੰਦ ਦਾ ਕੋਈ ਵੀ ਗਾਣਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ, ਤਾਂ ਵੀ ਤੁਸੀਂ ਜ਼ਰੂਰ ਕਾਲ ਕਰੋ। ਅਤੇ ਜੇ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਇੱਕੋ ਇੱਕ ਨੰਬਰ ਹੈ ਸਟੂਡੀਓ ਦਾ, ਗੱਲਬਾਤ ਕਰਨ ਦੇ ਲਈ 905-564-44 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਿੰਨੇ ਮਿੱਠੇ ਸ਼ਬਦ ਦੇ ਨਾਲ ਅਸੀਂ ਕੀਤੀ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਕਦੇ ਕਿਸੇ ਟਾਈਮ ਤੇ ਆਪਾਂ ਹੋ ਜਾਈਏ ਨਾ, ਕਦੇ ਕਈ ਵਾਰ ਲੋ ਜੇ ਹੋ ਜਾਂਦੇ ਹਾਂ, ਕਈ ਵਾਰ ਆਪਾਂ ਨੂੰ ਲੱਗਦਾ ਕਿ ਚੀਜ਼ਾਂ ਮੇਰੇ ਫੇਵਰ 'ਚ ਨਹੀਂ ਹੋ ਰਹੀਆਂ ਜਾਂ ਫਿਰ ਮੈਂ ਜੋ ਵੀ ਕਰਦਾ ਉਲਟਾ ਹੋ ਜਾਂਦਾ। ਬੜੀ ਵਾਰ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ, ਤਾਂ ਇੱਕੋ ਇੱਕ ਆਸਰਾ ਜਿਹੜਾ ਰੱਬ ਦਾ ਹੈ ਨਾ, ਜੇ ਉਹ ਆਪਾਂ ਨੂੰ ਮਿਲ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ। ਕਿਉਂਕਿ ਕਿਤੇ ਵੀ ਆਪਾਂ ਪ੍ਰੋਬਲਮ ਵਿੱਚ ਹੋਈਏ, ਇੱਕ ਛੋਟੀ ਜਿਹੀ ਅਰਦਾਸ, ਇੱਕ ਬਸ ਮਨੋ ਤੁਸੀਂ ਆਪਣੇ ਮਨੋਂ ਪੁਕਾਰਿਆ ਹੀ ਹੋਵੇ ਨਾ ਰੱਬ ਨੂੰ, ਮਾੜਾ ਜਿਹਾ ਹੀ, ਥੋੜ੍ਹਾ ਜਿਹਾ ਹੀ ਚਾਹੇ, ਸਿਰਫ ਇੱਕ ਖਿਆਲ ਹੀ ਤੁਹਾਡੇ ਮਨ 'ਚ ਆਉਂਦਾ, ਉਹੀ ਤੁਹਾਡੇ ਸਾਰੀਆਂ ਪ੍ਰੋਬਲਮਸ ਨੂੰ ਸੋਲਵ ਕਰ ਸਕਦਾ। ਤਾਂ ਫਿਰ ਹਮੇਸ਼ਾ ਹੀ ਵਾਹਿਗੁਰੂ ਦਾ ਓਟ ਆਸਰਾ ਲੈਣਾ ਚਾਹੀਦਾ। ਕੋਈ ਵੀ ਪ੍ਰੋਬਲਮ ਹੋਵੇ, ਕੋਈ ਵੀ ਮੁਸੀਬਤ ਹੋਵੇ, ਉਹਨੇ ਬਾਹਰ ਕੱਢਣਾ ਆ, ਤਾਂ ਹਮੇਸ਼ਾ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਆਪਣੇ ਤੋਂ ਨਾ ਵਿਸਾਰੋ, ਅਸੀਂ ਤੁਹਾਡੇ ਬੱਚੇ ਹਾਂ ਅਤੇ ਸਾਨੂੰ ਸਹੀ ਰਸਤਾ ਦਿਖਾਓ। ਅਤੇ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਸਟੂਡੀਓ ਦਾ ਨੰਬਰ 905-564-44, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 3 ਘੰਟਿਆਂ ਦੇ ਲਈ। ਅਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-564-44। ਖਾਸ ਤੌਰ 'ਤੇ ਸਪੋਂਸਰ ਕੀਤਾ ਜਾ ਰਿਹਾ ਗਿਲਜ਼ ਸਵੀਟ ਫੈਕਟਰੀ ਦੇ ਵੱਲੋਂ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ। ਤੁਹਾਡੇ ਲਈ ਇਹ ਬਹੁਤ ਹੀ ਲਾਜਵਾਬ ਖਾਣਾ ਰੈਡੀ ਕਰਦੇ ਨੇ। ਸਾਰੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਮੇਡ ਇਨ ਕੈਨੇਡਾ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਇਹਨਾਂ ਦੇ। ਅੱਛਾ, ਇਹਨਾਂ ਦਾ ਜਿਹੜਾ ਖਾਣਾ ਹੈ ਨਾ, ਇਹ ਬਹੁਤ ਦੂਰ ਦੂਰ ਤੱਕ ਸਟੋਰਸ ਵਿੱਚ ਪਹੁੰਚਾਇਆ ਜਾਂਦਾ ਹੈ, ਜਿਹੜੇ ਕਿ ਨੋਰਮਲੀ ਤੁਸੀਂ ਕਿਤੇ ਵੀ ਦੇਖ ਸਕਦੇ ਹੋ। ਤੁਹਾਨੂੰ ਪੈਕਡ ਫੂਡਸ ਮਿਲਦੇ ਨੇ ਜਾਂ ਫਿਰ ਕਹਿ ਲਓ ਕਿ ਮਿਠਾਈਆਂ ਵੀ ਤੁਹਾਨੂੰ ਮਿਲਦੀਆਂ, ਮਸ਼ੀਨ ਮੇਡ ਸਮੋਸੇ ਤੁਹਾਨੂੰ ਕਾਫੀ ਸਟੋਰਸ ਦੇ ਵਿੱਚ ਨਜ਼ਰ ਆਉਣਗੇ। ਗਿਲਜ਼ ਸਵੀਟ ਫੈਕਟਰੀ ਲਿਖਿਆ ਹੋਏਗਾ ਉੱਪਰ, ਪਿਓਰ ਵੈਜੀਟੇਰੀਅਨ ਨੇ। ਤੁਸੀਂ ਆਪਣੇ ਘਰਾਂ ਦੇ ਵਿੱਚ ਪਾਠ ਰਖਵਾ ਰਹੇ ਹੋ ਜਾਂ ਤੁਸੀਂ ਆਪਣੇ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ, ਤੁਹਾਨੂੰ ਵੈਜੀਟੇਰੀਅਨ ਫੂਡ ਤੁਹਾਨੂੰ ਚਾਹੀਦਾ ਹੋਵੇ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਲਾਈਵ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ। ਫੂਡ ਟਰੱਕ ਮੰਗਵਾ ਸਕਦੇ ਹੋ, ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ। ਅਤੇ ਤੁਹਾਡੇ ਘਰ 'ਚ ਕੋਈ ਵੀ ਫੰਕਸ਼ਨ ਹੈ, ਤੁਹਾਡੇ ਮਹਿਮਾਨਾਂ ਨੂੰ ਗਰਮਾ ਗਰਮ ਖਾਣਾ ਖਵਾਉਣਗੇ, ਮਸ਼ੀਨ ਮੇਡ ਸਮੋਸੇ ਖਾਣਾ ਚਾਹੁੰਦੇ ਹੋ, ਹੈਂਡਮੇਡ ਸਮੋਸੇ ਖਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇਹਨਾਂ ਦੇ ਕੋਲੋਂ ਮਿਠਾਈਆਂ ਲੈਣੀਆਂ ਹੋਣ, ਤਾਂ ਪਹੁੰਚੋ ਤੁਸੀਂ ਗਿਲਜ਼ ਸਵੀਟ ਫੈਕਟਰੀ। ਇਹਨਾਂ ਦੀਆਂ 2 ਲੋਕੇਸ਼ਨਸ ਤਾਂ ਕੈਲਗਰੀ ਦੇ ਵਿੱਚ ਨੇ, 5 ਲੋਕੇਸ਼ਨਸ ਇੱਥੇ ਆਪਣੇ ਚਲੋ ਫਰੈਸ਼ਕੋਸ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਅਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਗਿਲਜ਼ ਸਵੀਟ ਫੈਕਟਰੀ ਨੂੰ, 905-799-2616, 905-799-2616 ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਅਤੇ ਕਾਫੀ ਸਾਰੇ ਘਰਾਂ ਦੇ ਵਿੱਚ ਅੱਜ ਮੈਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੋ ਸਕਦੇ ਨੇ, ਕਿਸੇ ਦਾ ਬਰਥਡੇ, ਕਿਸੇ ਦੇ ਐਨੀਵਰਸਰੀ ਹੋ ਸਕਦੀ ਹੈ, ਤਾਂ ਹੋਪਫੁਲੀ ਸਾਰੇ ਇੰਜੋਏ ਕਰ ਰਹੇ ਹੋਣਗੇ। ਅਤੇ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਅਤੇ ਜੇਕਰ ਤੁਸੀਂ ਕਿਤੇ ਡਰਾਈਵ ਕਰਦੇ ਹੋਏ ਜਾ ਰਹੇ ਹੋ, ਘੁੰਮਣ ਫਿਰਨ ਜਾ ਰਹੇ ਹੋ ਜਾਂ ਕਿਸੇ ਆਪਣੇ ਰਿਲੇਟਿਵ ਦੇ ਘਰ ਜਾ ਰਹੇ ਹੋ, ਕਿਸੇ ਆਪਣੇ ਦੋਸਤ ਮਿੱਤਰ ਦੇ ਘਰ ਜਾ ਰਹੇ ਹੋ ਜਾਂ ਫਿਰ ਤੁਹਾਡੇ ਘਰ ਕੋਈ ਆ ਰਿਹਾ, ਤਾਂ ਪੂਰੀ ਤਿਆਰੀਆਂ 'ਚ ਹੋਵੋਗੇ। ਅਤੇ ਡਰਾਈਵ ਕਰਦੇ ਜਾ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਵੀਕਐਂਡ 'ਤੇ ਸਾਰੇ ਹੀ ਕਹਿ ਲਓ ਕਿ ਬਾਹਰ ਨਿਕਲੇ ਹੁੰਦੇ ਨੇ, ਕਿਤੇ ਨਾ ਕਿਤੇ ਰਸ਼ 'ਚ ਹੁੰਦੇ ਨੇ, ਹੈ ਨਾ। ਤਾਂ ਫਿਰ ਪੂਰਾ ਇੰਜੋਏ ਕਰਦੇ ਹੋਏ ਹੌਲੀ ਹੌਲੀ ਹੌਲੀ ਹੌਲੀ ਆਰਾਮ ਦੇ ਨਾਲ ਆਪਣੀ ਮੰਜ਼ਿਲਾਂ ਤੱਕ ਪਹੁੰਚੋ ਅਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਰਹੋ। 1:22 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ 'ਤੇ, ਅਤੇ ਆਪਣਾ ਸਾਥ ਹੈਗਾ ਪੂਰੇ 4 ਵਜੇ ਤੱਕ ਦਾ। ਅਤੇ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਸਾਡੇ ਨਾਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਬਾਤਾਂ ਕਰ ਸਕਦੇ ਹੋ। ਕੋਸ਼ਿਸ਼ ਕਰੀ ਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਐਂਟਰਟੇਨਮੈਂਟ ਹੋਵੇ ਕੁਝ ਗੱਲਾਂ ਬਾਤਾਂ ਦੇ ਨਾਲ, ਕੁਝ ਗੀਤ ਸੰਗੀਤ ਦੇ ਨਾਲ। ਅਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ, ਕੋਈ ਵੀ ਰਾਈਟਿੰਗ ਆਪਣੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਇੰਟਰੈਕਸ਼ਨਸ ਤੁਹਾਡੇ ਨਾਲ ਹੁੰਦੀਆਂ ਨੇ, ਤਾਂ ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਖੁੱਲ੍ਹਾ ਸੱਦਾ ਹੁੰਦਾ ਤੁਹਾਨੂੰ, ਅਤੇ ਆਪਣੀਆਂ ਰਾਈਟਿੰਗਸ ਤੁਸੀਂ ਸ਼ੇਅਰ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਹੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਕਰ ਲਓ, ਅੱਜ ਡਾਕਟਰਸ ਅਵੇਲੇਬਲ ਨੇ ਇਹਨਾਂ ਦੇ ਕੋਲ। ਅਤੇ ਤੁਸੀਂ ਆਪਣੀ ਅੱਖਾਂ ਚੈੱਕ ਕਰਵਾਉਣੀਆਂ ਹੋਣ, ਆਪਣੇ ਬੱਚਿਆਂ ਦੀ ਆਈਸਾਈਟ ਚੈੱਕ ਕਰਵਾਉਣੀ ਹੈ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਆਈਸਾਈਟ ਚੈੱਕ ਕਰਵਾਉਣਾ ਚਾਹੁੰਦੇ ਹੋ, ਤਾਂ ਸਪੈਕਸ ਐਕਸਪ੍ਰੈਸ ਦੇ ਕੋਲ ਅੱਜ ਡਾਕਟਰਸ ਅਵੇਲੇਬਲ ਹੋਣਗੇ। ਤੁਸੀਂ ਇਹਨਾਂ ਦੇ ਕੋਲ ਪਹੁੰਚੋ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਪਹੁੰਚੋ। ਸਪੈਕਸ ਐਕਸਪ੍ਰੈਸ ਤੁਹਾਡੇ ਲਈ ਲੋਕੇਟਡ ਨੇ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਤੁਸੀਂ ਕੋਸਕੋ ਵਗੈਰਾ ਜਾਂਦੇ ਹੋ ਤਾਂ ਤੁਹਾਨੂੰ ਆਪੋਜ਼ਿਟ ਸਪੈਕਸ ਐਕਸਪ੍ਰੈਸ ਵਾਲੇ ਮਿਲ ਜਾਣਗੇ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ। ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ ਅਤੇ ਆਈ ਐਗਜ਼ਾਮ ਦੇ ਕੇ ਆਓ। ਡਾਕਟਰਸ ਅੱਜ ਅਵੇਲੇਬਲ ਨੇ ਅਤੇ ਆਪਣੀਆਂ ਸਿੰਗਲ ਵਿਜ਼ਨ ਕਲਾਸਿਸ, ਪ੍ਰੋਗਰੈਸਿਵ ਕਲਾਸਿਸ ਲੈਣੀਆਂ ਨੇ ਉਹਦੇ ਵਿੱਚ ਵੀ ਕਾਫੀ ਵਧੀਆ ਤੁਹਾਨੂੰ ਡੀਲਸ ਮਿਲ ਰਹੀਆਂ ਨੇ। ਲੈਂਸ ਕੋਟਿੰਗ 50% ਡਿਸਕਾਊਂਟ ਦੇ ਉੱਪਰ ਦੇ ਰਹੇ ਨੇ ਅਤੇ ਬ੍ਰਾਂਡਡ ਸਨ ਕਲਾਸਿਸ ਵੀ ਸਭ ਤੋਂ ਲੋਵੈਸਟ ਪ੍ਰਾਈਸਿਸ ਵਿੱਚ ਲੈ ਕੇ ਆਓ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਅਪੋਇੰਟਮੈਂਟ ਬੁੱਕ ਕਰੋ ਅਤੇ ਪਹੁੰਚ ਜਾਓ ਤੁਸੀਂ ਡਾਕਟਰਸ ਦੇ ਨਾਲ, ਤੁਹਾਨੂੰ ਪ੍ਰਾਇਓਰਟੀ ਦੇ ਵਿੱਚ ਮਿਲਾਇਆ ਜਾਂਦਾ। ਅਦਰਵਾਈਜ਼ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ। ਨੰਬਰ 905-460-8888, ਲੋਕੇਟਰ ਨੇ 35 Resolution 88, ਲੋਕੇਟਰ ਨੇ 35 Resolution ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਸਪੈਕਸ ਐਕਸਪ੍ਰੈਸ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਪਹਿਲੇ ਕਾਲਰ 4573 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਮੈਂ ਕਿਚਨਰ ਤੋਂ ਬੋਲਦੀ ਹਾਂ, ਰੁਕਨ ਗਰੇਵਾ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਬਸ ਠੀਕ ਠਾਕ, ਤੁਸੀਂ ਦੱਸੋ ਕਿ?
0: ਮੈਂ ਵਧੀਆ, ਬਹੁਤ ਵਧੀਆ। ਹਾਂਜੀ, ਕੀ ਕਰ ਰਹੇ ਹੋ ਅੱਜ?
1: ਮੈਂ ਡਰਾਈਵ ਕਰ ਰਹੀ ਹਾਂ, ਟ੍ਰੈਫਿਕ 'ਚ ਸਟਕ ਆ।
0: ਓਕੇ, ਠੀਕ ਹੈ। ਕਿੱਧਰ ਨੂੰ ਜਾ ਰਹੇ ਹੋ?
1: ਡਾਊਨ ਟਾਊਨ ਨੂੰ ਆ ਰਹੇ ਹਾਂ।
0: ਅੱਛਾ, ਡਾਊਨ ਟਾਊਨ ਆ ਰਹੇ ਹੋ?
1: ਨਹੀਂ, ਡੀ ਟਾਊਨ।
0: ਓਕੇ, ਡੀ ਟਾਊਨ ਆ ਰਹੇ ਹੋ, ਠੀਕ ਹੈ ਠੀਕ ਹੈ।
1: ਆਪਣਾ ਬ੍ਰੈਂਪਟਨ ਦਾ ਟਾਊਨ,
0: ਠੀਕ ਹੈ।
1: ਮੈਂ ਬੜੀ ਦੇਰ ਬਾਅਦ ਟਿਊਨ ਇਨ ਕੀਤਾ, ਅੱਜ ਰੇਡੀਓ ਸੁਣਿਆ।
0: ਹਾਂਜੀ,
1: ਮੈਂ ਨਾ ਰਿਕੁਐਸਟ ਕਰਨੀ ਸੀ, ਛੋਟੇ ਬੇਟੇ ਦਾ ਮਤਲਬ ਸੌਂਗ ਜੇ ਤੁਸੀਂ ਪਲੇ ਕਰਦੇ ਹੋਗੇ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਹੈ।
0: ਹਾਂਜੀ,
1: ਘੰਟਾ ਡੇਢ ਘੰਟਾ ਲਈ ਪਹੁੰਚਣ ਨੂੰ ਲੱਗਣਾ ਆ।
0: ਓ ਅੱਛਾ, ਕੋਈ ਗੱਲ ਨਹੀਂ, ਮੈਂ ਤਾਂ ਪਹਿਲਾਂ ਹੀ ਸੁਣਾ ਦੂੰਗੀ ਫਿਰ।
1: ਠੀਕ ਹੈ, ਜੇ ਜੇ ਗਰੇਵਾਲ ਦਾ ਨਾਂ ਆ।
0: ਹਾਂਜੀ,
1: ਗਾਣੇ ਤਾਂ ਉਹਦੇ ਕਈ ਨੇ ਤੇ ਰਫਲ ਜਿਹੜਾ ਸੌਂਗ ਆ ਨਾ ਉਹਦੇ ਵਿੱਚ ਉਹਨੇ 84 ਨੂੰ ਟ੍ਰਿਬਿਊਟ ਕੀਤਾ ਹੋਇਆ।
0: ਠੀਕ ਹੈ,
1: ਉਹਦੇ ਚ ਇੱਕ ਪੈਰਾ ਆਪਣੇ 84 ਨੂੰ ਟ੍ਰਿਬਿਊਟ ਕੀਤਾ, ਖਲੜਾ ਜੀ ਵੀ ਬੋਲ ਰਹੇ ਨੇ।
0: ਓ ਅੱਛਾ, ਠੀਕ ਹੈ।
1: ਸੋ ਟ੍ਰਾਈ ਕਰੋ ਜੇ ਪਲੇ ਕਰ ਸਕਦੇ, ਰਫਲ ਗਾਣੇ ਦਾ ਨਾਮ ਆ।
0: ਜੇ ਜੇ ਗਰੇਵਾਲ, ਹੈਨਾ?
1: ਜੇ ਜੇ ਗਰੇਵਾਲ, ਹਾਂਜੀ, ਰਫਲ ਸੌਂਗ।
0: ਠੀਕ ਹੈ, ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਨੂੰ।
1: ਥੈਂਕ ਯੂ।
0: ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਤੇ ਤੁਸੀਂ ਧਿਆਨ ਦੇ ਨਾਲ ਡਰਾਈਵ ਕਰਦੇ ਕਰਦੇ ਪਹੁੰਚੋ ਆਪਣੀ ਮੰਜ਼ਿਲ ਤੇ, ਤੇ ਮੈਂ ਗਾਣਾ ਤੁਹਾਡਾ ਬੜੀ ਜਲਦੀ ਸੁਣਾਉਂਗੀ। ਫਿਲਹਾਲ ਮੈਂ ਇੱਕ ਗਾਣਾ ਤੁਹਾਡੇ ਲਈ ਟਿਊਨ ਇਨ ਕੀਤਾ ਹੋਇਆ ਤੇ ਉਹ ਤੁਸੀਂ ਸੁਣੋ, ਅਰਸ਼ ਰਿਆਜ਼ ਐਂਡ ਕਰਨਵੀਰ ਕਲੇਰ ਇਹਨਾਂ ਦੀ ਆਵਾਜ਼ ਦੇ ਵਿੱਚ। ਅੱਛਾ, ਇਹਨਾਂ ਦੇ ਗਾਣੇ ਬੜੇ ਡਿਫਰੈਂਟ ਜਿਹੇ ਨੇ। ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਗਾਣਾ ਸੁਣਿਆ ਸੀ, ਜੋਗੀ ਗਾਣਾ, ਉਹ ਵੀ ਬੜਾ ਪਿਆਰਾ ਗਾਣਾ, ਬੜੇ ਡਿਫਰੈਂਟ ਜੇ ਤਰੀਕੇ ਦੇ ਨਾਲ ਗਾਉਂਦੇ ਨੇ। ਇਹਨਾਂ ਦੇ ਕੋਲ ਤੁੰਬੀ, ਸਿਰੰਗੀ, ਇਹਨਾਂ ਇਹ ਜਿਹੜੇ ਆਪਣੇ ਕਹਿ ਲਓ ਕਿ ਫੋਕ ਇੰਸਟਰੂਮੈਂਟਸ ਨੇ ਕਿ ਨਾ, ਉਹਨਾਂ ਦੇ ਨਾਲ ਇਹ ਆਪਣਾ ਸਾਰਾ ਮਿਊਜ਼ਿਕ ਦਿੰਦੇ ਨੇ। ਬੜਾ ਵਧੀਆ, ਬਹੁਤ ਕਮਾਲ ਦਾ ਗਾਉਂਦੇ ਨੇ। ਅਤੇ ਇਹਨਾਂ ਦਾ ਗਾਣਾ ਇੱਕ ਥੋੜ੍ਹੇ ਦਿਨ ਪਹਿਲਾਂ ਆਈ ਥਿੰਕ ਆਇਆ ਸੀ, ਨਹੀਂ ਹੋ ਗਿਆ, ਥੋੜ੍ਹੇ ਦਿਨ ਹੋ ਗਏ, ਕਾਫੀ ਦਿਨ ਹੋ ਗਏ, ਬਟ ਮੈਂ ਇਹ ਰੀਸੈਂਟਲੀ ਸੁਣਿਆ, ਕੱਲ੍ਹ ਸੁਣਿਆ ਮੈਂ ਥੋੜ੍ਹਾ ਜਿਹਾ ਗਾਣਾ, ਫਿਰ ਮੈਂ ਸੋਚਿਆ ਕਿ ਚਲੋ ਅੱਜ ਤੁਹਾਨੂੰ ਵੀ ਸੁਣਾਉਂਦੇ ਹਾਂ ਅਤੇ ਮੈਂ ਆਪ ਵੀ ਸੁਣਦੀ ਹਾਂ। ਰਾਣੀ ਸੁੰਦਰਾਂ ਇਹਨਾਂ ਦਾ ਇੱਕ ਗਾਣਾ ਇਹ ਨਵਾਂ ਆਇਆ, ਅਤੇ ਤੁਸੀਂ ਵੀ ਇੰਜੋਏ ਕਰੋ, ਮੈਂ ਵੀ ਇੰਜੋਏ ਕਰੂੰਗੀ। ਸੁੰਦਰ ਰਹੋ ਦੇਸ਼ ਪ੍ਰਦੇਸ਼, ਪ੍ਰਾਈਮ ਟਾਈਮ ਰੇਡੀਓ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਉਮੀਦ ਹੈ ਪ੍ਰੋਗਰਾਮ ਦਾ ਪਹਿਲਾ ਗਾਣਾ ਵੀ ਇੰਜੋਏ ਕੀਤਾ ਹੋਏਗਾ। ਤੇ ਸਟੂਡੀਓ ਦਾ ਨੰਬਰ 905-5544-905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ। ਤੇ ਤੁਹਾਨੂੰ ਪਤਾ ਹੈ ਕਿ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਐਕਸੀਡੈਂਟ ਬੈਨੀਫਿਟਸ ਨੇ ਤੇ ਹੋਰ ਕਵਰੇਜਿਸ ਨੇ ਉਹਨਾਂ ਦੇ ਲਈ ਤੁਹਾਨੂੰ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਇਹ ਬਟ ਕੁਐਸਚਨ ਇਹ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਬਦਲਾਅ ਆ ਰਿਹਾ ਜਾਂ ਜਿਹੜੀ ਇਹ ਚੇਂਜ ਆ ਰਹੀ ਹੈ ਇਹਦੇ ਨਾਲ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ। ਸਿਰਫ ਘੱਟ ਪ੍ਰੀਮੀਅਮਸ ਦੇਖ ਕੇ ਤੁਸੀਂ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜਿਹੜੀ ਮਰਜ਼ੀ ਤੁਸੀਂ ਆਪਣੀ ਪਾਲਿਸੀ ਕਰਵਾ ਰਹੇ ਹੋਵੋ ਤੇ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੈ ਜਾਂ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ, ਤੁਸੀਂ ਬੈਟਰ ਕਵਰੇਜ ਤੇ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਇੱਕ ਵਾਰ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤਾਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੇ ਨਾਲ। ਮਨੂ ਸ਼ਰਮਾ ਜੀ ਦਾ ਨੰਬਰ 299-952-9532 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਗਲੇ ਕਾਲਰ 9181। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੇਰਾ ਨਾਂ ਅੱਜ ਫੇਰ ਭੁੱਲ ਗਏ। ਕੋਈ ਗੱਲ ਨੀ, ਚਲੋ ਕੋਈ ਗੱਲ ਨੀ, ਤੁਸੀਂ ਮੈਨੂੰ ਅਮਨ ਕਹਿ ਦਿੰਦੇ ਹੋ, ਵੈਸੇ ਮੇਰਾ ਮਨਪ੍ਰੀਤ ਹੈ ਨਾਮ, ਅਮਨ ਕਹਿ ਦਿੰਦੇ ਹੋ, ਕੋਈ ਗੱਲ ਨੀ। ਹਾਂਜੀ ਨਹੀਂ ਦੈਟਸ ਓਕੇ। ਹਾਂਜੀ ਹੈਲੋ,
1: ਹਾਂਜੀ
0: ਇਹੀ ਗਾਣਾ ਆ, ਇਹੀ ਟਾਈਟਲ ਇਹਦਾ, ਮੈਂ ਵੀ ਜੱਟ ਲੁਧਿਆਣੇ ਦਾ। ਹਾਂਜੀ ਠੀਕ ਹੈ, ਮੈਂ ਸੁਣਾਉਂਦੀ ਹਾਂ, ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ। ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 7322 ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਹਾਂਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਠੀਕ ਹੈ, ਗਾਣੇ ਦੀ ਫਰਮਾਇਸ਼ ਕਰਨੀ ਸੀ।
0: ਹਾਂਜੀ
2: ਦਾ ਰੇਡੀਓ ਦਾ ਗਾਣਾ ਨਹੀਂ, ਦੱਸ ਮੇਰੇ ਦਿਲ ਬਰਾਵੇ।
0: ਹਾਂਜੀ ਹਾਂਜੀ ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਮੈਨੂੰ ਥੋੜ੍ਹਾ ਟਾਈਮ ਦਿਓ।
2: ਓਕੇ ਜੀ ਥੈਂਕ ਯੂ।
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ। ਦੱਸ ਮੇਰੇ ਦਿਲ ਬਰਾਵੇ, ਇਹ ਗਾਣਾ ਆਸ਼ਾ ਭੋਸਲੇ ਤੇ ਮੁਹੰਮਦ ਰਫੀ ਦਾ ਗਾਇਆ ਹੋਇਆ। ਅੱਛਾ, ਇਹ ਜਿਹੜਾ ਮੂਵੀ ਦੇ ਵਿੱਚ ਸੌਂਗ ਆਇਆ ਹੋਇਆ ਗਾਣਾ, ਉਹ ਥੋੜ੍ਹਾ ਜਿਹਾ ਛੋਟਾ ਆ, ਬਟ ਉੱਦਾਂ ਇਹ ਗਾਣਾ ਥੋੜ੍ਹਾ ਜਿਹਾ ਲੰਬਾ ਆ, ਬਟ ਕੋਈ ਗੱਲ ਨਹੀਂ, ਗਾਣਾ ਮੈਂ ਤੁਹਾਨੂੰ ਮੂਵੀ ਵਾਲਾ ਸੁਣਾ ਦੂੰਗੀ ਅਤੇ ਤੁਸੀਂ ਇੰਜੋਏ ਕਰਿਓ। ਫਿਲਹਾਲ ਆਪਾਂ ਚੱਲਾਂਗੇ ਸਪੈਕਸ ਐਕਸਪ੍ਰੈਸ ਦੇ ਉੱਪਰ, ਜਿੱਥੇ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਤੁਹਾਨੂੰ ਡਾਕਟਰਸ ਅਵੇਲੇਬਲ ਮਿਲਣਗੇ ਅਤੇ ਤੁਸੀਂ ਆਪਣਾ ਆਈ ਐਗਜ਼ਾਮ ਦੇ ਸਕਦੇ ਹੋ ਅਤੇ ਆਪਣੀ ਪਸੰਦ ਦੀਆਂ ਸਨ ਗਲਾਸਿਸ ਜ਼ਰੂਰ ਲੈਣ ਦੇ ਲਈ ਪਹੁੰਚੋ। ਤੁਹਾਨੂੰ ਕਾਫੀ ਵਧੀਆ ਡਿਸਕਾਊਂਟਸ ਮਿਲ ਰਹੇ ਨੇ, ਬਹੁਤ ਵਧੀਆ ਡੀਲਸ ਲੈ ਕੇ ਆਏ ਨੇ ਰਾਜਨ ਜੀ, ਸਾਡੇ ਲਾਈਨ 'ਤੇ ਜੁੜੇ ਹੋਏ ਨੇ ਸਪੈਕਸ ਐਕਸਪ੍ਰੈਸ ਤੋਂ। ਤੁਸੀਂ ਵੀ ਪਹੁੰਚੋ ਸਟੀਲਸ ਐਂਡ ਕੈਨੇਡੀ ਦੀ ਇੰਟਰਸੈਕਸ਼ਨ 'ਤੇ, ਜਾਂ ਫੋਰਟਨੈਨ ਐਂਡ ਸਟੀਲਸ ਕਹਿ ਲਓ, ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਨੰਬਰ ਨੋਟ ਕਰ ਲਓ 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ।
3: ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਨੇ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਵਾਕਿੰਗ ਵੀ ਕਰ ਸਕਦੇ ਹੋ। ਜੇ ਅੱਜ ਨਹੀਂ ਆ ਸਕਦੇ ਤੇ ਸਾਡੇ ਕੋਲ ਨੈਕਸਟ ਵੀਕ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ 4 ਦਿਨ ਡਾਕਟਰ ਹੁੰਦੇ ਆ ਜੀ। ਔਰ ਮਨਪ੍ਰੀਤ ਜੀ, ਜਿਹੜਾ ਸਾਡੇ ਇੱਥੇ ਐਗਜ਼ਾਮ ਹੁੰਦਾ ਹੈ, ਪੂਰਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਹੁੰਦਾ ਹੈ। ਵਿਜ਼ਨ ਚੈੱਕ ਹੁੰਦੀ ਹੈ, ਅੱਖਾਂ ਦੀ ਹੈਲਥ ਚੈੱਕ ਹੁੰਦੀ ਹੈ, ਔਰ ਅਸੀਂ ਨਾ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਮੰਗਾ ਕੇ ਰੱਖੇ ਹੋਏ ਨੇ, ਜਿਹੜਾ ਕਿ ਬਾਕੀਆਂ ਦੇ ਨਾਲ ਫਕਰ ਹੈ। ਇਹਦੇ 'ਚ OCT ਮਸ਼ੀਨ ਹੈ, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਕ ਟੈਂਪ, ਵਿਜ਼ੂਅਲ ਫੀਲਡ, 7 ਅਲੱਗ ਅਲੱਗ ਡਿਵਾਈਸਿਸ ਨੇ ਜਿਹਦੇ ਨਾਲ ਆਪਾਂ ਅੱਖ ਦਾ ਹਰ ਨੁੱਕਰ ਨੁੱਕਰ ਕੋਨਾ ਕੋਨਾ ਚੈੱਕ ਕਰ ਲਈਦਾ। ਔਰ ਜਿਹੜੇ ਵੀ ਕੋਈ ਰਿਜ਼ਲਟ, ਜਿੱਥੇ ਵੀ ਕੋਈ ਲੱਗਦਾ ਵੀ ਕੋਈ ਪ੍ਰੋਬਲਮ ਆ ਰਹੀ ਹੈ, ਉਹ ਆਪਾਂ ਡਿਜੀਟਲੀ ਇੱਕ ਡਿਸਪਲੇ ਸਕਰੀਨ ਉੱਤੇ ਕਸਟਮਰ ਨੂੰ ਦਿਖਾ ਦੇਈਦਾ ਵੀ ਦੇਖੋ ਅੱਖ ਦੇ ਵਿੱਚ ਇੱਥੇ ਪ੍ਰੋਬਲਮ ਚੱਲ ਰਹੀ ਹੈ, ਇਹ ਪ੍ਰੋਬਲਮ ਚੱਲ ਰਹੀ ਹੈ, ਅਤੇ ਉਹਦਾ ਡਾਕਟਰ ਤੁਹਾਨੂੰ ਟ੍ਰੀਟਮੈਂਟ ਵੀ ਦੱਸਦੇ ਨੇ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਜੇ ਸਾਡੇ ਸਰੋਤੇ ਕਰਵਾਉਣਾ ਚਾਹੁੰਦੇ ਨੇ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888। ਇਸ ਤੋਂ ਇਲਾਵਾ ਗਲਾਸਿਸ ਦੀ ਗੱਲ ਕਰੀਏ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਬ੍ਰਾਂਡ ਨੇਮ ਇਨਕਲੂਡਿਡ ਹੈ। ਇਹ $300 ਦੀ ਕੀਮਤ ਦਾ ਫਰੇਮ ਹੈ ਜੀ, ਇੱਕ ਇਹ ਫਰੇਮ ਇਨਕਲੂਡਿਡ ਹੈ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਉਹ ਵੀ ਇਨਕਲੂਡਿਡ ਹੈ। ਤੇ ਇਹਦੇ ਚ ਅਸੀਂ ਜੀ ਇੱਕ ਹੋਰ ਨਵੀਂ ਚੀਜ਼ ਐਡ ਕੀਤੀ, ਅਸੀਂ ਨਵੇਂ ਫਰੇਮ ਲੈ ਕੇ ਆਏ ਹਾਂ, ਫਲੈਕਸੀਬਲ ਫਰੇਮ, ਬਿਲਕੁਲ ਪਤਲੇ, ਜਿਹੜੇ ਕਿ ਪੱਗ ਚ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਤੇ ਬੜੇ ਈਜ਼ੀਲੀ ਲੱਗ ਜਾਂਦੇ ਨੇ। ਇਹ ਵੀ ਫਰੇਮ ਅਸੀਂ ਨਾਲ ਇਨਕਲੂਡ ਕੀਤੇ ਨੇ। ਸੋ $300 ਦੀ ਕੀਮਤ ਦਾ ਫਰੇਮ ਹੈ ਤੇ $100 ਦੀ ਕੀਮਤ ਦੇ ਲੈਂਸ, $400 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਨਾਲ ਦੀ ਨਾਲ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤੇ ਐਸਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਕੋਡਿੰਗ ਐਡ ਕਰਾਉਣੀ ਹੈ ਤੇ ਕੋਡਿੰਗਾਂ ਵੀ ਸਾਰੀਆਂ ਫਲੈਟ 50% ਆਫ ਨੇ। ਜੇ 2 ਪੇਅਰ ਬਣਾਉਣਾ ਚਾਹੁੰਦੇ ਹੋ ਵੀ ਘਰ ਰੱਖ ਲਈਏ, ਇੱਕ ਆਫਿਸ ਦੇ ਵਿੱਚ ਜਾਂ ਗੱਡੀ 'ਚ, ਤੇ ਪਹਿਲੇ ਪੇਅਰ 'ਤੇ ਕੋਡਿੰਗਾਂ 50% ਆਫ ਹੈ, ਦੂਜੇ ਪੇਅਰ 'ਤੇ ਕੋਡਿੰਗਾਂ 100% ਆਫ, ਯਾਨੀ ਕਿ ਬਿਲਕੁਲ ਫਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਜ਼ਰੂਰ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਸੀਲਸ ਕਹਿ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਕੂਲਿੰਗ ਹੁੰਦੀ ਹੈ, ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਕੋਈ ਵੀ ਹੋਰ ਜਾਣਕਾਰੀ ਲਈ ਇੱਕੋ ਇੱਕ ਨੰਬਰ 905-460-8888, 905-460-8888।
0: ਅਪੋਇੰਟਮੈਂਟ ਬੁੱਕ ਕਰਕੇ ਜਾਓ ਜਾਂ ਵਾਕ ਇਨ ਜਾਓ, ਸਪੈਕਸ ਐਕਸਪ੍ਰੈਸ ਤੁਹਾਡੇ ਲਈ ਐਵਰੀ ਡੇ ਓਪਨ ਨੇ। ਨੰਬਰ 905-460-8888, 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਤੇ ਏ ਐਨ ਜੀ ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰ ਲਓ, ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਵਾਉਣਾ ਹੋਵੇ, ਕੋਈ ਵੀ ਤੁਹਾਨੂੰ ਕੰਮ ਨਜ਼ਰ ਆ ਰਿਹਾ ਛੋਟਾ ਵੱਡਾ, ਤਾਂ ਏ ਐਨ ਜੀ ਆਟੋਮੋਟਿਵ ਰਿਪੇਅਰ ਬਹੁਤ ਕਮਾਲ ਦਾ ਕੰਮ ਕਰਦੇ ਨੇ, ਬੜੇ ਲੰਬੇ ਟਾਈਮ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ। ਤੇ ਤੁਸੀਂ ਆਪਣੀ ਗੱਡੀਆਂ 'ਚ ਨਵੇਂ ਸਮਰ ਟਾਇਰਸ ਪਾਉਣੇ ਹੋਣ ਤਾਂ ਉਹ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ, ਵੀਲ ਅਲਾਈਨਮੈਂਟ ਵੀ ਕਰਦੇ ਨੇ। ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਉਹ ਕਰਵਾ ਸਕਦੇ ਹੋ, ਇੰਜਨ ਦਾ ਕੋਈ ਕੰਮ ਹੈ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਵਾਉਣੇ ਹੋਣ, ਆਇਲ ਚੇਂਜ ਕਰਵਾਉਣਾ ਹੋਵੇ, ਜਾਂ ਫਿਰ ਤੁਸੀਂ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ, ਏ ਐਨ ਜੀ ਆਟੋਮੋਟਿਵ ਰਿਪੇਅਰ ਪਹੁੰਚੋ, 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ।

ਟਿਊਨ ਕੀਤੇ ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਸੀਂ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਅਤੇ ਬੜਾ ਦੇਖੋ ਨਵੇਂ ਨਵੇਂ ਜਿਹੜੇ ਸਿੰਗਰਸ ਆਉਂਦੇ ਨੇ ਨਵੇਂ ਨਵੇਂ, ਇਹ ਕਹਿ ਲਓ ਕਿ ਮੈਨੂੰ ਇਹਨਾਂ ਦੀ ਜ਼ਿਆਦਾ ਏਜ ਤਾਂ ਲੱਗਦੀ ਨਹੀਂ, ਬਟ ਕਿੰਨਾ ਪਿਆਰਾ ਇਹਨਾਂ ਨੇ ਗਾਣਾ ਗਾਇਆ। ਅਤੇ ਅੱਜ ਕੱਲ੍ਹ ਜਿਵੇਂ ਹੁੰਦਾ ਕਿ ਡਿਫਰੈਂਟ ਡਿਫਰੈਂਟ ਮਿਊਜ਼ਿਕ ਹੈ ਨਾ, ਮਤਲਬ ਪਹਿਲਾਂ ਜਿਹੜੇ ਸੌਂਗਸ ਹੁੰਦੇ ਸੀ ਜੇ ਹੁਣ ਕੰਪੈਰੇਟਿਵਲੀ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਬਹੁਤ ਮਿਊਜ਼ਿਕ ਜਿਹੜਾ ਥੋੜ੍ਹਾ ਜਿਹਾ ਲੋਅ ਹੁੰਦਾ ਸੀ, ਅੱਜ ਕੱਲ੍ਹ ਦੇ ਜਿਹੜੇ ਸੌਂਗਸ ਨੇ ਉਹਨਾਂ ਵਿੱਚ ਮਿਊਜ਼ਿਕ ਥੋੜ੍ਹਾ ਜਿਹਾ ਹਾਈ ਬੀਟ ਹੁੰਦਾ। ਬਟ ਦੇਖੋ ਗਾਣੇ ਦੇ ਲਿਰਿਕਸ ਬਿਲਕੁਲ ਡਿਫਰੈਂਟ ਸਿਨੈਰੀਓ ਹੋ ਜਾਂਦਾ ਜਦੋਂ ਤੁਸੀਂ ਕੋਈ ਇੱਕ ਗਾਣਾ ਸੁਣਦੇ ਹੋ, ਧਿਆਨ ਦੇ ਨਾਲ ਸੁਣੋ, ਤੁਹਾਨੂੰ ਲਿਰਿਕਸ ਥੋੜ੍ਹੇ ਥੋੜ੍ਹੇ ਵੀ ਚਾਹੇ ਹੈ ਨਾ, ਕਈ ਵਾਰ ਵਿੱਚੋਂ ਸਕਿੱਪ ਵੀ ਹੋ ਜਾਂਦੇ ਆ, ਜੇ ਤੁਸੀਂ ਧਿਆਨ ਦੇ ਨਾਲ ਸੁਣੋ ਤਾਂ ਕਿੰਨੇ ਡੀਪ ਮੀਨਿੰਗਸ ਵੀ ਹੁੰਦੇ ਨੇ। ਅਤੇ ਇਹ ਵੀ ਗਾਣਾ ਹੁਣ ਮੈਂ ਸੁਣਿਆ ਅਤੇ ਜੇ ਗਰੇਵਾਲ ਜੀ ਦੀ ਆਵਾਜ਼ 'ਚ ਬੜਾ ਪਿਆਰਾ ਗਾਣਾ ਗਾਇਆ ਹੋਇਆ ਇਹਨਾਂ ਨੇ। ਅਤੇ ਦੇਖੋ ਚਾਹੇ ਕੋਈ ਵੀ ਗਾਣਾ ਆ ਹੈ ਨਾ, ਤੁਸੀਂ ਜੇ ਆਪਾਂ ਕਹੀਏ ਵੀ ਮੂਵੀਜ਼ ਨੂੰ ਮੂਵੀਜ਼ ਵਾਂਗੂ ਲਓ, ਗਾਣੇ ਨੂੰ ਗਾਣੇ ਵਾਂਗੂ ਲਓ, ਬਟ ਜਿਹੜੀ ਕਿ ਚੀਜ਼ ਉਹਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਦੇ ਬਾਰੇ ਕੋਈ ਨੌਲੇਜ ਮਿਲਦੀ ਹੋਵੇ ਤਾਂ ਉਹ ਜ਼ਰੂਰ ਲੈਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਹੋਵੇ। ਬਟ ਹਾਂ, ਗਾਣੇ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ, ਆਪਣੀ ਪਸੰਦ ਦੇ ਕੋਈ ਵੀ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਬਟ ਕੋਈ ਵੀ ਓਫੈਂਸਿਵ ਗਾਣਾ ਨਾ ਹੋਵੇ। ਇਹੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਆਪਣੇ ਇੰਜੋਏ ਕਰਨ ਦੇ ਲਈ ਗਾਣੇ ਕੋਈ ਵੀ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਅਤੇ ਸਟੂਡੀਓ ਦਾ ਨੰਬਰ 905-564-4444 ਹੋ ਗਏ ਨੇ। ਮੈਂ ਤੁਹਾਨੂੰ ਟੀਮ ਸਿੱਧੂ ਦੀ ਜਾਣਕਾਰੀ ਦੇ ਦਿਆਂ ਜੋ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਹਮੇਸ਼ਾ। ਅਤੇ ਤੁਹਾਡੇ ਲਈ ਇਹ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਆਏ ਨੇ, ਮਿਸਿਸ ਸਾਗਰ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਬਿਲਕੁਲ ਨਜ਼ਦੀਕ, ਰਿਵਰ ਮੌਂਟ ਰੋਡ ਐਂਡ ਐਂਬਲਟਨ ਰੋਡ ਦੇ ਉੱਪਰ ਨਵੇਂ ਟਾਊਨ ਹਾਊਸਿਸ ਬਣ ਰਹੇ ਨੇ, ਜਿਨ੍ਹਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈ 6,34,000 ਤੋਂ, 6,34,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ। ਕਲੋਜ਼ਿੰਗ ਇਹਨਾਂ ਦੀ ਅਗਲੇ

0: ਹੋ ਜਾਏਗੀ 2027 ਦੇ ਵਿੱਚ। ਇਹ ਤਿੰਨ ਫਲੋਰ ਦੇ ਅਰਬਨ ਟਾਊਨ ਹਾਊਸਿਸ ਨੇ, ਪ੍ਰਾਈਸ ਸਟਾਰਟ 6,34,000 ਤੋਂ ਹੋ ਰਹੀ ਹੈ। ਤਿੰਨ ਬੈਡਰੂਮ ਤੇ 2.5 ਬਾਥਰੂਮ ਇਹਦੇ ਵਿੱਚ ਹੋਣਗੇ। ਸਿੰਗਲ ਕਾਰ ਗਰਾਜ ਹੋਏਗਾ, ਪਲੱਸ ਡਰਾਈਵਵੇ ਪਾਰਕਿੰਗ ਵੀ ਹੈ। ਤੇ ਡਿਪੋਜ਼ਿਟ ਤੁਸੀਂ 60,000 ਟੋਟਲ ਦੇਣਾ ਆ, 60,000 ਡਿਪੋਜ਼ਿਟ। ਤੇ ਇਸ ਤੋਂ ਇਲਾਵਾ 3 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਜਿਹੜੇ, ਉਹਨਾਂ ਦੀ ਪ੍ਰਾਈਸ ਹੋਏਗੀ 7,49,000 ਤੋਂ ਸਟਾਰਟ, 7,49,000 ਤੋਂ। ਇਹਨਾਂ ਦੇ ਵਿੱਚ 1940 ਸਕੁਆਇਰ ਫੀਟ ਤੋਂ ਲੈ ਕੇ 2190 ਸਕੁਆਇਰ ਫੀਟ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ ਬਣਨਗੇ, 2 ਪਾਊਡਰ ਰੂਮ ਹੋਣਗੇ ਤੇ 2 ਬਾਥਰੂਮਸ ਹੋਣਗੇ। ਇਹਦੇ ਵਿੱਚ ਪ੍ਰਾਈਵੇਟ ਬੈਕਯਾਰਡ ਵੀ ਹੋਏਗਾ ਤੇ ਨਾਲ ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਵੀ ਹੋਏਗੀ। ਤੇ ਇਹਦੇ ਵਿੱਚ ਡਿਪੋਜ਼ਿਟ ਹੈਗਾ ਆ 80,000। ਤੇ ਇਸ ਤੋਂ ਇਲਾਵਾ 3 ਫਲੋਰ ਦੇ ਲੇਨ ਟਾਊਨ ਹਾਊਸਿਸ ਨੇ, ਪ੍ਰਾਈਸ ਸਟਾਰਟ ਹੋ ਰਹੀ ਹੈ 7,77,000 ਤੋਂ, 7,77,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ। ਇਹਦੇ ਵਿੱਚ 1950 ਸਕੁਆਇਰ ਫੀਟ ਤੋਂ ਲੈ ਕੇ 2105 ਸਕੁਆਇਰ ਫੀਟ ਦੇ ਘਰ ਹੋਣਗੇ। 4 ਤੋਂ 5 ਬੈਡਰੂਮਸ ਬਣਦੇ ਨੇ, 3.5 ਤੋਂ 4.5 ਬਾਥਰੂਮਸ ਬਣਨਗੇ। ਡਬਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, 1 ਬੈਡਰੂਮ ਤੇ ਫੁੱਲ ਬਾਥਰੂਮ ਮੇਨ ਫਲੋਰ ਦੇ ਉੱਪਰ ਵੀ ਬਣੇਗਾ। ਤੇ ਡਿਪੋਜ਼ਿਟ ਇਹਦੇ ਵਿੱਚ ਹੋਏਗਾ $80,000। ਇਹਦੇ ਇਹਨਾਂ ਘਰਾਂ ਦੇ ਬਾਰੇ ਪੂਰੀ ਜਾਣਕਾਰੀ ਲਓ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਟੀਮ ਸਿੱਧੂ ਦੇ ਨਾਲ। ਤੁਹਾਡੇ ਇਹ ਘਰ ਬੁਕਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ 416-302-0016, 416-302-0016 ਦੇ ਉੱਪਰ ਤੁਸੀਂ ਕਾਲ ਕਰ ਲਓ, ਟੈਕਸਟ ਕਰ ਦਿਓ, ਵਟਸਐਪ ਕਰ ਸਕਦੇ ਹੋ। ਆਪਣਾ ਨੇਮ ਐਂਡ ਨੰਬਰ ਤੁਹਾਨੂੰ ਇਹ ਬੈਕ ਕਾਲ ਕਰ ਲੈਣਗੇ, ਅਦਰਵਾਈਜ਼ ਤੁਸੀਂ ਡਾਇਰੈਕਟਲੀ ਕਾਲ ਕਰੋ 416-302-0016, ਟੀਮ ਸਿੱਧੂ ਦਾ ਨੰਬਰ ਹੈ 4896। ਜੀ ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਰੇਡੀਓ ਦੀ ਆਵਾਜ਼ ਘੱਟ ਕਰ ਲਓ ਪਲੀਜ਼।
1: ਹਾਂਜੀ, ਆਪਾਂ ਗੀਤ, ਸਤਿ ਸ਼੍ਰੀ ਅਕਾਲ ਭੈਣ ਜੀ ਪਹਿਲਾਂ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
1: ਗੀਤ ਲਵਾਉਣਾ ਸੀਗਾ ਦੀਪ ਢਿੱਲੋਂ ਤੇ ਜੈਸਮੀਨ ਦਾ।
0: ਹਾਂਜੀ, ਕਿਹੜਾ ਗਾਣਾ ਸੁਣਨਾ?
1: ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ।
0: ਦੀਪਕ ਢਿੱਲੋਂ?
1: ਨਹੀਂ, ਦੀਪ ਢਿੱਲੋਂ।
0: ਦੀਪ ਢਿੱਲੋਂ, ਦੀਪ ਢਿੱਲੋਂ, ਠੀਕ ਹੈ। ਮੈਂ ਸੁਣਾਉਂਦੀ ਹਾਂ ਤੁਹਾਨੂੰ, ਥੋੜ੍ਹਾ ਟਾਈਮ ਦਿਓ।
1: ਓਕੇ ਜੀ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਰੇਡਰ ਸੁੱਕਾ ਜਾਵੇ ਨਾ, ਮਾਰ, ਓਕੇ ਠੀਕ ਹੈ। ਕਬੱਡੀ ਦੀ ਗੱਲ ਹੋ ਰਹੀ ਹੈ ਸਾਰੀ, ਇਹਦੇ ਵਿੱਚ ਗੇਮਸ ਦੇਖ ਲਓ ਕਿੱਦਾਂ, ਹੁਣ ਫੀਫਾ ਵਰਲਡ ਕੱਪ ਚੱਲ ਰਿਹਾ, ਕਿੰਨਾ ਕਰੇਜ਼ ਹੈ ਲੋਕਾਂ ਦੇ ਵਿੱਚ, ਹੈ ਨਾ। ਗੇਮ ਕੋਈ ਵੀ ਹੋਵੇ, ਅੱਜ ਕੱਲ੍ਹ ਮੇਰੇ ਖਿਆਲ 'ਚ ਨਾ ਲੋਕ ਦੇਖਣ ਦੇ ਲਈ ਜ਼ਿਆਦਾ ਐਕਸਾਈਟਡ ਹੁੰਦੇ ਨੇ, ਬਟ ਜਿਵੇਂ ਪਹਿਲਾਂ ਖੇਡਦੇ ਹੁੰਦੇ ਸੀ, ਅੱਜ ਕੱਲ੍ਹ ਖੇਡਣ ਵਾਲੇ ਤਾਂ ਬਹੁਤ ਘੱਟ ਰਹਿ ਗਏ ਨੇ। ਨੋਰਮਲੀ ਹੁਣ ਜਿਵੇਂ ਘਰਾਂ ਦੇ ਵਿੱਚ ਵੀ, ਹੈ ਨਾ, ਆਪਾਂ ਇਨਡੋਰ ਗੇਮਸ ਜ਼ਿਆਦਾ ਖੇਡਦੇ ਹਾਂ, ਬਟ ਆਊਟਡੋਰ ਗੇਮਸ ਘੱਟ ਹੁੰਦੀਆਂ ਨੇ। ਬਟ ਆਪਣੇ ਬੱਚਿਆਂ ਨੂੰ ਜ਼ਰੂਰ ਤੁਸੀਂ ਮੋਟੀਵੇਟ ਕਰਿਆ ਕਰੋ ਕਿ ਆਊਟਡੋਰ ਗੇਮਸ ਖੇਡਣ ਨਾਲ ਤਾਂ ਉਹਨਾਂ ਦੀ ਓਵਰਆਲ ਕਹਿ ਲਓ ਵੈਲਬੀਂਗ ਦੇ ਲਈ ਵਧੀਆ ਆ, ਫਿਟਨੈਸ ਵਧੀਆ ਰਹਿੰਦੀ ਹੈਗੀ, ਬਾਡੀ ਫਿੱਟ ਰਹਿੰਦੀ ਆ, ਮਾਇੰਡ ਰਿਲੈਕਸਡ ਰਹਿੰਦਾ ਆ, ਅਤੇ ਫੋਕਸ ਵਧੀਆ ਹੋਏਗਾ ਜੇ, ਹੈ ਨਾ, ਬਾਡੀ ਪ੍ਰੋਪਰਲੀ ਫੰਕਸ਼ਨ ਕਰੂਗੀ। ਤਾਂ ਗੇਮਸ ਖੇਡਣੀਆਂ ਬਹੁਤ ਲਾਜ਼ਮੀ ਨੇ। ਮੈਂ ਤਾਂ ਆਪ ਨਹੀਂ ਖੇਡਦੀ, ਮੈਂ ਤਾਂ ਆਪ ਬਹੁਤ ਘੱਟ ਹੋ ਗਈ ਹਾਂ, ਬਟ ਜਦੋਂ ਕਦੇ ਟਾਈਮ ਮਿਲਦਾ ਥੋੜ੍ਹਾ ਬਹੁਤ ਤੁਸੀਂ ਜ਼ਰੂਰ ਖੇਡਦੇ ਹਾਂ, ਜਾਂ ਫਿਰ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ, ਬਟ ਜ਼ਰੂਰੀ ਹੈ, ਮਤਲਬ ਆਪਣੀ ਬਾਡੀ ਦੇ ਲਈ ਤੁਸੀਂ ਪ੍ਰੋਪਰ ਫੰਕਸ਼ਨ ਕਰੋ, ਇਹ ਬਹੁਤ ਲਾਜ਼ਮੀ ਹੈ। ਅਤੇ ਹੁਣ ਵੀਕਐਂਡ ਚੱਲ ਰਿਹਾ, ਸੈਟਰਡੇ ਦਾ ਦਿਨ ਹੈ, ਅਤੇ ਵੀਕਐਂਡ ਦੇ ਉੱਪਰ ਓਬਵੀਅਸਲੀ ਗੱਲ ਹੈ ਕਿ ਘਰਾਂ ਦੇ ਵਿੱਚ ਗੈਟ ਟੂਗੈਦਰ ਜ਼ਰੂਰ ਹੁੰਦੀਆਂ ਨੇ। ਤਾਂ ਤੁਸੀਂ ਸਿਟੀ ਆਫ ਬਰੈਂਪਟਨ ਦਾ ਇੱਕ ਮੈਸੇਜ ਵੀ ਧਿਆਨ ਦੇ ਨਾਲ ਸੁਣੋ, ਜਿਹੜੇ ਕਿ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਨੇ, ਸਿਟੀ ਆਫ ਬਰੈਂਪਟਨ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਕਹਿੰਦੇ ਨੇ ਕਿ ਚੰਗੇ ਨੇਬਰਸ ਹੀ ਚੰਗੀ ਕਮਿਊਨਿਟੀ ਬਣਾ ਸਕਦੇ ਆ, ਇਸ ਕਰਕੇ ਤੁਸੀਂ ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਜਿਵੇਂ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਗੈਟ ਟੂਗੈਦਰ ਕਰਦੇ ਹੋ, ਕੋਈ ਗੈਦਰਿੰਗ ਕਰਦੇ ਹੋ, ਕੋਈ ਪਾਰਟੀ ਕਰਦੇ ਹੋ, ਤਾਂ ਜ਼ਿਆਦਾ ਸ਼ੋਰ ਸ਼ਰਾਬਾ ਨਾ ਕਰੋ, ਥੋੜ੍ਹਾ ਲਿਮਿਟਿਡ ਜਿਹਾ ਰੱਖੋ, ਤੁਹਾਡੇ ਨੇਬਰਸ ਨੂੰ ਕੋਈ ਪ੍ਰੋਬਲਮ ਨਾ ਹੋਵੇ। ਜੇ ਚੰਗਾ ਨੇਬਰਹੁੱਡ ਹੋਏਗਾ ਤਾਂ ਚੰਗੀ ਕਮਿਊਨਿਟੀ ਓਬਵੀਅਸਲੀ ਆਪਣੇ ਆਪ ਹੀ ਬਣ ਜਾਣੀ ਆ। ਤਾਂ ਇਸ ਕਰਕੇ ਆਪਣੀ ਆਵਾਜ਼ ਥੋੜ੍ਹੀ ਜਿਹੀ ਘੱਟ ਰੱਖੋ, ਜਿਹੜੇ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ। ਜਦੋਂ ਵੀ ਕੋਈ ਵੇਸਟ ਵਗੈਰਾ ਹੁੰਦਾ ਆ ਘਰਾਂ ਦੇ ਵਿੱਚ, ਜਦੋਂ ਗੈਟ ਟੂਗੈਦਰ ਕਰਕੇ ਹਟ ਜਾਂਦੇ ਹੋ, ਜਾਂ ਨੋਰਮਲੀ ਵੀ ਤੁਸੀਂ ਕਿਤੇ ਖੜ੍ਹੇ ਜਾਂ ਬੈਠੇ ਕਿਤੇ ਖਾ ਪੀ ਰਹੇ ਹੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ, ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਉੱਥੇ ਬਿਲਕੁਲ ਵੀ ਇੱਧਰ ਉੱਧਰ ਵੇਸਟ ਨਾ ਸੁੱਟੋ ਕਦੇ ਵੀ। ਗਾਰਬੇਜ ਹਮੇਸ਼ਾ ਬਿਨਸ ਦੇ ਵਿੱਚ ਹੀ ਡਿਸਪੋਜ਼ ਕਰੋ, ਇੱਧਰ ਉੱਧਰ ਡੰਪ ਨਾ ਕਰੋ। ਸਟਰੀਟ ਪਾਰਕਿੰਗ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, 3 ਘੰਟੇ ਤੋਂ ਜ਼ਿਆਦਾ ਗੱਡੀ ਤੁਸੀਂ ਸਟਰੀਟ ਦੇ ਉੱਪਰ ਪਾਰਕ ਨਾ ਕਰੋ, ਅਦਰਵਾਈਜ਼ ਤੁਹਾਨੂੰ ਪਤਾ ਕਿ ਟਿਕਟ ਮਿਲ ਸਕਦੀ ਆ। ਅਤੇ ਜਿਹੜੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਹੈ, ਉਹ ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਹੋਈ ਹੈ। ਤਾਂ ਤੁਸੀਂ ਰਾਤ ਦੇ 2 ਵਜੇ ਯਾਨੀ 2 AM to 6 AM ਪਾਰਕਿੰਗਸ ਸਟਰੀਟ ਦੇ ਉੱਪਰ ਨਾ ਕਰੋ। ਇਹ ਛੋਟੇ ਛੋਟੇ ਐਕਸ਼ਨਸ ਨੇ, ਬਟ ਕਾਫੀ ਜ਼ਿਆਦਾ ਡਿਫਰੈਂਸਿਸ ਕਹਿ ਲਓ ਕਿ ਇਹ ਕਰ ਸਕਦੇ ਨੇ ਕ੍ਰੀਏਟ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ, ਸੋਰੀ ਗੱਲਬਾਤ ਨਹੀਂ, ਤੁਸੀਂ ਆਪਣੀ ਇਨਫੋਰਮੇਸ਼ਨ ਲਓ ਇਹਨਾਂ ਦੇ ਕੋਲੋਂ ਪੂਰੀ brampton.ca/bylaws, ਸਿਟੀ ਆਫ ਬਰੈਂਪਟਨ ਵਾਲਿਆਂ ਦੀ ਇਹ ਵੈਬਸਾਈਟ ਹੈ, ਇੱਥੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ। ਅਤੇ ਇੱਕ ਚੀਜ਼ ਹੋਰ ਮੈਂ ਮਿਸ ਕਰ ਗਈ ਕਿ ਤੁਸੀਂ ਆਪਣਾ ਜਿਹੜਾ ਯਾਰਡ ਹੈ ਉਹਨੂੰ ਪੂਰਾ ਕਲੀਨ ਕਰਕੇ ਰੱਖੋ, ਯਾਰਡ ਮੇਨਟੇਨ ਕਰਕੇ ਰੱਖੋ, ਘਾਹ ਵਗੈਰਾ ਕੱਟ ਕੇ ਰੱਖੋ, ਫੁੱਲ ਬੂਟੇ ਲਗਾ ਲਓ, ਜਿੰਨਾ ਜ਼ਿਆਦਾ ਹੋ ਸਕਦਾ ਸੋਹਣਾ ਬਣਾ ਕੇ ਰੱਖੋ, ਆਪਣੀ ਸਿਟੀ ਹੋਰ ਜ਼ਿਆਦਾ ਵੈਲਕਮਿੰਗ ਲੱਗੇ। ਇਸ ਕਰਕੇ ਆਪਣੀ ਪ੍ਰੋਪਰਟੀ ਦੇ ਆਲੇ ਦੁਆਲੇ ਕੋਈ ਵੀ ਵੇਸਟ ਨਾ ਹੋਵੇ, ਕਲੀਨਨੈਸ ਹੋਵੇ ਜਿੰਨਾ ਜ਼ਿਆਦਾ ਹੋ ਸਕਦਾ, ਪਾਰਕਿੰਗਸ ਦਾ ਧਿਆਨ ਰੱਖੋ। brampton.ca/bylaws 'ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਤੁਹਾਡੇ ਲਈ ਸਿਟੀ ਆਫ ਬਰੈਂਪਟਨ ਦੇ ਵੱਲੋਂ ਪਹੁੰਚਾਇਆ ਜਾ ਰਿਹਾ। 150 ਹੋ ਗਏ ਨੇ ਅਤੇ ਲੋ ਫਿਰ ਨੈਕਸਟ ਗਾਣਾ ਤੁਹਾਨੂੰ ਫਟਾਫਟ ਸੁਣਾਵਾਂ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਗਾਣਿਆਂ ਦੀ ਲਿਸਟ ਲੰਬੀ ਹੋ ਜਾਏ, ਤਾਂ ਆਪਾਂ ਨਾਲ ਦੀ ਨਾਲ ਸੁਣਾ ਦਿੰਦੇ ਹਾਂ। ਇੰਜੋਏ ਕਰੋ, ਸੁਰਿੰਦਰ ਕੌਰ ਅਤੇ ਨਾਲ ਨੇ ਨਾਲ ਵੀ ਕੋਈ ਹੈਗੇ ਨੇ ਹਰਚਰਨ ਗਰੇਵਾਲ, ਉਹਨਾਂ ਦੀ ਆਵਾਜ਼ ਦੇ ਵਿੱਚ ਗਾਣਾ, ਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਸਾਰੇ ਗਾਵਾਂ ਪੰਜਾਬ

0: ਤੁਸੀਂ ਟੁਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਆਲਮੋਸਟ ਦੇਖ ਲਓ 1 ਘੰਟਾ ਫਟਾਫਟ ਨਿਕਲ ਵੀ ਗਿਆ, 1:54 ਹੋ ਗਏ ਨੇ, ਪਤਾ ਹੀ ਨਹੀਂ ਲੱਗਦਾ ਟਾਈਮ ਦਾ। ਦੇਖ ਲਓ ਕਿੰਨੀ ਜਲਦੀ ਜਲਦੀ ਭੱਜਿਆ ਹੀ ਜਾਂਦਾ। ਅਤੇ ਟਾਈਮ ਬਹੁਤ ਲਾਜ਼ਮੀ ਹੈ ਕਿ ਤੁਸੀਂ ਟਾਈਮ ਦਾ ਪੂਰਾ ਖਿਆਲ ਰੱਖੋ, ਟਾਈਮ ਮੈਨੇਜ ਕਰਕੇ ਰੱਖੋ। ਬਹੁਤ ਜ਼ਰੂਰੀ ਹੈ ਟਾਈਮ ਮੈਨੇਜਮੈਂਟ ਕਰਨੀ, ਕਿਉਂਕਿ ਕਈ ਵਾਰ ਆਪਣਾ ਇੱਦਾਂ ਹੁੰਦਾ ਕਿ ਆਪਾਂ ਸੋਚ ਕੇ ਰੱਖਦੇ ਹਾਂ ਵੀ ਆਹ ਕੰਮ ਮੈਂ ਫਲਾਣੀ ਡੇਟ 'ਤੇ ਕਰ ਲੈਣਾ ਆ, ਬਟ ਕਿਤੇ ਨਾ ਕਿਤੇ ਆਪਾਂ ਫਿਰ ਬਿਜ਼ੀ ਹੋ ਜਾਂਦੇ ਹਾਂ, ਜਾਂ ਕਹਿ ਲਓ ਕਿ ਹੋਰ ਕੰਮ ਆ ਜਾਂਦੇ ਨੇ ਅੱਗੇ, ਅਤੇ ਫਿਰ ਜਿਹੜਾ ਆਪਣਾ ਪ੍ਰਾਇਮਰੀ ਕੰਮ ਆਪਾਂ ਸੋਚਿਆ ਹੁੰਦਾ ਉਹ ਫਿਰ ਰਹਿ ਜਾਂਦਾ। ਤਾਂ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਇਹ ਪਲ ਹੈ ਇਹ ਮੁੜ ਕੇ ਤਾਂ ਆਉਣਾ ਨਹੀਂ, ਇਹ ਵੀ ਲੰਘ ਜਾਣਾ ਆ, ਨਾਲ ਦੀ ਨਾਲ ਦੇਖੋ ਲੰਘੀ ਵੀ ਜਾ ਰਿਹਾ ਹੈ ਨਾ। 1:54 ਸੀਗੇ, ਹੁਣ 1:55 ਹੋ ਗਏ ਨੇ, 1 ਮਿੰਟ ਪਿਛਲਾ ਲੰਘ ਵੀ ਗਿਆ। ਅਤੇ ਇੱਦਾਂ ਹੀ ਕਰਕੇ ਦੇਖ ਲਓ ਟਾਈਮ ਫਟਾਫਟ ਭੱਜਦਾ ਜਾ ਰਿਹਾ। ਟਾਈਮ ਕਿਸੇ ਦੇ ਲਈ ਰੁਕਦਾ ਨਹੀਂ, ਤਾਂ ਫਿਰ ਆਪਣੇ ਆਪ ਨੂੰ ਟਾਈਮ ਦੇ ਨਾਲ ਜੋੜ ਕੇ ਰੱਖੀਏ, ਜੋੜ ਕੇ ਇਸ ਤਰ੍ਹਾਂ, ਕਿਉਂਕਿ ਜੇ ਆਪਾਂ ਇੱਕ ਚੀਜ਼ ਲੈਟਸ ਅੱਜ ਸੋਚਿਆ ਹੋਇਆ ਵੀ ਅੱਜ ਕਰਨੀ ਕਰਨੀ ਆ, ਬਟ ਫਿਰ ਵੀ ਆਪਾਂ ਕਾਲ ਜੀ ਕਰ ਗਏ ਜਾਂ ਕਿਸੇ ਹੋਰ ਕੰਮ ਦੇ ਵਿੱਚ ਪੈ ਗਏ, ਤਾਂ ਉਹ ਕੰਮ ਤਾਂ ਰਹਿ ਗਿਆ ਨਾ। ਤਾਂ ਇਸ ਕਰਕੇ ਕੰਮ ਆਪਣੇ ਆਪ ਨੂੰ ਟਾਈਮ ਦੇ ਨਾਲ ਜੋੜਨ ਦਾ ਮਤਲਬ ਕਿ ਉਹਦੇ ਨਾਲ ਨਾਲ ਚੱਲੋ, ਕਿ ਸੋ ਦੈਟ ਕਿ ਜਿੰਨੇ ਆਪਾਂ ਆਪਣੇ ਗੋਲਸ ਰੱਖੇ ਹੁੰਦੇ ਨੇ ਇੱਕ ਦਿਨ ਦੇ ਵਿੱਚ ਜਾਂ ਇੱਕ ਹਫ਼ਤੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ, ਉਹਨਾਂ ਨੂੰ ਪਿੱਛੇ ਨਾ ਛੱਡ ਦਈਏ, ਉਹਨਾਂ ਨੂੰ ਨਾਲ ਦੇ ਨਾਲ ਰੱਖੀਏ। ਅਤੇ ਨਹੀਂ ਤਾਂ ਫਿਰ ਕਹਿੰਦੇ ਹੁੰਦੇ ਆ ਨਾ ਕਿ ਵੀ ਬਾਅਦ 'ਚ ਕਰ ਲਾਂਗੇ, ਬਾਅਦ ਵਿੱਚ ਤਾਂ ਚਾਹ ਠੰਡੀ ਹੋ ਜਾਂਦੀ ਹੈ, ਬਾਅਦ 'ਚ ਤਾਂ ਫਿਰ ਕਹਿ ਲਓ ਕਿ ਚਾਹ ਠੰਡੀ ਦਾ ਸਵਾਦ ਨਹੀਂ ਆਉਂਦਾ। ਇਸ ਕਰਕੇ ਨਾਲ ਦੀ ਨਾਲ ਹੀ ਜੇ ਚਾਹ ਨਾਲ ਦੀ ਨਾਲ ਪੀਤੀ ਜਾਵੇ, ਗਰਮ ਗਰਮ ਦਾ ਹੀ ਸਵਾਦ ਆਉਂਦਾ ਆ, ਅਤੇ ਫਿਰ ਉੱਦਾਂ ਹੀ ਕੰਮ ਨਾਲ ਦੀ ਨਾਲ ਹੁੰਦਾ ਰਹੇ ਤਾਂ ਉਹਦੇ ਵਰਗੀ ਰੀਸ ਨਹੀਂ। 1:56 ਹੋ ਗਏ ਨੇ, 2 ਮਿੰਟ ਦੇਖ ਲਓ ਮੈਨੂੰ ਇੱਕ ਗੱਲ ਦੇ ਵਿੱਚ ਹੀ ਨਿਕਲ ਗਏ ਨੇ। ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਅਤੇ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋਵੋਗੇ। ਸੈਟਰਡੇ ਵੀਕਐਂਡ ਦਾ ਦਿਨ, ਅਤੇ ਉਮੀਦ ਹੈ ਵੀਕਐਂਡ ਸਾਰਿਆਂ ਦਾ ਬੜਾ ਵਧੀਆ ਨਿਕਲ ਰਿਹਾ। 11th of July ਅੱਜ ਹੋ ਗਈ ਹੈ, ਦੇਖ ਲਓ ਜੁਲਾਈ ਮਹੀਨਾ ਵੀ ਅੱਧਾ ਆਲਮੋਸਟ ਨਿਕਲ ਗਿਆ ਆ, ਅਤੇ ਆਪਾਂ 2 ਹਫ਼ਤੇ ਕਹਿ ਲਓ ਕਿ ਜੁਲਾਈ ਦੇ ਆਪਣੇ ਨਿਕਲ ਚੁੱਕੇ ਨੇ। ਅਤੇ ਇਨ ਕੇਸ ਤੁਸੀਂ ਆਪਣੀਆਂ ਕੋਈ ਛੁੱਟੀਆਂ ਵਗੈਰਾ ਸਪੈਂਡ ਕਰਨ ਕਿਤੇ ਜਾਣਾ ਹੋਵੇ, ਜਾਂ ਤੁਸੀਂ ਆਪਣਾ ਪਲੈਨਿੰਗ ਹੀ ਕਰ ਰਹੇ ਹੋ, ਤਾਂ ਉਹਨੂੰ ਐਗਜੀਕਿਊਟ ਕਰੋ, ਕਿਉਂਕਿ ਸਮਰ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਰਹਿ ਗਈ, ਥੋੜ੍ਹੀ ਜਿਹੀ ਨਿਕਲ ਗਈ, ਥੋੜ੍ਹੀ ਜਿਹੀ ਰਹਿ ਗਈ ਆ। ਤਾਂ ਸਮਰ ਟਾਈਮ ਨੂੰ ਪੂਰਾ ਇੰਜੋਏ ਕਰੋ, ਪੂਰਾ ਯੂਟੀਲਾਈਜ਼ ਕਰੋ ਇਸ ਟਾਈਮ ਨੂੰ, ਵੇਸਟ ਨਾ ਹੋ ਜਾਵੇ ਕਿਤੇ, ਸੋਚਦੇ ਸੋਚਦੇ ਜੇ ਨਾ ਰਹਿ ਜਾਵੇ। ਕੋਈ ਵੈਕੇਸ਼ਨ 'ਤੇ ਸੋਚ ਰਹੇ ਹੋ ਜਾਣਾ, ਉਹ ਚਲੇ ਜਾਓ। ਜੇ ਕੋਈ ਡਿਨਰ ਪਲਾਨ ਕਰ ਰਹੇ ਹੋ ਉਹ ਵੀ ਕਰ ਲਓ, ਹੈ ਨਾ। ਜੇ ਕੋਈ ਕੋਈ ਤੁਹਾਨੂੰ ਕੁਝ ਕੱਪੜਾ ਕੋਈ ਡਰੈਸ ਪਸੰਦ ਆ ਰਹੀ ਉਹ ਲੈ ਲਓ, ਕਿਉਂਕਿ ਇਹ ਜਿਹੜਾ ਟਾਈਮ ਹੈ ਨਾ ਇਹ ਬਾਅਦ 'ਚ ਨਹੀਂ ਆਉਣਾ। ਆਪਾਂ ਸੋਚ ਲੈਂਦੇ ਕਿ ਚਲੋ ਹੁਣ ਨਹੀਂ, ਬਾਅਦ ਵਿੱਚ, ਨਾ ਤਾਂ ਇਹ ਏਜ ਰਹਿਣੀ ਆ ਬਾਅਦ ਦੇ ਵਿੱਚ, ਨਾ ਇਹ ਚਿਹਰਾ ਰਹਿਣਾ ਆ, ਨਾ ਇਹ ਕਹਿ ਲਓ ਕਿ ਤੁਹਾਡੀ ਸਪਿਰਿਟ ਰਹਿਣੀ ਆ। ਕੱਲ੍ਹ ਨੂੰ ਹੋ ਸਕਦਾ ਤੁਹਾਡੀ ਪ੍ਰੈਫਰੈਂਸਿਸ ਚੇਂਜ ਹੋ ਜਾਣ, ਤੁਹਾਡਾ ਟੇਸਟ ਚੇਂਜ ਹੋ ਜਾਵੇ, ਤੁਹਾਨੂੰ ਅੱਜ ਪਿੰਕ ਕਲਰ ਪਸੰਦ ਹੈ, ਕੱਲ੍ਹ ਨੂੰ ਤੁਹਾਨੂੰ ਬਲੂ ਪਸੰਦ ਹੋਵੇ, ਜਾਂ ਕੱਲ੍ਹ ਨੂੰ ਤੁਹਾਨੂੰ ਬਲੈਕ ਪਸੰਦ ਹੋਵੇ, ਕੱਲ੍ਹ ਤੁਹਾਨੂੰ ਗ੍ਰੀਨ ਪਸੰਦ ਹੋ ਸਕਦਾ, ਹੈ ਨਾ। ਉਹ ਟਾਈਮ ਜਿਹੜਾ ਹੈਗਾ ਅੱਜ ਦੇ ਡੇਟ ਦੇ ਵਿੱਚ ਜੋ ਤੁਹਾਨੂੰ ਤੁਹਾਡੀਆਂ ਲਾਈਕਿੰਗਸ ਨੇ, ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਜੋ ਪਸੰਦ ਆ ਰਿਹਾ, ਹੋ ਸਕਦਾ ਕੱਲ੍ਹ ਨੂੰ ਨਾ ਪਸੰਦ ਹੋਵੇ, ਤਾਂ ਜੋ ਤੁਸੀਂ ਅੱਜ ਕਰਨਾ ਚਾਹੁੰਦੇ ਹੋ ਉਹਨੂੰ ਅੱਜ ਜ਼ਰੂਰ ਕਰੋ। ਇਸ ਟਾਈਮ ਨੂੰ ਮੈਨੇਜ ਕਰੋ, ਇਸ ਟਾਈਮ ਨੂੰ ਯੂਟੀਲਾਈਜ਼ ਕਰੋ, ਬਿਕਾਜ਼ ਇਹ ਟਾਈਮ ਨਹੀਂ ਆਉਣਾ। ਕੱਲ੍ਹ ਨੂੰ ਜਿਹੜਾ ਨਵਾਂ ਟਾਈਮ ਆਊਗਾ, ਨਵੀਆਂ ਚੀਜ਼ਾਂ ਹੋਣਗੀਆਂ, ਨਵੇਂ ਗੋਲਸ ਹੋਣਗੇ, ਨਵੀਆਂ ਜ਼ਰੂਰਤਾਂ ਹੋਣਗੀਆਂ, ਤਾਂ ਫਿਰ ਉਹਨਾਂ ਦੇ ਪਿੱਛੇ ਭੱਜਣ ਲੱਗ ਜਾਂਗੇ। ਬਟ ਜਿਹੜੀ ਅੱਜ ਦੀ ਡੇਟ ਹੈ, ਅੱਜ ਦਾ ਜੋ ਲਾਈਕਿੰਗਸ ਨੇ ਤੁਹਾਡੀਆਂ, ਅੱਜ ਦੇ ਜੋ ਲਾਈਕਸ ਡਿਸਲਾਈਕਸ ਜੋ ਵੀ ਨੇ, ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਹੀ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਫਿਰ ਨਾਲ ਦੀ ਨਾਲ ਟਾਈਮ 'ਤੇ ਚੱਲਦੇ ਰਹਾਂਗੇ। ਜ਼ਿੰਦਗੀ ਵੀ ਬੜੀ ਖੂਬਸੂਰਤ ਦੇ ਖੂਬਸੂਰਤੀ ਦੇ ਨਾਲ ਸਪੈਂਡ ਹੋ ਸਕਦੀ ਹੈ। 2865 ਜੀ, ਸਤਿ ਸ਼੍ਰੀ ਅਕਾਲ। ਦੁਬਾਰਾ ਕਾਲ ਕਰ ਲਿਓ। ਤੇ ਗੱਲਬਾਤ ਸਾਡੀ ਚੱਲ ਰਹੀ ਹੈ, ਤੇ ਸਟੂਡੀਓ ਦਾ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਜੇ ਆਪਣੇ ਘਰਾਂ 'ਚ ਤੁਸੀਂ ਡਕਟ ਕਲੀਨਿੰਗ ਹਜੇ ਤੱਕ ਨਹੀਂ ਕਰਵਾਈ, ਤਾਂ ਅਕਾਲ ਡਕਟ ਕਲੀਨਿੰਗ ਦੇ ਨਾਲ ਗੱਲਬਾਤ ਕਰ ਲਓ। ਏਅਰ ਕੁਆਲਿਟੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਘਰਾਂ ਦੀ, ਇਸ ਕਰਕੇ ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ, ਜਿਹੜੇ ਕਿ ਪਿਛਲੇ 40 ਸਾਲ ਤੋਂ ਸਰਵਿਸ ਦੇ ਰਹੇ ਨੇ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਤੁਸੀਂ ਆਪਣੇ ਏਅਰ ਕੰਡੀਸ਼ਨਰ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਹੋਵੇ, ਰਿਪੇਅਰ ਕਰਾਉਣਾ ਹੋਵੇ, ਇਹਨਾਂ ਤੋਂ ਕਰਵਾਓ। ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ $140 ਦੇ ਵਿੱਚ ਤੁਹਾਨੂੰ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਕਸਟਮਰਸ ਦੇ ਲਈ ਦੇ ਰਹੇ ਨੇ, ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਦੇ ਨਾਲ $140 ਦੇ ਵਿੱਚ। ਵੈਸੇ ਰੈਗੂਲਰ ਪ੍ਰਾਈਸ $250 ਦੀ ਹੈ। ਬ੍ਰੈਂਪਟਨ ਮਿਸਿਸਾਗਾ ਤੋਂ ਬਾਹਰ ਕਿਤੇ ਰਹਿੰਦੇ ਹੋ, ਦੇਸ ਪ੍ਰਦੇਸ ਦੀ ਰੈਫਰੈਂਸ ਵੀ ਨਹੀਂ ਦੇ ਰਹੇ, ਤਾਂ ਤੁਹਾਨੂੰ $250 ਦੇ ਵਿੱਚ ਸਰਵਿਸ ਮਿਲਣੀ ਹੈ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਕਾਲ ਡਕਟ ਕਲੀਨਿਕ ਦੇ ਨਾਲ। ਆਪਣੀ ਸਟੇਸ਼ਨ ਆਈਡੀ ਆ ਗਈ ਹੈ ਤੇ ਆਪਾਂ ਫਟਾਫਟ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਵਾਪਿਸ ਆਏ ਗੱਲਾਂ ਬਾਤਾਂ ਕਰਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Okay, hunehi Simraj Singh Sidhu nu call karo 416-455-3381 416-457-3381.
6: Dosto, Desh Pardesh Prime Time Radio nu CHLO AM 530 te 24/7 jinne vi program aunde ne unna nu sunn vaste ja Desh Pardesh nu live dekhan vaste login karo saadi www.deshpardeshradio.com ya www.deshpardeshtv.com live sunna chahunde live te click kar lo je watch karna chahunde ho ta oh te click karo ja fir apne iptv box de utte punjabi section click karo ohde utte ja ke desh pardesh tv nu click karo utthe tusi sun vi sakde ho vekh vi sakde ho 24/7 30 varian de lamme

0: ਜ਼ਿਕਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਇਨ ਕੀਤਾ ਹੋਇਆ ਹੈ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਨਿਕਲ ਚੁੱਕਾ ਅਤੇ 2 ਘੰਟੇ ਦਾ ਤੁਹਾਡਾ ਅਤੇ ਸਾਡਾ ਸਾਥ ਅਜੇ ਹੋਰ ਹੈ। ਸਟੂਡੀਓ ਨੰਬਰ 905-564-4944 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 2865। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਬਹੁਤ ਵਧੀਆ ਪਹੁੰਚਾ ਰਿਹਾ ਗੀਤ ਬਹੁਤ ਜੀ।
0: ਹਾਂਜੀ ਥੈਂਕ ਯੂ।
1: ਗਰੇਵਾਲ ਦਾ ਮੁੰਡਾ ਬਾਈ ਕੁਲਦੀਪ ਦਾ ਗੀਤ ਸੀ ਨਾ ਜੀ,
0: ਹਰਚਰਨ ਗਰੇਵਾਲ।
1: ਹਾਂਜੀ ਹਾਂਜੀ, ਉਹ ਬਾਈ ਦਾ ਗੀਤ ਰਿਹਾ ਸੀ ਮੁੰਡੇ ਦਾ ਤੇ ਬਹੁਤ ਵਧੀਆ ਗੀਤ ਸੀ।
0: ਹਾਂਜੀ ਹਾਂਜੀ, ਫਰਮਾਇਸ਼ੀ ਕਰ ਰਹੀ ਸੀ।
1: ਮੌਸਮ ਬਹੁਤ ਵਧੀਆ ਹੁਣ ਜੀ।
0: ਹਾਂਜੀ ਮੌਸਮ ਬਹੁਤ ਵਧੀਆ, ਹੁਣ ਤਾਂ ਪੂਰਾ ਵੀਕ ਹੀ ਬੜਾ ਵਧੀਆ ਰਹਿਣਾ ਹੈ ਨਾ।
1: ਹਾਂਜੀ ਠੰਡ ਤੋਂ ਬਚੇ ਹੋਏ ਹੁਣ ਵਧੀਆ ਲਈ ਦੇ ਗਰਮੀ ਦੇ ਵਧੀਆ ਹੁੰਦਾ ਨਹੀਂ।
0: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ, ਹੁਣ ਤਾਂ
1: ਠੰਡ ਪਈ ਨਾ ਇਹਦੇ ਨੂੰ ਵਧੀਆ ਮੌਸਮ ਕਹਾ ਲਈ ਆਪਣੀ ਗੱਲ ਨਹੀਂ।
0: ਹਾਂਜੀ ਹਾਂਜੀ, ਹੁਣ ਤਾਂ ਅਗਲੇ ਸੈਟਰਡੇ ਜਾ ਕੇ ਥੋੜਾ ਜਿਹਾ ਮੀਂਹ ਦਿਖਾਇਆ ਹੋਇਆ, ਅਦਰਵਾਈਜ਼ ਫਰਾਈਡੇ ਤੱਕ ਬਹੁਤ ਸੋਹਣਾ ਵੈਦਰ ਹੈ।
1: ਹਾਂਜੀ ਹੁਣ ਤਾਂ ਆਪਣੇ ਸੋਚਣ ਕਹਿੰਦੇ ਬਾਹਰ ਬੂਹਰ ਜਾਣਾ ਚਾਹੀਦਾ ਘੁੰਮਣ ਵਾਲਾ ਮੋਟਾ ਕਿਤੇ ਪਾਸੇ ਹੈ ਨਾ।
0: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ, ਮੈਂ ਤਾਂ ਪਹਿਲਾਂ ਹੀ ਕਹਿ ਰਹੀ ਹਾਂ ਵੀ ਇਹ ਟਾਈਮ ਜਿਹੜਾ ਹੈਗਾ ਇਹ ਹੁਣ ਅਗਲੇ ਸਾਲ ਤੱਕ ਤਾਂ ਕਿਉਂ ਛੱਡਣੀ ਹੈ ਨਾ ਆਪਣੀ ਕੋਈ ਪਲੈਨਿੰਗ ਕੋਈ ਵੈਕੇਸ਼ਨ।
1: ਮੁੜ ਕੇ ਫਿਰ ਉਹੀ ਆਪਾਂ ਘੁੰਮਣਾ ਸ਼ੁਰੂ ਦੇ ਨਾਲ ਠੰਡ ਤੇ ਵੱਡੇ ਵੱਡੇ ਕੋਟ ਪਾਉਣੇ ਹੈ ਨਾ ਜੀ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ,
1: ਮਾੜਾ ਮੋਟਾ ਬਾਹਰ ਵੀ ਚਾਹੀਦਾ ਘੁੰਮਣਾ ਕਰਨਾ ਅਮਰੀਕਾ ਜਾਂ ਹੋਰ ਕਿਸੇ ਪਾਸੇ ਹੈ ਨਾ ਜੀ।
0: ਹਾਂਜੀ ਹਾਂਜੀ ਹਾਂਜੀ,
1: ਤੇ ਚਲੋ ਸੁਣਦੇ ਭੈਣ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ।
0: ਠੀਕ ਹੈ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ, ਬੜੀ ਖੁਸ਼ੀ ਹੋਈ। ਤੇ ਬਿਲਕੁਲ ਸਹੀ ਗੱਲ ਹੈ ਕਿ ਆਪਣੀ ਜਿਹੜੀ ਬਾਅਦ ਤਾਂ ਉਹਨਾਂ ਬੰਦੇ ਦਾ ਆਪਣਾ ਵੇਟ ਨਹੀਂ ਹੁੰਦਾ ਜਿੰਨੀ ਭਾਰੀ ਜੈਕਟ ਪਾਈ ਹੁੰਦੀ ਹੈ ਨਾ, ਤੇ ਉਹ ਜਿਹੜਾ ਵਿੰਟਰ ਦਾ ਟਾਈਮ ਹੈ ਉਹ ਤਾਂ ਫਿਰ ਤੁਹਾਨੂੰ ਪਤਾ ਕਿ ਸਾਰਿਆਂ ਨੂੰ ਅੰਦਰ ਬਿਠਾ ਦਿੰਦਾ ਆ, ਤਾਂ ਆਪਣਾ ਸਮਰ ਟਾਈਮ ਪੂਰਾ ਇੰਜੋਏ ਕਰੋ। ਅਗਲੇ ਕਾਲਰ 5313। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਮੀਤ ਕੌਰ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਬਹੁਤ ਸੋਹਣਾ ਪ੍ਰੋਗਰਾਮ, ਬਹੁਤ ਜੀ ਲੱਗ ਜਾਂਦਾ ਗਾਉਣ ਸਾਉਣ ਸੁਣ ਲਈਦਾ ਵਾ।
0: ਹਾਂਜੀ ਥੈਂਕ ਯੂ।
2: ਅੱਛਾ ਜੀ ਹੁਣ ਇੱਕ ਅੱਜ ਸੌਂਗ ਸੁਣਾ ਦਿਓਗੇ?
0: ਹਾਂਜੀ ਹਾਂਜੀ ਦੱਸੋ।
2: ਮੈਨੂੰ ਗਾਇਕਾਂ ਦਾ ਨਾਮ ਦਾ ਨੀ ਪਤਾ, ਕਦੇ ਭੁੱਲ ਜਾਂਦਾ।
0: ਕੋਈ ਗੱਲ ਨਹੀਂ,
2: ਚੱਲਿਆ ਸ਼ਹਿਰ ਕਰਾ ਵੀ ਪੈਸੇ ਲੱਗਦੇ ਨਵੇਂ ਦਾ 40 ਪੁਰਾਣਾ ਹੈ।
0: ਕਿਹੜਾ ਦੁਬਾਰਾ ਦੱਸੋ?
2: ਇਹ ਟਾਂਗਾ ਚੱਲਿਆ ਸ਼ਹਿਰ ਕਰਾਈ ਪੈਸੇ ਲੱਗਦੇ ਨਵੇਂ ਦਾ 40।
0: ਠੀਕ ਹੈ, ਟਾਂਗਾ ਚੱਲਿਆ ਸ਼ਹਿਰ ਕੁਰਾਲੀ, ਕੋਈ ਗੱਲ ਨੀ ਮੈਂ ਲੱਭ
2: ਲਿਆ ਸ਼ਹਿਰ ਕੁਰਾਲੀ ਪੈਸੇ ਲੱਗਦੇ ਨਵੇਂ ਦਸ 40 ਖਾਨੀ ਕੀ ਲੈ ਗਿਆ ਦੋ ਜਾਣਿਆਂ ਦਾ ਗਾਇਬ ਹੈ।
0: ਠੀਕ ਹੈ ਕੋਈ ਗੱਲ ਨੀ ਮੈਂ ਲੱਭ ਲੈਂਦੀ ਹਾਂ ਫਿਰ ਮੈਂ ਤੁਹਾਨੂੰ ਸੁਣਾਉਣੀ ਹੈ ਜ਼ਰੂਰ।
2: ਹਾਂ ਠੀਕ ਹੈ, ਪੁਰਾਣਾ ਸੌਂਗ ਹੈ।
0: ਹਾਂਜੀ ਹਾਂਜੀ ਕੋਈ ਗੱਲ ਨੀ ਮੈਂ ਸੁਣਾਉਣੀ ਹੈ, ਮੈਂ ਲੱਭ ਲਾਂ ਫਿਰ ਮੈਂ ਤੁਹਾਨੂੰ ਸੁਣਾਉਣੀ, ਥੋੜ੍ਹਾ ਟਾਈਮ ਦਿਓ।
2: ਓਕੇ ਜੀ ਧੰਨਵਾਦ, ਥੈਂਕ ਯੂ, ਕੱਲ੍ਹ ਨੂੰ ਤੁਸੀਂ ਸੁਣਾ ਦਿਓ, ਤੁਹਾਡਾ ਬਹੁਤ ਧੰਨਵਾਦ।
0: ਹਾਂਜੀ ਕੋਈ ਗੱਲ ਨਹੀਂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਤੁਹਾਡੀ ਪਸੰਦ ਦੇ ਗਾਣੇ ਪ੍ਰੋਗਰਾਮ ਦੇ ਵਿੱਚ ਚੱਲ ਰਹੇ ਹੁੰਦੇ ਨੇ, ਤੇ ਤੁਸੀਂ ਜੇ ਕੋਈ ਸੁਣਾਉਣਾ ਵੀ ਚਾਹੁੰਦਾ ਤਾਂ ਸੁਣਾ ਵੀ ਸਕਦਾ ਹੈ ਪ੍ਰੋਗਰਾਮ ਦੇ ਵਿੱਚ। ਅੱਜ ਸੈਟਰਡੇ ਦੇ ਦਿਨ ਖੁੱਲ੍ਹੀ ਛੁੱਟੀ ਹੁੰਦੀ ਹੈ ਕਿ ਤੁਸੀਂ ਸੁਣਨਾ ਹੋਵੇ ਸੁਣ ਲਓ, ਸੁਣਾਉਣਾ ਹੋਵੇ ਸੁਣਾ ਸਕਦੇ ਹੋ। ਅਗਲੇ ਕਾਲਰ 2587। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਿੱਧੂ ਸਰ ਛੁੱਟੀ ਤੇ ਨਹੀਂ ਪਰ ਜੇ ਕਿਤੇ ਸੁਣ ਰਹੇ ਹੋਏ ਰੇਡੀਓ ਤਾਂ ਪਹੁੰਚ ਗਈ ਹੋਣੀ ਆ ਤੁਹਾਡੀ। ਸਤਿ ਸ਼੍ਰੀ ਅਕਾਲ,
3: ਇੱਥੋਂ ਚਲਾਵੀ ਰਹਿਣ ਦਿਓ।
0: ਹਾਂਜੀ ਹਾਂਜੀ,
3: ਬਾਕੀ ਬਾਹਰ ਠੰਡ ਸੀ ਮੈਂ ਘਾਹ ਕੱਟਣ ਲੱਗਣਾ।
0: ਓ ਅੱਛਾ, ਜੈਕਟ ਜੁਕਟ ਪਾ ਕੇ ਫਿਰ ਜਾਇਓ ਬਾਹਰ। ਹਾਂਜੀ ਹਾਂਜੀ,
3: ਇੱਕ ਗੀਤ ਆ ਦੁਨੀਆਂ ਰਵਾਤੀ।
0: ਦੁਨੀਆਂ ਰਵਾਤੀ?
3: ਹਾਂਜੀ,
0: ਇਹ ਤੁਸੀਂ ਕਿਹੜਾ ਗਾਣਾ ਕੱਢ ਲਿਆ?
3: ਦੁਨੀਆਂ ਰਵਾਤੀ ਹੈਗਾ ਵਿਪਨ ਚੀਮਾ ਤੇ ਅਨੀਤਾ ਸਮਾਨ ਆ।
0: ਇਹ ਨਵਾਂ ਗਾਣਾ ਹੈ ਕੋਈ?
3: ਪਤਾ ਨਹੀਂ ਮੈਂ ਸੁਣਿਆ, ਮੈਨੂੰ ਵਧੀਆ ਲੱਗਿਆ।
0: ਓਕੇ, ਵਿਪਨ ਚੀਮਾ ਤੇ ਨਾਲ ਨੇ
3: ਅਨੀਤਾ ਸਮਾਣਾ।
0: ਅਨੀਤਾ ਸਮਾਣਾ, ਠੀਕ ਹੈ ਜੀ, ਕੋਈ ਗੱਲ ਨਹੀਂ, ਮੈਂ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੁਹਾਡਾ ਵੀ ਵੀਕਐਂਡ ਵਧੀਆ ਹੋਵੇ, ਤੇ ਬਿਲਕੁਲ ਮੈਂ ਗਾਣੇ ਇੱਕ ਇੱਕ ਕਰਕੇ ਲੱਭ ਕੇ ਸੁਣਾਉਂਦੀ ਹਾਂ, ਬਟ ਫਿਲਹਾਲ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਦਿਆਂ। ਦਿਓਲ ਟਰੈਵਲਸ ਨੇ ਤੁਹਾਡੇ ਲਈ ਬਹੁਤ ਵਧੀਆ ਟਿਕਟਸ ਲਗਾਈਆਂ ਨੇ, ਜੇ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਇੱਥੇ ਆ ਰਿਹਾ ਜਾਂ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਸੋਰੀ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ, ਬਹੁਤ ਵਧੀਆ ਟਿਕਟਸ ਇਹਨਾਂ ਦੇ ਕੋਲ ਹੈਗੀਆਂ ਨੇ। ਟੋਰੋਂਟੋ ਤੋਂ ਦਿੱਲੀ ਤੁਸੀਂ ਇਸੇ ਮਹੀਨੇ ਜਾਣਾ ਜੁਲਾਈ ਦੇ ਵਿੱਚ, ਤਾਂ $1,150 ਦੀ ਟਿਕਟ ਹੈ, ਵਨ ਵੇ ਟਿਕਟ ਟੋਰੋਂਟੋ ਤੋਂ ਦਿੱਲੀ ਦੀ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਦੀ ਟਿਕਟ ਬੁੱਕ ਕਰਾਉਣੀ ਹੋਵੇ ਦਿੱਲੀ ਤੋਂ ਟੋਰੋਂਟੋ ਜੁਲਾਈ ਦੇ ਵਿੱਚ ਆ ਕੇ ਸੈਪਟੈਂਬਰ ਦੇ ਵਿੱਚ ਵਾਪਸੀ ਕਰਨੀ ਹੈ ਰਾਊਂਡ ਟ੍ਰਿਪ ਦੀ ਟਿਕਟ, ਦੋਵੇਂ ਸਾਈਡ ਡਾਇਰੈਕਟ ਫਲਾਈਟਸ ਨੇ, ਤਾਂ $1,590 ਦੀ ਟਿਕਟਸ ਹੋਣਗੀਆਂ, $1,590 ਦੀਆਂ ਰਾਊਂਡ ਟ੍ਰਿਪ ਦੀ ਟਿਕਟ ਡਾਇਰੈਕਟ ਫਲਾਈਟ ਜੁਲਾਈ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਟੋਰੋਂਟੋ ਤੋਂ ਦਿੱਲੀ ਸੈਪਟੈਂਬਰ ਦੇ ਵਿੱਚ ਵਾਪਸੀ ਕਰਨੀ ਹੋਵੇ $1,590। ਤੀਸਰੀ ਟਿਕਟ ਟੋਰੋਂਟੋ ਤੋਂ ਦਿੱਲੀ ਅਗਸਤ ਦੇ ਵਿੱਚ ਡਾਇਰੈਕਟ ਫਲਾਈਟ ਦੇ ਨਾਲ ਜਾਣਾ ਹੋਵੇ ਵਨ ਵੇ ਟਿਕਟ ਲੈ ਕੇ, ਤਾਂ $1,020 ਦੀ ਟਿਕਟ ਹੈ, $1,020 ਦੀ ਟਿਕਟ ਹੈ। ਜੇ ਤੁਸੀਂ ਨਵੰਬਰ ਦੇ ਵਿੱਚ ਜਾਣਾ ਵਨ ਵੇ ਟਿਕਟ ਲੈ ਕੇ ਟੋਰਾਂਟੋ ਤੋਂ ਦਿੱਲੀ, ਤਾਂ ਇਹਦੇ ਵਿੱਚ ਤੁਹਾਨੂੰ $1,080 ਦੀ ਟਿਕਟ ਮਿਲੂਗੀ, $1,080 ਦੀ ਟਿਕਟ। ਇਹ ਵਾਲੀ ਟਿਕਟ ਦੇ ਵਿੱਚ ਲਿਮਿਟਡ ਸੀਟਸ ਨੇ, ਮੈਂ ਤਾਂ ਪਹਿਲਾਂ ਹੀ ਦੱਸਦਿਆਂ ਤੁਹਾਨੂੰ, ਤਾਂ ਇਹਦੇ ਲਈ ਤੁਸੀਂ ਅੱਜ ਹੀ ਗੱਲਬਾਤ ਕਰ ਲਓ ਜੇ ਨਵੰਬਰ ਦੇ ਵਿੱਚ ਇੰਡੀਆ ਜਾਣਾ ਹੋਵੇ। ਅਤੇ ਇਸ ਤੋਂ ਇਲਾਵਾ ਦਿੱਲੀ ਤੋਂ ਟੋਰਾਂਟੋ ਤੁਹਾਡਾ ਕੋਈ ਨੋਨ ਅਕਟੂਬਰ ਜਾਂ ਨਵੰਬਰ ਦੇ ਵਿੱਚ ਵਨ ਵੇ ਟਿਕਟ ਲੈ ਕੇ ਆਉਣਾ ਚਾਹੁੰਦਾ ਇੰਡੀਆ ਤੋਂ, ਦਿੱਲੀ ਤੋਂ ਟੋਰਾਂਟੋ ਵਨ ਵੇ ਟਿਕਟ $860 ਦੀ ਹੈ, $860 ਦੀ। ਅਤੇ ਲਾਸਟ ਟਿਕਟ ਦਿੱਲੀ ਤੋਂ ਟੋਰਾਂਟੋ ਅਕਟੂਬਰ ਦੇ ਵਿੱਚ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਟੋਰਾਂਟੋ ਤੋਂ ਦਿੱਲੀ ਜਾਣਾ ਹੋਵੇ, ਮਤਲਬ ਕਿ ਇਹ ਜਿਹੜਾ ਵਿੰਟਰ ਟਾਈਮ ਹੈ ਇਹ ਕਿਸੇ ਨੇ ਇੱਥੇ ਸਪੈਂਡ ਕਰਨਾ ਹੋਵੇ, ਦਿੱਲੀ ਤੋਂ ਟੋਰਾਂਟੋ ਅਕਟੂਬਰ ਦੇ ਵਿੱਚ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਟੋਰਾਂਟੋ ਤੋਂ ਦਿੱਲੀ ਵਾਪਸੀ ਕਰਨੀ ਹੋਵੇ, ਰਾਊਂਡ ਟ੍ਰਿਪ ਦੀ ਟਿਕਟ $1,390 ਦੀ ਹੋਏਗੀ, $1,390 ਦੀ ਟਿਕਟ। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰਕੇ ਤੁਸੀਂ ਬੁਕਿੰਗ ਕਰਵਾ ਲਓ। ਈਟੋਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਕਾਲ ਕਰ ਲਓ ਬ੍ਰਾਂਚ ਐਡਰੈਸ 'ਤੇ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਤੇ ਲਓ ਫਿਰ ਸੁਣੋ ਨੈਕਸਟ ਫਰਮਾਇਸ਼ੀ ਗਾਣਾ, ਬੜਾ ਪਿਆਰਾ ਬਹੁਤ ਸੋਹਣਾ ਗਾਣਾ ਹੈ, ਇਹ ਮੂਵੀ ਦੇ ਵਿੱਚੋਂ ਲਿਆ ਗਿਆ, ਬਟ ਪਹਿਲਾਂ ਇਹ ਇੰਡੀਵਿਜੁਅਲੀ ਵੀ ਗਾਇਆ ਹੋਇਆ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਜੀ ਨੇ, ਅਤੇ ਉਹ ਗਾਣਾ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਜੇ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਹੋ, ਤੁਸੀਂ ਸ਼ੋਪ ਰਾਊਂਡ ਕਰ ਰਹੇ ਹੋ, ਤਾਂ ਤੁਸੀਂ ਧਿਆਨ ਦੇ ਨਾਲ ਸੁਣੋ ਸਿਮਰਾਜ ਸਿੱਧੂ ਜੀ ਦਾ ਮੈਸੇਜ ਹੈ ਕਿ ਜਿਹੜਾ ਕਿ ਵਨ ਆਫ ਕੈਨੇਡਾਜ਼ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ, ਉਹਨਾਂ ਨੇ ਆਪਣੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਮੰਥਲੀ ਰੇਟਸ ਨੂੰ ਅਪ ਟੂ 18% ਤੱਕ ਘਟਾ ਦਿੱਤਾ ਆ। ਜੇ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਹਜੇ ਸੋਚ ਹੀ ਰਹੇ ਹੋ ਜਾਂ ਤੁਸੀਂ ਹਸਬੈਂਡ ਵਾਈਫ ਨੂੰ ਇਕੱਠੇ ਕਰਾਉਣਾ ਚਾਹੁੰਦੇ ਹੋ, ਤੁਸੀਂ ਪੱਕੇ ਤੌਰ 'ਤੇ 18% ਤੱਕ ਬਚਾ ਸਕਦੇ ਹੋ ਹਰੇਕ ਮਹੀਨੇ। ਇਹਦੇ ਲਈ ਤੁਸੀਂ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ। ਇੰਸ਼ੋਰੈਂਸ ਬ੍ਰੋਕਰ ਨੇ, ਕੈਨੇਡਾ ਦੀਆਂ ਸਭ ਤੋਂ ਵੱਡੀਆਂ ਕੰਪਨੀਜ਼ ਦੇ ਵਿੱਚ ਇਹ ਕੰਮ ਕਰਦੇ ਨੇ, ਅਤੇ 70 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਦੇ ਵਿੱਚ ਯੂਨਿਟ ਨੰਬਰ 11 'ਤੇ ਇਹਨਾਂ ਦਾ ਆਫਿਸ ਲੋਕੇਟਡ ਹੈ, ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਰੋਡ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ 'ਤੇ। ਇਹ ਤੁਹਾਡੇ ਲਈ 2 in 1 ਇਹ ਕੋਂਬੋ ਪਲਾਨ ਤੁਹਾਡੇ ਲਈ ਡਿਜ਼ਾਈਨ ਕਰ ਦੇਣਗੇ, ਜਿਹਦੇ ਵਿੱਚ ਲਾਈਫ ਇੰਸ਼ੋਰੈਂਸ ਐਂਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਇਹ ਕੋਂਬੋ ਪਲਾਨਸ ਨੇ। ਮਨੀ ਬੈਕ ਦੇ ਨਾਲ ਇਹ ਪਲਾਨਸ ਆਉਂਦੇ ਨੇ, $99 ਪਰ ਮੰਥ ਦੇ ਵਿੱਚ ਤੁਹਾਡੇ ਲਈ ਡਿਜ਼ਾਈਨ ਕਰਦੇ ਆ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰਕੇ ਤੁਸੀਂ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ ਇਹ 3-in-1 ਕੋਂਬੋ ਪਲਾਨਸ ਤਿਆਰ ਕਰਦੇ ਆ, ਜਿਹਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਇਹਦੇ ਵਿੱਚ ਇਨਕਲੂਡਡ ਹੁੰਦੀ ਹੈ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ, ਚਾਹੇ ਤੁਸੀਂ US ਜਾਂਦੇ ਹੋ, ਡਜ਼ਨਟ ਮੈਟਰ, ਤੁਹਾਡੇ ਲਈ ਇਹ ਸਹੀ ਪਾਲਿਸੀ ਡਿਜ਼ਾਈਨ ਕਰਨਗੇ। ਜੇ ਤੁਸੀਂ ਕੋਈ ਟਰੱਕਿੰਗ ਕੰਪਨੀ ਓਨ ਕਰਦੇ ਹੋ, ਲੈਟਸ ਸੇ ਤੁਹਾਡੇ ਕੋਲ 20 ਤੋਂ ਵੀ ਜ਼ਿਆਦਾ ਡਰਾਈਵਰਸ ਨੇ ਜਾਂ ਇੰਪਲੋਈਜ਼ ਨੇ, ਤੁਹਾਡੀ ਫਲੀਟ ਡਿਸੇਬਿਲਿਟੀ ਪ੍ਰਾਈਸ ਐਂਡ ਕਵਰੇਜ ਨੂੰ ਬੀਟ ਕਰਨਗੇ। ਜੇ ਤੁਸੀਂ ਕੋਈ ਵੀ ਹੋਰ ਬਿਜ਼ਨਸ ਓਨ ਕਰਦੇ ਹੋ, ਤੁਹਾਡੇ ਕੋਲ ਜਿੰਨੇ ਵੀ ਇੰਪਲੋਈਜ਼ ਨੇ, ਤੁਸੀਂ ਆਪਣੇ ਸਾਰੇ ਇੰਪਲੋਈਜ਼ ਦੇ ਲਈ ਮੈਡੀਕਲ ਗਰੁੱਪ ਬੈਨੀਫਿਟਸ ਚਾਹੁੰਦੇ ਹੋ, ਕਸਟਮ ਪਲਾਨ ਤਿਆਰ ਕੀਤੇ ਜਾਂਦੇ ਨੇ, ਪ੍ਰਿਸਕ੍ਰਿਪਸ਼ਨ ਦਵਾਈਆਂ ਦੇ ਲਈ, ਡੈਂਟਲ, ਵਿਜ਼ਨ, ਕਾਇਰੋ, ਫਿਜ਼ੀਓ, ਸਾਰੀਆਂ ਸਰਵਿਸਿਜ਼ ਨੂੰ ਕਵਰ ਕਰਨ ਦੇ ਲਈ। ਅਤੇ ਜੇਕਰ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਿਸੇ ਵੀ ਹੋਰ ਕੰਟਰੀ ਤੋਂ ਕੈਨੇਡਾ ਦੇ ਵਿੱਚ ਆ ਰਹੇ ਨੇ ਅਤੇ ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੈ, ਇਹ ਤੁਹਾਡੇ ਲਈ 40 ਤੋਂ ਵੀ ਵੱਧ ਕੰਪਨੀਜ਼ ਦੇ ਨਾਲ ਡਾਇਰੈਕਟਲੀ ਕੰਮ ਕਰਦੇ ਨੇ ਅਤੇ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸ ਦਵਾਉਣਗੇ। ਇਨ ਕੇਸ ਤੁਸੀਂ ਕੋਈ ਆਲਰੇਡੀ ਪੋਲਿਸੀ ਕਰਵਾਈ ਵੀ ਹੋਈ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪੋਲਿਸੀ ਜਿਹੜੀ ਕਿਸ਼ਤ ਹੈ ਉਹ ਬਹੁਤ ਮਹਿੰਗੀ ਹੈ, ਜਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਪੋਲਿਸੀ ਦੇ ਵਿੱਚ ਕੀ ਕੁਝ ਕਵਰਡ ਹੈਗਾ, ਕੀ ਕੁਝ ਲਿਖਿਆ ਹੋਇਆ, ਕਿੰਨੇ ਟਾਈਮ ਦੇ ਲਈ ਤੁਸੀਂ ਕਿਸ਼ਤਾਂ ਪੇ ਕਰਨੀਆਂ ਨੇ, ਜਾਂ ਤੁਹਾਨੂੰ ਕੁਝ ਵਾਪਸ ਆਉਣਾ ਵੀ ਹੈ ਜਾਂ ਨਹੀਂ ਆਉਣਾ, ਤੁਸੀਂ ਆਪਣੀ ਪੋਲਿਸੀ ਬਿਲਕੁਲ ਫਰੀ ਦੇ ਵਿੱਚ ਰਿਵਿਊ ਕਰਵਾਓ, ਤੁਹਾਨੂੰ ਪ੍ਰੋਪਰਲੀ ਸਮਝਾ ਦੇਣਗੇ। ਜੇ ਤੁਹਾਡੇ ਲਈ ਬੈਨੀਫਿਸ਼ੀਅਲ ਹੋਏਗੀ ਪੋਲਿਸੀ ਤੁਸੀਂ ਰੱਖ ਸਕਦੇ ਹੋ, ਨਹੀਂ ਫਿਰ ਤੁਸੀਂ ਚੇਂਜ ਕਰਵਾਓ। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ। ਇੰਸ਼ੋਰੈਂਸ ਬ੍ਰੋਕਰ ਨੇ ਨੰਬਰ 416-453-3381, 416-457-3381 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਆਪਣਾ ਮੈਸੇਜ ਛੱਡ ਦਿਓ। 416-457-3381, 416-457-3381, ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹੜਾ ਨੰਬਰ ਹੈ।

स्टूडियो नंबर 905-564-6044-905-544-44 गलबात कर सकते हो। अपनी पसंद का कोई भी गाना सुनना हो, किसी भी स्पॉन्सर के बारे कोई जानकारी लेनी है। कई बार मैं नंबर थोड़ी जल्दी च बोल जाती है, कई बार मिस हो जाता, नहीं नोट डाउन हों, दोबारा तो कॉल करके पूछ सकते हो। 905-564-6444 के उपर पूरे 4 बजे तक तुहाडा ते मेरा साथ बनया होया, ते 4 बजे तक तुसी मेरे नाल मतलब तुसी गल्लां बातां कर सकते हो। जे तुसी अपने घर च पेंट करवाउणा है, संदल पेंटिंग नूं याद रखो, प्रोफेशनल पेंटर्स ने अफोर्डेबल बट नेम ब्रांड पेंट यूज करते हैं, बहुत लाजवाब काम करके देते हैं, पूरा साफ सुथरा, एक भी तुपका कहने थले नहीं डिगन देंगे, इन्नी गारंटी करते हैं। तो रेजिडेंशियल हो या कमर्शियल, तुसी हर जगह के उपर पेंट करवा सकते हो, मतलब तुसी अपने घर च पेंट करवाउणा है, अपने ऑफिस रेस्टोरेंट कितने भी तुसी अपना पेंट करवा सकते हो। किसी भी एरिया ਦੇ ਵਿੱਚ ਤੁਸੀਂ ਰਹਿੰਦੇ ਹੋਵੋ, GTA ਪੂਰਾ ਏਰੀਆ ਕਵਰ ਕਰਦੇ ਨੇ, ਟੋਰਾਂਟੋ, ਬ੍ਰੈਂਪਟਨ, ਮਿਸਾਗਾ, ਓਰੇਂਜਵਿਲ, ਨਾਇਗਰਾ ਫਾਲਸ, ਗਲਫ, ਲੰਡਨ, ਕੈਂਬ੍ਰਿਜ, ਕਿਤੇ ਵੀ ਜਿੱਥੇ ਮਰਜ਼ੀ ਤੁਸੀਂ ਰਹਿੰਦੇ ਹੋ, ਤੁਸੀਂ ਇਹਨਾਂ ਦੇ ਕੋਲੋਂ ਆਪਣਾ ਹਰ ਜਗ੍ਹਾ ਦੇ ਉੱਪਰ ਪੇਂਟ ਕਰਵਾਓ। ਨੰਬਰ ਤੁਸੀਂ ਨੋਟ ਕਰ ਲਓ, ਸੁਖਜੀਤ ਜਿਹਦੇ ਨਾਲ ਤੁਹਾਡਾ ਸੰਪਰਕ ਹੋਏਗਾ, ਨੰਬਰ ਹੈ 647-822-3313-647-822-3313-3322-3313-3322-3313-3323-3313-3323-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-313-313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-3313-
ਨਾਲ ਵੀ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਅਨਲਿਮਿਟਡ ਇੰਟਰਨੈਟ ਲਗਵਾਉਣਾ ਹੋਵੇ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਡੇਢ GB ਦੇ ਨਾਲ $55 ਦੀ ਡੀਲ ਤੁਹਾਨੂੰ ਇਸ ਟਾਈਮ ਦੇ ਰਹੇ ਨੇ। $55 ਦੇ ਵਿੱਚ ਹਾਈ ਸਪੀਡ ਦਾ ਅਨਲਿਮਿਟਡ ਇੰਟਰਨੈਟ ਲਗਵਾਓ, ਡੇਢ GB ਡਾਟਾ ਮਿਲੂਗਾ। ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟੈਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਨੇ, ਏਅਰਪੋਰਟ ਰੋਡ ਐਂਡ ਕੁਈਨ ਦੀ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ ਨੇ, ਰੋਇਲ ਡਿਜੀਟਲ। ਅਤੇ ਇੱਥੇ ਤੁਸੀਂ ਅਮਨ ਜੀ ਦੇ ਨਾਲ ਗੱਲਬਾਤ ਕਰ ਲਓ ਜੇ ਤੁਸੀਂ ਆਪਣੇ ਘਰ ਦੇ ਲਈ ਹੋਮ ਇੰਟਰਨੈਟ ਦੀ ਕੋਈ ਡੀਲ ਲੈਣੀ ਹੋਵੇ ਜਾਂ ਸੈੱਲ ਫੋਨ ਦੀ ਕੋਈ ਡੀਲ ਲੈਣੀ ਹੈ। ਨੰਬਰ 647-201-1313-647-201-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ, ਰੋਇਲ ਡਿਜੀਟਲ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਅਤੇ ਲਓ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਮੈਂ ਸੁਣਾਵਾਂ, ਦੀਪ ਢਿੱਲੋਂ ਐਂਡ ਜੈਸਮੀਨ ਜੱਸੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਾਲਾ ਤੂੰ ਜਿੱਤ ਸਕਿਆ ਹੁਣ ਕੀ ਜਿੱਤੇਗਾ
1: ਲੈਣਾ ਜਿੰਮੀ ਉੱਥੇ ਹੀ ਦੇਖ ਲਾਂਗੇ ਬਾਈ

0: ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਡ ਪੇ ਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
1: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
0: ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਤੇ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, ਤੁਹਾਡੇ ਲਈ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਤੁਸੀਂ ਇਹਨਾਂ ਦੇ ਕੋਲ ਐਵਰੀ ਡੇ ਜਾ ਕੇ ਲੈ ਸਕਦੇ ਹੋ। ਫਰੈਸ਼ ਐਂਡ ਫਲੇਵਰਫੁੱਲ ਫੂਡ ਖਾਓ, ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਹਰ ਤਰ੍ਹਾਂ ਦਾ ਖਾਣਾ ਇਹ ਬੜਾ ਹੀ ਲਾਜਵਾਬ ਬਣਾਉਂਦੇ ਨੇ। ਤੁਸੀਂ ਡੋਸਾ ਖਾਣਾ ਚਾਹੁੰਦੇ ਹੋ ਜਾਂ ਤੁਸੀਂ ਬਟਰ ਚਿਕਨ, ਕੜਾਈ ਚਿਕਨ ਜਾਂ ਤੁਸੀਂ ਪਨੀਰ ਦੀ ਕੋਈ ਆਈਟਮ ਖਾਣੀ ਹੋਵੇ, ਕੜੀ ਖਾਣੀ ਹੋਵੇ ਜਾਂ ਫਿਰ ਤੁਸੀਂ ਸਰੋਂ ਦਾ ਸਾਗ, ਮੱਕੀ ਦੀ ਰੋਟੀ ਖਾਣੀ ਹੈ, ਭਟੂਰਾ ਖਾਣਾ ਹੋਵੇ ਜਾਂ ਤੁਸੀਂ ਪਰੌਂਠੇ ਖਾਣਾ ਚਾਹੁੰਦੇ ਹੋ, ਹਰ ਤਰ੍ਹਾਂ ਦਾ ਖਾਣਾ ਤੁਹਾਨੂੰ ਇਹਨਾਂ ਦੇ ਕੋਲ ਮਿਲਦਾ। ਈਵਨ ਚਾਈਨੀਜ਼ ਖਾਣਾ ਬਹੁਤ ਲਾਜਵਾਬ ਬਣਾਉਂਦੇ ਨੇ। ਅਤੇ ਪਹੁੰਚੋ ਤੁਸੀਂ, ਐਵਰੀ ਡੇ ਸਪੈਸ਼ਲ ਮੈਨਿਊ, ਬਾਏ ਵਨ ਗੈਟ ਵਨ ਫ੍ਰੀ ਤੁਹਾਨੂੰ ਇਹਨਾਂ ਦੇ ਕੋਲ ਮਿਲਦੇ ਆ। ਅਤੇ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ 'ਤੇ ਜਾਓ, ਅਤੇ ਇਹਨਾਂ ਦੀਆਂ 3 ਲੋਕੇਸ਼ਨਸ ਨੇ, 3 ਲੋਕੇਸ਼ਨਸ ਲੇਟ ਨਾਈਟ ਤੱਕ ਓਪਨ ਰਹਿੰਦੇ ਨੇ, 2-3 ਵਜੇ ਤੱਕ ਓਪਨ ਹੁੰਦੇ ਨੇ ਇਹ ਲੇਟ ਨਾਈਟ ਤੱਕ। ਅਤੇ ਜੇ ਤੁਸੀਂ ਕਿਤੋਂ ਬਾਹਰੋਂ ਆ ਰਹੇ ਹੋ, ਸਲੈਟਸ ਕੋਈ ਮੂਵੀ ਦੇਖ ਕੇ ਆ ਰਹੇ ਹੋ, ਕੋਈ ਸਪੋਰਟਸ ਕਰਕੇ ਆ ਰਹੇ ਹੋ, ਕਿਤੋਂ ਘੁੰਮ ਫਿਰ ਕੇ ਆ ਰਹੇ ਹੋ, ਤਾਂ ਫਿਰ ਤੁਸੀਂ ਲੇਟ ਨਾਈਟ ਵੀ ਕੁਝ ਖਾਣਾ ਪੀਣਾ ਹੋਵੇ, ਮਨ ਕਰ ਗਿਆ ਕੁਝ ਖਾਣ ਦਾ, ਤਾਂ ਸਿੰਪਲੀ ਇੰਡੀਅਨ ਪਹੁੰਚੋ ਰਾਤ ਦੇ 2 ਜਾਂ 3 ਵਜੇ ਤੱਕ। ਇਹਨਾਂ ਦੀ ਸਾਰੀ ਲੋਕੇਸ਼ਨਸ ਓਪਨ ਨੇ ਸਿੰਪਲੀ ਇੰਡੀਅਨ ਦੀਆਂ। ਅਤੇ ਪਹੁੰਚਣਾ ਤੁਸੀਂ ਹੈਗਾ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਲ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ। ਨੰਬਰ ਇੱਥੋਂ ਦਾ ਆਰਡਰ ਪਲੇਸ ਕਰਨ ਦੇ ਲਈ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400, 905-593-4400 'ਤੇ ਕਾਲ ਕਰ ਸਕਦੇ ਹੋ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਨੰਬਰ ਇੱਥੋਂ ਦਾ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਹਰ ਲੋਕੇਸ਼ਨ ਲੇਟ ਨਾਈਟ ਤੱਕ ਓਪਨ ਹੈ। ਅਤੇ ਤੁਸੀਂ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਅਤੇ ਇਹਨਾਂ ਦੇ ਕੋਲ 14-15 ਟਰੱਕਸ ਨੇ। ਤੁਸੀਂ ਆਪਣੇ ਘਰਾਂ 'ਚ ਕੋਈ ਵੀ ਪਾਰਟੀ ਕਰ ਰਹੇ ਹੋ, ਕੋਈ ਵੀ ਵਿਆਹ ਸ਼ਾਦੀ ਦਾ ਮਾਹੌਲ ਹੈ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੈਦਰਿੰਗ ਕਰ ਰਹੇ ਹੋਵੋ, ਤਾਂ ਤੁਸੀਂ ਆਪਣੇ ਮਹਿਮਾਨਾਂ ਨੂੰ ਗਰਮਾ ਗਰਮ ਖਾਣਾ ਨਾਲ ਦੀ ਨਾਲ ਜਿਹੜਾ ਤੁਹਾਨੂੰ ਸਰਵ ਕਰਦੇ ਨੇ ਉਹਦੇ ਲਈ ਇਹਨਾਂ ਦੇ ਕੋਲੋਂ ਟਰੱਕ ਕੇਟਰਿੰਗ ਕਰਵਾ ਸਕਦੇ ਹੋ, ਲਾਈਵ ਫੂਡ ਟਰੱਕ ਕੇਟਰਿੰਗ। ਅਤੇ ਅਦਰਵਾਈਜ਼ ਤੁਸੀਂ ਦੂਸਰੀ ਨੋਰਮਲ ਕੇਟਰਿੰਗ ਵੀ ਕਰਵਾਉਣੀ ਹੋਵੇ, ਉਹ ਵੀ ਤੁਹਾਡੇ ਲਈ ਬੜੀ ਲਾਜਵਾਬ ਕਰਦੇ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ ਤੁਸੀਂ ਆਪਣੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਸਪੈਸ਼ਲ ਕੇਟਰਿੰਗ ਕਰਵਾਓ। ਅਤੇ ਨੰਬਰ ਕੇਟਰਿੰਗ ਦੇ ਲਈ ਵੀ 905-794-8111, 905-794-8111 ਦੇ ਉੱਪਰ ਕਾਲ ਕਰ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ।

0: ਤੁਸੀਂ ਆਪਣੇ ਘਰਾਂ ਦੇ ਵਿੱਚ ਵੱਡੇ ਵੱਡੇ ਸੋਫਾ ਸੈੱਟ ਬਣਾਉਣੇ ਹੋਣ, ਲੈਟ ਸੇ ਤੁਸੀਂ 15-16 ਸੀਟਰ ਵੀ ਬਣਾਉਣੇ ਹੋਣ, ਤਾਂ ਤੁਸੀਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੇ ਨਾਲ ਗੱਲਬਾਤ ਕਰ ਲਓ। ਇਹ ਤੁਹਾਡੇ ਲਈ ਬਿਲਕੁਲ ਜੈਨੂਇਨ ਪ੍ਰਾਈਸਿਸ ਦੇ ਵਿੱਚ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਸੋਫੇ ਤੁਹਾਡੇ ਲਈ ਰੈਡੀ ਕਰ ਸਕਦੇ ਨੇ। ਅਤੇ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਜੈਨੂਇਨ ਲੈਦਰ ਦੇ ਸੋਫੇ, ਤਾਂ ਉਹ ਤੁਹਾਨੂੰ 50+ ਕਲਰ ਚੋਇਸਿਸ ਦੇ ਵਿੱਚ ਮਿਲ ਜਾਣਗੇ। ਜੇ ਤੁਸੀਂ ਫੈਬਰਿਕ ਦੇ ਸੋਫੇ ਬਣਾਉਣੇ ਹੋਣ, ਉਹਦੇ ਵਿੱਚ ਵੀ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਨੇ, ਅਤੇ ਬਹੁਤ ਜ਼ਿਆਦਾ ਵੈਰਾਇਟੀ ਤੁਹਾਨੂੰ ਇਹਨਾਂ ਦੇ ਕੋਲੋਂ ਫੈਬਰਿਕ ਦੇ ਵਿੱਚ ਵੀ ਮਿਲਦੀ ਹੈ। ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ। ਅਤੇ ਜਿੰਨੇ ਫਲੋਰ ਮਾਡਲਸ ਨੇ ਉਹ ਤੁਹਾਨੂੰ ਕਲੀਅਰੈਂਸ ਉੱਪਰ ਮਿਲ ਸਕਦੇ ਨੇ। ਕੈਨੇਡੀਅਨ ਮੇਡ ਬੈਡਰੂਮ ਸੈੱਟਸ ਮੈਟ੍ਰਿਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਉੱਪਰ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਦੋਨਾਂ ਲੋਕੇਸ਼ਨਸ 'ਤੇ ਪਹੁੰਚੋ, ਜਿਹੜੇ ਫਲੋਰ ਮਾਡਲਸ ਨੇ ਅਪ ਟੂ 60% ਡਿਸਕਾਊਂਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਅਤੇ ਸੋਫਾ ਸੈੱਟ ਤਾਂ ਇਹ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਦੇ ਨੇ। ਤੁਸੀਂ ਜ਼ਰੂਰ ਪਹੁੰਚੋ। ਦੋ ਲੋਕੇਸ਼ਨਸ ਨੇ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ। ਇਹਨਾਂ ਦੋਨਾਂ ਲੋਕੇਸ਼ਨਸ 'ਤੇ ਪਹੁੰਚੋ, ਅਤੇ ਜੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਚੈੱਕ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਅਤੇ ਨੰਬਰ ਤੁਸੀਂ ਨੋਟ ਕਰ ਲਓ, 9058038056, 9058038056, ਜਾਂ ਫਿਰ 9057918056, 9057980056। ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੇ ਨਾਲ ਗੱਲਬਾਤ ਕਰ ਸਕਦੇ ਹੋ। ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਜ਼ਰੂਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਆਲਮੋਸਟ ਸਾਡਾ ਹਾਫ ਟਾਈਮ ਹੋ ਗਿਆ ਆ, 2:30 ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਟਾਈਮ, ਅਤੇ ਬਿਲਕੁਲ 4 ਵਜੇ ਤੱਕ ਸਾਥ ਹੁੰਦਾ ਤੁਹਾਡਾ ਅਤੇ ਮੇਰਾ। ਅਤੇ ਐਵਰੀ ਸੈਟਰਡੇ ਡੇਢ ਘੰਟਾ ਨਿਕਲ ਗਿਆ ਅਤੇ ਡੇਢ ਘੰਟਾ ਰਹਿ ਗਿਆ ਆ। ਅਤੇ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। ਆਪਣੇ ਘਰਾਂ ਦੇ ਵਿੱਚ ਨੰਬਰ 1 ਅਪਲਾਇੰਸਿਸ ਲੈ ਕੇ ਆਓ, ਅਪਲਾਇੰਸਿਸ ਦੇ ਬੰਡਲਸ ਲੈ ਕੇ ਆਓ, ਤੁਹਾਡੇ ਲਈ ਬੜੀ ਵਧੀਆ ਡੀਲਸ ਲਗਾਉਂਦੇ ਨੇ ਇਹ। ਐਵਰੀ ਵੀਕਐਂਡ ਤੁਸੀਂ ਇਹਨਾਂ ਦੇ ਕੋਲ ਪਹੁੰਚੋ ਅਤੇ ਡੀਲਸ ਦਾ ਫਾਇਦਾ ਲਓ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਮਾਊਂਟ ਪਲਾਜ਼ਾ ਦੇ ਅੰਦਰ, ਦੂਸਰੀ ਲੋਕੇਸ਼ਨ ਹੈਗੀ ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ 'ਤੇ। ਤੁਸੀਂ ਬ੍ਰੈਂਪਟਨ ਦੇ ਵੈਸਟ ਸਾਈਡ ਰਹਿੰਦੇ ਹੋ, ਈਸਟ ਸਾਈਡ ਰਹਿੰਦੇ ਹੋ, ਤੁਸੀਂ ਕਿਤੇ ਵੀ ਦੋਨਾਂ ਲੋਕੇਸ਼ਨਸ 'ਤੇ ਪਹੁੰਚ ਸਕਦੇ ਹੋ ਅਤੇ ਤੁਹਾਡੇ ਲਈ ਡਿਲੀਵਰੀ ਬਿਲਕੁਲ ਫਰੀ ਦੇ ਵਿੱਚ ਕਰਦੇ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ ਮਨਜੀਤ ਗਿੱਲ ਜੀ ਦੇ ਨਾਲ, ਨਵੀਆਂ ਡੀਲਸ ਦੀ ਜਾਣਕਾਰੀ ਲੈਂਦੇ ਹਾਂ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਤਾਂ ਟੀਵੀ ਸੈਕਸ਼ਨ ਤੋਂ ਸਟਾਰਟ ਕਰਾਂਗੇ। ਜਿਹੜੇ ਵੀ ਕਲਾਇੰਟ ਇਸ ਟਾਈਮ ਬਿਗ ਸਕਰੀਨ 75 ਇੰਚ ਦੇ ਵਿੱਚ ਡੀਲ ਦੇਖ ਰਹੇ ਨੇ, 75 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $1600 ਦੀ ਪ੍ਰਾਈਸ ਤੋਂ ਘਟਾ ਕੇ $899 ਤੇ ਬਿਗ ਸਕਰੀਨ 98 ਇੰਚ ਦਾ LED ਸਮਾਰਟ 4K ਟੀਵੀ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹ ਬੋਕਸਿੰਗ ਵੀਕਐਂਡ ਜੁਲਾਈ ਦੀਆਂ ਪ੍ਰਾਈਸਿਸ ਨੇ ਜੀ, ਸਾਲ ਦੀਆਂ ਸਭ ਤੋਂ ਲੋਵੈਸਟ ਪ੍ਰਾਈਸਿਸ। ਸੋ ਜੇ ਡਿਲੀਵਰੀ ਤੁਸੀਂ ਜੁਲਾਈ, ਅਗਸਤ, ਸਪਟੈਂਬਰ ਤੱਕ ਵੀ ਲੈਣੀ ਹੈ, ਇਹ ਪ੍ਰਾਈਸਿਸ ਨੂੰ ਮਿਸ ਨਾ ਕਰੋ, ਕਿਉਂਕਿ ਇਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 $2799 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $1099 $1099, ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਐਨਰਜੀ ਸਟਾਰ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਦੇ ਵਿੱਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ। ਨੰਬਰ ਟੂ ਕਾਲ ਇਜ 9054500054, 905-400-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਦੇ ਨਾਲ, ਮਨਜੀਤ ਗਿੱਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। 9054500054, 905-450-0054 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ, ਅਪਲਾਇੰਸ ਜੰਕਸ਼ਨ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਨਰਿੰਦਰ ਬੀਬਾ ਐਂਡ ਬੀਰ ਚੰਦ ਗੋਪੀ, ਇਹਨਾਂ ਦੀ ਆਵਾਜ਼ ਦੇ ਵਿੱਚ ਇਹ ਗਾਣਾ ਆ, ਤੇ ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ ਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਦੀ ਟੀਮ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਆਪਣੇ ਲਈ ਇੱਕ ਵਾਈਟ ਕਲਰ ਜੋਬ ਲੱਭ ਰਹੇ ਹੋ ਜਾਂ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਕੇ ਆਪਣੀ ਜਿਹੜੀ ਤੁਹਾਡੀ ਡਿਜ਼ਾਇਰਡ ਜੋਬ ਹੈ ਤਾਂ ਉਹਦੇ ਵਿੱਚ ਤੁਸੀਂ ਆਪਣਾ ਕਹਿ ਲਓ ਕਿ ਜੋਬ ਆਪਣੀ ਲੈਣੀ ਹੋਵੇ ਤਾਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨੀ ਹੋਵੇ, ਰਿਕੁਆਇਰਮੈਂਟਸ ਨੂੰ ਪੂਰਾ ਕਰਨਾ ਹੋਵੇ ਤਾਂ ਜ਼ਰੂਰ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ, ਕਿਉਂਕਿ ਇਹ ਤੁਹਾਡੇ ਲਈ ਡਿਪਲੋਮਾ ਕੋਰਸਿਸ ਐਂਡ ਸ਼ਾਰਟ ਕੋਰਸਿਸ ਔਫਰ ਕਰਦੇ ਨੇ। ਇਹ ਕੋਰਸਿਸ ਤੁਹਾਡੇ ਲਈ ਪੂਰੇ ਹੈਲਪਫੁਲ ਹੁੰਦੇ ਨੇ ਤੁਹਾਡੀ ਆਪਣੀ ਪਸੰਦ ਦੀ ਜੋਬ ਲੈਣ ਦੇ ਲਈ। ਅਤੇ ਤੁਸੀਂ ਨੀਰੂ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ। ਨਵੇਂ ਨਵੇਂ ਕੋਰਸਿਸ ਇਹਨਾਂ ਦੇ ਕੋਲ ਸਟਾਰਟ ਹੋ ਰਹੇ ਨੇ, ਪੂਰੀ ਇਨਫੋਰਮੇਸ਼ਨ ਆਪਾਂ ਲਵਾਂਗੇ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਅਕਾਊਂਟਿੰਗ ਦੇ, ਫਾਰਮੇਸੀ ਦੇ, ਚਾਈਲਡ ਕੇਅਰ ਦੇ ਐਂਡ ਲੈਂਗੁਏਜ ਟ੍ਰੇਨਿੰਗ ਕੋਰਸਿਸ ਵੀ ਹੁੰਦੇ ਆ। ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਹੈਲਥ ਕੇਅਰ ਪ੍ਰੋਗਰਾਮ ਦੇ, ਜਿਨ੍ਹਾਂ ਦੇ ਮਾਰਨਿੰਗ ਤੇ ਈਵਨਿੰਗ ਬੈਚ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਵੀ ਕੋਈ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਆ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਆ। ਉਹਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਕੋਰਸ ਕਰਨ ਲਈ। ਕੁਈਨਜ਼ਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਹੈਲਥ ਕੇਅਰ ਜੇ ਤੁਸੀਂ ਜਲਦੀ ਐਂਟਰੀ ਕਰਨਾ ਚਾਹੁੰਦੇ ਹੋ ਤਾਂ ਫਾਰਮੇਸੀ ਦਾ 10 ਵੀਕ ਦਾ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਆ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪ ਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ੋਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਤਾਂ ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਜੇ ਤੁਸੀਂ ਐਡਮਿਸ਼ਨ ਸਟ੍ਰੀਮ ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੇ ਤਾਂ ਸ਼ੋਰਟ ਕੋਰਸਿਸ ਫੁੱਲੀ ਆਨਲਾਈਨ, ECA ਦਾ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜੋ ਘਰ ਬੈਠੇ ਆਪਣਾ ਡੇ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ PSW ਨਾਲ ਕੰਬਾਈਲ ਕਰ ਦਿੰਦੇ ਆ ਤੇ ਤੁਸੀਂ ਜੋਬ ਕਰ ਸਕਦੇ ਹੋ ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡਸ ਕਿਡ ਨਾਲ ਵੀ ਕੰਮ ਕਰ ਸਕਦੇ ਹੋ। ਦੂਸਰਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮੰਥ ਦਾ ਸਟਾਰਟ ਹੋਣ ਜਾ ਰਹੇ ਨੇ। ਇਹਨਾਂ ਦੀ ਕਲਾਸਿਸ ਕੇਵਲ ਵੀਕਐਂਡ ਤੇ ਹੁੰਦੀ ਆ। ਨਾਲ ਹੀ ਗੱਲ ਕਰਦੇ ਆ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਦੇ ਵਿੱਚ ਕੁਈਨਜ਼ਵੁੱਡ ਕਾਲਜ ਸ਼ੁਰੂ ਕਰਨ ਜਾ ਰਿਹਾ। ਫ੍ਰੈਂਚ ਲੈਂਗੁਏਜ ਕਲਾਸਿਸ ਲੈਵਲ A1, A2, B1, B2 ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ। ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਲਾਈਕ ਆਈਐਲਟੀਐਸ, ਸੈਲਪੇ, PTE, TEF, PCP ਐਟਸੈਟਰਾ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੇ ਨੇ ਕੰਪਿਊਟਰ ਟ੍ਰੇਨਿੰਗ ਬੈਚਿਸ ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ ਦੇ। ਇਹ ਕੋਰਸ ਗਰੁੱਪ ਵਿੱਚ ਐਂਡ

0: ਸਰਵਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ, ਡਾਇਟਰੀ ਏਡ ਡਿਪਲੋਮਾ, ਇਹਨਾਂ ਕੋਰਸਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.queensfoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਮਟਨ, ਤੇ ਮੇਜਰ ਇੰਟਰਸੈਕਸ਼ਨ ਵਿਲੀਅਮ ਪਾਰਕਵੇ ਐਂਡ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ।
1: ਜੀ
0: ਧੰਨਵਾਦ ਮਨਪ੍ਰੀਤ
1: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ। ਨੰਬਰ ਹੈ 905-872-0088, 905-872-0088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਈਨਜ਼ਵੁੱਡ ਕਾਲਜ ਦੇ ਨਾਲ। ਸਟੂਡੈਂਟ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੈਂਟ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ, ਤੇ ਨਾਲੇ ਆਨਲਾਈਨ ਟਰੈਵਲ ਮਿਸ ਸਾਗਾ ਵਾਲਿਆਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਸਪੈਸ਼ਲ ਫੇਅਰ ਫੋਰ ਜੁਲਾਈ ਇਹਨਾਂ ਨੇ ਲਗਾਇਆ ਆ, 1-way ਟਿਕਟ ਦਿੱਲੀ ਤੋਂ ਟੋਰੋਂਟੋ ਦੀ। ਤੁਹਾਡਾ ਕੋਈ ਵੀ ਨੋਨ, ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਕੁਝ ਵੀ ਆ ਰਿਹਾ ਇੰਡੀਆ ਤੋਂ, ਦਿੱਲੀ ਤੋਂ ਟੋਰੋਂਟੋ ਦੀ ਟਿਕਟ 2 bags ਦੇ ਨਾਲ $790 ਦੀ ਟਿਕਟ ਤੁਸੀਂ ਬੁੱਕ ਕਰਵਾ ਸਕਦੇ ਹੋ ਆਨਲਾਈਨ ਟਰੈਵਲ ਮਿਸਿਸ ਸਾਗਾ ਤੋਂ। $790 ਦੀ ਟਿਕਟ ਹੈ 1-way ਟਿਕਟ ਦਿੱਲੀ ਤੋਂ ਟੋਰੋਂਟੋ ਦੀ ਜੁਲਾਈ ਮਹੀਨੇ ਦੇ ਲਈ। ਜੇਕਰ ਤੁਸੀਂ ਜੁਲਾਈ, ਔਗਸਟ ਜਾਂ ਸਪਟੈਂਬਰ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ ਆਉਣ ਜਾਣ ਕਰਨਾ ਹੋਵੇ 2 bags ਦੇ ਨਾਲ, ਤਾਂ $1940 ਦੀਆਂ ਟਿਕਟਸ ਨੇ। $1940 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਜੁਲਾਈ, ਔਗਸਟ ਜਾਂ ਸਪਟੈਂਬਰ, ਤਿੰਨਾਂ ਮਹੀਨਿਆਂ ਦੇ ਵਿੱਚ ਜਿਹੜੀ ਮਰਜ਼ੀ ਡੇਟਸ ਨੂੰ ਤੁਸੀਂ ਟਰੈਵਲ ਕਰੋ, ਆਨਲਾਈਨ ਟਰੈਵਲ ਤੋਂ ਤੁਸੀਂ ਆਪਣੀ ਟਿਕਟਸ ਬੁੱਕ ਕਰਾ ਸਕਦੇ ਹੋ। ਸਪਟੈਂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਅਕਟੂਬਰ ਦੇ ਵਿੱਚ ਤੁਸੀਂ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਤਾਂ $1800 ਦੀਆਂ ਟਿਕਟਸ ਨੇ, 2 bags ਦੇ ਨਾਲ ਤੁਸੀਂ ਟਰੈਵਲ ਕਰੋਗੇ $1800 ਦੇ ਵਿੱਚ। ਅਤੇ ਲਾਸਟ ਵਿੱਚ ਮੈਂ ਦੱਸਾਂ ਕਿ ਮੈਕਸੀਕੋ ਜਾਣਾ ਕਿ ਤੁਸੀਂ ਆਪਣਾ ਪੈਕੇਜ ਬਣਵਾ ਕੇ ਲੈ ਕੇ ਜਾਓ, 5-star ਹੋਟਲਸ ਦੇ ਵਿੱਚ ਤੁਹਾਡਾ ਸਟੇਅ ਹੋਏਗਾ, $890 ਪਰ ਪਰਸਨ ਤੁਸੀਂ ਇਹ ਪੈਕੇਜ ਬਣਵਾ ਸਕਦੇ ਹੋ। $890 ਦਾ ਮੈਕਸੀਕੋ ਦਾ ਪੈਕੇਜ ਤੁਹਾਨੂੰ ਬਣਾ ਕੇ ਦਿੰਦੇ ਨੇ ਆਨਲਾਈਨ ਟਰੈਵਲ ਮਿਸਿਸਾਗਾ ਵਾਲੇ। ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ, ਨੰਬਰ ਹੈ 905-565-8704, 905-565-8704, ਆਨਲਾਈਨ ਟਰੈਵਲ ਮਿਸਿਸਾਗਾ 'ਤੇ ਰਿਤੂ ਧਾਲੀਵਾਲ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਲਓ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਸ਼ੀਰਾ ਜਸਵੀਰ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444। ਸਟੂਡੀਓ ਦਾ ਨੰਬਰ ਹੈ। ਸਮਰ ਟਾਈਮ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ। ਅੱਜ ਵੀ ਟੋਰੋਂਟੋ ਦੇ ਵਿੱਚ ਮੈਨੂੰ ਪਾਰਕ ਦਾ ਨਾਮ ਭੁੱਲ ਗਿਆ, ਉਹਦੇ ਵਿੱਚ ਵੀ ਜਿੱਦਾਂ ਹੁਣ ਆਪਾਂ ਹੋਲੀ ਟਾਈਮ ਖੇਡਦੇ ਹੁੰਦੇ ਹਾਂ ਨਾ ਹੋਲੀ, ਉੱਥੇ ਵੀ ਕਹਿ ਲਓ ਕਿ ਅੱਜ ਕੁਛ ਵਾਟਰ ਦਾ ਹੁੰਦਾ ਕੁਛ ਐਵੇਂ ਇੱਦਾਂ ਹੀ ਕੰਪੀਟੀਸ਼ਨ ਜਿਹਾ, ਉਹ ਅੱਜ ਹੋ ਰਿਹਾ ਆਈ ਥਿੰਕ। ਅਤੇ ਕਿਸੇ ਨੂੰ ਪਤਾ ਹੋਵੇ ਤਾਂ ਦੱਸ ਸਕਦੇ ਆ। ਅਤੇ ਮੇਰੇ ਖਿਆਲ 'ਚ ਤਾਂ ਉਹ ਅੱਜ ਹੀ ਹੋ ਰਿਹਾ ਆਈ ਥਿੰਕ, ਦੁਪਹਿਰ ਦੇ 3 ਵਜੇ ਤੱਕ ਉਹ ਸੀਗਾ ਜਿਹੜਾ ਆਪਾਂ ਪਿਚਕਾਰੀਆਂ ਨਹੀਂ ਚਲਾਉਂਦੇ ਹੁੰਦੇ, ਵਾਟਰ ਗਨਸ ਜਿਹੀਆਂ ਹੁੰਦੀਆਂ ਨੇ, ਉਹਦੇ ਨਾਲ ਵਾਟਰ ਫਾਈਟ ਜਿਹੀ ਹੁੰਦੀ ਹੁੰਦੀ ਹੈ ਟੋਰੋਂਟੋ ਦੇ ਵਿੱਚ। ਇਹ ਆਈ ਥਿੰਕ ਐਵਰੀ ਈਅਰ ਹੁੰਦੀ ਹੈ, ਬਟ ਮੈਨੂੰ ਤਾਂ ਥੋੜ੍ਹੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ। ਅਤੇ ਅੱਜ ਉਹ ਹੋ ਰਹੀ ਸੀ 3 ਵਜੇ ਤੱਕ ਟੋਰੋਂਟੋ ਦੇ ਵਿੱਚ। ਇਹ ਸਮਰ ਟਾਈਮ ਕਾਫੀ ਵਧੀਆ ਵਧੀਆ ਐਕਟੀਵਿਟੀਜ਼ ਹੁੰਦੀਆਂ ਨੇ, ਅਤੇ ਤੁਸੀਂ ਇੱਦਾਂ ਦੀ ਐਕਟੀਵਿਟੀਜ਼ ਜ਼ਰੂਰ ਇੰਜੋਏ ਕਰੋ। ਅਤੇ ਕੱਲ੍ਹ ਵੀ ਕੁਛ ਇੱਦਾਂ ਦਾ ਕਹਿ ਲਓ ਕਿ ਈਵੈਂਟਸ ਜਿਹੜੇ ਹੈਗੇ ਹੁੰਦੇ ਰਹਿੰਦੇ ਆ ਜਿਹੜੇ। ਅੱਜ ਇੱਕ ਹੋਰ ਚੀਜ਼ ਵੀ ਹੋ ਰਹੀ ਹੈ, ਫੈਸਟੀਵਲ ਹੈ ਜਿਹੜਾ ਕੋਈ ਉਹ ਇੰਜੋਏ ਕਰਦੇ ਆ ਸਾਰੇ। ਵੈਸੇ ਤਾਂ ਕਾਫੀ ਸਾਰੀਆਂ ਪਰੇਡਸ ਹੁੰਦੀਆਂ ਨੇ ਯੰਗ ਐਂਡ ਡੰਡਾਸ, ਅਤੇ ਅੱਜ ਵੀ ਇੱਕ ਪਰੇਡ ਹੋਈ ਸੀ ਜਿਹੜੀ ਕਿ ਜਿਹਨੂੰ ਆਪਾਂ ਰੱਥ ਯਾਤਰਾ ਵੀ ਕਹਿ ਸਕਦੇ ਹਾਂ। ਉਹ ਵੀ ਇੱਦਾਂ ਦੀ ਵੀ ਕਾਫੀ ਸਾਰੀਆਂ ਐਕਟੀਵਿਟੀਜ਼ ਕਹਿ ਲਓ ਕਿ ਸਮਰ ਟਾਈਮ ਹੀ ਹੁੰਦੀਆਂ ਆ, ਤਾਂ ਜ਼ਰੂਰ ਚੈੱਕ ਕਰਕੇ ਜਾਇਆ ਕਰੋ। ਟੋਰੋਂਟੋ ਵਾਲੀ ਸਾਈਡ ਤਾਂ ਕਾਫੀ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਆ। ਅਗਲੇ ਕਾਲਰ 5313 ਜੀ, ਸਤਿ ਸ਼੍ਰੀ ਅਕਾਲ। ਹੈਲੋ 5313, ਤੁਸੀਂ ਆਨ ਏਅਰ ਹੋ? ਨਹੀਂ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ। ਪਿੱਛੇ ਪਿੱਛੇ ਕੁਛ ਕੁਛ ਆਵਾਜ਼ ਆਈ ਜਾ ਰਹੀ ਹੈ, ਬਟ ਤੁਸੀਂ ਆਈ ਡੋਂਟ ਨੋ, ਜ਼ਿਆਦਾ ਤੁਸੀਂ ਬੋਲ ਨਹੀਂ ਰਹੇ, ਜ਼ਿਆਦਾ ਧਿਆਨ ਨਹੀਂ ਸੀਗਾ, ਹੈ ਨਾ। ਬਟ ਚਲੋ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਕਾਲ ਕਰ ਲਿਓ। 250 ਹੋ ਗਏ ਨੇ ਟਾਟਾ ਟਰਾਂਸਫਰਾਈਟ ਦੀ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ। ਜਿਹਨਾਂ ਦੇ ਕੋਲ ਏਜ਼ਡ ਡਰਾਈਵਰਸ ਜਿਹਨਾਂ ਨੂੰ ਲੋਡ ਹੈ ਅਰਜੈਂਟਲੀ, ਜੇ ਤੁਹਾਡੇ ਕੋਲ ਏਜ਼ਡ ਲਾਇਸੈਂਸ ਹੈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਹਰ ਰੋਜ਼ ਕੰਮ ਦੇਣਗੇ। ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਘੱਟੋ ਘੱਟ, ਅਤੇ ਤੁਹਾਡਾ ਕਲੀਨ ਰੈਕਡ ਹੋਣਾ ਚਾਹੀਦਾ, ਤੁਸੀਂ ਟਾਟਾ ਟਰਾਂਸਫਰਾਈਡ ਤੋਂ ਸੁੱਖੀ ਟਾਟਾ ਜੀ ਦੇ ਨਾਲ ਗੱਲਬਾਤ ਕਰ ਲਓ। ਜਿਹੜੇ ਵੀ ਡਰਾਈਵਰਸ ਹੋਣਗੇ ਉਹਨਾਂ ਨੂੰ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਤੁਸੀਂ ਇੱਕ ਵੀਕ ਦੇ ਵਿੱਚ ਕਮਾ ਸਕਦੇ ਹੋ। ਅਤੇ ਜੇਕਰ ਤੁਸੀਂ ਸਮਰ ਟਾਈਮ ਬੁਲਟ ਚਲਾਉਣ ਦੇ ਸ਼ੌਕੀਨ ਹੋ, ਰਾਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। 1951 ਤੋਂ ਲੈ ਕੇ 2020 ਦੇ ਇਹਨਾਂ ਦੇ ਕੋਲ ਮਾਡਲਸ ਨੇ, ਉਹਦੇ ਲਈ ਵੀ ਤੁਸੀਂ ਗੱਲਬਾਤ ਕਰਨੀ ਆ ਸੁੱਖੀ ਟੱਟ ਜੀ ਦੇ ਨਾਲ। ਨੰਬਰ ਹੈ 416-666-9520, 416-666-9520, ਟੱਟ ਟਰਾਂਸਫਰਾਈਡ ਤੋਂ ਸੁੱਖੀ ਟੱਟ ਜੀ ਦਾ ਨੰਬਰ ਹੈ। 5313, ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ,
0: ਹੋਰ ਕਿਹੜਾ ਗਾਣਾ ਫਿਰ? ਅੱਛਾ, ਬਟ ਪਹਿਲੇ ਤਾਂ ਮੈਂ ਲਗਾ ਚੁੱਕੀ ਹਾਂ ਗਾਣਾ ਪਹਿਲਾਂ ਹੀ। ਠੀਕ ਹੈ ਜੀ, ਮੈਨੂੰ ਲੱਗਿਆ ਕਿ ਤੁਸੀਂ ਸੁਣਿਆ ਨਹੀਂ ਇਹ ਗਾਣਾ, ਤੁਸੀਂ ਤਾਂ ਕਹਿ ਰਹੇ ਹੋ, ਬਟ ਇਹ ਤਾਂ ਗਾਣਾ ਮੈਂ ਸਟਾਰਟਿੰਗ 'ਚ ਹੀ ਲਗਾ ਦਿੱਤਾ ਸੀਗਾ। ਆਈ ਥਿੰਕ ਮੈਂ ਪਹਿਲੇ ਘੰਟੇ ਦੇ ਵਿੱਚ ਹੀ ਇਹ ਗਾਣਾ ਮੈਂ ਲਗਾਤਾ ਸੀ, ਅਤੇ ਹੁਣ ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ ਸੁਣਿਆ, ਬਟ ਮੈਂ ਤਾਂ ਲਗਾਤਾ। ਬਟ 252 ਹੋ ਗਏ ਨੇ। ਅਗਲਾ ਫਰਮਾਇਸ਼ੀ ਗਾਣਾ ਹੈਗਾ ਆ ਵੈਪਨ ਚੀਮਾ। ਇੱਕ ਗਾਣਾ ਵੀ ਦੇਖੋ ਇਹਨਾਂ ਨੇ ਕੀ ਆਪਣਾ, ਸੋਰੀ, ਨਾਮ ਵੀ ਦੇਖੋ ਇਹਨਾਂ ਨੇ ਕੀ ਰੱਖਿਆ, ਵੈਪਨ। ਮੈਨੂੰ ਲੱਗਿਆ ਸੀ ਬਿਪਨ ਚੀਮਾ ਹੈਗਾ ਆ ਗਾਣਾ, ਬਟ ਹੈ, ਸੋਰੀ, ਨਾਮ, ਬਟ ਹੈਗਾ ਵੈਪਨ ਚੀਮਾ। ਵੈਪਨ ਮਤਲਬ ਅਸਲਾ ਉਸਲਾ, ਵੈਪਨ ਚੀਮਾ ਐਂਡ ਅਨੀਤਾ ਸਮਾਣਾ ਦੀ ਆਵਾਜ਼ ਦੇ ਵਿੱਚ। ਇਹ ਬਲਦੇਵ ਸਿੰਘ ਜੀ ਨੇ ਪਤਾ ਨਹੀਂ ਕਿੱਥੋਂ ਇਹ ਸਿੰਗਰ ਲੱਭਦੇ ਨੇ ਨਵੇਂ, ਬਟ ਐਨੀਵੇਜ਼ ਆਪਾਂ ਗਾਣਾ ਸੁਣਦੇ ਹਾਂ, ਅਤੇ ਕਹਿੰਦੇ ਕਿ ਮੈਨੂੰ ਤਾਂ ਗਾਣਾ ਇਹ ਬੜਾ ਵਧੀਆ ਲੱਗਿਆ, ਅਤੇ ਲਓ ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ, ਅਤੇ ਸੁਣਦੇ ਰਹੋ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Cowboys.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਨੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਅਕਾਲ ਡੱਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡੱਕ ਕਲੀਨਿੰਗ ਦੀ ਅੱਜ ਕੱਲ੍ਹ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਮਟਨ ਮਿਸਿਸਾਗਾ ਇੱਥੋਂ ਵੀ ਕੋਈ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੇਅਰ ਫੀਟ ਦੇ ਡੱਕ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਇਹਨਾਂ ਨੇ ਸਪੈਸ਼ਲ ਲਗਾਇਆ ਡੱਕ ਕਲੀਨਿੰਗ ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡੱਕ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡੱਕ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡੱਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive ਫੈਂਡਰਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਟਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ

0: ਸਮੱਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
2: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
0: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ, 1 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਅਜੇ ਹੋਰ ਹੈ, ਯਾਨੀ ਕਿ ਪੂਰੇ 4 ਵਜੇ ਤੱਕ ਤੇ 3:05 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਉਮੀਦ ਹੈ ਸਾਰੇ ਆਪਣਾ ਪੂਰਾ ਕਮਾਲ ਦਾ ਵੀਕਐਂਡ ਇੰਜੋਏ ਕਰ ਰਹੇ ਹੋਣਗੇ। ਤੇ ਸਟੂਡੀਓ ਦਾ ਨੰਬਰ 905-500-5444 ਸਟੂਡੀਓ ਦਾ ਨੰਬਰ ਹੈ। ਜਾਣਕਾਰੀ ਦੇ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਹੜੇ ਕਿ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ ਤੁਹਾਡੇ ਲਈ ਲੋਕੇਟਰ ਨੇ। ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਇਹ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਹੀ ਕਲੀਨਿਕ ਹੈ ਇਹ ਕਲੀਅਰ ਵਿਊ ਆਈ ਕੇਅਰ। ਤੁਹਾਡੇ ਲਈ ਇਹ ਡਾਕਟਰਸ 6 ਦਿਨ ਅਵੇਲੇਬਲ ਹੁੰਦੇ ਨੇ ਵੀਕ ਦੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ 6 ਦੇ 6 ਦਿਨ ਤੁਸੀਂ ਜਾ ਕੇ ਡਾਕਟਰਸ ਨਾਲ ਮਿਲ ਸਕਦੇ ਹੋ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਕਰਦੇ ਨੇ, 3rd ਸਕੈਨਿੰਗ, ਮਾਇਓਪੀ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੁਅਲ ਫੀਲਡ ਅਵੇਲੇਬਲ ਹੈ। ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਤਾਂ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਜਿਵੇਂ ਕਿ ਮੈਂ ਦੱਸਿਆ ਕਿ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ। ਮੰਡੇ ਨੂੰ ਕਲੋਜ਼ ਹੋਣਗੇ, ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ, ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਤੱਕ ਓਪਨ ਹੁੰਦੇ ਨੇ। ਸੈਟਰਡੇ ਨੂੰ ਯਾਨੀ ਕਿ ਅੱਜ ਤੁਸੀਂ ਇਹਨਾਂ ਦੇ ਕੋਲ 6 ਤੱਕ ਜਾ ਸਕਦੇ ਹੋ। ਸਵੇਰੇ 11 ਦੇ ਓਪਨ ਹੋਏ ਹੋਏ ਨੇ ਅਤੇ 6 ਤੱਕ ਤੁਹਾਨੂੰ ਡਾਕਟਰਸ ਮਿਲ ਸਕਦੇ ਨੇ। ਕੱਲ੍ਹ ਨੂੰ ਜਾਣਾ ਹੋਵੇ, ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਤੱਕ ਓਪਨ ਹੁੰਦੇ ਨੇ। ਕਲੀਅਰ ਵਿਊ ਆਈ ਕੇਅਰ, ਐਡਰੈਸ ਹੈ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲਿਆਂ ਨੂੰ ਵੀ ਯਾਦ ਰੱਖੋ, A to Z ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਆ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਰਟਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟਿਵ ਪ੍ਰਾਈਸ ਦੇ ਉੱਪਰ। ਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਸ ਨੇ, ਬੜੇ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ। ਕਸਟਮਾਈਜ਼ਡ ਵੈਨਿਟੀਜ਼ ਤੁਸੀਂ ਆਪਣੀ ਪਸੰਦ ਦੀਆਂ ਬਣਵਾਓ ਤੇ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਪਲੰਬਿੰਗ, ਹਾਰਡਵੇਅਰ, ਇਲੈਕਟ੍ਰੀਕਲ ਸਾਰੀਆਂ ਸਪਲਾਈਜ਼ ਇਹਨਾਂ ਦੇ ਕੋਲ ਹੁੰਦੀਆਂ ਨੇ। ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ ਪਹੁੰਚੋ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਰਣਜੀਤ ਸਿੰਘ ਜੀ ਦੇ ਨਾਲ। ਨੰਬਰ ਹੈ 6474550-647-400-4550। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਹੈ। ਲੋ ਫਿਰ ਆਪਾਂ ਸੁਣੀਏ ਨੈਕਸਟ ਗਾਣਾ। ਅੱਛਾ, ਕਾਲੀ ਆ ਜਿਹੜਾ ਗਾਣਾ ਸੀਗਾ ਰੁਪਿੰਦਰ ਹਾਂਡਾ ਦਾ, ਮੇਰੇ ਪਿੰਡ ਦੇ ਗੇੜੇ ਮਾਰਦਾ, ਇਹਦੇ ਵਿੱਚ ਇੱਕ ਲਾਈਨ ਸੀ, ਕਾਲੀ ਮੇਰੀ ਕਾਲੀ ਐਕਟਿਵਾ ਦਾ ਹਨਾ ਖੜ ਗਿਆ ਹੈਂਡਲ ਫੜ ਕੇ, ਸਮਥਿੰਗ ਏਦਾਂ ਹਨਾ। ਤੇ ਉਹ ਗਾਣਾ ਕਿੰਨਾ ਜ਼ਿਆਦਾ ਚੱਲਿਆ, ਮਤਲਬ ਇੰਨਾ ਜ਼ਿਆਦਾ ਇਹ ਪਾਪੂਲਰ ਹੋ ਗਿਆ ਇਹ ਗਾਣਾ ਤਾਂ। ਆਈ ਥਿੰਕ ਬਹੁਤ ਕਾਫੀ ਸਾਲ ਹੋ ਗਏ ਇਹ ਗਾਣਾ ਆਈ ਨੂੰ, ਬਟ ਅੱਜ ਕੱਲ੍ਹ ਤੁਸੀਂ ਦੇਖੋ ਹਰ ਵਿਆਹ ਦੇ ਵਿੱਚ ਇਹ ਗਾਣਾ ਚੱਲ ਰਿਹਾ ਹੁੰਦਾ, ਹਰ ਪਾਰਟੀ ਤੇ ਗਾਣਾ ਚੱਲ ਰਿਹਾ ਹੁੰਦਾ। ਤੇ ਇਹੀ ਗਾਣੇ ਦਾ ਸੈਕਿੰਡ ਪਾਰਟ ਆ ਗਿਆ ਹੈ ਹੁਣ। ਹੁਣ ਰੁਪਿੰਦਰ ਹਾਂਡਾ ਨੇ ਦੇਖਿਆ ਵੀ ਬਈ ਮੇਰਾ ਗਾਣਾ ਤਾਂ ਬਹੁਤ ਚੱਲ ਗਿਆ ਹੈਨਾ, ਤੇ ਕਹਿੰਦੇ ਕਿ ਸੈਕਿੰਡ ਪਾਰਟ ਕਰ ਦੇਣਾ ਚਾਹੀਦਾ। ਤੇ ਕਾਲੀ ਐਕਟਿਵਾ 2 ਗਾਣਾ ਆ ਗਿਆ ਆ। ਤੇ ਲੋ ਫਿਰ ਆਪਾਂ ਸੁਣੀਏ, ਤੁਸੀਂ ਵੀ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ 4 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਫੰਕਸ਼ਨਸ ਨੇ, ਤੁਹਾਨੂੰ ਪਤਾ ਹੀ ਹੈ ਕਿ ਟੈਂਟ ਲਗਾਉਣ ਦੀ ਲੋੜ ਤਾਂ ਪੈਣੀ ਪੈਣੀ ਹੈ। ਚਾਹੇ ਤੁਸੀਂ ਆਪਣੇ ਘਰ 'ਚ ਕੋਈ ਵਿਆਹ ਸ਼ਾਦੀ ਦਾ ਇਵੈਂਟ ਕਰ ਰਹੇ ਹੋ, ਜਾਂ ਫਿਰ ਤੁਸੀਂ ਕੋਈ ਪਾਰਟੀ ਕਰ ਰਹੇ ਹੋ, ਕਿਸੇ ਨੇ ਪਾਠ ਕਰਵਾਉਣਾ ਆ, ਤਾਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਇਹਨਾਂ ਦੇ ਕੋਲ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਵੱਡੇ ਵੱਡੇ ਟੈਂਟਸ ਹੈਗੇ ਨੇ। ਕਲੀਅਰ ਟੈਂਟ ਵੀ ਹੈਗੇ ਅਤੇ ਵਾਈਟ ਟੈਂਟ ਵੀ ਹੈਗੇ ਨੇ, ਤੁਸੀਂ ਜਿਹੜੇ ਮਰਜ਼ੀ ਲਗਵਾ ਸਕਦੇ ਹੋ। ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਇਸ ਤੋਂ ਇਲਾਵਾ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰਿਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਹੈਗੇ ਨੇ, ਉਹ ਵੀ ਤੁਸੀਂ ਚੂਜ਼ ਕਰ ਸਕਦੇ ਹੋ। ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ। ਦੋ ਸੈਪਰੇਟ ਯੂਨਿਟ ਹੁੰਦੇ ਨੇ, ਮੈਨ ਐਂਡ ਵੈਮਨ ਦੇ ਲਈ ਅਲੱਗ ਅਲੱਗ ਵਾਸ਼ਰੂਮਸ ਹੁੰਦੇ ਨੇ ਇਹ, ਜਿਹੜੇ ਤੁਹਾਡੇ ਘਰਾਂ ਦੇ ਬਾਹਰ ਲੱਗ ਜਾਂਦੇ ਨੇ। ਅਤੇ ਇੰਡੀਆ ਵਾਂਗੂ ਤੁਸੀਂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੇ ਬਾਹਰ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ ਜ਼ਰੂਰ ਯਾਦ ਰੱਖੋ, 6477999256, 947-999-2569 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਦੇ ਨਾਲ। ਪੰਜਾਬੀ ਬਾਈ ਨੇਚਰ ਦੀ ਤੁਹਾਨੂੰ ਪਤਾ ਹੈ ਕਿ ਕੇਟਰਿੰਗ ਬਹੁਤ ਹੀ ਲਾਜਵਾਬ ਹੁੰਦੀ ਹੈ, ਇਹਨਾਂ ਦਾ ਖਾਣਾ ਬੜਾ ਹੀ ਲਾਜਵਾਬ ਹੁੰਦਾ, ਚਾਹੇ ਤੁਸੀਂ ਵੈਜੀਟੇਰੀਅਨ ਹੋ ਚਾਹੇ ਤੁਸੀਂ ਨੋਨ ਵੈਜ ਖਾਣਾ ਪ੍ਰੈਫਰ ਕਰਦੇ ਹੋ। ਇਹਨਾਂ ਦੀ ਹਰ ਲੋਕੇਸ਼ਨ ਤੇ ਪਹੁੰਚੋ ਤੇ ਤੁਸੀਂ ਬਹੁਤ ਹੀ ਕਮਾਲ ਦਾ ਡਾਇਨਿੰਗ ਐਕਸਪੀਰੀਅੰਸ ਕਰੋਗੇ। ਤੇ ਇਹਨਾਂ ਦੇ ਕੋਲੋਂ ਤੁਸੀਂ ਕੇਟਰਿੰਗ ਦੇ ਆਰਡਰਸ ਦਿਓ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨ ਕਰ ਰਹੇ ਹੋ ਜਾਂ ਤੁਸੀਂ ਆਪਣੇ ਵਿਆਹ ਸ਼ਾਦੀ ਦੇ ਲਈ ਭਾਜੀ ਤਿਆਰ ਕਰਾਉਣੀ ਹੋਵੇ, ਪੰਜਾਬੀ ਬਾਈ ਨੇਚਰ ਨੂੰ ਯਾਦ ਰੱਖੋ। ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਹਾਨੂੰ ਸਾਰੀਆਂ ਬੜੀਆਂ ਲਾਜਵਾਬ ਮਿਲਣਗੀਆਂ। ਤੇ ਤੁਸੀਂ ਇਹਨਾਂ ਦੇ ਕੋਲੋਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀ ਡੇ ਲੈ ਸਕਦੇ ਹੋ। ਹਰ ਰੋਜ਼ ਤੁਹਾਡੇ ਲਈ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਕੱਢਦੇ ਨੇ ਗਰਮਾ ਗਰਮ, ਤੇ ਤੁਹਾਨੂੰ ਨਾਲ ਦੀ ਨਾਲ ਪੈਕ ਕਰਕੇ ਦਿੰਦੇ ਨੇ ਜਾਂ ਨਾਲ ਦੀ ਨਾਲ ਤੁਹਾਨੂੰ ਖਵਾ ਦਿੰਦੇ ਨੇ। ਤੁਸੀਂ ਨਾਲ ਇਹਨਾਂ ਦੇ ਕੋਲੋਂ ਰਬੜੀ ਵੀ ਐਡ ਕਰਵਾ ਸਕਦੇ ਹੋ। ਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨ ਤੇ ਅਵੇਲੇਬਲ ਹੈ। ਪਹੁੰਚੋ ਤੁਸੀਂ ਪੰਜਾਬੀ ਬਾਈ ਨੇਚਰ, 888 ਦਾ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ, ਗੋਰ ਐਂਡ ਬਨੇਜ਼ਰ ਦੀ ਇੰਟਰਸੈਕਸ਼ਨ ਤੇ। ਤੇ ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਬੋਵੇਡ ਐਂਡ ਏਅਰਪੋਰਟ ਰੋਡ ਦੇ ਇੰਟਰਸੈਕਸ਼ਨ ਤੇ ਨੇ। ਤੀਸਰੀ ਲੋਕੇਸ਼ਨ ਹੈਗੀ 58 ਕੁਆਰੀ ਐਜ ਡਰਾਈਵ, ਬ੍ਰੈਂਪਟਨ ਦੇ ਵਿੱਚ ਹੀ, ਬੋਵੇਡ ਐਂਡ ਹਰੰਟਾਰੀਓ ਜਾਂ ਹਾਈਵੇ 10 ਕਹਿ ਲਓ। ਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਨੇ। ਤੇ ਸਾਰੀਆਂ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ। ਪੰਜਾਬੀ ਬਾਈ ਨੇਚਰ ਦਾ ਲਾਜਵਾਬ ਖਾਣਾ ਆਪ ਵੀ ਖਾਓ, ਆਪਣੇ ਮਹਿਮਾਨਾਂ ਨੂੰ ਵੀ ਖਵਾਓ। ਤੇ ਸਾਰੀਆਂ ਲੋਕੇਸ਼ਨ ਐਵਰੀ ਡੇ ਤੁਹਾਡੇ ਲਈ ਓਪਨ ਨੇ। ਤੇ ਲਓ ਫਿਰ ਸੁਣੀਏ ਨੈਕਸਟ ਗਾਣਾ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ, ਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ

ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ।

0: ਨੰਬਰ ਹੈ, ਇਹ ਨੋਟ ਕਰ ਲਓ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰਬੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
1: ਮੋਰਗੇਜ ਅਲਾਇੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਜਾਂ ਕਾਲ ਕਰੋ 647-294-5503।
1: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nirdevsiddhu.com।
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-564-4644। ਸਟੂਡੀਓ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। 323 ਹੋ ਗਏ ਨੇ। ਨੈਕਸਟ ਕਾਲਰ 0490। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਗਾਣਾ ਸੁਣਾ ਦਿਓ, ਅਜੀਤ ਨਰੈਣ ਤੇ ਅਲਕਾ ਯਾਗਨਿਕ ਦਾ ਜੀ।
0: ਹਾਂਜੀ ਦੱਸੋ।
1: ਦਿਲ ਨੇ ਦਿਲ ਨੇ ਯੇ ਕਹਾ ਹੈ ਦਿਲ ਸੇ,
0: ਦਿਲ ਨੇ ਯੇ ਕਹਾ ਹੈ ਦਿਲ ਸੇ, ਹੈ ਨਾ,
1: ਮੁਹੱਬਤ ਹੋ ਗਈ ਹੈ ਤੁਮ ਸੇ।
0: ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ, ਮੈਨੂੰ ਥੋੜ੍ਹਾ ਟਾਈਮ ਦਿਓ ਬਸ। ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਹੋਏਗਾ। ਤੇ ਇਨ ਕੇਸ ਤੁਸੀਂ ਆਪਣੀ ਪਸੰਦ ਦਾ ਹਜੇ ਵੀ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ, ਸੁਣਾਉਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਤਾਂ ਜ਼ਰੂਰ ਕਾਲ ਕਰੋ 905-564-6444। ਸਟੂਡੀਓ ਦਾ ਨੰਬਰ ਹੈ।

0: ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣਾ ਘਾਹ ਵਗੈਰਾ ਕੱਟਣ ਦੇ ਲਈ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤਾਂ ਜ਼ਰੂਰ ਤੁਸੀਂ SS ਲੋਨ ਕੇਅਰ ਦੇ ਨਾਲ ਗੱਲਬਾਤ ਕਰੋ। ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਤੁਹਾਡਾ ਇਹ ਔਨ ਟਾਈਮ ਘਾਹ ਕੱਟ ਕੇ ਜਾਇਆ ਕਰਨਗੇ, ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ। ਤੁਸੀਂ ਨਵੀਂ ਸੋਰਟਿੰਗ ਕਰਾਉਣਾ ਚਾਹੁੰਦੇ ਹੋ, ਫੁੱਲ ਬੂਟੇ ਲਗਾਉਣੇ ਹੋਣ, SS ਲੋਨ ਕੇਅਰ ਦੇ ਨਾਲ ਗੱਲਬਾਤ ਕਰੋ। ਬਹੁਤ ਹੀ ਪ੍ਰੋਫੈਸ਼ਨਲ ਇਹਨਾਂ ਦੀ ਟੀਮ ਹੈ ਜਿਹੜੇ ਕਿ ਤੁਹਾਡੇ ਲਈ ਪੂਰਾ ਕੰਮ ਔਨ ਟਾਈਮ ਐਂਡ ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ। ਜ਼ਰੂਰ ਤੁਸੀਂ ਆਪਣੇ ਲੋਨ ਦੀ ਕੇਅਰ ਕਰਵਾਓ। ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ SS ਲੋਨ ਕੇਅਰ ਤੋਂ। ਨੰਬਰ ਹੈ 437-654-1937-655-1984 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। SS ਲੋਨ ਕੇਅਰ ਵਾਲੇ ਤੁਹਾਡੇ ਲੋਨ ਦੀ ਪੂਰੀ ਐਨ ਮੇਨਟੇਨੈਂਸ ਕਰਕੇ ਦੇਣਗੇ ਤੁਹਾਨੂੰ। ਨੰਬਰ ਇੱਕ ਵਾਰ ਫਿਰ ਗੁਰਪ੍ਰੀਤ ਸਿੰਘ ਜੀ ਦਾ 437-654-1984 SS ਲੋਨ ਕੇਅਰ ਦਾ ਨੰਬਰ ਹੈ। ਮੌਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਯਾਦ ਰੱਖੋ। ਪਹਿਲੀ ਮੌਰਗੇਜ ਹੋਵੇ, ਦੂਸਰੀ ਮੌਰਗੇਜ ਹੋਵੇ, ਲਾਈਨ ਆਫ ਕ੍ਰੈਡਿਟ ਬਣਾਉਣੀ ਹੋਵੇ, ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਮੌਰਗੇਜ ਤੁਹਾਡੀ ਰਿਨਿਊਅਲ ਤੇ ਆ ਰਹੀ ਹੈ, ਤੁਹਾਨੂੰ ਫੰਡਸ ਦੀ ਲੋੜ ਹੈ, ਜਾਂ ਤੁਸੀਂ ਸੇਮ ਡੇ ਆਪਣੀ ਕਲੋਜ਼ਿੰਗ ਕਰਵਾਉਣੀ ਹੋਵੇ, ਜ਼ਰੂਰ ਗੱਲਬਾਤ ਕਰੋ। ਪਰਮਜੀਤ ਸਿੰਘ ਜੀ ਦਾ ਨੰਬਰ 416-804-2015। ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ, ਯੂਨਿਟ ਨੰਬਰ 22, ਮਿਸਿਸਾਗਾ ਦੇ ਵਿੱਚ। ਮੌਰਗੇਜ ਕਿੰਗ ਤੋਂ ਪਰਮਜੀਤ ਸਿੰਘ ਜੀ 416-804-2015 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਪਰਮਜੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ, ਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ।

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7711 905-239-7711 ਕੋਮਲ ਟ੍ਰੈਵਲ ਐਂਡ ਟੂਰ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ।

ਤੁਸੀਂ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟ ਨੂੰ ਘਟਾਉਣਾ ਚਾਹੁੰਦੇ ਹੋ, ਫਿਰ ਤੁਸੀਂ ਅੱਜ ਹੀ ਰੋਹਿਤ ਸਿੱਧੂ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਦੇ ਕੋਲ 20 ਤੋਂ ਵੀ ਜ਼ਿਆਦਾ ਇੰਸ਼ੋਰੈਂਸ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਸਵਿਚ ਕਰਕੇ ਤੁਸੀਂ ਹਰੇਕ ਸਾਲ ਹੰਡਰਡਸ ਆਫ ਡਾਲਰਸ ਜਾਂ ਫਿਰ ਹਜ਼ਾਰਾਂ ਹੀ ਡਾਲਰਸ ਤੁਸੀਂ ਬਚਾ ਸਕਦੇ ਹੋ। ਆਟੋ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਕਮਰਸ਼ੀਅਲ ਇੰਸ਼ੋਰੈਂਸ ਹੈ ਜਾਂ ਤੁਹਾਡੇ ਟਰੱਕ ਦੀ ਇੰਸ਼ੋਰੈਂਸ ਹੈ, ਸਭ ਤੋਂ ਲੋਵੈਸਟ ਰੇਟਸ ਦੇ ਲਈ ਕਾਲ ਕਰੋ ਰੋਹਿਤ ਸਿੱਧੂ ਜੀ ਨੂੰ। ਨੰਬਰ ਹੈ 416-999-1300, 416-999-1300 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਰੋਹਿਤ ਸਿੱਧੂ ਜੀ ਦੇ ਨਾਲ। ਅਤੇ ਨਾਲ ਦੀ ਨਾਲ ਹੀ ਇਨ ਕੇਸ ਤੁਸੀਂ ਕਿਸੇ ਦਾ ਵੀ ਗੋਡ ਫੋਰਬਿਡ ਕਿਸੇ ਦਾ ਕਾਰ ਐਕਸੀਡੈਂਟ ਹੋ ਜਾਂਦਾ, ਤੁਸੀਂ ਇਨਵੋਲਵ ਹੋ ਜਾਂਦੇ ਹੋ, ਤਾਂ ਤੁਸੀਂ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ 5 ਪ੍ਰੋਫੈਸ਼ਨਲ ਵਕੀਲਾਂ ਦੀ ਟੀਮ ਹੈ, ਇਹਨਾਂ ਨੂੰ ਜ਼ਰੂਰ ਯਾਦ ਰੱਖੋ। ਐਕਸੀਡੈਂਟ ਚਾਹੇ ਤੁਹਾਡੀ ਗਲਤੀ ਨਾਲ ਹੋਇਆ ਚਾਹੇ ਕਿਸੇ ਹੋਰ ਦੀ ਗਲਤੀ ਨਾਲ, ਫਿਰ ਵੀ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾਉਣ ਦੇ ਵਿੱਚ ਹੈਲਪਫੁਲ ਹੁੰਦੇ ਨੇ। ਹੁਣ ਤੱਕ ਇਹ ਲੱਖਾਂ ਹੀ ਲੋਕਾਂ ਨੂੰ ਮਿਲੀਅਨਸ ਆਫ ਡਾਲਰ ਦੀ ਸੈਟਲਮੈਂਟ ਕਰਵਾ ਚੁੱਕੇ ਨੇ। ਤੁਸੀਂ ਫ੍ਰੀ ਕੰਸਲਟੇਸ਼ਨ ਦੇ ਲਈ ਰੂਪਾ ਬਰਾੜ ਜੀ ਨੂੰ ਕਾਲ ਕਰੋ ਅਤੇ ਪਤਾ ਕਰੋ ਕਿ ਤੁਹਾਨੂੰ ਇਹ ਕਿੰਨੇ ਡਾਲਰ ਦੀ ਸੈਟਲਮੈਂਟ ਦਵਾ ਸਕਦੇ ਆ। ਜੇ ਇਸ ਦੌਰਾਨ ਤੁਹਾਨੂੰ ਕੋਈ ਟ੍ਰੈਫਿਕ ਟਿਕਟ ਮਿਲ ਜਾਂਦੀ ਹੈ, ਤੁਹਾਡੇ 'ਤੇ ਕੋਈ ਕੇਅਰਲੈਸ ਡਰਾਈਵਿੰਗ ਦਾ ਚਾਰਜ ਲੱਗ ਜਾਂਦਾ, ਫਿਰ ਵੀ ਇਹ ਤੁਹਾਡੀ ਟਿਕਟ ਨੂੰ ਫ੍ਰੀ ਦੇ ਵਿੱਚ ਫਾਈਟ ਕਰਨਗੇ। ਜਦੋਂ ਤੁਹਾਨੂੰ ਕਲੇਮ ਮਿਲ ਜਾਂਦਾ, ਉਸ ਤੋਂ ਬਾਅਦ ਹੀ ਆਪਣੇ ਇਹ ਪੈਸੇ ਲੈਂਦੇ ਨੇ, ਆਪਣੀ ਫੀਸ ਲੈਂਦੇ ਨੇ। ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 416-999-1939, 416-999-1539 'ਤੇ ਕਾਲ ਕਰ ਸਕਦੇ ਹੋ। ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਤੋਂ ਰੂਪਾ ਬਰਾੜ ਜੀ ਦਾ ਨੰਬਰ ਹੈ। ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਾਡੇ ਕੋਲ ਅੱਧਾ ਘੰਟਾ ਹੋਰ ਹੈ, ਅੱਧਾ ਘੰਟਾ ਵੀ ਨਹੀਂ, 25 ਹੋਰ ਨੇ, ਅਤੇ ਤੁਸੀਂ ਆਪਣੀ ਪਸੰਦ ਦਾ ਗਾਣਾ ਕੋਈ ਵੀ ਸੁਣ ਸਕਦੇ ਹੋ, ਸੁਣਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਹਜੇ ਟਾਈਮ ਸਾਡੇ ਕੋਲ ਟਾਈਮ ਹੈ, ਅਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਲਓ ਫਿਰ ਨੈਕਸਟ ਫਰਮਾਇਸ਼ੀ ਗਾਣਾ, ਮੇਰੇ ਖਿਆਲ 'ਚ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਹਿੰਦੀ ਗਾਣਾ ਫਰਮਾਇਸ਼ ਆਈ ਹੈ, ਅਤੇ ਆਪਾਂ ਉਹ ਸੁਣਦੇ ਹਾਂ ਫਿਰ। ਬਹੁਤ ਪਿਆਰਾ ਗਾਣਾ ਆ, ਅਤੇ ਤੁਸੀਂ ਵੀ ਇੰਜੋਏ ਕਰੋ। ਧੜਕਨ ਮੂਵੀ ਦੇ ਵਿੱਚੋਂ ਗਾਣਾ ਹੈ ਇਹ, ਅਤੇ ਸੁਣੋ, ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੁਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਜਿਹੜੇ ਸਾਡੇ ਨਾਲ 3 ਵਜੇ ਤੋਂ ਬਾਅਦ ਵੀ ਜੁੜੇ ਨੇ। ਤੁਹਾਨੂੰ ਪਤਾ ਕਿ 20 ਮਿੰਟ ਸਾਡੇ ਕੋਲ ਰਹਿ ਗਏ ਨੇ, ਬਟ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਜੁੜੇ ਹੋਏ ਹੋ ਅਤੇ ਸੁਣ ਰਹੇ ਹੋ, ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਨੈਕਸਟ ਕਾਲਰ ਮੇਰੇ ਨਾਲ ਜੁੜੇ ਨੇ 6643। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੁਹਾਡੇ ਭਾਈ ਸੱਤਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
1: ਹਾਂ ਚੱਲ ਬਹੁਤ ਵਧੀਆ ਜੀ, ਮੌਸਮ ਬੜਾ ਸੋਹਣਾ। ਪ੍ਰੋਗਰਾਮ ਸੁਣ ਰਹੀ ਸੀ ਮੈਂ ਹਿੰਦੀ ਗਾਣਾ, ਇਹਨਾਂ ਦੇ ਇੱਕੋ ਲੱਗਿਆ ਵੀ ਹਿੰਦੀ ਗਾਣਾ ਲਵਾਈਆ ਜੀ ਕਿਸੇ ਪੁਰਾਣੀ ਮੂਵੀ ਦਾ।
0: ਕੋਈ ਗੱਲ ਨੀ, ਜਿਹੜਾ ਮਰਜ਼ੀ ਲਵਾ ਲਓ।
1: ਦੀਵਾਨਾ ਮੂਵੀ ਆਈ ਸੀ ਦੀਵਾਨਾ ਦਿਵਿਆ ਭਾਰਤੀ ਦੀ 1992 ਚ ਮੈਂ।
0: ਹਾਂਜੀ
1: ਕਿਹੜਾ ਗਾਣਾ ਤੁਹਾਨੂੰ ਉਹਦਾ ਵਧੀਆ ਲੱਗਦਾ? ਐਸੀ ਦੀਵਾਨਗੀ ਸੋਚੇ ਗੇ ਨਾ ਤੁਮੇ ਪਿਆਰ ਸਮਤੇ ਕਰਕੇ ਤੇਰੀ ਉਮੀਦ, ਬਹੁਤ ਸੋਹਣੇ ਸੀ ਗਾਣੇ ਉਹਦੇ ਸਾਰੇ। ਇੱਕ ਗਾਣਾ ਲਾਓ ਉਹਨਾਂ ਚੋਂ ਜਿਹੜਾ ਤੁਹਾਨੂੰ ਠੀਕ ਲੱਗਦਾ।
0: ਠੀਕ ਹੈ ਜੀ,
1: ਪਲੀਜ਼। ਥੈਂਕ ਯੂ ਜੀ,
0: ਮੈਂ ਦੇਖਦੀ ਹਾਂ ਫਿਰ ਮੈਂ ਤੁਹਾਨੂੰ ਸੁਣਾਉਂਦੀ ਹਾਂ। ਹਾਂਜੀ
1: ਜੀ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਥੈਂਕ ਯੂ ਸੋ ਮਚ। ਤੇ ਬਿਲਕੁਲ ਮੈਂ ਉਦੋਂ ਹੀ ਰਿਅਲਾਈਜ਼ ਕੀਤਾ, ਮੈਂ ਕਿਹਾ ਪੂਰੇ ਆਪਾਂ ਸਾਰੇ ਪੰਜਾਬੀ ਗਾਣੇ ਅੱਜ ਸੁਣੇ, ਅੱਜ ਪੂਰੇ ਪ੍ਰੋਗਰਾਮ 'ਚ ਇੱਕੋ ਹੀ ਗਾਣਾ ਹਿੰਦੀ ਫਰਮਾਇਸ਼ ਹੋਈ, ਬਟ ਨੈਵਰ ਮਾਇੰਡ, ਹੁਣ ਵੀ ਆਪਾਂ ਇੱਕ ਗਾਣਾ ਹੋਰ ਸੁਣ ਲਾਂਗੇ। ਤੇ ਫਿਲਹਾਲ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਨੀਲਮ ਸੈਡਵ ਜੀ, ਜਿਨ੍ਹਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਹਾਡੀ ਕਿਤੋਂ ਵੀ ਮੋਰਗੇਜ ਨਹੀਂ ਹੋ ਰਹੀ, ਤੁਹਾਨੂੰ ਹਰ ਜਗ੍ਹਾ ਤੋਂ ਜਵਾਬ ਮਿਲ ਗਿਆ, ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਹਾਡੀ ਮੋਰਗੇਜ ਕਰਵਾਉਣੀ ਹੋਵੇ, ਤਾਂ ਤੁਸੀਂ ਨੀਲਮ ਸੈਡਵ ਜੀ ਨੂੰ ਯਾਦ ਰੱਖੋ। 6477398710 ਤੇ ਕਾਲ ਹੋਏਗੀ। ਬਹੁਤ ਲੰਬਾ ਤਜ਼ਰਬਾ ਇਹਨਾਂ ਦਾ ਅਤੇ ਬਹੁਤ ਹੀ ਐਕਸਪੀਰੀਅੰਸਡ ਨੇ। 6477398710 ਤੇ ਕਾਲ ਕਰ ਲਓ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਮਨਪ੍ਰੀਤ, ਇੰਨਾ ਬਿਊਟੀਫੁਲ ਵੈਦਰ ਹੈ ਨਾ, ਵਧੀਆ ਨਾਲੇ ਗਰਮੀ ਹੈ, ਥੋੜੀ ਜਿਹੀ ਹਵਾ ਚੱਲਦੀ ਪਈ ਆ, ਇਟਸ ਨਾਈਸ, ਚੁਭਦੀ ਨੀ ਪਈ।
0: ਹਾਂਜੀ ਹਾਂਜੀ ਬਿਲਕੁਲ,
2: ਵੈਰੀ ਨਾਈਸ। ਐਂਡ ਉੱਤੋਂ ਹੀ ਸੋਨੇ ਦਾ ਸੁਹਾਗਾ, ਤੁਹਾਡੇ ਗਾਣੇ ਬੜੇ ਫਸਟ ਕਲਾਸ ਲੱਗ ਰਹੇ ਨੇ, ਮੈਂ ਹਿੰਦੀ ਗਾਣਾ ਸੁਣਦੀ ਪਈ ਸੀ ਕਾਰ ਚ, ਇਟਸ ਵੈਰੀ ਨਾਈਸ।
0: ਥੈਂਕ ਯੂ ਮੈਮ। ਸਾਰੇ ਰਿਕੁਐਸਟਡ ਸੌਂਗਸ ਹੁੰਦੇ ਨੇ ਮੋਸਟਲੀ, ਤੇ ਫਿਰ ਚਲੋ ਹੋਪਫੁਲੀ ਤੁਸੀਂ ਇੰਜੋਏ ਕੀਤਾ। ਥੈਂਕ ਯੂ।
2: ਅੱਜ ਆਪਾਂ ਗੱਲ ਕਰਦੇ ਹਾਂ ਛੋਟੀ ਜਿਹੀ, ਜ਼ਿਆਦਾ ਵੱਡੀ ਨਹੀਂ ਕਰਦੇ, ਕਿ ਦੇਖੋ ਇਸ ਵੇਲੇ ਜੁਲਾਈ ਦੇ ਮਹੀਨੇ ਚ ਕਾਫੀ ਸਾਰੇ ਬੈਂਕ ਨੇ ਜਿਹੜੇ ਸਪੈਸ਼ਲ ਆਫਰ ਰੱਖੀ ਹੋਈ ਉਹਨਾਂ ਨੇ।
0: ਹਾਂਜੀ,
2: ਅਪ ਟੂ $5,000 ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਦੇ ਕੈਨ ਗਿਵ ਇਟ ਯੂ, ਡਿਪੈਂਡਿੰਗ ਅਪੋਨ ਦੀ ਸਾਈਜ਼ ਆਫ ਤੁਹਾਡੀ ਮੋਰਗੇਜ। ਡਿਪੈਂਡ ਕਰਦਾ ਕਿ ਤੁਸੀਂ 5 ਲੱਖ ਦੀ ਮੋਰਗੇਜ ਹੈ, 6 ਦੀ ਹੈ, 7 ਦੀ ਹੈ, ਮਿਲੀਅਨ ਦੀ ਹੈ, ਜਿੱਦਾਂ ਦੀ, ਉਸ ਹਿਸਾਬ ਦੇ ਨਾਲ ਤੁਹਾਨੂੰ ਕੈਸ਼ ਬੈਕ ਦਾ ਹੈਗਾ। ਕੈਸ਼ ਬੈਕ ਇਹ ਨਹੀਂ ਕਿ ਤੁਹਾਨੂੰ ਕਿਸੇ ਮੋਰਗੇਜ ਬ੍ਰੋਕਰ ਤੋਂ ਜਾਂ ਬੈਂਕਰ ਤੋਂ ਮਿਲਣਾ, ਡਾਇਰੈਕਟਲੀ ਇਨ ਯੂਅਰ ਬੈਂਕ ਅਕਾਊਂਟ ਦੇ ਵਿੱਚ ਆਉਂਦਾ। ਸੋ ਦੈਟਸ ਵਨ ਥਿੰਗ। ਐਂਡ ਦੈਨ ਔਨ ਟੋਪ, ਅਗਰ ਤੁਸੀਂ ਮੇਰੀਆਂ ਸਰਵਿਸਿਜ਼ ਯੂਜ਼ ਕਰਦੇ ਹੋ, ਟੋਟਲ ਸਰਵਿਸ ਫਰੋਮ ਬਾਇੰਗ ਤੋਂ ਲੈ ਕੇ ਲੋਇਰ ਤੱਕ ਚਾਬੀਆਂ ਤੁਹਾਡੇ ਹੱਥ ਚ, ਐਂਡ ਆਈ ਵਿਲ ਗਿਵ ਯੂ ਕਪਲ ਆਫ ਇਨਸੈਂਟਿਵਸ ਐਸ ਵੈਲ, ਵਿਚ ਇਜ਼ ਉਹਦੇ ਚ ਆਪਾਂ ਜਿਹੜੀ ਜੇਬਾਂ ਨੂੰ ਤੁਹਾਡੀ 5 ਜਾਂ 10% ਤੇ ਡੀਲ ਹੈ, ਮਿਨੀਮਮ ਡਾਊਨ ਪੇਮੈਂਟ ਤੇ ਹੈ, ਤੇ ਜਿੰਨੀ ਉੱਤੇ PST ਪਏਗੀ ਆਈ ਪੇ, ਐਂਡ ਤੁਹਾਡੀ ਲੋਇਰ ਦੀ ਫੀ ਆਪਾਂ ਪੇ ਕਰ ਸਕਦੇ ਹਾਂ, ਐਸ ਲੋਂਗ ਐਸ ਸੈਡ ਕਿ ਤੁਸੀਂ ਡੈਫੀਨੇਟਲੀ ਮੇਰੀਆਂ ਸਰਵਿਸਿਸ ਲਵੋ ਤੇ ਆਪਾਂ ਉਹਦਾ ਫਾਇਦਾ ਚੁੱਕ ਸਕਦੇ ਹਾਂ। ਹੁਣ ਰਹੀ ਗੱਲ ਕਿ 5 ਜਾਂ 10% ਤੇ ਲੋਕੀ ਕਹਿੰਦੇ ਕਿ ਡੀਲਾਂ ਹੁੰਦੀਆਂ ਨੀ, ਅਫਕੋਰਸ ਹੁੰਦੀਆਂ। 5 ਜਾਂ 10% ਵਿੱਚ ਇਸ ਮਿਨੀਮਮ ਡਾਊਨ ਪੇਮੈਂਟ, ਮੰਨ ਲਓ 7 ਲੱਖ ਦਾ ਤੁਸੀਂ ਘਰ ਲੈਣਾ, ਆਲ ਯੂ ਨੀਡ ਪਹਿਲੇ 5 ਲੱਖ ਤੇ ਤੁਹਾਨੂੰ 5% ਜ਼ਰੂਰੀ ਚਾਹੀਦਾ ਹੁੰਦਾ, 5 ਤੋਂ ਬਾਅਦ ਤੁਹਾਨੂੰ 10% ਚਾਹੀਦਾ। 7 ਲੱਖ ਵਾਸਤੇ ਤੁਸੀਂ ਆਪੇ ਹਿਸਾਬ ਲਾ ਲਓ, 25,000 ਪਹਿਲਾਂ ਹੋ ਗਿਆ, 10 and 10, 25, 35, 45, ਦਸ ਆਲ ਯੂ ਨੀਡ, ਪਲੱਸ ਕਲੋਜ਼ਿੰਗ ਕੋਸਟ 1.5% ਟੋਟਲ ਹੁੰਦੀ ਹੈ ਕਲੋਜ਼ਿੰਗ ਕੋਸਟ, ਬਸ ਇੰਨਾ ਕੁ ਚਾਹੀਦਾ ਹੁੰਦਾ। ਹੁਣ ਰਹੀ ਗੱਲ ਮੋਰਗੇਜ ਸੰਬੰਧੀ, ਬਹੁਤ ਸਾਰੇ ਏਜੰਟਸ, ਬਹੁਤ ਸਾਰੇ ਬ੍ਰੋਕਰਸ ਨੇ ਜਿਹੜੇ ਕਈ ਵਾਰੀ ਸਟਰਕਚਰ ਠੀਕ ਨਹੀਂ ਕਰ ਪਾਉਂਦੇ, ਕਨਫਿਊਜ਼ ਰਹਿੰਦੇ ਆ, ਬਾਅਦ ਦੇ ਵਿੱਚ ਉਹਨਾਂ ਦੀਆਂ ਡੀਲ ਠੀਕ ਨਹੀਂ ਹੁੰਦੀਆਂ। ਤੁਸੀਂ ਅਗਰ ਤੁਸੀਂ ਇੱਦਾਂ ਦੀ ਸਿਚੁਏਸ਼ਨ 'ਚ ਮੋਰਗੇਜ ਏਜੰਟ ਹੋ ਜਾਂ ਮੋਰਗੇਜ ਬ੍ਰੋਕਰ ਹੋ, ਵਧੀਆ ਤਰੀਕੇ ਨਾਲ ਫਾਈਲ ਲਾਉਣਾ ਚਾਹੁੰਦੇ ਹੋ, ਤੁਸੀਂ ਮੇਰੇ ਤੋਂ ਸਲਾਹ ਲੈ ਸਕਦੇ ਹੋ, ਤੁਸੀਂ ਮੇਰੇ ਨਾਲ ਕੰਮ ਕਰ ਸਕਦੇ ਹੋ, ਐਜ਼ ਏ ਸੈਡ ਜਿਹੜੀ ਕੋਈ ਵੀ ਕੰਮ ਬਾਹਰੋਂ ਹੁੰਦਾ ਤੁਸੀਂ ਜੀ ਸਦ ਕੇ ਕਰਾ ਲਓ। ਜੇ ਬਾਹਰੋਂ ਕੋਈ ਕਹਿੰਦਾ ਕਿ ਨਹੀਂ ਆ ਨਹੀਂ ਹੋਣਾ, ਤੁਸੀਂ ਇੱਕ ਵਾਰੀ ਮੈਨੂੰ ਜ਼ਰੂਰ ਕਾਲ ਕਰ ਲਓ, ਆਲ ਟੇਕ ਕੇਅਰ ਆਫ ਯੂ। ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ ਨੀਲਮ ਸੈਰਵ, 6474987710, ਬਹੁਤ ਸਾਲਾਂ ਦਾ ਤਜਰਬਾ, ਬਹੁਤ ਸਾਰੇ ਕੁਐਸਚਨ ਨੇ ਫਸਟ ਟਾਈਮ ਬਾਇਰਸ ਨੂੰ, ਜਿਹੜੇ ਤੁਸੀਂ ਕਨਫਿਊਜ਼ ਹੋ ਕਿਸੇ ਵੀ ਗੱਲ ਤੇ, ਤੁਹਾਡੀ ਕੋਈ ਨਾ ਹਿੰਦ ਲੱਗਦੀ ਨਾ ਫੜਕੀ, ਤੁਸੀਂ ਉਦਾਂ ਹੀ ਮੈਨੂੰ ਕੋਈ ਵੀ ਕੁਐਸਚਨ ਪੁੱਛ ਲਓ, ਆਈ ਵਿਲ ਆਨਸਰ ਆਲ ਯੂਅਰ ਕੁਐਸਚਨਸ, ਐਵਰੀ ਸਿੰਗਲ ਕੁਐਸਚਨ ਜਿਹੜਾ ਤੁਹਾਨੂੰ ਆਨਸਰ ਕੀਤਾ ਜਾਏਗਾ
0: ਜੀ।
2: ਅਗੇਨ ਮੋਰਗੇਜ

0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ
1: ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਰੰਟੀ 647-515-8000

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਮੈਸੇਜ ਤੁਹਾਡੇ ਲਈ ਹੈਗਾ ਆ ਕਿ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਤੁਹਾਡੇ ਲਈ ਕਿ ਤੁਸੀਂ ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ, ਆਪਣਾ ਯਾਰਡ ਮੇਨਟੇਨ ਕਰਕੇ ਰੱਖੋ। ਜਿੰਨਾ ਵੀ ਫਰੰਟ ਦੇ ਉੱਪਰ ਜਾਂ ਬੈਕ ਯਾਰਡ ਦੇ ਵਿੱਚ ਘਾਹ ਵਗੈਰਾ ਜ਼ਿਆਦਾ ਉੱਗਿਆ ਹੁੰਦਾ ਉਹਨੂੰ ਪ੍ਰੋਪਰਲੀ ਕੱਟ ਕਰਕੇ ਰੱਖੋ। ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਗੈਟ ਟੂਗੈਦਰਸ ਕਰਦੇ ਹੋ ਤਾਂ ਐਕਸੈਸਿਵ ਨੋਇਜ਼ ਡਾਊਨ ਰੱਖੋ, ਮਤਲਬ ਕਿ ਸ਼ੋਰ ਸ਼ਰਾਬਾ ਘੱਟ ਰੱਖੋ। ਜਿੰਨੇ ਸਾਈਡ ਵਾਕਸ ਨੇ, ਬਾਈਕ ਲੇਨਸ ਨੇ, ਉਹਨਾਂ ਨੂੰ ਕਲੀਅਰ ਰੱਖੋ ਅਤੇ ਵੇਸਟ ਜਿੰਨਾ ਵੀ ਹੁੰਦਾ ਆ ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ। ਅਤੇ ਤੁਸੀਂ ਆਪਣਾ ਸਾਰਾ ਜਿੰਨਾ ਵੀ ਗਾਰਬੇਜ ਹੁੰਦਾ ਉਹਨੂੰ ਪ੍ਰੋਪਰ ਬਿਨਸ ਦੇ ਵਿੱਚ ਹੀ ਸੁੱਟਿਆ ਕਰੋ, ਇੱਧਰ ਉੱਧਰ ਨਾ ਸੁੱਟੋ। ਅਤੇ ਸਟ੍ਰੀਟ ਪਾਰਕਿੰਗ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, ਅਤੇ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਹੋਈ ਹੈ। ਅਤੇ ਇਹ ਛੋਟੇ ਛੋਟੇ ਐਕਸ਼ਨਸ ਨੇ ਜਿਹੜੇ ਕਿ ਆਪਾਂ ਨੂੰ ਲੈਣ ਦੀ ਜ਼ਰੂਰਤ ਹੈ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ ਹੈ। brampton.ca/bylaws ਦੇ ਉੱਪਰ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਜਿੰਨੇ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ, ਇਹਨਾਂ ਨੂੰ ਪਲੀਜ਼ ਮੇਕ ਸ਼ੋਰ ਕਿ ਤੁਸੀਂ ਉਹਨਾਂ ਨੂੰ ਕਲੀਅਰ ਰੱਖੋ, ਉਹਨਾਂ ਨੂੰ ਬਲੋਕ ਨਾ ਕਰਿਆ ਕਰੋ ਕਦੇ ਵੀ। ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਇਹ ਮੈਸੇਜ ਪਹੁੰਚਾ ਰਹੇ ਨੇ। ਚਲੋ ਫਿਰ ਲਾਸਟ ਆਈ ਥਿੰਕ ਫਰਮਾਇਸ਼ੀ ਗਾਣਾ ਆ ਇਹ, ਤੁਸੀਂ ਇੰਜੋਏ ਕਰੋ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਹੈ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ ਤੇ ਸਮਾਂ ਬਿਲਕੁਲ ਸਮਾਪਤੀ ਤੇ ਹੈ ਤੇ ਹੋਪਫੁਲੀ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕੀਤੇ ਹੋਣਗੇ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ, ਜਿਹੜਾ ਕਿ ਐਮੀ ਵਿਰਕਿਨ ਸਰਗੁਣ ਮਹਿਤਾ ਤੁਹਾਡੇ ਲਈ ਲੈ ਕੇ ਆ ਰਹੇ ਨੇ 14 ਅਗਸਤ ਨੂੰ ਟੋਰੋਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਟਿਕਟਸ ਅਵੇਲੇਬਲ ਨੇ ticketmaster.ca ਤੇ, ਤੁਸੀਂ ਜਾ ਕੇ ਆਪਣੀ ਟਿਕਟ ਜ਼ਰੂਰ ਬੁੱਕ ਕਰੋ ਤੇ ਬਹੁਤ ਹੀ ਕਮਾਲ ਦਾ ਸ਼ੋਅ ਆਪਾਂ ਨੈਕਸਟ ਮੰਥ ਇੰਜੋਏ ਕਰਾਂਗੇ। ਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ ਹੁਣ ਮੰਡੇ ਨੂੰ 3 ਵਜੇ ਤੇ ਉਦੋਂ ਤੱਕ ਮੈਨੂੰ ਇਜਾਜ਼ਤ ਦਿਓ, ਹੱਸਦੇ ਰਹੋ, ਮੁਸਕਰਾਉਂਦੇ ਰਹੋ ਤੇ ਫਿਰ ਮਿਲਾਂਗੇ ਨੈਕਸਟ ਵੀਕ ਦੇ ਵਿੱਚ। ਸਤਿ ਸ਼੍ਰੀ ਅਕਾਲ।

0: 30 to 55 80 30 to 55 80 Brampton TV and Appliances to Brampton TV and Appliances 901 Bowie Drive near Chingozi Call 905 450 2828 905 450 2828 950 50 58 28
1: ਕੀ ਤੁਸੀਂ ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟੈਮਰਿਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਸ ਤੇ। ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-238-5845 780-239-5845।
2: ਮਸਕੋਕਾ ਅੰਦਰ 1.5 acre ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 PM
3: This is AM 530

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशा होती है, उम्मीद करते हैं तुहाडा दिन अच्छा गुजर रहा होगा। साड़ी कोशिश रहेगी अगले एक घंटे च बहुत सारे तुहाडे डालर बचा के रखे। ग्रैंड फर्नीचर तो जानकारी दी जाएगी और साडे नाल स्टूडियो चो ब्रैम्पटन टीवी एंड अपलायंस तो सुल्तान जी भी आ चुके हैं। सर वेलकम टू द शो।
1: थैंक यू वेरी मच जी, बहुत बहुत शुक्रिया।
0: सुल्तान जी, जी ब्लैक फ्राइडे की सेल आ जुलाई च लगती है, आपां ला दी आ, उहदी जानकारी दिओ, रोशनी पाओ।
1: ब्लैक फ्राइडे प्राइसिस इन जुलाई, ये बहुत सारिया कंपनीज पार्टीसपेट कर रही जी। ये लोएसट प्राइस गरंटी है, तो यदा प्रूफ यह है कि जो कोई भी तुसी या तुहाडे फ्रेंड्स फैमिली फ्रेंड्स रैलेटिव ने अगर ब्लैक फ्राइडे ते कोई परचेज की है, साढ़े को शोरूम से आओगे चैक करोगे, असी उस वेले ही जड़ी है अपना POS ते तुहानू इनवाइस कढ के दिखावांगे जो प्राइस पे कीती हुई है।
0: हाँ जी।
1: या जो प्राइस दी तुहाडे कोल ऑलरेडी इनवाइस है आ,
0: हाँ हाँ।
1: ब्लैक फ्राइडे दी
0: ठीक है,
1: सेम प्राइस मैच करके दित्ती जाऊगी, पर मिलेगा 2026 दा लेटेस्ट मॉडल। सो ये जड़ी ब्लैक फ्राइडे प्राइस इन जुलाई है, एदे च GE फ्रिजडेयर फ्रिजडेयर गैलरी एंड प्रोफेशनल बॉश जर्मन ब्रांड है, एलिका इटालियन ब्रांड है, सोनी एंड सैमसंग अर्गियां कंपनीज पार्टिसिपेट कर रही हैं। अगर तुसी ब्लैक फ्राइडे प्राइसेस साल दियां सब तो घट प्राइसेस इन जुलाई लेना चाहते हो तो आज शाम 7 बजे तक तुसी पहुंचना है बोवेड एंड चंकूजी ते ब्रैम्पटन टीवी एंड अपलायंसेस, जिथे ब्लैक फ्राइडे प्राइस ते PS5
0: हाँ जी
1: ओनली 699।
0: अच्छा,
1: PS5 कोई लेना चाहते $1,000 वाला 699 ਦਾ,
0: ਇਹਦੇ ਨਾਲ ਫ੍ਰੀ ਕੀ ਦਿੰਦੇ ਹੋ?
1: ਇਹਦੇ ਨਾਲ ਉਹ ਜਿਹੜੇ ਜੀ ਕੰਟਰੋਲਰ ਆਲਰੇਡੀ ਇਨਕਲੂਡ ਹੈ।
0: ਅੱਛਾ,
1: ਤੇ ਇੱਕ ਸੈਕਿੰਡ ਕੰਟਰੋਲਰ ਤੁਹਾਨੂੰ ਫ੍ਰੀ ਐਡ ਕਰਕੇ ਵੀ ਦੇਣਾ।
0: ਠੀਕ ਹੈ ਠੀਕ ਹੈ।
1: ਸੋ ਤੁਸੀਂ ਅਗਰ ਲੈਣਾ ਦੋ ਕੰਟਰੋਲਰ ਦੇ ਨਾਲ PS5 ਤੁਹਾਨੂੰ ਮਿਲਣਾ 699 ਬਲੈਕ ਫ੍ਰਾਈਡੇ ਪ੍ਰਾਈਸ ਇਨ ਜੁਲਾਈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਸੈਕਿੰਡਲੀ 699 ਦਾ ਫ੍ਰਿਜ, ਇਹ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ, ਤੁਹਾਨੂੰ ਬੇਸਮੈਂਟ ਅਪਾਰਟਮੈਂਟ ਲਈ ਚਾਹੀਦਾ, ਕੋਂਡੋਮੀਨੀਅਮ ਲਈ ਚਾਹੀਦਾ, ਜਾਂ ਤੁਸੀਂ ਸੈਕਿੰਡ ਫ੍ਰਿਜ ਇਨ ਗਰਾਜ ਰੱਖਣਾ, 699 ਦਾ ਬਲੈਕ ਫ੍ਰਾਈਡੇ ਪ੍ਰਾਈਸ ਇਨ ਜੁਲਾਈ ਫ੍ਰਿਜ ਮਿਲੇਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ, ਤੇ 699 ਵੀ ਤੁਸੀਂ 6 ਮਹੀਨੇ ਚ ਪੇ ਕਰਨਾ,
0: ਕੋਈ ਵਿਆਜ ਨਹੀਂ,
1: ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਕੱਲਾ ਵਾਸ਼ਰ ਲੈਣਾ ਸਿਰਫ 599।
0: ਵੈਰੀ ਗੁੱਡ,
1: 599 ਚ ਕੱਲਾ ਵਾਸ਼ਰ ਮਿਲ ਜਾਣਾ ਤੁਹਾਨੂੰ। ਸਿੰਗਲ ਡਰਾਇਰ ਚਾਹੀਦਾ 499 ਚ, ਸਿੰਗਲ ਡਰਾਇਰ 499 ਚ ਕਿੱਥੋਂ ਮਿਲਣਾ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 55 ਇੰਚ ਟੀਵੀ ਲੈਣਾ ਜੀ,
0: ਹਾਂਜੀ,
1: ਸਿਰਫ 399 ਚ,
0: ਤੇ 65 ਇੰਚ,
1: 65 ਇੰਚ $1,000 ਵਾਲਾ 699,
0: 75 ਇੰਚ
1: ਤੇ 75 ਇੰਚ $1,300 ਵਾਲਾ 899 ਚ,
0: ਤੇ ਉਦੋਂ ਬਾਅਦ ਕੀ ਹੁੰਦਾ 85 ਇੰਚ,
1: 85 ਇੰਚ $2,300 ਵਾਲਾ 1599 ਦਾ,
0: ਤੇ ਬਾਬਾ ਬੋਲ 98 ਇੰਚ ਵਾਲਾ,
1: 98 ਇੰਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ 1999 ਵੀ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
0: ਔਰ ਇੱਕ ਰਿਕੁਐਸਟ ਹੈ ਜਿਨ੍ਹਾਂ ਨੇ 98 ਇੰਚ ਲੈਣਾ, ਜੇ ਤੁਸੀਂ ਕਹਿੰਦੇ ਹੋ ਬੇਸਮੈਂਟ ਚ ਅਸੀਂ ਰੱਖਣਾ, ਨੋ ਪ੍ਰੋਬਲਮ, ਪਰ ਦੇਖ ਲਓ ਬੇਸਮੈਂਟ ਚ ਬਣ ਵੀ ਜਾਏਗਾ, ਪੂਰੀ ਸਕਿੱਡ ਹੈ ਇੱਕ, ਨਾਪ ਨੂਪ ਲਿਓ ਪਹਿਲਾਂ ਸਾਰਾ ਚੈੱਕ ਕਰ ਲਿਓ, ਵੀਡੀਓ ਬਣਾ ਕੇ ਸੁਲਤਾਨ ਜੀ ਨੂੰ ਸਟਾਫ ਨੂੰ ਦਿਖਾ ਦਿਓ ਵੀ ਆਹ ਸਾਡੇ ਰਾਸਤੇ ਆ ਬੇਸਮੈਂਟ ਚ ਜਾਣ ਲਈ, ਇੱਥੇ ਚਲਿਆ ਜਾਏਗਾ। ਹਾਂ, ਜੇ ਵਾਕਆਊਟ ਬੇਸਮੈਂਟ ਆ ਫਿਰ ਤਾਂ ਸਿੱਧੇ ਹੀ ਵੜ ਜਾਏਗਾ।
1: ਯੂ ਟਰਨ ਹੋਵੇ ਜਾਂ ਐਲ ਸ਼ੇਪ ਚ ਹੋਵੇ ਨਾ ਜੀ ਬੇਸਮੈਂਟ ਦੀਆਂ ਸੀੜੀਆਂ ਉਤਰਦੀਆਂ, ਫਿਰ ਥੋੜਾ ਮੁਸ਼ਕਲ ਹੈ, ਪਰ ਜੇ ਸਟ੍ਰੇਟ ਸਟੇਅਰਸ ਜਾਂਦੀਆਂ ਥੱਲੇ ਜਾਂ ਵਾਕਆਊਟ ਬੇਸਮੈਂਟ ਹੈ, ਫਿਰ ਡੈਫੀਨੇਟਲੀ ਤੁਸੀਂ ਲੈ ਸਕਦੇ
0: ਹੋ। 98 ਇੰਚ ਲੈ ਸਕਦੇ ਹੋ, 32 ਇੰਚ ਤੁਸੀਂ ਕਹਿੰਦੇ ਸੋਲਡ ਆਊਟ ਹੋ ਗਿਆ,
1: 32 ਇੰਚ ਸੋਲਡ ਆਊਟ,
0: 40 ਇੰਚ,
1: 40 ਇੰਚ, ਚਲੋ ਮੇਰੇ ਕੋਲ 3 ਜਾਂ 4 ਪੀਸ ਹੋਣਗੇ, 199 199 199 199
0: ਚ 40 ਇੰਚ। ਬ੍ਰੈਂਪਟਨ ਟੀਵੀ ਅਪਲਾਈਸਿਸ ਸਮਾਨ ਤੁਸੀਂ 100 ਦਾ ਲਓ, ਨਹੀਂ 100 ਦਾ ਤਾਂ ਸਸਤਾ ਲੱਗਦਾ ਮੈਨੂੰ,
1: ਨਹੀਂ 100 ਦਾ ਲੈਣ,
0: 6 ਮਹੀਨਿਆਂ ਜੇ ਹੁਣ 100
1: ਦਾ, ਹਾਂਜੀ 6 ਮਹੀਨੇ ਵੀ ਬੇਸ਼ੱਕ, $100 ਵੀ 6 ਮਹੀਨੇ ਚ ਪੇ ਕਰਨ, ਯੈਸ
0: 100 ਦਾ ਲਓ ਜਾਂ 10,000 ਦਾ ਲਓ ਜਾਂ 20,000 ਦਾ, 6 ਮਹੀਨਿਆਂ ਚ ਪੈਸੇ ਦੇਣੇ, ਥੋੜੇ ਥੋੜੇ ਕਰਕੇ ਦੇ ਦਿਓ ਚਾਹੇ ਇਕੱਠੇ ਦੇ ਦਿਓ, ਕੋਈ ਉਹਦੇ ਉੱਤੇ ਇੰਟਰਸਟ ਨਹੀਂ, ਵਿਆਜ 0% ਹੈ, ਠੀਕ ਹੈ। ਬ੍ਰੈਂਪਟਨ ਟੀਵੀ ਅਪਲਾਈਸਿਸ 905 450 28
1: ਤੇ ਜੇ $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਫਿਰ ਆ ਜਾਂਦੇ ਜੀ ਆਪਾਂ 85 ਇੰਚ ਜਿਹੜਾ ਲਗਾਇਆ, ਇਹਦੇ ਚ ਦੋਨੋਂ ਹੀ ਬ੍ਰਾਂਡ 85 ਇੰਚ ਤੁਸੀਂ ਲੈ ਸਕਦੇ ਹੋ। ਜਿਹੜੇ ਕਸਟਮਰ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ X1 ਪ੍ਰੋਸੈਸਰ ਦੇ ਨਾਲ ਹਾਈ ਐਂਡ, ਉਹਨਾਂ ਨੂੰ ਮਿੰਨੀ LED ਦਾ ਸੈਮਸੰਗ ਲੈਣਾ ਚਾਹੁੰਦੇ, ਉਹਨਾਂ ਨੂੰ ਅਪਡੇਟਡ ਟੈਕਨੋਲੋਜੀ, ਐਨੀ ਆਫ ਵਨ ਸਲੈਕਸ਼ਨ ਹੈ। 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
0: ਮਿਲੇਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ
1: 905-450-2828 ਨੰਬਰ ਹੈ। ਇੱਕ 50 ਇੰਚ ਵੀ ਦੇਣ ਲੱਗਾ ਮੈਂ, ਸਿਰਫ 5 TV ਇਨ ਸਟਾਕ ਹੈ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 50 ਇੰਚ ਸਿਰਫ
0: $299.99
1: ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬਲਕਿ ਰਿਕਮੈਂਡ ਕਰੋ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰਿਲੇਟਿਵਸ ਨੂੰ ਰਿਕਮੈਂਡ ਕਰੋ ਕਿ ਤੁਸੀਂ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਇੱਕ ਵਾਰੀ ਵੈਬਸਾਈਟ ਸਰਚ ਕਰ ਲਓ। ਪ੍ਰੋਡਕਟ ਦੀ ਨੌਲੇਜ ਵੀ ਮਿਲ ਜਾਏਗੀ, ਪ੍ਰੋਡਕਟ ਦੇ ਬਾਰੇ ਤੁਸੀਂ ਪ੍ਰਾਈਸ ਕੰਪੇਅਰ ਕਰਨੀ ਉਹ ਵੀ ਹੋ ਜਾਏਗੀ, ਡਾਇਰੈਕਸ਼ਨ ਆਫ ਦਾ ਸਟੋਰ ਵੀ ਮਿਲੇਗੀ, ਔਰ ਉਸ ਤੋਂ ਬਾਅਦ ਵਾਕ ਇਨ ਕਸਟਮਰ ਨੂੰ ਜਿਹੜੀਆਂ ਐਕਸਕਲੂਸਿਵ ਡੀਲ ਮਿਲ ਰਹੀਆਂ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ, ਉਹਦਾ ਵੀ ਫਾਇਦਾ ਚੁੱਕ ਲਓਗੇ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਪਹੁੰਚਣਾ ਤੁਸੀਂ। ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ ਜੀ। 905-450-2828 905-450-2828

ਬਲਕਿ ਫਰੇਮ ਟੀਵੀ ਦਾ ਮੈਂ ਭਾਜੀ ਕਹੂੰਗਾ, ਮੇਰੇ ਕੋਲ ਨਾ ਜੀ 3 ਟੀਵੀ ਇਨ ਸਟਾਕ ਹੈ। ਫਰੇਮ ਸੈਮਸੰਗ ਦਾ ਟੀਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ, ਇਹ ਬੈਸਟ ਟੈਕਨੋਲੋਜੀ ਹੈ ਕਿਉਂਕਿ ਕਿਊ ਐਲ ਈ ਡੀ ਹੈ, ਕੁਆਂਟਮ ਡੋਟ ਪ੍ਰੋਸੈਸਰ ਦੇ ਨਾਲ ਹੈ, ਕੁਆਂਟਮ ਡੋਟ ਕਿਊ ਐਲ ਈ ਡੀ ਫਰੇਮ ਟੀਵੀ ਤੁਹਾਨੂੰ ਅੱਜ ਗਰੰਟਿਡ। ਤੁਸੀਂ 75 ਇੰਚ ਲਿਖ ਕੇ ਨਾ ਸਿਰਫ 75 ਇੰਚ ਫਰੇਮ ਟੀਵੀ ਗੂਗਲ ਸਰਚ ਕਰ ਲਓ, ਤੁਹਾਨੂੰ ਕਿਤੇ ਵੀ 26.99 25.99 ਤੋਂ ਘੱਟ ਨਹੀਂ ਮਿਲਣਾ। ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 1999 $700 ਤੁਸੀਂ 75 ਇੰਚ ਦੇ ਫਰੇਮ ਟੀਵੀ ਤੇ ਸੇਵ ਕਰ ਸਕਦੇ ਹੋ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 BramptonAppliances.com ਸਾਡੀ ਵੈਬਸਾਈਟ ਜਦੋਂ ਵਿਜ਼ਿਟ ਕਰੋਗੇ ਤੁਹਾਨੂੰ ਇੱਕ ਆਈਕੋਨ ਮਿਲੇਗਾ ਜਿਹਦੇ 'ਚ ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਜਦੋਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤੁਹਾਨੂੰ ਬਹੁਤ ਸਾਰੀਆਂ ਆਈਟਮਸ ਜਿਹੜੀਆਂ ਉਹ 40% ਅਤੇ ਕੁਛ ਇੱਕ ਆਈਟਮ 50% ਡਿਸਕਾਊਂਟ ਮਿਲਣਗੀਆਂ। ਫੋਰ ਐਗਜ਼ਾਮਪਲ ਤੁਸੀਂ ਡਿਸ਼ਵਾਸ਼ਰ ਦੇਖ ਰਹੇ ਹੋ ਅਤੇ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $1000 ਵਾਲੀ 50% ਡਿਸਕਾਊਂਟ ਸਿਰਫ 499 ਦੀ ਮਿਲੇਗੀ, ਜਦਕਿ $300-$400 ਰਿਪੇਅਰ ਤੇ ਲੱਗ ਜਾਂਦੇ ਪਰ 499 ਚ ਬ੍ਰੈਂਡ ਨਿਊ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਡਿਲੀਵਰ ਕਰਾਓ। ਫਰੀ ਹੋਮ ਡਿਲੀਵਰੀ ਹੈ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। ਪਹੁੰਚਣਾ ਕਿੱਥੇ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸੈਕਿੰਡ ਫਰਿੱਜ ਲੈਣਾ ਹੈ ਗਰਾਜ 'ਚ ਰੱਖਣ ਲਈ, ਬੇਸਮੈਂਟ ਅਪਾਰਟਮੈਂਟ ਲਈ, ਜਾਂ ਤੁਸੀਂ ਕੋਂਡੋਮੀਨੀਅਮ ਲਈ 30 ਇੰਚ ਵਾਈਡ ਅਤੇ 68 ਇੰਚ ਹਾਈਟ ਇਹਦੀ ਡਾਇਮੈਂਸ਼ਨ ਹੈ, ਸਿਰਫ 699 'ਚ ਮਿਲੇਗਾ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 9054508228।

0: Black Friday prices in July, Black Friday prices in July, Black Friday lowest price of the year ਹੁੰਦੀਆਂ ਜਿਹੜੀਆਂ ਜੁਲਾਈ ਮਹੀਨੇ 'ਚ ਦਿੱਤੀਆਂ ਜਾ ਰਹੀਆਂ ਤੁਹਾਨੂੰ, ਅਤੇ ਜਦੋਂ ਲੋਐਸਟ ਪ੍ਰਾਈਸ ਜੁਲਾਈ ਮਹੀਨੇ ਦੀਆਂ ਪ੍ਰਾਈਸਿਸ ਤੁਹਾਨੂੰ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਤੋਂ ਮਿਲਣਗੀਆਂ। ਉਹ ਵੀ ਕੋਈ ਇੱਕ ਕੰਪਨੀ ਨਹੀਂ ਹੈ, ਉਹਦੇ 'ਚ GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਸੀਰੀਜ਼, ਬੋਸ਼ ਜਰਮਨ ਬ੍ਰੈਂਡ ਹੈ, ਐਲੀਕਾ ਇਟਾਲੀਅਨ ਬ੍ਰੈਂਡ ਹੈ, ਸੋਨੀ ਐਂਡ ਸੈਮਸੰਗ ਵਰਗੇ ਬ੍ਰੈਂਡ ਪਾਰਟੀਸਪੇਟ ਕਰ ਰਹੇ ਆ। ਮਿਸ ਨਾ ਕਰ ਜਾਣਾ, ਕਿਉਂਕਿ ਅੱਜ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ 2500-2600 ਡਾਲਰ ਵਾਲਾ ਸਿਰਫ 1799 ਦਾ ਮਿਲਣਾ, 7-800 ਡਾਲਰ ਇਕੱਲੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ 'ਤੇ ਤੁਸੀਂ ਸੇਵ ਕਰ ਲੈਣਾ। ਔਰ ਇਹ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਲੇਟੈਸਟ ਅਪਡੇਟਿਡ ਟੈਕਨੋਲੋਜੀ ਹੈ। 905-450-2828 ਨੰਬਰ ਹੈ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਬਲੈਕ ਫਰਾਈਡੇ ਦੀ ਪ੍ਰਾਈਸਿਸ ਦੀ, ਯਾਨੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਤੁਹਾਨੂੰ ਕਿੱਥੋਂ ਮਿਲਣੀਆਂ, ਫਰਨੀਚਰ, ਫਰਨੀਚਰ, ਫਰਨੀਚਰ ਵਾਸਤੇ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ। ਅਤੇ ਗ੍ਰੈਂਡ ਫਰਨੀਚਰ ਹੈ ਕਿੱਥੇ ਹੈ ਜੀ? 6685 ਟੋਮਕਨ ਰੋਡ, 6685 ਟੋਮਕਨ ਰੋਡ 'ਤੇ ਤੁਸੀਂ ਅੱਜ ਪਹੁੰਚਣਾ ਹੈ। ਅਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ, ਕਿਉਂਕਿ ਇਹ ਕੋਈ 1-2-400 ਦਾ ਸੇਵਿੰਗ ਨਹੀਂ ਹੈ, 8-800 ਡਾਲਰ ਦੀ ਸੇਵਿੰਗ ਹੈ ਜੇ ਪੂਰਾ ਬੈੱਡਰੂਮ ਸੈੱਟ ਲੈਣਾ। ਜੇ ਇਕੱਲਾ ਤੁਸੀਂ ਸੋਫਾ ਲੈਣਾ ਤਦ ਵੀ ਤੁਹਾਨੂੰ 700-800 ਡਾਲਰ ਦੀ ਸੇਵਿੰਗ ਹੈ। ਪਹੁੰਚਣਾ ਕਿੱਥੇ ਹੈ? 6685 ਟੋਮਕਨ ਰੋਡ। ਸੁਖਵੀਰ ਜੀ ਸਾਡੇ ਨਾਲ ਲਾਈਨ 'ਤੇ ਪਹੁੰਚ ਗਏ ਨੇ। ਆਓ ਸੁਖਵੀਰ ਜੀ, ਲੰਘ ਆਓ ਅਤੇ ਦੱਸੋ ਅੱਜ ਕਿਹੜੀ ਕਿਹੜੀ ਲੋਐਸਟ ਪ੍ਰਾਈਸ ਆਫ ਦਾ ਈਅਰ ਆ ਜਿਹੜੀਆਂ ਦਿੱਤੀਆਂ ਜਾ ਰਹੀਆਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਅਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2000-2500 ਡਾਲਰ ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 6472620000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਭਾਜੀ।
0: ਬਿਲਕੁਲ ਜੀ, ਜਿਹਦੇ ਜੇ ਤੁਸੀਂ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਦਾ ਫਾਇਦਾ ਚੁੱਕਣਾ, ਜੇ ਤੁਸੀਂ 600-600 ਡਾਲਰ, 800-800 ਡਾਲਰ ਸੇਵ ਕਰਨਾ, ਜੇ ਤੁਸੀਂ ਵਧੀਆ 100% ਫਰਨੀਚਰ ਲੈਣਾ ਅਤੇ ਲੇਟੈਸਟ ਸਟਾਈਲ ਐਂਡ ਡਿਜ਼ਾਈਨ 'ਚ ਲੈਣਾ, ਜੇ ਤੁਸੀਂ ਡਿਫਰੈਂਟ ਡਿਫਰੈਂਟ ਕਲਰ ਚੋਇਸ ਦੇ ਨਾਲ ਆਪਣੇ ਸੋਫੇ ਦੀ ਸਿਲੈਕਸ਼ਨ ਕਰਨੀ ਹੈ, ਅਤੇ ਉਹ ਵੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ, ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 'ਚ ਤੁਸੀਂ ਲੈ ਕੇ ਸਪੈਸ਼ਲ ਪ੍ਰਮੋਸ਼ਨ ਦਾ ਫਾਇਦਾ ਚੁੱਕਣਾ, ਅਤੇ ਫਿਰ ਤੁਸੀਂ ਪਹੁੰਚ ਜਾਓ 6685 ਟੋਮਕਨ ਰੋਡ, ਜਾਂ ਕਾਲ ਕਰਕੇ ਪਿਕਚਰ ਮੰਗਾਉਣੀ ਹੈ ਤਾਂ ਪਿਕਚਰ ਵੀ ਮੰਗਾ ਸਕਦੇ ਹੋ, 6472620000, 647-262-0000।

0: ਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ। ਇੱਕ ਤੋਂ ਸੁਲਤਾਨ ਜੀ ਕੁਝ ਚੀਜ਼ਾਂ ਐਸੀਆਂ ਨੇ
1: ਜੀ
0: ਜਿਹੜੀਆਂ ਜ਼ਿੰਦਗੀ ਚ ਕਰਨੀਆਂ ਹੀ ਪੈਣੀਆਂ
1: ਜੀ।
0: ਇੱਕ ਤਾਂ ਰੋਟੀ ਖਾਣੀ ਪੈਣੀ ਆ
1: ਜੀ,
0: ਉਦੋਂ ਬਿਨਾਂ ਸਰਦਾ ਨਹੀਂ। ਪਾਣੀ ਪੀਣਾ ਉਹ ਤੋਂ ਬਿਨਾਂ ਨਹੀਂ ਸਰਦਾ, ਤੇ ਕੱਪੜੇ ਧੋਣੇ ਉਹ ਤੋਂ ਬਿਨਾਂ ਵੀ ਨਹੀਂ ਸਰਦਾ।
1: ਕਿੰਨੇ
0: ਗੰਦੇ ਪਾਈ ਚੱਲੋਗੇ, ਕੱਪੜੇ ਧੋਣੇ ਹੀ ਪੈਣੇ ਆ। ਤੇ ਲੌਂਡਰੀ ਵਾਲੇ ਪਾਸੇ ਦੱਸੋ।
1: ਵੈਸੇ ਤਾਂ ਹੋਮ ਅਪਲਾਈਸਿਸ 'ਚ ਜੀ ਸਾਰੇ ਹੀ ਅਸੈਂਸ਼ਲ ਹੈ, ਕਿਉਂਕਿ ਫਰਿੱਜ ਸਟੋਵ ਤੋਂ ਬਗੈਰ ਵੀ ਤੁਸੀਂ ਕੁਕਿੰਗ ਨਹੀਂ ਕਰ ਸਕਦੇ। ਫਰਿੱਜ 'ਚ ਗਰੋਸਰੀ ਰੱਖਣੀ ਹੈ, ਅਤੇ ਲੌਂਡਰੀ ਦੀ ਗੱਲ ਕੀਤੀ, ਬਿਲਕੁਲ ਇਹ ਵੀ ਅਸੈਂਸ਼ਲ ਹੀ ਹੈ ਜੀ, ਕਿਉਂ ਅੱਜ ਤੱਕ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ, ਬਲਕਿ ਅੱਜ ਕੱਲ੍ਹ ਤਾਂ ਲੌਂਡਰੀ ਜਿਹੜੀ ਹੈ ਥੋੜ੍ਹੀ ਐਕਸਟਰਾ ਹੀ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਅਸੀਂ ਸਾਡੇ ਕੋਲ 32 ਪੇਅਰ ਆਫ ਵਾਸ਼ਰ ਡਰਾਇਰ ਹੈ ਜੀ ਡਿਸਪਲੇ ਤੇ, ਜਿਹਦੇ 'ਚ ਟੌਪ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਵੀ ਹੈ, ਕੰਪੈਕਟ ਵਾਸ਼ਰ ਐਂਡ ਡਰਾਇਰ ਵੀ ਹੈ।
0: ਕੰਪੈਕਟ ਕੀ ਹੁੰਦਾ ਜੀ?
1: ਕੰਪੈਕਟ 24 ਇੰਚ ਦਾ ਹੁੰਦਾ ਜਿਹੜਾ ਕੋਨੋਮੀਨੀਅਮ 'ਚ ਜਾਂਦਾ, ਸਟੈਂਡਰਡ ਸਾਈਜ਼ 27 ਇੰਚ ਹੁੰਦਾ ਜੀ।
0: ਓਕੇ ਜੀ।
1: ਸੋ ਜਿਹੜੇ ਵੀ ਕਸਟਮਰ ਕੋਈ ਵੀ, ਅਗਰ ਤੁਹਾਨੂੰ ਸਪੇਸ ਇਸ਼ੂ ਹੈ, ਈਵਨ ਤੁਹਾਡੇ ਕੋਲ ਡਰਾਇਰ ਰੱਖਣ ਨੂੰ ਹੀ ਜਗ੍ਹਾ ਨਹੀਂ ਹੈ, ਤੁਸੀਂ ਇਕੱਲਾ ਵਾਸ਼ਰ ਲੈ ਸਕਦੇ ਹੋ। ਲੇਟੈਸਟ AI ਟੈਕਨੋਲੋਜੀ ਦੇ ਨਾਲ ਜਿਹੜਾ ਨਵਾਂ ਇਕੱਲਾ ਵਾਸ਼ਰ ਲਾਂਚ ਕੀਤਾ ਗਿਆ, ਇਹਦੇ 'ਚ ਬਿਲਟ ਇਨ ਡਰਾਇਰ ਆ। ਸੋ ਤੁਸੀਂ ਨਾ ਸੈਪਰੇਟ ਕੋਈ 220 ਵੋਲਟ ਦਾ ਕਨੈਕਸ਼ਨ ਲੈਣਾ, ਨਾ ਸੈਪਰੇਟ ਤੁਸੀਂ ਕੋਈ ਵੈਂਟ ਆਊਟ ਕੱਢਣਾ, ਕਿਉਂਕਿ ਇਹਦੇ 'ਚ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਹੈ, ਅਤੇ ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਇਹਨੇ ਆਟੋਮੈਟਿਕਲੀ ਕਨਵਰਟ ਇਨ ਟੂ ਡਰਾਈ ਸਾਈਕਲ ਹੋਣਾ, ਅਤੇ ਇਹਨੇ ਤੁਹਾਡਾ ਡਰਾਈ ਸਾਈਕਲ ਕੰਪਲੀਟ ਕਰਨਾ।
0: ਇੱਕੋ ਹੀ ਯੂਨਿਟ ਹੈ,
1: ਇੱਕੋ
0: ਹੀ ਮਸ਼ੀਨ ਧੋਂਦਾ
1: ਜੀ,
0: ਫਿਰ ਕੱਪੜੇ ਸੁਕਾਉਂਦਾ।
1: ਬਿਲਕੁਲ ਇਸ ਤਰ੍ਹਾਂ,
0: ਇਹਦਾ ਵੈਂਟ ਸਿਸਟਮ ਵੀ,
1: ਕੋਈ ਵੈਂਟ ਆਊਟ ਨਹੀਂ ਹੈ, ਵੈਂਟਲੈਸ ਹੈ।
0: ਤੇ ਜਿਹੜੀ ਬਿਜਲੀ ਆ ਉਹ ਵੀ ਰੈਗੂਲਰ 110 ਚ ਚੱਲਣੀ ਹੈ,
1: 110 ਰੈਗੂਲਰ ਪਲੱਗ 'ਚ ਤੁਸੀਂ ਲਗਾਉਣਾ ਹੈ, ਸਿਰਫ ਪਿੱਛੋਂ ਹੌਟ ਐਂਡ ਕੋਲਡ ਵਾਟਰ ਕਨੈਕਟ ਕਰਨਾ ਜੀ।
0: ਚਲੋ ਤਾਂ ਕਰਨਾ ਹੀ ਹੁੰਦਾ।
1: ਬਿਲਕੁਲ। ਔਰ ਇਹਦੇ 'ਚ ਇਹ ਵੀ ਐਡਵਾਂਟੇਜ ਹੈ, AI ਟੈਕਨੋਲੋਜੀ ਹੋਣ ਕਰਕੇ ਸਮਾਰਟ ਡਿਸਪੈਂਸਰ ਹੈ ਜੀ, ਉਹਨੂੰ ਤੁਸੀਂ ਇੱਕ ਵਾਰੀ ਫਿਲਅਪ ਕਰ ਦੇਣਾ ਡਿਟਰਜੈਂਟ ਨਾਲ, ਫਿਰ 40 ਲੋਡਸ ਵਾਸਤੇ ਤੁਸੀਂ ਡਿਟਰਜੈਂਟ ਨਹੀਂ ਪਾਉਣਾ, ਤੁਸੀਂ ਸਿਰਫ ਸਿਲੈਕਟ ਕਰਨਾ ਜਿਹੜਾ ਵੀ ਵਾਸ਼ਿੰਗ ਲੋਡ ਹੋਏਗਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੀ ਇਹ ਜਿਹੜਾ ਲੋਡ ਤੁਸੀਂ ਪਾਇਆ ਇਹਨੂੰ ਪਹਿਲੇ ਆਲਰੇਡੀ ਵਾਸ਼ ਕੀਤਾ ਜਾਂ ਕੁਇਕ ਵਾਸ਼ ਹੈ, ਜਾਂ ਤੁਸੀਂ ਇਕੱਲਾ ਡਰਾਇਰ ਕਰਨਾ।
0: ਉਹ ਆਪੇ
1: ਉਹਨੇ ਇਕੱਲੇ ਡਰਾਇਰ 'ਤੇ ਤੁਸੀਂ ਬਟਨ ਦਬਾਓਗੇ ਤਾਂ ਪਹਿਲੇ ਡਰਾਇਰ ਹੀ ਇਕੱਲਾ ਹੋ ਜਾਏਗਾ। ਹੋ ਸਕਦਾ ਤੁਸੀਂ ਗਿੱਲੇ ਕੱਪੜੇ ਜਾਂ ਵੈਸੇ ਪ੍ਰੀ ਵਾਸ਼ ਕਰਕੇ ਰੱਖੇ ਹੋਣ ਅਤੇ ਤੁਸੀਂ ਸਿਰਫ ਡਰਾਈ ਯੂਜ ਕਰਨਾ, ਅਤੇ ਫਿਰ ਵਾਸ਼ ਸਾਈਕਲ 'ਤੇ ਉਹਨੇ ਜਾਣਾ ਹੀ ਨਹੀਂ ਹੈ, ਸਿੱਧਾ ਡਰਾਈ ਹੀ ਕਰੇਗਾ ਉਹ।
0: ਠੀਕ ਹੈ।
1: ਸੋ ਇਹ ਲੇਟੈਸਟ AI ਟੈਕਨੋਲੋਜੀ ਹੈ, ਇਹਦੇ 'ਚ ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਸੋ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਬ੍ਰੈਂਪਟਨ TV ਐਂਡ ਅਪਲਾਈਸਿਸ ਹੈ, ਚਾਹੇ ਹੋਮ ਅਪਲਾਈਸਿਸ ਹੈ, ਚਾਹੇ ਇਲੈਕਟ੍ਰੋਨਿਕਸ ਹੈ ਜਾਂ ਲਾਂਡਰੀ 'ਤੇ ਤੁਸੀਂ ਪਹੁੰਚਣਾ ਹੈ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ TV ਐਂਡ ਅਪਲਾਈਸਿਸ। 905-450-2828 ਅਤੇ ਜਿਹੜਾ 1 ਯੂਨਿਟ 1 ਮਸ਼ੀਨ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਇਹਦੇ 'ਚ ਤੁਸੀਂ $800 ਸੇਵ ਕਰਨਾ, ਕਿਉਂਕਿ ਇਹ $3,000 ਤੋਂ $2,199 ਦਾ ਦਿੱਤਾ ਜਾ ਰਿਹਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ। ਅਤੇ ਜੇ ਆਪਾਂ ਟੌਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤਾਂ $1,700 ਵਾਲਾ $1,099 ਦਾ ਪੇਅਰ ਮਿਲੇਗਾ, ਵਾਸ਼ਰ ਡਰਾਇਰ ਦੋਨੋਂ $1,099 'ਚ। ਜੇ ਆਪਾਂ ਗੱਲ ਕਰੀਏ ਜੀ ਇਸ ਟਾਈਮ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਜਿਹ 'ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਵਾਲਾ $1,499, $700 ਸਟੈਕ ਕੇਬਲ ਵਾਸ਼ਰ ਐਂਡ ਡਰਾਇਰ 'ਤੇ ਵੀ ਤੁਸੀਂ ਸੇਵ ਕਰੋਗੇ। ਅਤੇ ਚਾਹੇ ਤੁਸੀਂ ਟੌਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ, 1-ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਤਾਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨਾ, ਕਿਉਂਕਿ ਬਲੈਕ ਫਰਾਈਡੇ ਪ੍ਰਾਈਸਿਸ ਅੱਜ ਤੁਹਾਨੂੰ ਮਿਲ ਰਹੀਆਂ ਸ਼ਾਮ 7 ਵਜੇ ਤੱਕ ਇਨ ਜੁਲਾਈ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਸਾਡੀ ਵੈਬਸਾਈਟ ਨੂੰ ਰਿਕਮੈਂਡ ਕਰਨਾ ਤਾਂ ਕਿ ਤੁਹਾਡੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਇੱਕ ਵਾਰੀ ਜ਼ਰੂਰ ਵੈਬਸਾਈਟ 'ਤੇ ਜਾਣ ਪ੍ਰਾਈਸ ਕੰਪੇਅਰ ਕਰਨ ਪ੍ਰੋਡਕਟ ਦੀ ਨੌਲੇਜ ਲੈਣ ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਹੈ ਉਹਦਾ ਤੁਸੀਂ ਫਾਇਦਾ ਚੁੱਕਣਾ ਸੋ ਬਰੈਂਪਟਨ ਅਪਲਾਈਸਿਸ ਡੋਟ ਕੋਮ 905-450-2828 905-450-2828 ਜੀ।

0: ਉੱਪਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 PM ਤੱਕ। ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਸੁਲਤਾਨ ਜੀ ਹਾਜ਼ਰ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ। ਵਧੀਆ ਵਧੀਆ ਤੁਹਾਡੇ ਲਈ ਡੀਲਸ ਮਿਲ ਰਹੀਆਂ ਨੇ, ਚਾਹੇ ਉਹ ਅਪਲਾਇੰਸਿਸ ਹੋਣ, ਚਾਹੇ ਲਾਂਡਰੀ ਸੈੱਟ ਹੋਵੇ, ਚਾਹੇ ਟੈਲੀਵਿਜ਼ਨ ਹੋਵੇ। ਉਹ ਜਿਹੜੀ ਚੇਅਰ ਪਈ ਆ ਜੀ ਮਸਾਜ ਵਾਲੀ
1: ਜੀ,
0: ਉਹਦਾ ਵੀ ਦੱਸ ਦਿਓ।
1: ਮਸਾਜ ਚੇਅਰ ਜਿਹੜੀ ਹੈ ਜੀ, ਇਹ $5,000 ਦੀ ਪ੍ਰਾਈਸ ਹੈ, ਲੇਕਿਨ ਇਹ 50% ਡਿਸਕਾਊਂਟ, ਅੱਧੀ ਪ੍ਰਾਈਸ ਤੇ ਮਿਲੇਗੀ, $24.99।
0: ਓਕੇ,
1: ਇਹਦੇ ਚ ਅਪਰ ਬਾਡੀ ਮਸਾਜ ਹੈ, ਅਪਰ ਸ਼ੋਲਡਰ ਮਸਾਜ ਹੈ, ਲੋਅਰ ਬਾਡੀ ਮਸਾਜ ਹੈ, ਲੋਅਰ ਸ਼ੋਲਡਰ ਮਸਾਜ ਹੈ, ਪਲੱਸ ਇਹਦੇ 'ਚ ਜੀ ਤੁਹਾਡੀ ਆਰਮਸ ਦੀ ਮਸਾਜ ਹੈ, ਥਾਈਸ ਦੀ ਮਸਾਜ ਹੈ, ਲੈਗਸ ਦੀ ਮਸਾਜ ਹੈ। ਸੋ ਬਹੁਤ ਹੀ ਸ਼ਾਨਦਾਰ 2 ਕਿਸਮ ਦੀਆਂ ਇਹਦੀਆਂ ਸੈਟਿੰਗਸ ਹੈਗੀਆਂ, ਸੌਫਟ ਜਾਂ ਹਾਰਡ। ਕਿਹੜਾ ਮਸਾਜ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੀ ਬਾਡੀ ਐਕਸੈਪਟ ਕਰੇਗੀ। ਮੋਸਟਲੀ ਤੁਸੀਂ ਇਹ ਮਸਾਜ ਚੇਅਰ ਏਅਰਪੋਰਟਸ 'ਤੇ ਪਈਆਂ ਦੇਖੀਆਂ ਹੋਣਗੀਆਂ, ਕਿਉਂਕਿ ਏਅਰਪੋਰਟਸ 'ਤੇ ਇਹ ਮਸਾਜ ਚੇਅਰਸ ਰੱਖੀਆਂ ਜਾਂਦੀਆਂ, ਜਾਂ ਫਿਰ ਤੁਸੀਂ ਆਪਣੇ ਆਫਿਸ 'ਚ ਰੱਖ ਸਕਦੇ ਹੋ, ਜਾਂ ਤੁਸੀਂ ਆਪਣੇ ਘਰ 'ਚ ਰੱਖ ਸਕਦੇ ਹੋ। ਜੇ ਤੁਸੀਂ ਕਿਸੇ ਵੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਿਡ ਹੋ, ਜਾਂ ਕਿਸੇ ਵੀ ਐਸੀ ਜੋਬ 'ਤੇ ਹੋ ਜਿੱਥੇ ਜ਼ਿਆਦਾਤਰ ਸਾਰਾ ਦਿਨ ਬੈਠੇ ਰਹਿੰਦੇ ਹੋ, ਜਾਂ ਆਪਣੇ ਪੇਰੈਂਟਸ ਵਾਸਤੇ ਤੁਸੀਂ ਮਸਾਜ ਚੇਅਰ ਲੈਣੀ ਹੈ, ਅਤੇ 50% ਡਿਸਕਾਊਂਟ $5,000 ਵਾਲੀ $24.99 'ਚ ਅੱਧੀ ਪ੍ਰਾਈਸ 'ਤੇ ਮਿਲ ਜਾਏਗੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ। ਫਰੀ ਡਿਲੀਵਰ ਹੋਣਾ ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੁਸੀਂ ਸੋਨੀ ਦਾ PS5 ਪਲੇਸਟੇਸ਼ਨ 5 ਲੈਣਾ, $699 ਦਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤਾ ਜਾ ਰਿਹਾ। ਤੁਸੀਂ ਫਰਿੱਜ ਲੈਣਾ, ਜਿਹੜਾ ਕਿ ਐਕਸਟਰਾ ਫਰਿੱਜ ਰੱਖਣਾ ਹੋਵੇ ਗਰਾਹ 'ਚ, ਜਾਂ ਬੇਸਮੈਂਟ ਅਪਾਰਟਮੈਂਟ 'ਚ ਰੱਖਣਾ, ਜਾਂ ਕੋਂਡੋਮੀਨੀਅਮ 'ਚ ਰੱਖਣਾ, $699 ਦਾ $1,200 ਵਾਲਾ ਫਰਿੱਜ ਵੀ $699 'ਚ ਅੱਜ ਮਿਲ ਰਿਹਾ ਸ਼ਾਮ 7 PM ਤੱਕ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ। ਅਤੇ ਜਦੋਂ ਬਲੈਕ ਫਰਾਈਡੇ, ਬਲੈਕ ਫਰਾਈਡੇ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਲੈ ਕੇ ਦੇ ਰਹੇ ਹਾਂ, ਅਤੇ ਗ੍ਰੈਂਡ ਫਰਨੀਚਰ ਨੇ ਵੀ ਪ੍ਰੋਮਿਸ ਕੀਤਾ ਕਿ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਦਿੱਤੀਆਂ ਜਾਣਗੀਆਂ, ਲੋਐਸਟ ਪ੍ਰਾਈਸ ਗਰੰਟੀ ਹੋਣਗੀਆਂ। ਜਿੱਥੇ ਵੀ ਤੁਸੀਂ ਚੱਕਰ ਲਾਓ, ਨੋ ਪ੍ਰੋਬਲਮ। ਜਦੋਂ ਗ੍ਰੈਂਡ ਫਰਨੀਚਰ 'ਤੇ ਜਾਓਗੇ, ਫਿਰ ਬਹੁਤ ਸਾਰੀ ਵਰਾਇਟੀ ਮਿਲੇਗੀ, ਬਹੁਤ ਸਾਰੀਆਂ ਚੋਇਸਿਸ ਮਿਲਣਗੀਆਂ। ਉਹਨਾਂ ਚੋਇਸ ਦੇ ਵਿੱਚੋਂ ਫਿਰ ਤੁਸੀਂ ਲੋਐਸਟ ਪ੍ਰਾਈਸ ਨੂੰ ਲੌਕ ਕਰੋਗੇ। ਸੁਖਵੀਰ ਆ ਗਏ ਨੇ ਜੀ ਲਾਈਨ 'ਤੇ, ਅਤੇ ਤੁਹਾਨੂੰ ਦੱਸ ਰਹੇ ਨੇ ਲੋਐਸਟ ਪ੍ਰਾਈਸ ਦਾ ਕਿੱਦਾਂ ਤੁਸੀਂ ਫਾਇਦਾ ਚੁੱਕ ਸਕਦੇ ਹੋ। 6885 ਟੋਮਕਨ ਰੋਡ 'ਤੇ ਪਹੁੰਚਣ 'ਤੇ ਸੁਖਵੀਰ ਜੀ ਆ ਜਾਓ, ਅਤੇ ਦੱਸੋ ਹੁਣ ਸਾਡੇ ਲਿਸਨਰ ਨੂੰ ਕਿਹੜੀਆਂ ਬੈਸਟ ਡੀਲਸ ਹੈਗੀਆਂ ਅੱਜ ਦੀਆਂ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ, ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ, ਜੀ ਹਾਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵਿੰਗ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ? 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜਿਹਨਾਂ ਪਰਿਵਾਰਾਂ ਨੇ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ, ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵਿੱਚ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ 'ਤੇ। ਉੱਪਰ 647-262-00-00 ਜਾਂ ਪਰਿਵਾਰ ਪਹੁੰਚ ਸਕਦੇ ਨੇ, ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ, ਟੋਮਗਨ, ਟੋਮਗਨ ਰੋਡ, ਸੁਲਤਾਨ ਭਾਜੀ।
1: ਔਰ ਦੇਖੋ ਤੁਸੀਂ ਇਹ ਯਾਦ ਰੱਖਣਾ ਕਿ ਇਹ 6085 ਟੋਮਕਨ ਰੋਡ ਤੇ ਪਹੁੰਚਣਾ, 299 ਚ ਕੁਈਨ ਸਾਈਜ਼ ਬੈੱਡ ਮਿਲਣਾ, ਨਾਲ ਮੈਟਰਸ ਕੁਈਨ ਸਾਈਜ਼ ਦਾ ਫ੍ਰੀ ਵੀ ਚੱਕਣਾ ਨਾ ਭੁੱਲਣਾ, ਕਿਉਂਕਿ ਇਹ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤੀ ਜਾ ਰਹੀ ਹੈ। 299 ਚ ਕੁਈਨ ਸਾਈਜ਼ ਬੈੱਡ ਨਾਲ ਮੈਟਰਸ ਫ੍ਰੀ, 6472-662-00-00, 647-262-00-00, 6472-662-00-00।

0: ਬਾਕੀ ਗੱਲ ਸਹੀ ਆ, ਉਹਦੇ ਰੰਗਾਂ ਨਾਲ ਰਹਿਣਾ ਪੈਣਾ, ਜੇ ਨਹੀਂ ਰਹੋਗੇ ਨਾ ਉਹਦਾ ਕੱਖ ਨੀ ਜਾਣਾ
1: ਜੀ,
0: ਜਾਣਾ ਤਾਂ ਨੁਕਸਾਨ ਤਾਂ ਆਪਣਾ ਹੀ ਹੋਣਾ ਇਨਸਾਨ ਦਾ।
1: ਸੋ
0: ਉਹਦੇ ਰੰਗਾਂ ਚ ਰਹਿਣਾ ਬਹੁਤ ਜ਼ਰੂਰੀ ਹੈ, ਉਸ ਦੇ ਗੋਗੇ ਗਾਓ, ਪਰਮਾਤਮਾ ਦੇ ਮੌਜਾਂ ਕਰੋ। ਲੇਕਿਨ ਜਦੋਂ ਪੈਸੇ ਬਚਾਉਣੇ ਆ, ਕੋਈ ਨਵੀਂ ਟੈਕਨੋਲੋਜੀ ਲੈਣੀ ਆ, ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਡੇ ਲਈ ਹਾਜ਼ਰ ਨੇ 801 ਬਵੇ ਡਰਾਈਵ ਨੀਅਰ ਚਿੰਗੂਸੀ ਇਨ ਬ੍ਰੈਂਪਟਨ। ਸੁਲਤਾਨ ਜੀ,
1: ਤੇ ਖਾਸ ਤੌਰ ਤੇ ਜਿਨ੍ਹਾਂ ਨੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ, PS5 699 ਚ ਲੈਣਾ, ਫਰਿੱਜ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਲੈਣਾ, ਜਾਂ ਵਾਸ਼ਰ ਐਂਡ ਡਰਾਇਰ 1099 ਦਾ ਪੇਅਰ ਲੈਣਾ, ਫਿਰ ਤੁਸੀਂ ਪਹੁੰਚਣਾ ਕਿੱਥੇ ਹੈ ਜੀ? 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਅਤੇ ਜਿਹੜੇ ਭੈਣ ਭਰਾ ਕਸਟਮ ਕਿਚਨ ਬਣਾ ਰਹੇ, ਜਾਂ ਤੁਸੀਂ ਡਿਕੋਰ ਸੈਂਟਰ ਗਏ ਹੋ, ਬਿਲਡਰ ਦੇ ਕੋਲ ਤੁਸੀਂ ਕਸਟਮ ਕਿਚਨ ਸਿਲੈਕਟ ਕੀਤਾ ਸ਼ੌਕ ਨਾਲ, ਕਹਿੰਦੇ ਹੁੰਦੇ ਸ਼ੌਕ ਦਾ ਕੋਈ ਮੁੱਲ ਨਹੀਂ, ਪਰ ਇਹ ਅਸੀਂ ਲਿਮਿਟਿਡ ਮੁੱਲ ਦੇ ਵਿੱਚ ਤੁਹਾਡਾ ਸ਼ੌਕ ਪੂਰਾ ਕਰਾ ਕੇ ਦੇ ਸਕਦੇ ਹਾਂ, ਕਿਉਂਕਿ ਸਾਡੇ ਕੋਲ ਇਸ ਟਾਈਮ ਸਪੈਸ਼ਲ ਔਫਰਸ ਹੈਗੀਆਂ। ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਫਰੀਜ਼ਰ, ਪੈਨਲ ਰੈਡੀ ਡਿਸ਼ ਵਾਸ਼ਰ, ਪੂਰਾ ਦਾ ਪੂਰਾ ਪੈਨਲ ਰੈਡੀ ਕਿਚਨ ਅਗਰ ਤੁਸੀਂ ਬਣਾਉਣਾ ਅਤੇ ਬਿਲਟ ਇਨ ਕਿਚਨ ਲੈਣਾ, ਤਾਂ ਛੋਟੀ ਜਿਹੀ ਪ੍ਰਾਈਸ ਦੀ ਸੇਵਿੰਗ ਨਹੀਂ ਹੈ ਤੁਹਾਡੀ, ਘੱਟ ਤੋਂ ਘੱਟ $6,000 to $7,000 ਦੀ ਸੇਵਿੰਗ ਹੈ, ਕਿਉਂਕਿ ਇਹਦੇ 'ਚ ਬਿਲਟ ਇਨ ਕੁੱਕਟੋਪ ਵੀ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਅਤੇ ਬਿਲਟ ਇਨ 48 ਇੰਚ ਦਾ ਫਰਿੱਜ ਹੈ, ਫਰਿੱਜ ਵੀ ਪੈਨਲ ਰੈਡੀ ਫਰਿੱਜ ਹੈ। ਜਿਹੜੇ ਪੈਨਲਸ ਤੁਹਾਡੇ ਕਿਚਨ ਦੇ ਬਣਨਗੇ ਉਹੀ ਪੈਨਲ ਇਸ ਫਰਿੱਜ 'ਤੇ ਲੱਗਣਗੇ। ਪੈਨਲ ਰੈਡੀ ਹੀ ਡਿਸ਼ ਵਾਸ਼ਰ ਹੈ ਇਹਦੇ ਵਿੱਚ, ਅਤੇ $28,000 ਦਾ ਬੰਡਲ ਪੈਕੇਜ ਸਿਰਫ 18,900 'ਚ,
0: ਸਿਰਫ
1: 18,900 'ਚ ਹੈ, ਪੂਰੇ ਦਾ ਪੂਰਾ 48 ਇੰਚ ਫਰਿੱਜ ਦੇ ਨਾਲ, ਕੱਲਾ ਫਰਿੱਜ ਹੀ ਇਹਦੇ 'ਚ $16,000-$17,000 ਦਾ ਜੀ।
0: ਲਓ ਜੀ, ਗੱਲ ਇੱਦਾਂ ਹੈ, ਇਹਨੂੰ ਦੇਖਣ ਲਈ, ਹੱਥ ਲਾ ਕੇ ਦੇਖਣ ਲਈ ਇਹਦੇ ਫੀਚਰ ਕੀ ਨੇ, ਕੀ ਕਿਵੇਂ ਬਣਨਾ, ਕੀ ਹੋਣਾ, ਜਿਹੜੀਆਂ ਡਰਾਇੰਗਾਂ ਨੇ ਉਹ ਜਿਹੜਾ ਤੁਹਾਡਾ ਕਿਚਨ ਕੈਬਨਿਟ ਹੋਏਗਾ ਉਹਨੂੰ ਡਾਇਰੈਕਟ ਦਿੱਤੀਆਂ ਜਾਣਗੀਆਂ। ਨੰਬਰ ਨੋਟ ਕਰੋ,
1: 905-450-2828। 30 ਇੰਚ ਫਰਿੱਜ ਸਾਈਜ਼ ਹੁੰਦਾ ਜੀ ਇਹਦੇ, 18 ਇੰਚ ਫਰੀਜ਼ਰ ਸਾਈਜ਼ ਹੁੰਦਾ,
0: ਠੀਕ ਹੈ।
1: ਸੋ 48 ਇੰਚ ਟੋਟਲ ਬਣ ਜਾਂਦਾ ਇਹ, ਅਤੇ ਪੈਨਲ ਰੈਡੀ ਫਰਿੱਜ ਹੈ। ਔਰ ਜੇ ਕੋਈ ਕਸਟਮਰ ਸਿੰਗਲ ਪੀਸ ਲੈਣਾ ਚਾਹੁੰਦੇ, ਜਿੱਦਾਂ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਲੈਣਾ, ਉਹ ਵੀ $2,500-2600 ਵਾਲਾ, ਅੱਜ $1,799 ਚ, ਸਿਰਫ $1,799 ਦਾ ਮਤਲਬ ਇਹ ਹੋਇਆ $800 ਤੁਸੀਂ ਇੱਕ ਫਰਿੱਜ ਲੈਣ ਤੇ ਸੇਵ ਕਰ ਲਿਆ।
0: ਬਲੈਕ ਫਰਾਈਡੇ ਦੀ ਜਿਹੜੀ ਸੇਲ ਆ ਉਹਦਾ ਫਾਇਦਾ ਚੱਕ ਲਓ, ਬਲੈਕ ਫਰਾਈਡੇ ਇਨ ਜੁਲਾਈ, 905-450-2828।
1: ਫਿਰ ਜੇ ਤੁਸੀਂ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਤੁਹਾਨੂੰ ਕੋਈ ਲੋੜ ਨਹੀਂ ਹੈ ਕਿ ਤੁਸੀਂ $500-400 ਰਿਪੇਅਰ ਤੇ ਲਾਓ, ਹਾਂ $100-150-$200 ਲੱਗੇ ਜ਼ਰੂਰ ਲਾਓ, ਪਰ ਜੇ $300-400 ਤੋਂ ਵੱਧ ਤੇ ਫਿਰ $799 ਦਾ ਬ੍ਰਾਂਡ ਨਿਊ ਲੈ ਜਾਓ।
0: ਜੇ 200 ਲਾ ਵੀ ਦਿੱਤਾ, ਫਰਜ਼ ਕਰੋ, ਉਹਦੀ ਕਿਹੜਾ ਗਰੰਟੀ ਹੈ ਵੀ ਕੱਲ ਨੂੰ ਉਹਦੀ ਬੱਤੀ ਬੁਝਣੀ ਹੈ ਕਿ ਨਹੀਂ ਬੁਝਣੀ?
1: ਐਗਜੈਕਟਲੀ, ਇਹ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ 'ਚ ਬੰਦ ਹੈ, 1 ਸਾਲ ਦੀ ਵਾਰੰਟੀ ਹੈ, ਇੱਕ ਸਾਲ ਦੀ।
0: 905-450-2828, ਨਾਲੇ 6 ਮਹੀਨੇ 'ਚ ਪੈਸੇ ਦੇਣੇ ਆ, ਰਿਪੇਅਰ ਵਾਲਾ ਆਇਆ ਤਾਂ ਉਹਨੇ ਕਹਿਣਾ ਕੱਢ ਮਿੱਤਰਾ ਕਿੱਧਰ ਮੂੰਹ ਚੱਕਿਆ, ਉਹਨੇ ਰਾਈਟ ਵੇ ਪੈਸੇ ਲੈ ਲੈਣੇ ਆ, ਇੱਥੇ 6 ਮਹੀਨੇ 'ਚ ਦੇਣੇ ਆ, ਕੋਈ ਵਿਆਜ ਨਹੀਂ ਆਇਆ। ਅਤੇ ਬ੍ਰੈਂਪਟਨ ਟੀਵੀ ਅਪਲਾਈਸਿਸ, 905-450-2828।
1: ਰਿਪੇਅਰ ਜ਼ਰੂਰ ਕਰਾਉਣੀ ਚਾਹੀਦੀ, ਜੇ ਰੀਜ਼ਨੇਬਲ ਕੋਸਟ ਹੈ ਫਿਰ ਜ਼ਰੂਰ 100% ਮੈਂ

0: ਤੁਹਾਨੂੰ 699 ਦਾ ਮਿਲ ਰਿਹਾ, ਅਤੇ ਸੋਨੀ ਬਰੇਵੀਆ 3 ਜਿਹੜਾ ਇਸ ਟਾਈਮ 85 ਇੰਚ 1599 ਦਾ ਮਿਲ ਰਿਹਾ। ਇਹ ਲੇਟੈਸਟ ਅਪਡੇਟਿਡ ਟੈਕਨੋਲੋਜੀ ਹੈ। ਮਿੰਨੀ ਐੱਲ ਈ ਡੀ ਸੈਮਸੰਗ ਲੈਣਾ 85 ਇੰਚ, ਉਹ ਵੀ 1599 ਦਾ ਮਿਲ ਰਿਹਾ, ਅਤੇ 1599 ਤੁਸੀਂ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਫਰੀ ਹੋਮ ਡਿਲੀਵਰੀ ਹੈ। ਪਰ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਅੱਜ ਸ਼ਾਮ 7 ਵਜੇ ਤੱਕ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 905-450-2828 905-450-2828 ਜੀ,
1: ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਪਛਤਾਏਗਾ।

0: ਸੁਲਤਾਨ ਜੀ, ਜੂਸ ਘਰੇ ਕੱਢਣਾ ਹੋਵੇ, ਏਅਰ ਫਰਾਇਰ ਚਾਹੀਦਾ, ਉਹ ਜਿਹੜੇ ਇਸ ਤਰ੍ਹਾਂ ਦੇ ਆਈਟਮਾਂ ਤੁਹਾਡੀਆਂ ਸਾਈਡ ਤੇ ਚਿਣਕੇ ਰੱਖੀਆਂ ਹੋਈਆਂ ਤਾਂ ਕਿ ਸਾਡੇ ਲਿਸਨਰ ਜਾ ਕੇ ਉੱਥੇ ਦੇਖ ਸਕਣ, ਉਹ ਜਿਹੜਾ ਨਿੰਜਾ ਹੈ ਜੂਸਰ ਹੈ
1: ਜੀ,
0: ਉਹਦੇ ਚ ਵੀ ਦੋ ਅਟੈਚਮੈਂਟ ਹੈ, ਇੱਕ ਪਲਪ ਵਾਲਾ ਤੇ ਇੱਕ ਬਿਨਾਂ ਪਲਪ ਵਾਲਾ?
1: ਜੀ ਬਿਲਕੁਲ, ਨਿੰਜਾ ਐਸਾ ਬ੍ਰਾਂਡ ਹੈ ਜੀ ਜਿਹੜਾ ਕਿ ਤੁਹਾਨੂੰ ਕਿਚਨ ਅਪਲਾਈਸਿਸ ਦਿੰਦਾ, ਜਿਹਨੂੰ ਕਾਊਂਟਰ ਟੋਪ ਅਪਲਾਈਸਿਸ ਅਸੀਂ ਕਹਿੰਦੇ ਹਾਂ, ਇਹ ਕਾਊਂਟਰ ਟੋਪ ਕਾਊਂਟਰ ਦੇ ਉੱਪਰ ਮਾਈਕਰੋਵੇਵ ਦੀ ਤਰ੍ਹਾਂ ਰੱਖੇ ਜਾਂਦੇ ਆ। ਨਿੰਜਾ ਦਾ ਜਿਹੜਾ ਏਅਰ ਫਰਾਇਰ ਹੈ ਕ੍ਰਿਸਪੀ, ਨਿੰਜਾ ਦਾ ਕ੍ਰਿਸਪੀ ਏਅਰ ਫਰਾਇਰ $400 ਵਾਲਾ, $199 ਦਾ ਅੱਜ ਦੇ ਰਹੇ ਹਾਂ ਸਿਰਫ।
0: ਅੱਛਾ ਜੀ,
1: ਇਹਦੇ ਚ ਗਲਾਸ ਪੋਟ ਹੈਗੇ ਆ ਜੀ, ਤੇ ਜੇ ਕੋਈ ਲੈਣਾ ਚਾਹੁੰਦੇ ਨਿੰਜਾ ਦਾ ਜੂਸਰ, ਤੇ ਇਹਦੇ ਚ ਦੋ ਅਟੈਚਮੈਂਟਸ ਹੈਗੀਆਂ, ਵਨ ਵਿਦ ਪਲਪ ਵਨ ਵਿਦਆਊਟ ਪਲਪ। ਇਹ ਵੀ ਤੁਹਾਨੂੰ 50% ਡਿਸਕਾਊਂਟ $400 ਤੋਂ $199 ਦਾ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਿਰ ਸਾਡੇ ਕੋਲ ਹੈ ਜੀ ਸਟੋਨ ਬੇਕਡ ਪੀਜ਼ਾ, ਜੇ ਤੁਸੀਂ ਪੀਜ਼ਾ ਦੇ ਸ਼ੌਕੀਨ ਹੋ, ਪੀਜ਼ਾ ਲਵਰ ਹੋ, ਤੇ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਰੱਖ ਕੇ ਬਣਾਉਣਾ ਮਾਈਕਰੋਵੇਵ ਦੀ ਤਰ੍ਹਾਂ, ਤੇ ਇਹਦੀ ਜਿਹੜੀ ਸਟੋਨ ਪਲੇਟ ਹੈ, ਇੱਕ ਵਾਰੀ ਤੁਸੀਂ ਉਹਨੂੰ ਵਾਰਮ ਕਰਨਾ ਜੀ, ਪ੍ਰੀ ਹੀਟ ਜਿਹਨੂੰ ਅਸੀਂ ਕਹਿੰਦੇ ਹਾਂ,
0: ਠੀਕ ਹੈ।
1: ਉਸ ਤੋਂ ਬਾਅਦ ਇਹਨੇ ਹਰ 3 ਮਿੰਟ ਚ ਪੀਜ਼ਾ ਬਣਾਉਣਾ,
0: ਲਓ।
1: ਸੋ ਤੁਸੀਂ ਜਸਟ ਪੀਜ਼ਾ ਲਾਉਣਾ, 3 ਮਿੰਟ ਚ ਪੀਜ਼ਾ ਤਿਆਰ। ਤੁਸੀਂ ਬ੍ਰੈਡ ਬਣਾਉਣੀ ਹੈ, 3 ਮਿੰਟ ਚ ਬ੍ਰੈਡ ਤਿਆਰ। ਤੁਸੀਂ ਨਾਨ ਲਗਾਉਣਾ, 3 ਮਿੰਟ ਚ ਨਾਨ ਤਿਆਰ। ਔਰ ਇਹ ਏਅਰ ਫਰਾਇਰ ਬਿਲਟ ਇਨ ਹੈ ਇਹਦੇ ਚ। ਸੋ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਕੁਕਿੰਗ ਵਿਦ ਏਅਰ ਫਰਾਇਰ, ਇਹ ਵੀ ਤੁਹਾਨੂੰ $500 ਵਾਲਾ, $249 ਅੱਧੀ ਪ੍ਰਾਈਸ ਤੇ, $249 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਅੱਜ ਤੁਹਾਨੂੰ $2,500-2600 ਵਾਲਾ $1,799 ਦਾ ਮਿਲੇਗਾ। ਔਰ ਇਹਦੇ ਚ ਵੀ ਗਰੰਟੀ ਹੈ ਕਿ ਤੁਸੀਂ $700-800 ਦੀ ਸੇਵਿੰਗ ਕਰੋਗੇ ਫਰੀ ਹੋਮ ਡਿਲੀਵਰੀ ਦੇ ਨਾਲ, ਐਨਰਜੀ ਸੇਵਰ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਤੇ ਕਿਉਂਕਿ ਮਾਈਕਰੋਬਰਨ ਰਬਰ ਟੈਕਨੋਲੋਜੀ ਹੈ, ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਹੋਣ ਕਰਕੇ 10 ਈਅਰਸ ਵਾਰੰਟੀ ਹੈ। ਇਹਦੀ ਰਬਰ ਨੂੰ ਕਦੀ ਮੋਲਡ ਨਹੀਂ ਲੱਗੇਗਾ, ਉਹਦੇ ਚੋਂ ਕਦੀ ਬੈਡ ਸਮੈਲ ਨਹੀਂ ਆਏਗੀ। ਸੋ ਅਗਰ ਇਹੋ ਜਿਹੇ ਹਾਈ ਐਂਡ ਫੀਚਰਸ, ਅਪਡੇਟਡ ਟੈਕਨੋਲੋਜੀ ਦੇ ਲੋਐਸਟ ਪ੍ਰਾਈਸ ਨੂੰ ਤੁਸੀਂ ਅੱਜ ਲੈਣਾ ਚਾਹੁੰਦੇ ਹੋ, ਤੇ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚਣਾ, 801 ਬੋਵੇ ਡਰਾਈਵ ਵੈਸਟ, ਜਸਟ ਈਸਟ।

0: ਚੰਕੂਜ਼ੀ ਔਨ ਬਵੇਡ ਹੈ ਜੀ, ਸਾਡੀ ਵੈਬਸਾਈਟ ਹੈ ਬਰੈਂਪਟਨ ਅਪਲਾਈਂਸਿਸ ਡੋਟ ਕੋਮ 9054502828 9054502828 ਅਤੇ ਜਦੋਂ ਅਸੀਂ ਬਲੈਕ ਫਰਾਈਡੇ ਪ੍ਰਾਈਸਿਸ ਲੋਐਸਟ ਪ੍ਰਾਈਸ ਗਰੰਟਿਡ ਦੀ ਗੱਲ ਕਰਦੇ ਹਾਂ ਤਾਂ ਫਿਰ ਫਰੈਂਡਸ ਫਰਨੀਚਰ, ਗ੍ਰੈਂਡ ਫਰਨੀਚਰ 6085 ਟੋਮਕਨ ਰੋਡ ਗ੍ਰੈਂਡ ਫਰਨੀਚਰ 'ਤੇ ਪਹੁੰਚਣਾ, ਬਿਹਤਰੀਨ ਸੇਲ ਤੁਹਾਨੂੰ ਮਿਲੇਗੀ, ਲੋਐਸਟ ਪ੍ਰਾਈਸ ਮਿਲਣਗੀਆਂ, ਬੋਕਸਿੰਗ ਵੀਕ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ, ਸੁਖਵੀਰ ਲਾਈਨ 'ਤੇ ਆ ਗਿਆ ਜੀ, ਅਤੇ ਤੁਹਾਨੂੰ ਲੋਐਸਟ ਪ੍ਰਾਈਸ ਕਰਨਗੇ, ਯਾਦ ਕਰ ਲੈਣਾ ਪਿਛਲੇ ਲਿੰਕ 'ਚ ਕੁਈਨ ਸਾਈਜ਼ ਬੈੱਡ 299 ਦਾ ਮਿਲਿਆ, ਨਾਲ ਕੁਈਨ ਸਾਈਜ਼ ਮੈਟਰਸ $250-$300 ਦਾ ਫਰੀ ਗਿਫਟ ਵੀ ਦਿੱਤਾ ਜਾ ਰਿਹਾ। ਸੋ ਪਹੁੰਚਣਾ ਕਿੱਥੇ ਤੁਸੀਂ, 6085 ਟੋਮਕਨ ਰੋਡ 6472620000। ਸੁਖਵੀਰ ਜੀ ਲੰਘ ਆਓ ਤੇ ਦਿਓ ਫਿਰ ਡੀਲ ਅੱਜ ਦੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ, ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।

0: ਟਾਲਾ ਸ਼ੋਅ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਜੁੜੇ ਹੋਏ ਨੇ ਤੁਹਾਡੇ ਲਈ ਸਪੈਸ਼ਲ ਸਪੈਸ਼ਲ ਸਪੈਸ਼ਲ ਬਲੈਕ ਫਰਾਈਡੇ ਦੀ ਜਿਹੜੀ ਸੇਲ ਚੱਲ ਰਹੀ ਹੈ ਜੁਲਾਈ ਦੇ ਮਹੀਨੇ ਉਹਦੀ ਜਾਣਕਾਰੀ ਦੇ ਰਿਹਾ ਜੀ।
1: ਬਲੈਕ ਫਰਾਈਡੇ ਇਨ ਜੁਲਾਈ 'ਚ ਤੁਸੀਂ ਅਗਰ 98 ਇੰਚ ਟੀਵੀ ਲੈਣਾ ਸੈਮਸੰਗ ਦਾ 1999 ਦਾ ਮਿਲ ਰਿਹਾ, ਨਹੀਂ ਤਾਂ $3500 ਤੋਂ ਫਿਰ ਇਹ ਘੱਟ ਨਹੀਂ ਮਿਲਣਾ। 85 ਇੰਚ ਦੀ ਗੱਲ ਕਰੀਏ $2300 ਵਾਲਾ 85 ਇੰਚ ਸਿਰਫ $1599 ਦਾ ਮਿਲ ਰਿਹਾ, ਬਾਅਦ 'ਚ ਫਿਰ ਤੁਸੀਂ ਮਿਸ ਕਰ ਗਏ ਅਤੇ ਇਹ ਤੁਹਾਨੂੰ $1800-1900 ਤੋਂ ਘੱਟ ਨਹੀਂ ਮਿਲਣਾ। 75 ਇੰਚ ਦੀ ਗੱਲ ਕਰੀਏ ਤਾਂ ਜੇ ਤਾਂ ਤੁਸੀਂ ਲੈਣਾ ਜੀ $1300 ਵਾਲਾ $899 ਦਾ ਮਿਲਣਾ, ਅਤੇ ਅਦਰਵਾਈਜ਼ ਇਹ ਤੁਹਾਨੂੰ ਦੁਬਾਰਾ $1100-1200 ਤੋਂ ਘੱਟ ਨਹੀਂ ਮਿਲਣਾ। ਫਿਰ ਜਿਨ੍ਹਾਂ ਨੇ ਫਰੇਮ ਟੀਵੀ ਲੈਣਾ ਉਹ ਵੀ ਯਾਦ ਰੱਖਣ, 75 ਇੰਚ ਫਰੇਮ ਟੀਵੀ ਅੱਜ ਸਪੈਸ਼ਲ ਦੇ ਰਹੇ ਅਸੀਂ $2500 ਤੋਂ ਸਿਰਫ $1999 ਦਾ। ਜੇ ਤੁਸੀਂ 65 ਇੰਚ ਲੈਣਾ ਚਾਹੁੰਦੇ ਹੋ ਜੀ ਤਾਂ 65 ਇੰਚ ਮਿਲੇਗਾ $699 ਦਾ। 55 ਇੰਚ ਟੀਵੀ ਲੈਣਾ ਤਾਂ 55 ਇੰਚ ਅੱਜ ਤੁਹਾਨੂੰ ਦੇ ਰਹੇ ਹਾਂ $800 ਵਾਲਾ $399 ਦਾ, ਅਤੇ ਜੇ 50 ਇੰਚ ਲੈਣਾ ਇੱਕ ਜਾਂ ਦੋ ਪੀਸ ਰਹਿ ਗਏ ਸਿਰਫ $299
0: ਦਾ 50 ਇੰਚ ਦਾ ਟੈਲੀਵਿਜ਼ਨ ਚੱਕ ਲਓ।
1: ਬਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ ਜੀ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਅਤੇ ਜਿੱਥੇ ਟੀਵੀ ਸੈਕਸ਼ਨ ਦੇ ਵਿੱਚ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ ਉੱਥੇ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਨੂੰ ਮਿਸ ਨਾ ਕਰ ਜਾਣਾ, ਕਿਉਂਕਿ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਹੋਈਆਂ ਨਾ ਜੀ ਉਹ ਤਾਂ $2000 ਸੇਵ ਕਰ ਸਕਦੇ ਆ। ਫਰਿੱਜ ਸਟੋਵ ਡਿਸ਼ ਵਾਸ਼ਰ ਦਾ 3-ਪੀਸ ਕਿਚਨ ਬੰਡਲ ਲੈਣ $5000 ਵਾਲਾ $2999, $2000 ਦੀ ਸੇਵਿੰਗ ਹੈ ਇੱਕ ਕਿਚਨ ਬੰਡਲ ਤੇ। ਤੇ ਜੇ ਤੁਸੀਂ ਬਿਲਟ ਇਨ ਕਿਚਨ ਲੈਣਾ, ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12000 ਵਾਲਾ $6900 ਚ ਮਿਲਣਾ,
0: ਸਿਰਫ 6900-9500-4500-2800-2800।
1: ਮੋਰ ਦੈਨ $5000 ਦੀ ਸੇਵਿੰਗ ਬਿਲਟ ਇਨ ਕਿਚਨ ਤੇ ਤੁਸੀਂ ਕਰਨੀ ਹੈ। ਤੇ ਜੇ ਤੁਸੀਂ ਬਿਲਟ ਇਨ ਕਿਚਨ ਲੇਕਿਨ ਪੈਨਲ ਰੈਡੀ ਫਰਿੱਜ ਦੇ ਨਾਲ ਲੈਣਾ, ਔਰ ਉਹ ਵੀ 36 ਇੰਚ ਨਹੀਂ 42 ਇੰਚ ਨਹੀਂ 48 ਇੰਚ ਫਰਿੱਜ ਦੇ ਨਾਲ, ਸੋ 48 ਇੰਚ ਪੈਨਲ ਰੈਡੀ ਫਰਿੱਜ ਹੋਏਗਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਪੈਨਲ ਰੈਡੀ ਫਰਿੱਜ ਦੇ ਨਾਲ ਪੈਨਲ ਰੈਡੀ ਡਿਸ਼ ਵਾਸ਼ਰ ਹੋਏਗੀ। ਪੂਰੇ ਦਾ ਪੂਰਾ ਬਿਲਟ ਇਨ ਕਿਚਨ ਤੁਹਾਨੂੰ ਇਹ $26,000-28,000 ਵਾਲਾ ਸਿਰਫ $18,900 ਚ ਮਿਲਣਾ। ਜੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ $2500-2600 ਵਾਲਾ $1799 ਦਾ ਮਿਲਣਾ, ਅਤੇ ਇਹਦੇ 'ਚ ਐਡਵਾਂਟੇਜ ਇਹ ਆ ਕਿ ਇਹ ਲੇਟੈਸਟ AI ਟੈਕਨੋਲੋਜੀ ਦੇ ਨਾਲ ਅਪਡੇਟਿਡ ਹੈ, ਕਿਉਂਕਿ ਇਹਦੇ 'ਚ ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਜੀ, ਇਹਦੀ ਰਬੜ ਜਿਹੜੀ ਹੈ ਮਾਈਕਰੋਬਾਨ ਪ੍ਰੋਟੈਕਟਿਡ ਟੈਕਨੋਲੋਜੀ ਦੇ ਨਾਲ ਹੈ, 10 ਸਾਲ ਦੀ ਰਬੜ ਨੂੰ ਮੋਲਡ ਨਾ ਲੱਗਣ ਦੀ, ਬੈਡ ਸਮੈਲ ਨਾ ਆਉਣ ਦੀ ਗਰੰਟੀ ਹੈ। ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ $2200-2300 ਵਾਲਾ $1499 ਦਾ ਜੀ, ਅਤੇ ਜੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1700 ਵਾਲਾ ਉਹ $1099 ਦਾ ਪੇਅਰ ਓਨਲੀ।
0: ਜਿਹੜਾ ਤੁਸੀਂ ਦੱਸਿਆ ਸੀ ਵੀ ਫਰੰਟ ਲੋਡ ਹੈ
1: ਜੀ,
0: ਉਹ ਇੱਕ ਹੋਰ ਮੌਜ ਹੈ, ਤੁਸੀਂ ਕਦੇ ਗੱਲ ਹੀ ਨਹੀਂ ਕੀਤੀ
1: ਜੀ,
0: ਉਹਦੇ ਉੱਤੇ ਟੋਕਰੀਆਂ ਵੀ ਰੱਖ ਸਕਦੇ ਹੋ, ਜਿਹੜੇ ਉੱਪਰੋਂ ਚੱਕਣਾ ਪਾਉਣੇ ਆ ਕੱਪੜੇ ਉਹਦੇ ਉੱਤੇ ਟੋਕਰੀ ਨਹੀਂ ਰੱਖ ਸਕਦੇ।
1: ਔਰ ਇਹਦੇ 'ਚ ਇਹ ਵੀ ਐਡਵਾਂਟੇਜ ਹੈ ਨਾ ਜੀ, ਜੇ ਤੁਸੀਂ ਥੱਲੇ ਪੈਡੈਸਟਲਸ ਲੈ ਲਓ ਤੇ ਪੈਡੈਸਟਲਸ ਵੀ ਸਟੋਰੇਜ ਹੈ, ਤੁਸੀਂ ਉਹਦੇ 'ਚ ਵੀ ਸਟੋਰੇਜ ਰੱਖ ਸਕਦੇ ਹੋ, ਤੁਸੀਂ ਉਹਦੇ 'ਚ ਡਿਟਰਜੈਂਟ ਰੱਖ ਸਕਦੇ ਹੋ, ਉਹ ਸਟੋਰੇਜ ਵੀ ਹੋ ਜਾਂਦਾ, ਨਾਲੇ ਤੁਹਾਡਾ ਵਾਸ਼ਰ ਡਰਾਇਰ ਉਸ ਹਾਈਟ 'ਤੇ ਆ ਜਾਂਦਾ ਜਿੱਥੇ ਤੁਸੀਂ ਬਹੁਤਾ ਬੈਂਡ ਨਹੀਂ ਹੋਣਾ। ਅਗਰ ਕੋਈ ਬੈਕ ਇਸ਼ੂ ਹੈ, ਕੋਈ ਬੈਕ ਪ੍ਰੋਬਲਮ ਹੈ, ਤਾਂ ਫਿਰ ਵੀ ਯਾਦ ਰੱਖਣਾ ਕਿ ਪੈਡੈਸਟਲਸ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇ ਥੱਲੇ ਲਗਾਏ ਜਾ ਸਕਦੇ ਆ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਅਤੇ ਜਿਨ੍ਹਾਂ ਭੈਣ ਭਰਾਵਾਂ ਨੂੰ ਇਹ ਪ੍ਰੋਬਲਮ ਹੈ ਕਿ ਜੀ ਸਾਡੀ 6 ਮਹੀਨੇ ਜਾਂ ਸਾਲ ਦੇ ਵਿੱਚ ਰਬੜ ਨੂੰ ਮੋਲਡ ਲੱਗ ਗਿਆ, ਉਹ 'ਚੋਂ ਬੈਡ ਸਮੈਲ ਆ ਰਹੀ ਹੈ, ਫਿਰ ਤੁਸੀਂ ਜ਼ਰੂਰ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰੈਲੇਟਿਵ ਨੂੰ, ਬਲਕਿ ਆਪ ਵੀ ਇੱਕ ਵਾਰੀ ਆ ਕੇ ਚੈੱਕ ਕਰਨਾ ਕਿ ਜਿਹੜਾ ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਓਨਲੀ ਐਂਡ ਓਨਲੀ ਐਕਸਕਲੂਸਿਵ ਇਨ ਇੰਡਸਟਰੀ ਲਾਂਚ ਕੀਤਾ ਗਿਆ, ਔਰ ਅੱਜ ਤੁਹਾਨੂੰ ਮਿਲ ਵੀ $1799 ਦਾ ਪੇਅਰ ਰਿਹਾ ਬਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ। 905-450-2800-2800 ਨੰਬਰ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ, ਬਲਕਿ ਰਿਕਮੈਂਡ ਕਰਨਾ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰੈਲੇਟਿਵ ਨੂੰ ਕਿ BramptonAppliances.com ਸਾਡੀ ਵੈਬਸਾਈਟ 'ਤੇ ਜਾਣਾ, ਪ੍ਰੋਡਕਟ ਦੀ ਨੌਲੇਜ ਲੈਣਾ, ਪ੍ਰਾਈਸ ਕੰਪੇਅਰ ਕਰਨਾ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਹੈ ਉਹਦਾ ਜ਼ਰੂਰ ਫਾਇਦਾ ਚੁੱਕਣਾ। ਡਿਸਕਾਊਂਟ ਕਿੱਥੇ ਮਿਲਣਾ, 801 Bovade Drive West, just east of Chinkoozie on Bovade. Bramptonappliances.com ਸਾਡੀ ਵੈਬਸਾਈਟ ਹੈ. 905-450-2828 ਸਾਡਾ ਨੰਬਰ ਹੈ. 905-450-2828. 85 inch ਸੋਨੀ ਬਰੇਵੀਆ 3 ਜਾਂ 85 inch ਮਿੰਨੀ LED ਸੈਮਸੰਗ, ਐਨੀ ਬ੍ਰਾਂਡ ਸਿਲੈਕਟ ਕਰੋ. $1599 $799 ਦੀ ਸੇਵਿੰਗ ਹੈ. 905-450-2828 905-450-2828 ਜੀ.
0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਉੱਪਰ ਵਾਲੇ ਦਾ ਦੁਆ ਕਰਨਾ ਮੇਰੇ, ਫਿਰ ਮਿਲਾਂਗੇ. ਡੇਵ ਟਾਲਾ ਨੂੰ ਇਜਾਜ਼ਤ ਦਿਓ. ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ.

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ AM 530 ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਆਇਆਂ ਨੂੰ ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਸ਼ਹਿਰ ਦੇ ਵਿੱਚ ਜਿੱਥੇ ਕਿ ਮਹਾਨ ਚੁਪਹਿਰਾ ਸਾਹਿਬ ਸਮਾਗਮ ਬਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਆਯੋਜਿਤ ਕੀਤੇ ਗਏ ਨੇ ਅਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਅਤੇ ਮੈਂ ਕੋਸ਼ਿਸ਼ ਕਰੂੰਗਾ ਉੱਥੋਂ ਵੀ ਗੁਰਪ੍ਰੀਤ ਸਿੰਘ ਜੀ ਸਾਨੂੰ ਵਧੇਰੇ ਜਾਣਕਾਰੀ ਦੇਣਗੇ। ਅਤੇ ਨਾਲ ਦੇ ਨਾਲ ਇਸ ਸਮਾਗਮ ਜੋ ਕਿ ਅੱਜ ਰਾਤ 10 ਵਜੇ ਤੱਕ, ਫਿਰ ਕੱਲ੍ਹ ਸੁਬਹਾ 4:45 ਤੋਂ 5:45 ਐਂਡ ਫਿਰ 10 ਤੋਂ ਲੈ ਕੇ 4 ਵਜੇ ਤੱਕ ਜਿਹੜਾ ਚੁਪਹਿਰਾ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ। ਤੁਸੀਂ ਵੀ ਇਸ ਸਮਾਗਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਬਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਉਣੀ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਬਾਤਾਂ ਹੋਣਗੀਆਂ। ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਦੀ ਤੁਸੀਂ ਡੈਰੀ ਟੋਮਕਨ ਲੋਕੇਸ਼ਨ 'ਤੇ ਪਹੁੰਚਣਾ ਗਾ, ਡੈਰੀ ਟੋਮਕਨ ਲੋਕੇਸ਼ਨ 'ਤੇ ਜੇ ਕਿੰਗ ਸਾਈਜ਼ ਦਾ ਬੈੱਡ, ਇਹ ਇੱਕ ਨਾ ਇਹਨਾਂ ਕੋਲ ਵਾਈਟ ਕਲਰ ਦਾ ਬੜਾ ਸੋਹਣਾ ਕਿੰਗ ਸਾਈਜ਼ ਦਾ ਬੈੱਡ ਆ, ਡਰੈਸਰ ਮਿਰਰ ਸਾਈਡ ਟੇਬਲ ਦੇ ਨਾਲ ਇਹ ਬੈੱਡਰੂਮ ਸੈੱਟ ਸਿਰਫ ਅਤੇ ਸਿਰਫ $1699 ਦਾ ਦਿੱਤਾ ਜਾ ਰਿਹਾ। ਐਂਡ ਜੇ ਤੁਸੀਂ ਰਾਈਟ ਵੇ ਕਾਲ ਕਰਕੇ ਹੋਲਡ ਕਰਦੇ ਹੋ ਤਾਂ ਤੁਹਾਨੂੰ ਟੈਲੀਵਿਜ਼ਨ ਫ੍ਰੀ ਦੇਣਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦੇਣ 'ਤੇ ਨੰਬਰ ਟੂ ਕਾਲ 647-200-0000, 647-200-0000, 647-262-0000। ਗ੍ਰੈਂਡ ਹੋਮ ਫਰਨੀਚਰ ਡੈਰੀ ਟੋਮਕਨ 'ਤੇ ਲੋਕੇਸ਼ਨ ਆ, 6085 ਟੋਮਕਨ ਰੋਡ 'ਤੇ ਤੁਸੀਂ ਪਹੁੰਚ ਸਕਦੇ ਹੋ ਸ਼ਾਮ 7 ਵਜੇ ਤੱਕ। 6085 ਟੋਮਕਨ ਰੋਡ, 6085 ਟੋਮਕਨ ਰੋਡ।

0: ਦੋਸਤੋ ਮੇਰੇ ਕੁਝ ਕੁ ਜਾਣਕਾਰ ਨੇ ਜਿਨ੍ਹਾਂ ਦਾ ਕਾਲ ਆਇਆ ਤੇ ਕੱਲ ਨੂੰ ਮੇਰੀ ਉਹਨਾਂ ਨਾਲ ਮੁਲਾਕਾਤ ਹੋਣੀ ਆ ਤੇ ਇਹ ਇੱਕ ਮੁੱਦਾ ਮੈਂ ਚਾਹੁੰਦਾ ਵੀ ਸੀ ਤੁਹਾਡੇ ਨਾਲ ਡਿਸਕਸ ਕਰਨਾ ਤੇ ਉਹਦੇ ਵਿੱਚ ਜਿਹੜੀ ਐਕਸਪਰਟੀਜ਼ ਆ ਉਹ ਜਿੱਥੇ ਸਾਡੇ ਜਤਿੰਦਰ ਗੰਡਮ ਸਾਹਿਬ ਦੀ ਉੱਥੇ ਗੁਰਪ੍ਰੀਤ ਭਰਭਾ ਸਾਹਿਬ ਵੀ ਸਾਡੇ ਨਾਲ ਬੜੀ ਜਲਦੀ ਜੁਆਇਨ ਕਰਨਗੇ ਤੇ ਆਪਦੇ ਮਤ ਦੇਣਗੇ ਤੇ ਤੁਹਾਡੇ ਮਤ ਵੀ ਓਪਨ ਨੇ ਤੁਸੀਂ ਸਟੂਡੀਓ ਕਾਲ ਕਰ ਸਕਦੇ ਹੋ 416-233-7368 ਜਦੋਂ ਗੰਡਮ ਸਾਹਿਬ ਨਾਲ ਕਈ ਵਾਰ ਗੱਲਬਾਤ ਹੁੰਦੀ ਆ ਤੇ ਕਿ ਰੀਅਲ ਸਟੇਟ ਜਰਨੀ ਸਟਾਰਟ ਕਰਨੀ ਆ ਨਵਾਂ ਘਰ ਲੈਣਾ ਇਹਨਾਂ ਦੀ ਹਮੇਸ਼ਾ ਇਹੀ ਸਲਾਹ ਹੁੰਦੀ ਆ ਕਿ ਜੇ ਬੰਦੇ ਨੇ ਨਵਾਂ ਘਰ ਲੈਣਾ ਪਹਿਲੀ ਵਾਰ ਘਰ ਲੈਣਾ ਤਾਂ ਸਟਾਰਟ ਕਰੋ ਟਾਊਨ ਹਾਊਸ ਤੋਂ ਇਹ ਕਹਿੰਦੇ ਮੈਂ ਖੁਦ ਟਾਊਨ ਹਾਊਸ ਤੋਂ ਸਟਾਰਟ ਕੀਤਾ ਹਰ ਬੰਦੇ ਦੀ ਰੀਅਲ ਸਟੇਟ ਜਰਨੀ ਕਿਤੇ ਨਾ ਕਿਤੇ ਟਾਊਨ ਹਾਊਸ ਤੋਂ ਸਟਾਰਟ ਹੁੰਦੀ ਆ ਸੈਮੀ ਤੋਂ ਫਿਰ ਡਿਟੈਚ ਤੱਕ ਫਿਰ ਫਾਰਮ ਹਾਊਸਾਂ ਤੱਕ ਦੇ ਸਫ਼ਰ ਤੈਅ ਹੁੰਦੇ ਨੇ ਕਈ ਵਾਰ ਬੰਦੇ ਨੂੰ ਹੁੰਦਾ ਕਿ ਡੀਲ ਬੜੀ ਵਧੀਆ ਅਤੇ ਡਿਟੈਚ ਘਰ ਹੀ ਲੈ ਲਈਏ ਉੱਥੇ ਬਹੁਤੇ ਵਾਰ ਕੇਸ ਹੁੰਦਾ ਕਿ ਚਲੋ ਆਪਾਂ ਪਾਰਟਨਰਸ਼ਿਪ ਦੇ ਵਿੱਚ ਆਪਾਂ ਦੋ ਜਣੇ ਰਲ ਕੇ ਘਰ ਲੈ ਲੈਂਦੇ ਹਾਂ ਐਂਡ ਇਹੀ ਇੱਕ ਡਿਸਪਿਊਟ ਜੋ ਮੇਰੇ ਸਾਹਮਣੇ ਆਇਆ ਜਿੱਥੇ ਮੈਂ ਕੱਲ੍ਹ ਜਾਣਾ ਹੈਗਾ ਮੈਂ ਉਹਦੇ ਤੋਂ ਵੀ ਗੰਨੋ ਸਾਹਿਬ ਤੋਂ ਗਾਈਡੈਂਸ ਲਊਂਗਾ ਅਤੇ ਤੁਸੀਂ ਵੀ ਕਾਲ ਕਰ ਸਕਦੇ ਹੋ 416-233-7368 ਦੋ ਪਾਰਟੀਆਂ ਨੇ ਮਿਲ ਕੇ ਘਰ ਬਾਏ ਕੀਤਾ ਇੱਕ ਪਾਰਟੀ ਜਦੋਂ ਚੰਗੇ ਟਾਈਮਾਂ ਦੇ 'ਚ ਸੀਗਾ ਅਤੇ ਘਰ ਦੀ ਵੈਲਿਊ 2-2.5 ਲੱਖ ਵਧੀ ਅਤੇ ਇੱਕ ਬਿਜ਼ਨਸ ਬੰਦੇ ਨੇ ਸੋਚਿਆ ਕਿ ਮੇਰੇ ਬਿਜ਼ਨਸ ਡਾਊਨ ਆ ਮੈਂ ਆਪਣੇ ਬਿਜ਼ਨਸ ਦੇ ਵਿੱਚ ਥੋੜ੍ਹੇ ਜਿਹੇ ਪੈਸੇ ਇੱਧਰੋਂ ਕੱਢ ਲੈਂਦੇ ਹਾਂ ਅਤੇ ਮੈਂ ਆਪਦੇ ਬਿਜ਼ਨਸ ਪਾ ਲੂੰ ਪਰ ਉਹ ਦੂਜਾ ਪਾਰਟਨਰ ਐਗਰੀ ਨਹੀਂ ਹੋਇਆ ਉਹ ਕਹਿੰਦਾ ਯਾਰ ਨਹੀਂ ਇੱਦਾਂ ਗਿਣਤੀ ਮਿਣਤੀ ਖਰਾਬ ਹੋ ਜੂਗੀ ਆਪਾਂ ਇਹਨੂੰ ਇੱਦਾਂ ਹੀ ਰਹਿਣ ਦੀਏ ਚਲੋ ਬੰਦੇ ਨੇ ਅਲੱਗ ਆਪਣੇ ਲਾਈਨ ਆਫ ਕ੍ਰੈਡਿਟਾਂ ਯੂਜ਼ ਕੀਤੀਆਂ ਅਲੱਗ ਲੋਨ ਕੀਤਾ ਅਤੇ ਉਹਨੇ ਆਪਦੇ ਬਿਜ਼ਨਸ ਵਿੱਚ ਪਾ ਕੇ ਆਪਦਾ ਕੰਮ ਚੱਲਦਾ ਕੀਤਾ ਹੁਣ ਦੁਬਾਰਾ ਲੋੜ ਕੁਝ ਅਜਿਹੀ ਬਣੀ ਆ ਦੂਜੇ ਪਾਰਟਨਰ ਨੂੰ ਉਹ ਹੁਣ ਘਰਾਂ ਦੀ ਵੈਲਿਊ ਜਿੱਥੇ ਕਿ ਜਿੰਨੇ ਕੁ ਦਾ ਸੀ ਘਰ ਉੱਥੇ ਆ ਗਈ ਉਹ ਕਹਿੰਦਾ ਪੈਸੇ ਚਾਹੀਦਾ ਉਹ ਕਹਿੰਦਾ ਹੁਣ ਕਰੀਏ ਕੀ ਕਹਿੰਦਾ ਵੇਚ ਦਿੰਦੇ ਹਾਂ ਹੁਣ ਦੂਜਾ ਪਾਰਟਨਰ ਨਹੀਂ ਰਾਜ਼ੀ ਹੋ ਰਿਹਾ ਘਰ ਵੇਚਣ 'ਤੇ ਹੁਣ ਉਹਨਾਂ ਦਾ ਕਾਫੀ ਵੱਡੇ ਲੈਵਲ 'ਤੇ ਡਿਸਪਿਊਟ ਹੈ ਅਤੇ ਦੋਨੇ ਇਹ ਸੋਚ ਰਹੇ ਨੇ ਕਿ ਮੈਂ ਤਾਂ ਫਸ ਗਿਆ ਸੋ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਦਾ ਪਹਿਲਾਂ ਧਿਆਨ ਰੱਖਣਾ ਚਾਹੀਦਾ ਤਾਂ ਕਿ ਅਜਿਹੇ ਡਿਸਪਿਊਟ ਨਾ ਹੋਣ ਅਤੇ ਕੀ ਹੱਲ ਹੋ ਸਕਦੇ ਨੇ ਤੁਸੀਂ ਵੀ ਜ਼ਰੂਰ ਕਾਲ ਕਰਕੇ ਦੱਸੋ 416-233-7368 416-233-7368 ਸਾਡੇ ਨਾਲ ਕਾਲਰ ਨੇ ਗਿੱਲ ਸਾਹਿਬ ਇਸ ਤੋਂ ਬਾਅਦ ਗੰਡੂ ਸਾਹਿਬ ਦੀ ਰਾਏ ਐਕਸਪਰਟ ਐਡਵਾਈਸ ਜ਼ਰੂਰ ਲਵਾਂਗੇ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ
1: ਸਤਿ ਸ਼੍ਰੀ ਅਕਾਲ
0: ਜੀ
1: ਮੇਰਾ ਤਾਂ ਕੁਐਸਚਨ ਹੋਰ ਹੈ ਮੈਂ ਤਾਂ ਹੁਣ ਸੁਣਿਆ ਤੁਹਾਡਾ ਅਤੇ ਮੈਂ ਇੱਕ ਨੰਬਰ ਚਾਹੀਦਾ ਡੀਲਰ ਸ਼ਾਪ ਦਾ ਕੈਨੇਡੀਅਨ ਹਾਈਵੇ 9 ਕਿਤੇ ਕੱਲ੍ਹ 'ਚ ਉੱਤੇ ਜਾ ਕੇ ਆਇਆ ਜੀ ਹੈਲਪ ਕਰ ਸਕਦੇ ਹੋ
0: ਡੀਲਰਸ਼ਿਪ ਦਾ
1: ਹਾਂਜੀ
0: ਡੀਲਰਸ਼ਿਪ ਦਾ ਕਹਿ ਰਹੇ ਹੋ ਗੱਡੀ ਲੈਣੀ ਹੈ
1: ਹਾਂ ਹਾਂ ਹਾਂ ਹਾਂ
0: ਪਿਕਅਪ ਟਰੱਕ ਵੀ ਹੈਗੇ ਨੇ ਉਹ ਵੀ ਉਹੀ 0.99 ਤੋਂ ਇੰਟਰਸਟ ਰੇਟ ਸਟਾਰਟ ਨੇ ਨਹੀਂ ਆਮ ਤੌਰ ਤੇ ਜਿਹੜੇ ਯੂਜ਼ਡ ਟਰੱਕ ਹੁੰਦੇ ਉਹਨਾਂ ਦੀ ਇੰਟਰਸਟ ਰੇਟ ਬਹੁਤ ਹਾਈ ਹੁੰਦਾ ਗਾ ਸੋ ਤੁਸੀਂ ਆ ਨੰਬਰ ਨੋਟ ਕਰ ਲਓ 416
1: ਹਾਂਜੀ
0: 743
1: ਅੱਛਾ
0: 1810
1: 1810
0: ਹਾਂਜੀ GMC ਬਿਓਕ ਸ਼ੈਵਰਲੇ ਠੀਕ ਹੈ ਜੀ ਥੈਂਕ ਯੂ
1: ਉਹ ਨੰਬਰ ਵੀ ਲੱਭ ਕੇ ਦੇ ਦਿਓ
0: ਠੀਕ ਹੈ ਜੀ ਮੈਂ ਜ਼ਰੂਰ ਥੈਂਕ ਯੂ
1: ਥੈਂਕ ਯੂ
0: ਓਕੇ ਜੀ ਗੰਨੋ ਸਾਹਿਬ ਸਾਡੇ ਨਾਲ ਨੇ ਗੰਨੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ ਜੀ ਡਿਸਪਿਊਟ ਨਾ ਹੋਣ
1: ਹੈਰੀ ਦੇਖੋ ਹਰੇਕ ਚੀਜ਼ ਦੇ ਵਿੱਚ ਬੈਨੀਫਿਟ ਵੀ ਆ ਤੇ ਨੁਕਸਾਨ ਵੀ ਆ ਨਾ ਪਰ ਆਪਾਂ ਨੂੰ ਜਿਹੜੇ ਬੈਨੀਫਿਟ ਆ ਉਹ ਚੰਗੇ ਲੱਗਦੇ ਆ ਜਾਂ ਜਦੋਂ ਆਪਾਂ ਆਪਣੇ ਲਈ ਸੋਚਦੇ ਹਾਂ ਫਿਰ ਆਪਾਂ ਨੂੰ ਲੱਗਦਾ ਯਾਰ ਪੈਸੇ ਕੱਢ ਲੈਣੇ ਚਾਹੀਦੇ ਸੀ ਜਾਂ ਜਦੋਂ ਤੁਸੀਂ ਕਿਹਾ ਵੀ ਉਹਨਾਂ ਨੂੰ ਜ਼ਰੂਰਤ ਸੀਗੀ ਆਪਾਂ ਉਦੋਂ ਪੈਸੇ ਨਹੀਂ ਕੱਢਣ ਤੇ ਹੁਣ ਉਹਦੇ ਵਿੱਚ ਕੀ ਹੱਲ ਹੋ ਸਕਦਾ ਸੀ ਚਲੋ ਜੇ ਉਦੋਂ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਉਹ ਵਾਲੀ ਹੈਰੀ ਤੇ ਚਲੋ ਜਿੰਨੇ ਵੀ ਲੱਖ ਦੀ ਬਣਦੀ ਉਹਨੂੰ ਸ਼ੇਅਰ ਕਰ ਲੈਂਦੀ 50-50% ਹੈ ਨਾ ਜਿੰਨੇ ਦੀ ਬਣ ਜਾਂਦੀ ਜਿੰਨਾ ਵੀ ਸ਼ੇਅਰ ਹੁੰਦਾ ਪਰ ਕੋਸ਼ਿਸ਼ ਕਰੋ ਹੈਰੀ ਭਾਜੀ ਜਿੰਨਾ ਵੀ ਹੋ ਸਕਦਾ ਛੋਟੀ ਪ੍ਰੋਪਰਟੀ ਲੈ ਲਓ ਪਰ ਇਕੱਲੇ ਲਓ ਹੁਣ ਉਹਦੇ ਨਾਲ ਕੀ ਚੱਕਰ ਆ ਤੁਹਾਡੀ ਸ਼ਾਇਦ ਹੋ ਸਕਦਾ ਤੁਹਾਡਾ ਭਾਵੇਂ ਵਿੱਚ 1% ਵੀ ਹਿੱਸਾ ਆ ਜਾਂ ਤੁਸੀਂ ਕਿਸੇ ਦੇ ਗਰੰਟਡ ਬਣ ਗਏ ਆ ਪ੍ਰੋਪਰਟੀ ਦੇ ਵਿੱਚ ਤੇ ਤਾਂ ਵੀ ਮੋਰਗੇ ਤੁਹਾਡੇ ਨਾਂ ਤੇ ਬੋਲਣੀ ਸਾਰੀ ਦੀ ਸਾਰੀ ਹੈ ਨਾ। ਸੋ ਹੋ ਸਕਦਾ ਤੁਹਾਡੇ ਨਾਲ ਦਾ ਰੀਸੈਂਟਲੀ ਇੱਕ ਐਪਾਂ ਨੂੰ ਕਹਿੰਦਿਆਂ ਹੈਰੀ ਸੇਮ ਟੂ ਸੇਮ ਸੀਗਾ, ਬਿਜ਼ਨਸ ਵੀ ਉਹਨਾਂ ਦੇ ਸਾਂਝੇ ਸੀਗੇ ਤੇ ਉਹਨੇ ਘਰ ਵੀ ਸਾਂਝੇ ਲੈ ਲਿਆ, ਤੇ ਬਿਜ਼ਨਸ ਦੇ ਵਿੱਚ ਉਹ ਚਲੋ ਜਦੋਂ ਬਿਜ਼ਨਸ ਦੇ ਘਾਟੇ ਪੈਣਗੇ ਫਿਰ ਹੌਲੀ ਹੌਲੀ ਘਰ ਦੀ ਗੱਲਬਾਤ ਆ ਗਈ। ਘਰ ਦੇ ਵਿੱਚ ਹੈਰੀ ਜਦੋਂ ਉਹਨਾਂ ਨੂੰ ਪਹਿਲਾਂ ਤਾਂ ਸੀਗਾ ਵੀ ਘਰ ਦੀ ਵੈਲਿਊ ਵੱਧਦਾ, ਮਾਰਕੀਟ ਦੇ ਵਿੱਚ ਥੱਲੇ ਜਾਣ ਨਾਲ ਘਰ ਦੀ ਵੈਲਿਊ ਵੀ ਘੱਟ ਗਈ, ਫਿਰ ਉਹਨੇ ਕੀ ਕੀਤਾ ਹੈਰੀ ਘਰ ਦੀਆਂ ਪੇਮੈਂਟਾਂ ਦੇਣੀਆਂ ਵੀ ਬੰਦ ਕਰਤੀਆਂ। ਹੁਣ ਕੀ ਆ, ਦੋਵਾਂ ਜਣ ਦਾ ਨਾਮ ਆ, ਇੱਕ ਨੂੰ ਤਾਂ ਕੋਈ ਫਰਕ ਨਹੀਂ, ਉਹ ਇੱਥੋਂ ਮੂਵ ਹੋ ਗਿਆ ਇੰਡੀਆ ਨੂੰ ਚਲਾ ਗਿਆ, ਠੀਕ ਹੈ ਜੀ। ਹੁਣ ਜਿਹੜਾ ਇੱਥੇ ਬੰਦਾ ਬੈਠਾ ਆ, ਨਾ ਤਾਂ ਉਹ ਪ੍ਰੋਪਰਟੀ ਸੈਲ ਕਰ ਸਕਦਾ, ਉਹ ਸਟੱਕ ਹੋ ਗਿਆ ਕਿਉਂਕਿ ਉਹਨੂੰ ਮੋਰਗੇਜ ਉਹਦੇ ਨਾਂ ਤੇ ਵੀ ਉਨੀ ਹੁਣ ਵੀ ਦੇਣੀ ਪੈਣੀ ਆ, ਜੇ ਨਹੀਂ ਦਿੰਦਾ ਤੇ ਮੁੜ ਕੇ ਉਹਦਾ ਬੈਂਕਰਪਸੀ ਜਾਊਗੀ ਪ੍ਰੋਪਰਟੀ, ਉਹਦਾ ਰੈਕਡ ਖਰਾਬ ਹੋਊਗਾ, ਉਹ ਰੈਕਡ ਖਰਾਬ ਆਪਣਾ ਕਰਨਾ ਨਹੀਂ ਚਾਹੁੰਦਾ। ਸੋ ਇੱਦਾਂ ਕਰਕੇ ਜਦੋਂ ਵੀ ਪਾਰਟਨਰਸ਼ਿਪ ਕਰਦੇ ਆ ਸਭ ਤੋਂ ਪਹਿਲਾਂ ਇੱਕ ਲੋਅਰ ਦੀ ਵਧੀਆ ਜਿਹੀ ਐਡਵਾਈਸ ਲਓ, ਕੋਸ਼ਿਸ਼ ਕਰੋ ਬਜਾਏ ਡਿਟੈਚ ਦੇ ਛੋਟਾ ਜਿਹਾ ਹੈਰੀ ਉਹਨੇ ਕਿਹਾ ਟਾਊਨ ਹਾਊਸ ਲੈ ਲਓ, ਸੈਮੀ ਡਿਟੈਚ ਮਕਾਨ ਲੈ ਲਓ। ਕਈ ਵਾਰੀ ਆਪਾਂ ਨੂੰ ਇਸ ਸਿਟੀ ਤੋਂ ਇਲਾਵਾ ਹੈਰੀ 10-15-20 ਮਿੰਟ ਦੀ ਡਰਾਈਵ ਦੇ ਉੱਪਰ ਵਧੀਆ ਪ੍ਰੋਪਰਟੀਆਂ ਮਿਲ ਜਾਂਦੀਆਂ, ਤੁਸੀਂ ਉੱਥੇ ਮੂਵ ਹੋ ਜਾਓ। ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਜਿਸ ਏਰੀਏ ਦੇ ਵਿੱਚ ਪ੍ਰਾਈਸ ਐਕਸਪੈਂਸਿਵ ਨੇ, ਜਿਸ ਏਰੀਏ ਵਿੱਚ ਘਰ ਮਹਿੰਗੇ ਨੇ, ਉਸ ਏਰੀਏ ਦੇ ਵਿੱਚ ਹੀ ਲੈਣਾ ਪੈਣਾ। ਹੈਰੀ ਬਹੁਤ ਸਾਰੇ ਅੱਜ ਦੀ ਡੇਟ ਦੇ ਵਿੱਚ ਵੀ ਬ੍ਰੈਂਪਟਨ ਦੇ ਵਿੱਚ ਜੇ ਕਿਸੇ ਵੀ ਸਾਡੇ ਸਰੋਤੇ ਦੇ ਫੋਨ ਦੇ ਵਿੱਚ ਕੋਈ ਵੀ ਐਪ ਹੋਵੇ ABCD, ਤੁਸੀਂ ਉਹ ਐਪ ਯੂਜ਼ ਕਰਕੇ ਦੇਖੋ, ਤੁਹਾਨੂੰ ਪਤਾ ਲੱਗ ਜਾਣਾ 2-3-4 ਲੱਖ ਦੀ ਰੇਂਜ ਦੇ ਵਿੱਚ ਤੁਹਾਨੂੰ 1-2 ਬੈਡਰੂਮ ਦੇ ਅਪਾਰਟਮੈਂਟ ਮਿਲ ਰਹੇ ਨੇ। ਜ਼ਰੂਰੀ ਨਹੀਂ ਵੀ ਤੁਸੀਂ ਡਿਟੈਚ ਮਕਾਨ ਲੈਣੇ ਆ, ਸਭ ਤੋਂ ਪਹਿਲਾਂ ਇੱਕ ਬਜਟ ਦੇਖੋ ਆਪਣਾ, ਦੇਖੋ ਵੀ ਤੁਸੀਂ ਕਿੰਨੇ ਮੰਥਲੀ ਪੈਸੇ ਕਮਾ ਰਹੇ ਹੋ, ਕਿੰਨੀ ਤੁਸੀਂ ਮੋਰਗੇਜ ਦੇ ਸਕਦੇ ਹੋ। ਜੇ ਤੁਹਾਨੂੰ ਲੱਗਦਾ ਵੀ ਤੁਸੀਂ $1,500-2,000 ਤੱਕ ਹੀ ਲਾਇਬਲ ਹੋ, ਇਦੋਂ ਉੱਪਰ ਨਹੀਂ ਪੇ ਕਰ ਸਕਦੇ, ਤੇ ਟਰਾਈ ਕਰੋ ਛੋਟਾ ਟਾਊਨ ਹਾਊਸ, ਸਟੈਕ ਟਾਊਨ ਹਾਊਸ ਵੀ ਬਹੁਤ ਬਣ ਰਹੇ ਨੇ, ਉਹਨਾਂ ਵਿੱਚ ਵੀ ਤੁਸੀਂ ਲੈ ਸਕਦੇ ਹੋ, ਜਾਂ ਤੁਸੀਂ ਛੋਟਾ ਜਿਹਾ ਕੋਈ ਨਾ ਕੋਈ ਕੰਡੋਮੀਨੀਅਮ ਲੈ ਲਓ ਇੱਕ ਵਾਰੀ। ਜਦੋਂ ਹੌਲੀ ਹੌਲੀ ਤੁਹਾਡਾ ਬਜਟ ਵੱਧ ਜਾਣਾ, ਕੰਮ ਵੱਧ ਜਾਂਦੇ ਨੇ, ਤੇ ਉਸ ਸਮੇਂ ਦੂਜੇ ਗੇੜੇ ਤੁਸੀਂ ਪ੍ਰੋਪਰਟੀ ਵਧੀਆ ਲੈ ਸਕਦੇ ਆ।
0: ਤੁਹਾਡੇ ਕੋਲ ਵੀ ਇਹ ਜਦੋਂ ਪਰਿਵਾਰ ਪਹੁੰਚਦੇ ਨੇ ਕਿ ਆਪਾਂ ਘਰ ਲੈਣਾ, ਤੇ ਸਾਂਝਗਿਰੀ ਦੇ ਵਿੱਚ ਆਪਾਂ ਬਿਲੀਵ ਬਹੁਤ ਕਰਦੇ ਹਾਂ, ਕਈ ਵਾਰ ਤਾਂ ਦੋ ਸਾਡੂ ਮਿਲ ਕੇ ਘਰ ਲੈ ਲੈਂਦੇ ਨੇ, ਦੋ ਸਕੇ ਭਾਈ ਮਿਲ ਕੇ ਘਰ ਲੈ ਲੈਂਦੇ ਨੇ, ਦੋ ਸਕੇ ਜਾਂ ਜਿਵੇਂ ਕਹਿੰਦੇ ਦੋਸਤ ਮਿਲ ਕੇ ਘਰ ਲੈ ਲੈਂਦੇ ਨੇ, ਬਾਅਦ ਦੇ ਵਿੱਚ ਫਿੱਕ ਪੈਣੀ ਵੀ ਸਟਾਰਟ ਹੋ ਜਾਂਦੀ ਆ, ਉਹਦੇ ਵੱਖੋ ਵੱਖ ਰੀਜਨ ਨੇ, ਇਹਦਾ ਹੁਣ ਕੀ ਕਿੱਦਾਂ ਦਾ ਰੂਲ ਬਣਾਇਆ? ਸੀ ਬੰਦਾ ਕਹਿੰਦਾ ਜੇ ਤਾਂ ਇੱਕ ਕਹਾਵਤ ਵੀ ਆ ਕਿ ਜੇ ਤੁਸੀਂ ਇਕੱਲੇ ਜਾਓਗੇ ਤਾਂ ਤੇਜ਼ ਜਾਓਗੇ, ਜੇ ਤੁਸੀਂ ਇਕੱਠੇ ਜਾਓਗੇ ਤਾਂ ਦੂਰ ਤੱਕ ਜਾਓਗੇ। ਬੰਦਾ ਕਹਿੰਦਾ ਦੂਰ ਤੱਕ ਜਾਣ ਲਈ ਆਪਾਂ ਰਲ ਮਿਲ ਕੇ ਕੰਮ ਕਾਜ ਹੁੰਦੇ ਨੇ, ਇੱਦਾਂ ਕਰੀਏ। ਪਰ ਸਾਂਝੇ ਘਰਾਂ ਦੇ ਵਿੱਚ ਜਦੋਂ ਪ੍ਰੋਪਰਟੀ ਵੱਧ ਰਹੀ ਹੈ, ਬਿਜ਼ਨਸ ਚੰਗੇ ਚੱਲ ਰਹੇ ਨੇ, ਤਾਂ ਸਹੀ ਹੈ ਸਾਰਾ ਕੁਝ, ਜਦੋਂ ਘਾਟਾ ਪੈਣ ਲੱਗੇ ਜਾਂ ਕਿਸੇ ਦੇ ਵਿੱਚ, ਉਦੋਂ ਰੌਲੇ ਵੀ ਵੱਧ ਜਾਂਦੇ ਨੇ, ਫਿਰ ਇਹਦਾ ਹੱਲ ਕੀ ਹੈ ਜੀ?
1: ਹੈਰੀ ਦੇਖ, ਸਭ ਤੋਂ ਵੱਡੀ ਗੱਲਬਾਤ ਹੁੰਦੀ ਮੈਚਿਓਰਿਟੀ ਦੀ। ਜਦੋਂ ਤੁਸੀਂ ਦੋ ਪਾਰਟਨਰ ਮੈਚਿਓਰ ਨੇ, ਦੋਨਾਂ ਨੂੰ ਪਤਾ ਵੀ ਯਾਰ ਵੀ ਇਹਦੇ ਵਿੱਚ ਜੇ ਮੈਂ ਗਲਤ ਕੀਤਾ ਤੇ ਕੱਲ ਮੇਰਾ ਗਲਤ ਹੋਣਾ ਆ, ਉਹ ਤਾਂ ਤੁਹਾਡੀ ਮਿਲ ਜਾਂਦੀ ਹੈ। ਕਈ ਵਾਰੀ ਬਹੁਤ ਯਾਰੀ ਦੋਸਤੀ ਤੁਹਾਡੀ ਵਧੀਆ ਹੁੰਦੀ ਆ, ਉਹ ਤੁਹਾਡੇ ਭਰਾਵਾਂ ਦੇ ਨਾਲੋਂ ਵੀ ਵਧੀਆ ਨਿਕਲ ਜਾਂਦੀ ਤੁਹਾਡੀ ਪਾਰਟਨਰਸ਼ਿਪ, ਹੈਨਾ। ਸੋ ਅਸਲ ਚ ਕਹਾਣੀ ਕੀ ਚੱਕਰ ਆ, ਉਹ ਸਭ ਤੋਂ ਪਹਿਲਾਂ ਹੈਰੀ ਜਦੋਂ ਅਸੀਂ ਵੀ ਇੱਥੇ ਆਏ ਹਾਂ ਕੈਨੇਡਾ ਦੇ ਵਿੱਚ, ਜਾਂ ਅੱਜ ਵੀ ਹੁਣ ਮੇਰੇ ਦੋ ਬ੍ਰਦਰ ਆਏ ਸੀ ਇਕੱਠੇ ਓਪਨ ਹਾਊਸ ਦੇ ਉੱਪਰ, ਤੇ ਹੁਣ ਵੀ ਉਹ ਬਈ ਹੁਣੀ ਹੁਣ ਮੈਂ ਆਪਣੀ ਪ੍ਰੋਪਰਟੀ ਦਿਖਾਉਣ ਜਾ ਰਿਹਾ, ਦੋ ਭਰਾਵਾਂ ਨੇ ਇਕੱਠੇ ਮਕਾਨ ਲੈਣੇ, ਉਹ ਦੋਨੋਂ ਭਰਾਵਾਂ ਨੇ ਉਹ ਅਲੱਗ ਇੱਕੇ ਸਟਰੀਟ ਦੇ ਉੱਪਰ ਘਰ ਲੱਭ ਰਹੇ ਨੇ ਵੀ ਸਾਨੂੰ ਲਾਗੇ ਲਾਗੇ ਇੱਕ ਸਬ ਡਿਵੀਜ਼ਨ ਚ ਘਰ ਮਿਲ ਜਾਣ। ਉਹਨਾਂ ਨਾਲ ਮੈਂ ਗੱਲਬਾਤ ਕਰਦਾ ਸੀ, ਕਹਿੰਦੇ ਜਿਦੰਦਰ ਅਸੀਂ 19 ਚ ਆਏ ਸੀ ਕੈਨੇਡਾ ਦੇ ਵਿੱਚ, ਉਦੋਂ ਘਰਾਂ ਦਾ ਕੋਈ ਟ੍ਰੈਂਡ ਨਹੀਂ, ਸਾਨੂੰ $50,000 ਦੇ ਮਾਲਟਨ ਦੇ ਵਿੱਚ ਘਰ ਮਿਲਦੇ ਸੀ, ਪਰ ਉਦੋਂ ਅਸੀਂ ਲਏ ਨੀ। ਉਦੋਂ ਦੇ ਹੁਣ ਤੱਕ ਅਸੀਂ ਬ੍ਰੈਂਪਟਨ ਮਾਲਟਨ ਦੇ ਵਿੱਚ ਬੈਠੇ ਹਾਂ, ਪਰ ਹੁਣ ਬੱਚੇ ਵੱਡੇ ਹੋ ਗਏ, ਹੁਣ ਸਾਨੂੰ ਬ੍ਰੈਂਪਟਨ ਜਾਂ ਕੈਲਡਨ ਜਾਂ ਬੋਲਟਨ ਦੇ ਏਰੀਆ ਦੇ ਵਿੱਚ ਮੂਵ ਹੋਣਾ ਪੈਣਾ, ਤੇ ਸਾਨੂੰ ਕੋਈ ਨਾ ਕੋਈ ਉਧਰ ਪ੍ਰੋਪਰਟੀ ਦਿਖਾ। ਪਰ ਉਹਨਾਂ ਦੇ ਵਿੱਚ ਹਲੇ ਵੀ ਪਿਆਰ ਆ, ਉਹਨਾਂ ਦੀਆਂ ਗੱਲਾਂ ਬਾਤਾਂ ਨੇ, ਜੋ ਅਸਲ ਚ ਸਾਰੀ ਗੱਲਬਾਤ ਹੈ, ਪਤਾ ਕੀ ਲਾਲਚ ਤੇ ਆ ਕੇ ਮੁੱਕਦੀ ਆ। ਜਦੋਂ ਆਪਾਂ ਲਾਲਚੀ ਹੋ ਜਾਂਦੇ ਹਾਂ ਜਾਂ ਆਪਾਂ ਆਪਣਾ ਸੋਚਣ ਲੱਗ ਪੈਂਦੇ ਹਾਂ, ਫਿਰ ਪਾਰਟਨਰਸ਼ਿਪ ਚਾਹੇ ਤੁਹਾਡੀ ਭਰਾ ਦੇ ਨਾਲ, ਚਾਹੇ ਤੁਹਾਡੀ ਪੇ ਦੇ ਨਾਲ, ਕਿਸੇ ਨਾਲ ਵੀ ਆ, ਫਿਰ ਉਹ ਟੁੱਟਣੀ ਟੁੱਟਣੀ ਆ। ਜੇ ਤੁਸੀਂ ਉਹਨੂੰ ਰੱਖਣਾ ਚਾਹੁੰਦੇ ਹੋ, ਕਿਤੇ ਨਾ ਕਿਤੇ ਗੱਲਬਾਤ ਉੱਪਰ ਵੀ ਜਾਣੀ ਆ, ਤੁਹਾਨੂੰ ਉਦੋਂ ਬਰਦਾਸ਼ਤ ਕਰਨਾ ਪੈਣਾ ਆ, ਕਿਤੇ ਨਾ ਕਿਤੇ ਪੈਸੇ ਬਣਨੇ ਵੀ ਆ, ਕਿਤੇ ਨਾ ਕਿਤੇ ਨੁਕਸਾਨ ਵੀ ਹੋਣੇ ਆ। ਹੁਣ ਸਾਡੇ ਕੋਲ ਵੀ ਨੇ ਪ੍ਰੋਪਰਟੀਆਂ, ਕਈ ਵਾਰੀ ਪ੍ਰੋਪਰਟੀ ਚੋਂ ਪੈਸੇ ਬਣੇ ਵੀ ਨੇ, ਕਈ ਵਾਰੀ ਲੋਸ ਵੀ ਹੋਏ ਨੇ, ਪਰ ਅੱਜ ਦੀ ਡੇਟ ਦੇ ਵਿੱਚ ਕੀ ਆ, ਸਭ ਤੋਂ ਈਜ਼ੀ ਕੰਮ ਆ ਬਲੇਮ ਕਰਦੇ ਦੂਜੇ ਨੂੰ ਵੀ ਉਹਨੇ ਕੀਤਾ। ਜੇ ਹੈਰੀ ਅੱਜ ਜਾਂ ਤੁਸੀਂ ਇੱਕ ਕਾਰ ਲੈਣ ਜਾ ਰਹੇ ਹੋ, ਠੀਕ ਹੈ ਜੀ, ਕਿਸੇ ਵੀ ABC ਬ੍ਰਾਂਡ ਦੀ ਆ, ਜਾਂ ਕੋਈ ਕੱਪੜਾ ਲੈਣ ਜਾ ਰਹੇ ਹੋ, ਕਈ ਵਾਰੀ ਆਪਾਂ 1,000 ਜਾਂ 2,000 ਦੀ ਕੋਈ ਟੀ ਸ਼ਰਟ ਲੈਣੀ ਹੋਵੇ, ਕੱਪੜਾ ਲੈਣਾ ਹੋਵੇ, ਉਹਦੇ ਲਈ ਆਪਾਂ 36 ਗੇੜੇ ਸੋਚਦੇ ਹਾਂ ਵੀ ਲਈਏ ਕਿ ਨਾ ਲਈਏ, ਸਿੰਪਲ ਨਾ ਵੀ ਸਰ ਜਾਣਾ। ਤੇ ਜਦੋਂ ਤੁਸੀਂ ਕੋਈ 1 ਮਿਲੀਅਨ ਦੀ ਪ੍ਰੋਪਰਟੀ ਲੈ ਰਹੇ ਹਾਂ, 2 ਮਿਲੀਅਨ ਦੀ ਪ੍ਰੋਪਰਟੀ ਲੈ ਰਹੇ ਹਾਂ, ਉਦੋਂ ਕਦੇ ਸੋਚਿਆ ਵੀ ਅਸੀਂ ਕਿਸੇ ਟਰਸਟ ਬੱਡੀ ਪ੍ਰੋਫੈਸ਼ਨਲ ਰੈਲਟਰ ਨਾਲ ਬਹਿ ਕੇ ਗੱਲਬਾਤ ਕਰੀਏ ਜਿਹੜਾ ਫੁੱਲ ਟਾਈਮ ਕੰਮ ਕਰਦਾ? ਜੇ ਇਸ ਰੈਲਟਰ ਦੇ ਕੋਲੋਂ ਤੁਸੀਂ ਕੰਮ ਕਰ ਲੈ ਰਹੇ ਹੋ, ਉਹਦਾ ਦੇਖੇ, ਉਹਦੇ ਆਫਿਸ ਜਾ ਕੇ ਆਓ, ਵਿਜ਼ਿਟ ਕਰਕੇ ਜਾਓ, ਉਹਦੀ ਪ੍ਰੋਫਾਈਲ ਦੇਖੋ ਵੀ ਇਹਦੇ ਕੋਲ ਕਿੰਨੀਆਂ ਜਰਨਲਿਸਟਾਂ ਨੇ ਕਿੰਨੇ ਚਿਰ ਦਾ ਕੰਮ ਕਰ ਰਿਹਾ, ਪਿਛਲੇ ਸਾਲ ਇਹਨੇ ਕਿੰਨੇ ਦਾ ਕੰਮ ਕੀਤਾ, ਇਸ ਸਾਲ ਕਿੰਨੇ ਦਾ ਕੰਮ ਕੀਤਾ, ਉਦੋਂ ਆਪਾਂ ਇਹ ਚੀਜ਼ਾਂ ਨਹੀਂ ਦੇਖਦੇ। ਉਦੋਂ ਆਪਾਂ ਨੂੰ ਹੁੰਦਾ ਵੀ ਉਹਨੇ ਦੂਜੇ ਨੇ ਲੈ ਲਿਆ ਵੀ ਆਪਾਂ ਵੀ ਹੁਣ ਪ੍ਰੋਪਰਟੀ ਲੈ ਲਈਏ ਛੇਤੀ ਛੇਤੀ, ਡਿਜ਼ਟ ਮੈਟਰ ਕਿਤੋਂ ਲੈਣੀ ਆ। ਤੇ ਜਦੋਂ ਉਹ ਚੀਜ਼ਾਂ ਚ ਘਾਟੇ ਪੈਂਦੇ ਨੇ, ਨੁਕਸਾਨ ਹੁੰਦੇ ਨੇ। ਹੁਣ ਗੱਲ ਚੱਲਦੀ ਸੀ ਕੈਲਡਨ ਦੇ ਵਿੱਚ, ਹੈਰੀ ਕੈਲਡਨ ਦੇ ਵਿੱਚ ਹੌਟ ਮਾਰਕੀਟ ਦੇ ਵਿੱਚ ਕਿਸੇ ਰਿਐਲਟਰ ਨੇ, ਭਾਪਾ ਜੀ ਹੁਣੀ ਦੱਸਦੇ ਸੀ ਇਹਨਾਂ ਦੇ ਨੋਨ ਸੀ ਮੁੰਡਾ, ਉਹਦਾ ਟਾਊਨ ਹਾਊਸ ਹੈਗਾ, ਉਹਦਾ ਟਾਊਨ ਹਾਊਸ ਵੇਚ ਕੇ ਉਹਨੂੰ ਕਹਿੰਦੇ ਵੀ ਤੇਰੇ ਕੋਲ ਦੋ ਢਾਈ ਲੱਖ ਡਾਲਰ ਬਣ ਗਿਆ, ਬਚ ਗਿਆ, ਤੂੰ ਕੈਲਡਨ ਦੇ ਵਿੱਚ ਨਵਾਂ ਘਰ ਬੁੱਕ ਕਰਾ ਦੇ, 2.1 million ਦਾ ਘਰ ਬੁੱਕ ਕਰਾਤਾ। ਠੀਕ ਹੈ ਜੀ, ਹੁਣ ਏਜੰਟ ਦੀ ਤਾਂ ਆਪਾਂ ਕਹਿਣਾ ਹੀ, ਪਰ ਉਹਦੀ ਵੀ ਗਲਤੀ ਆ, ਹੁਣ ਉਹ ਪ੍ਰੋਪਰਟੀ ਦੀ ਪ੍ਰਾਈਸ ਡ੍ਰੌਪ ਹੋ ਗਈ ਹੈ ਨਾ, ਉਹ ਸਾਰੇ ਦਾ ਸਾਰਾ ਡਿਪੋਜ਼ਿਟ ਛੱਡਣਾ ਪਿਆ ਬਿਲਡਰ ਨੂੰ। ਸੋ ਸਾਂਝਗਿਰੀ ਆ ਜਾਂ ਕੋਈ ਵੀ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਪਹਿਲਾਂ ਸੋਚੋ ਵੀ ਆਪਣੀ ਅਫੋਰਡੇਬਿਲਿਟੀ ਕੀ ਆ, ਆਪਾਂ ਉਹਨੂੰ ਅਫੋਰਡ ਕਰ ਸਕਦੇ ਹਾਂ ਲੰਬੇ ਸਮੇਂ ਦੇ ਲਈ, ਫਿਰ ਉਹ ਸਟੈਪ ਚੱਕੋ।
0: ਸਟੂਡੀਓ ਦਾ ਨੰਬਰ ਨੋਟ ਕਰ ਲਓ, ਜੇ ਤੁਸੀਂ ਜਤਿੰਦਰ ਗੰਡਮੀ ਨਾਲ ਸਹਿਮਤ ਹੋ ਜਾਂ ਇਹਨਾਂ ਤੋਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਪੁੱਛਣਾ ਚਾਹੁੰਦੇ ਹੋ, ਜਾਂ ਤੁਹਾਡਾ ਇਸ ਟੌਪਿਕ 'ਤੇ ਕੋਈ ਵੱਖਰਾ ਮਤਾ, ਤਾਂ ਕਾਲ ਜ਼ਰੂਰ ਕਰਿਓ। ਸਟੂਡੀਓ ਨੰਬਰ ਆ 416-233-7368, 416-233-7368, 416-233-7368। ਕਈ ਵਾਰ ਇੱਦਾਂ ਦਾ ਸਿਨੇਰੀਓ ਹੁੰਦਾ, ਦੋ ਜਣੇ ਨੇ ਇਕੱਠਿਆਂ ਨੇ ਘਰ ਲਿੱਤਾ, ਘਰ ਦੀ ਵੀ ਪ੍ਰੋਪਰਟੀ ਵਧੂਗੀ, ਪੈਸੇ ਕੱਢ ਕੇ ਭਾਈ ਆਪਾਂ ਦੋਨੇ ਅਲੱਗ ਅਲੱਗ ਘਰ ਲੈ ਲਾਂਗੇ, ਪ੍ਰੋਪਰਟੀ ਦੀ ਵੈਲਿਊ ਘੱਟ ਗਈ ਜਾਂ ਸੇਮ ਰਹਿ ਗਈ, ਉਹਨਾਂ ਨੂੰ ਪੈਸੇ ਚਾਹੀਦੇ ਨੇ। ਇੱਕ ਬੰਦਾ ਕਹਿੰਦਾ ਘਰ ਵੇਚ ਦਿਓ, ਦੂਜਾ ਕਹਿੰਦਾ ਮੈਂ ਤਾਂ ਵੇਚਣਾ ਨਹੀਂ, ਉਹ ਕਹਿੰਦਾ ਤੂੰ ਨਾਮ ਕਢਾ ਲਾ, ਉਹ ਕਹਿੰਦਾ ਮੈਂ ਨਾਮ ਵੀ ਨਹੀਂ ਕਢਾਉਣਾ। ਉੱਥੇ ਫਿਰ ਡਿਸਪਿਊਟ ਵੱਧ ਜਾਂਦੇ ਨੇ। ਤੁਹਾਡਾ ਵੀ ਇਸ ਸਿਚੁਏਸ਼ਨ 'ਤੇ ਕੁਝ ਕਹਿਣਾ, ਜਾਂ ਤੁਸੀਂ ਇੱਦਾਂ ਦੀ ਸਿਚੁਏਸ਼ਨ ਨੂੰ ਪਹਿਲਾਂ ਫੇਸ ਕੀਤਾ ਗਾ, ਤਾਂ ਜ਼ਰੂਰ ਕਾਲ ਕਰਕੇ ਦੱਸ ਸਕਦੇ ਹੋ। 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਾਂਝੇ ਘਰਾਂ ਦੇ ਵਿੱਚ ਤਾਂ ਮੈਂ ਤਾਂ ਗੰਡਾ ਸਾਹਿਬ, ਜਿਹੜੀ ਤੁਸੀਂ ਉਹ ਪ੍ਰੋਪਰਟੀ ਇੱਕ ਵਾਰ ਦੱਸੀ ਸੀ ਜਿਹਦੇ ਵਿੱਚ ਦੋ ਕਿਚਨ ਬਣੀਆਂ ਹੋਈਆਂ ਸੀ, ਦੋ ਐਂਟਰੈਂਸ ਸੀ ਥੱਲੇ ਅਲੱਗ, ਮੈਨੂੰ ਲੱਗਦਾ ਉਹੀ ਜਿਹੀ ਪ੍ਰੋਪਰਟੀ ਤਾਂ ਜ਼ਰੂਰ ਫਿੱਟ ਬਹਿ ਸਕਦੀ ਆ, ਜੇ ਕਿਸੇ ਨੇ ਸਾਂਝ ਦੇ ਵਿੱਚ ਹੀ ਘਰ ਲੈਣਾ। ਨਹੀਂ ਤਾਂ ਜੇ ਜਿਵੇਂ ਕਿਹਾ ਕਿ ਜੇ ਭਾਈ ਬਜਟ ਘੱਟ ਆ, ਜਾਂ ਇਕੱਲੇ ਲੈ ਲਓ, ਛੋਟਾ ਲੈ ਲਓ ਜਾਂ ਬਾਹਰ ਲੈ ਲਓ। ਅੱਛਾ, ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ ਜੋ ਥੋੜਾ ਬਾਹਰ ਹੋਵੇ ਤੇ ਸਿਖਾਲੀ ਲੈਤੀ ਜਾਵੇ? ਗੰਨਾ
1: ਸਾਹਿਬ,
0: ਹਾਂਜੀ ਹੁਣ ਆ ਰਹੀ ਆ। ਮੈਂ ਕਿਹਾ ਤੁਹਾਡੇ ਕੋਲ ਇੱਦਾਂ ਦੀ ਕੋਈ ਪ੍ਰੋਪਰਟੀ ਹੈ ਜਿਹੜੀ ਫਸਟ ਟਾਈਮ ਹੋਮ ਬਾਇਰ ਲਈ ਗੁੱਡ ਹੋਵੇ, ਚਾਹੇ ਸਿਟੀ ਤੋਂ ਥੋੜਾ ਜਿਹਾ ਆਊਟਰ ਸਕਰਟ ਦੇ ਵਿੱਚ ਹੀ ਹੋਵੇ?
1: ਮੇਰੀ ਪ੍ਰੋਪਰਟੀਆਂ ਬਹੁਤ ਨੇ, ਜੇ ਤੁਸੀਂ ਫਸਟ ਟਾਈਮ ਮੁੰਬਈ ਹੋ, ਸਾਡੇ ਕੋਲ ਬ੍ਰੈਂਪਟਨ ਦੇ ਲਾਗੇ 20-25 ਮਿੰਟ ਦੇ ਉੱਪਰ ਸਿਟੀ ਪੈਂਦੀ ਆ ਰਹੀ ਨਾ, ਉਹਦੇ ਵਿੱਚ ਪ੍ਰੋਪਰਟੀਆਂ ਨੇ, ਬ੍ਰੈਂਡ ਨਿਊ ਮਕਾਨ ਨੇ, ਜਿਹਨਾਂ ਦੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਡਿਟੈਚ ਟਾਊਨ ਹਾਊਸ ਹੈ ਵੀ ਮਿਲ ਜਾਣੇ ਨੇ। 6 ਲੱਖ ਤੋਂ ਇਹ ਮਕਾਨ ਸਟਾਰਟ ਹੋ ਰਹੇ ਨੇ, ਕਲੋਜਿੰਗ ਸਾਲ 1.5 ਸਾਲ ਦੀ ਕਲੋਜਿੰਗ ਹੈ। ਕੁਛ ਕੁ ਪ੍ਰੋਪਰਟੀਆਂ ਲਗਭਗ ਕਲੋਜਿੰਗ ਦੇ ਲਾਗੇ ਛਾਗੇ, ਪਰ ਜਿਹਨੀ ਪਹਿਲਾਂ ਬਾਏ ਕੀਤੀਆਂ ਸੀ ਉਹ ਕਲੋਜ਼ ਨਹੀਂ ਕਰਾ ਰਹੇ, ਉਹ ਵੀ ਪ੍ਰੋਪਰਟੀਆਂ ਤੁਹਾਨੂੰ ਮਿਲ ਸਕਦੀਆਂ ਹੈ। ਨਾਲ ਦੀ ਨਾਲ ਹੈ ਜੀ, ਸਾਡੇ ਕੋਲ ਜੇ ਸਾਂਝਗਿਰੀ ਦੀ ਗੱਲਬਾਤ ਕਰਦੇ ਹੋ, ਇੱਕ ਕੋਟੇਜ ਆਈ ਹੈ ਮਸਕੋਕਾ ਸਿਟੀ ਦੇ ਵਿੱਚ, ਜਿਹੜੀ ਕੋਟੇਜ ਹੈ ਇਹਦੀ ਏਅਰਬੀਐਨਬੀ ਤੋਂ ਸੇਲ ਹੈਗੀ ਆ 70-80 ਹਜ਼ਾਰ ਪਿਛਲੇ ਸਾਲ ਦੀ। ਇਹ 1.5-2 ਏਕੜ ਦੇ ਵਿੱਚ ਕੋਟੇਜ ਬਣੀ ਹੈ ਤੇ 3 ਬੈਡਰੂਮ ਉੱਪਰ ਨੇ, ਵਾਕਆਊਟ ਬੇਸਮੈਂਟ ਬਣੀ ਹੋਈ ਹੈ, ਫੁੱਲੀ ਫਰਨਿਸ਼ ਹੈ। ਸਿਰਫ ਤੁਸੀਂ ਕੀ ਕਰਨਾ, ਜੇ ਤੁਸੀਂ ਦੋ ਇਨਵੈਸਟਰ ਵੀ ਹੋ, ਤੁਹਾਡੇ ਦੋਵਾਂ ਦੇ ਫੋਨ ਦੇ ਉੱਪਰ ਇਹ ਐਪ ਚੱਲ ਜਾਣੀ ਹੈ, ਦੋਵਾਂ ਦੇ ਫੋਨ ਦੇ ਉੱਪਰ ਪਤਾ ਲੱਗਦਾ ਰਹਿਣਾ ਵੀ ਕਿੰਨੀਆਂ ਬੁਕਿੰਗ ਆ ਰਹੀਆਂ ਨੇ, ਦੋਵਾਂ ਦਾ ਜੁਆਇੰਟ ਅਕਾਊਂਟ ਹੋਵੇਗਾ। ਇੱਥੇ ਤਾਂ ਸਾਂਝਗਿਰੀ ਬੁੱਕ ਜਾਣੀ, ਕਿਉਂਕਿ ਇਹਦੇ ਵਿੱਚ ਪੈਸੇ 2-3 ਹਜ਼ਾਰ ਮੰਥਲੀ ਬਚ ਰਿਹਾ, ਕੋਲੋਂ ਨਹੀਂ ਪੈ ਰਿਹਾ, ਤੇ ਇਹ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਲੱਗੀ ਹੈ। ਆਉਣ ਵਾਲੀ 25 ਤਰੀਕ ਨੂੰ, ਇਸ ਮਹੀਨੇ ਦੀ 25 ਤਰੀਕ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਓਪਨ ਹਾਊਸ ਲਾਉਣ ਜਾ ਰਹੇ ਹਾਂ। ਜੇ ਤੁਸੀਂ ਇੱਥੇ ਦੇਖਣਾ ਚਾਹੁੰਦੇ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ, ਜੇ ਇਹਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ, ਤੇ ਮੈਂ ਤੁਹਾਨੂੰ ਇਹਦੀਆਂ ਪਿਕਚਰਾਂ ਲਿੰਕ ਨਾਲ ਦੀ ਨਾਲ ਹੈਰੀ। ਇਸ ਪੂਰੇ ਮਹੀਨੇ ਦੇ ਵਿੱਚ ਸਿਰਫ 1 ਦਿਨ ਕੋਟੇਜ ਫ੍ਰੀ ਰਹੀ ਹੈ, ਜਿਹੜੇ ਦਿਨ ਫ੍ਰੀ ਰਹੀ ਹੈ ਉਹ ਵੀ ਅਸੀਂ ਹੋਲਡ ਕੀਤਾ, ਉਹ ਦਿਨ ਓਪਨ ਹਾਊਸ ਲਾਉਣ ਜਾ ਰਹੇ ਹਾਂ। ਫੁੱਲੀ ਬੁੱਕਡ ਹੈ, ਪਿਛਲੇ ਸਾਲ ਇਹਨਾਂ ਮਹੀਨਿਆਂ ਦੇ ਵਿੱਚ 18-18 17-17 ਹਜ਼ਾਰ ਡਾਲਰ ਦਾ ਵੀ 1 ਮਹੀਨੇ ਦੀ ਇਨਕਮ ਆਈ ਹੈ। ਇਹ ਕੋਟੇਜ ਲੈਣੀ ਚਾਹੁੰਦੇ ਹੋ 416-265-22-22 416-265-22 ਤੇ ਕਾਲ ਕਰ ਲਿਓ। ਜੇ ਗੱਲਬਾਤ ਕਰੀਏ ਹਰੀ ਘਰਾਂ ਦੀ, ਆਪਣੇ ਕੋਲ ਕੈਲਡਨ ਦੇ ਵਿੱਚ ਇੱਕ ਪ੍ਰੋਪਰਟੀ ਆਈ ਹੈ ਹਰੀ, 80-90 ਏਕੜ ਦਾ ਫਾਰਮ ਹਾਊਸ ਹੈ, ਜਿਹਦੇ ਵਿੱਚ 10-12 ਬੈਡਰੂਮ ਦਾ ਮਕਾਨ ਬਣਿਆ ਹੈ, 50-55 ਏਕੜ ਬਿਲਕੁਲ ਕਲੀਅਰ ਨੇ, 5 ਰੋਡਾਂ ਦੇ ਨਾਲ ਇਹ ਪ੍ਰੋਪਰਟੀ ਦੀ ਐਂਟਰਸ ਹੈ। ਸੋ 5 ਅਲੱਗ ਅਲੱਗ ਲੋਟਾਂ ਦੇ ਵਿੱਚ ਵੀ ਤੁਸੀਂ ਫਿਊਚਰ ਦੇ ਵਿੱਚ ਇਹਨੂੰ ਕਰ ਸਕਦੇ ਹੋ ਅਲੱਗ ਅਲੱਗ। ਇਹ ਜਿਹੜੀ ਪ੍ਰੋਪਰਟੀ ਹੈ ਬਾ ਕਮਾਲ ਹੈ, ਇਹਦੇ ਵਿੱਚ 7 ਕਾਰਗਰਾਜ ਨੇ। ਜੇ ਤੁਸੀਂ ਕੈਲਡਨ ਦੇ ਵਿੱਚ ਇਹ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਫਿਊਚਰ ਵਾਲੇ ਆਉਣ ਵਾਲੇ 413 ਹਾਈਵੇ ਤੋਂ ਸਿਰਫ 5 ਮਿੰਟ ਤੋਂ ਘੱਟ ਦੀ ਡਰਾਈਵ ਦੇ ਉੱਪਰ 416-265-22 ਤੇ ਕਾਲ ਕਰ ਲਿਓ, 416-265-22। ਜੀ ਹਰੀ ਜੀ,
0: ਬਹੁਤ ਸ਼ੁਕਰੀਆ ਗੰਨਾ ਸਾਹਿਬ ਤੁਹਾਡਾ ਚੇਚਾ ਟਾਈਮ ਕੱਢਣ ਦੇ ਲਈ, ਬਹੁਤ ਸ਼ੁਕਰੀਆ, ਧੰਨਵਾਦ। ਸੋ ਗੰਡੋ ਸਾਹਿਬ ਨਾਲ ਗੱਲਬਾਤ ਕਰਨ ਲਈ, ਚਾਹੇ ਮਸਕੋਕਾ ਕੋਟੇਜ ਦੇ ਲਈ ਜਾਂ ਹੋਰ ਪ੍ਰੋਪਰਟੀਆਂ ਦੇ ਲਈ, ਨੰਬਰ ਟੂ ਕਾਲ 416-265-22-22, 416-265-2222, 416-265-2222 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ ਸਰ।

0: ਦੋਸਤੋ ਆ ਸੈਗਮੈਂਟ ਬਹੁਤ ਇੰਪੋਰਟੈਂਟ ਆ, ਸੋ ਜ਼ਰੂਰ ਇਹ ਬੇਨਤੀ ਨੂੰ ਇਹ ਮੈਸੇਜ ਨੂੰ ਬੜੇ ਧਿਆਨ ਨਾਲ ਸੁਣਨਾ, ਕਿਉਂਕਿ ਸਾਡੇ ਨਾਲ ਲਾਈਨ ਦੇ ਉੱਤੇ ਨਾਗਪਾਲ ਸਾਹਿਬ ਨੇ ਅਤੇ ਬੜਾ ਇੰਪੋਰਟੈਂਟ ਮੈਸੇਜ ਆ। 2018 ਤੋਂ ਜਾਂ ਹੋ ਸਕਦਾ ਇਸ ਤੋਂ ਪਹਿਲਾਂ ਤੋਂ, ਨਾਗਪਾਲ ਜੀ ਬੈਟਰ ਦੱਸ ਸਕਦੇ ਨੇ, ਜੋ ਇੱਕ ਗੌਰਮੈਂਟ ਨੇ ਸਕੀਮ ਸੀ ਗ੍ਰਾਂਟ ਦੇ ਰਹੀ ਸੀ ਐਜੂਕੇਸ਼ਨ ਵਾਸਤੇ, ਉਹਦੀ ਇਹ ਲਾਸਟ ਐਂਡ ਫਾਈਨਲ ਕਾਲ ਹੀ ਤੁਸੀਂ ਸਮਝੋ। ਅਤੇ ਇਹ ਮੈਸੇਜ ਤੁਸੀਂ ਬੜੇ ਲੰਮੇ ਟਾਈਮ ਤੋਂ ਸੁਣਦੇ ਆ ਰਹੇ ਸੀ, ਤਾਂ ਇਹ ਹੁਣ ਆਪਣੀ ਚਰਨ ਸੀਮਾ 'ਤੇ ਇਹ ਪਹੁੰਚ ਚੁੱਕੇ ਆ, ਇਹਦੀ ਡੈਡਲਾਈਨਸ ਆ ਚੁੱਕੇ ਨੇ। ਕਿਹੜੀ ਡੈਡਲਾਈਨਸ ਆ, ਕਿੰਨਾ ਕੁ ਸਮਾਂ ਹੈ ਵੀ ਜਾਂ ਨਹੀਂ ਵੀ, ਵੇਲਾ ਹੱਥੋਂ ਲੰਘ ਗਿਆ ਜਾਂ ਹਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਬਣਿਆ, ਕੁਝ ਬਣ ਸਕਦਾ, ਨਾਗਪਾਲ ਜੀ ਤੋਂ ਪੁੱਛਦੇ। ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਥੈਂਕ ਯੂ ਜੀ, ਸਭੀ ਕੋ ਸਤਿ ਸ਼੍ਰੀ ਅਕਾਲ ਜੀ।
0: ਇੱਕ ਵਾਰ ਦੱਸ ਦੋ ਇਹ ਕਿਹੜੀ ਸਕੀਮ ਸੀ, ਕਿਉਂ ਸਰਕਾਰ ਪੈਸੇ ਵੰਡ ਰਹੀ ਸੀ, ਪਹਿਲਾਂ ਤਾਂ ਇਹਦੇ ਬਾਰੇ ਇੱਕ ਵਾਰ ਦੱਸ ਦੋ ਜੀ।
1: ਦੇਖੀਏ ਜੀ, ਹਰ ਚੀਜ਼ ਕਾ ਟਾਈਮ ਹੋਤਾ ਹੈ, ਰੀਅਲ ਇਸਟੇਟ ਕਾ ਵੀ ਟਾਈਮ ਥਾ, ਹਰ ਚੀਜ਼ ਕਾ ਟਾਈਮ ਆਤਾ ਹੈ, ਅਭੀ ਵੀ ਸੀਜ਼ਨ ਚੱਲ ਰਹਾ ਹੈ ਇਸ ਚੀਜ਼ ਕਾ। ਆਪ ਫੰਡਿੰਗ ਹਾਸਿਲ ਕਰੇਂ ਗਵਰਨਮੈਂਟ ਸੇ, ਗਵਰਨਮੈਂਟ ਆਪਕੋ ਲਾਈਕ ਐਜੂਕੇਸ਼ਨ ਕੇ ਪੈਸੇ ਵੀ ਗਵਰਨਮੈਂਟ ਦੇ ਰਹੀ ਹੈ ਆਪਕੇ ਸਕਿੱਲ ਡਿਵੈਲਪਮੈਂਟ ਕੇ, ਸਾਥ ਹੀ ਸਾਥ ਆਪਕੋ ਅਲੱਗ ਸੇ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਆਪਕੇ ਖਾਤੇ ਮੇਂ ਗਵਰਨਮੈਂਟ ਫੰਡਿੰਗ ਡਾਲ ਰਹੀ ਹੈ, ਹਮਾਰੇ ਖਾਤੇ ਮੇਂ ਨਹੀਂ ਡਾਲ ਰਹੀ। ਤੋ ਇਸਮੇਂ ਕੁਛ ਰੈਡ ਫਲੈਗ ਯਾ ਕੋਈ ਕੁਸ਼ਚਨ ਮਾਰਕ ਨਹੀਂ ਹੋਣਾ ਚਾਹੀਏ ਆਪਕੇ ਦਿਮਾਗ ਮੇਂ। ਰਾਈਟ, ਜਬ ਗਵਰਨਮੈਂਟ ਨੇ ਅਭੀ ਅਭੀ ਇਸੀ ਵੀਕ ਕੀ ਹੋਇਆ 900 million ਗਵਰਨਮੈਂਟ 900 million ਯੂਕਰੇਨ ਕੋ ਔਰ ਦੇ ਰਹੀ ਹੈ, ਗਵਰਨਮੈਂਟ ਵਹਾਂ ਪੈਸਾ ਦੇ ਸਕਤੀ ਹੈ, ਆਪਕੋ ਕਿਉਂ ਨਹੀਂ ਦੇ ਸਕਤੀ।
0: ਸੋ ਜਿਹਦੀ ਇਨਕਮ ਫੈਮਿਲੀ ਇਨਕਮ 70,000 ਡਾਲਰ ਜਾਂ ਇਸ ਤੋਂ ਘੱਟ ਆ, ਇੰਗਲਿਸ਼ ਆਉਂਦੀ ਆ, ਪੀ ਆਰ ਅਤੇ ਸਿਟੀਜ਼ਨ ਆ, ਉਹਨਾਂ ਨੂੰ ਸਰਕਾਰ ਚਾਹੁੰਦੀ ਹੈ ਕਿ ਸਪੋਰਟ ਕਰੋ, ਤੁਹਾਡੀ ਇਨਕਮ ਘੱਟ ਆ, ਤੁਸੀਂ ਆਪਣੀ ਸਕਿੱਲ ਵਧਾਓ, ਤੁਸੀਂ ਕੋਈ ਸਟੱਡੀ ਜਿਹੜੀ ਵੀ ਸਟੱਡੀ ਕਰਨਾ ਚਾਹੁੰਦੇ ਹੋ, ਪੀ ਐੱਸ ਡਬਲਿਊ ਪਰਸਨਲ ਸਪੋਰਟ ਵਰਕਰ, ਕੋਈ ਅਰਲੀ ਚਾਈਲਡਹੁੱਡ, ਕੋਈ ਬਿਜਨਸ, ਕੋਈ ਅਕਾਊਂਟਿੰਗ, ਕੋਈ ਵੀ ਕੋਰਸ ਕਰਨਾ ਚਾਹੁੰਦੇ ਹੋ, ਗੌਰਮੈਂਟ ਉਹਦੀ ਫੀਸ ਪੇ ਕਰੂਗੀ, ਤੁਹਾਨੂੰ ਲਿਵਿੰਗ ਐਕਸਪੈਂਸਿਸ ਦੇਊਗੀ, ਤੁਹਾਨੂੰ ਗ੍ਰਾਂਟ ਦਿਓ, ਤੁਹਾਨੂੰ ਆਪਸ਼ਨ ਲੋਨ ਵੀ ਮਿਲੂਗਾ, ਪਰ ਇਹਦੀ ਹੁਣ ਡੈਡਲਾਈਨ ਆ ਗਈ ਜੀ।
1: ਬਿਲਕੁਲ ਜੀ, ਡੈਡਲਾਈਨ ਹੈ ਸਿਰਫ ਨੈਕਸਟ ਵੀਕ ਰਹਿ ਗਿਆ, ਦੈਨ ਗਵਰਨਮੈਂਟ ਗ੍ਰਾਂਟ ਮੇ ਨੈਕਸਟ ਅਕੈਡਮਿਕ ਸੈਸ਼ਨ ਸੇ ਕਟਸ ਕਰ ਰਹੀ ਹੈ, ਲੋਨ ਆਏਗਾ, ਗ੍ਰੋਸ ਇਜ ਸੇਮ। ਆਜ ਅਗਰ ਫੈਮਿਲੀ ਆਫ 4 ਕੋ ਅਪ ਟੂ 80,000 ਕੀ ਫੰਡਿੰਗ ਮਿਲ ਰਹੀ ਹੈ, 40,000 ਗ੍ਰਾਂਟ ਹੈ ਜੋ ਵਾਪਿਸ ਹੀ ਨਹੀਂ ਕਰਨਾ, 40,000 0% ਪੇ ਲੋਨ ਹੈ। ਫੈਮਿਲੀ ਆਫ 2 ਹੈ ਤੋ ਉਨਕੋ ਆ ਰਹਾ ਹੈ, ਰਿਟਾਇਰਡ ਕਪਲ ਇਤਨੇ ਸਾਰੇ ਹਮਾਰੇ ਕਲਾਇੰਟਸ ਹੈ, ਉਨਕੋ ਆਜ ਕੀ ਡੇਟ ਮੇ ਉਨਕੀ ਲਾਈਕ ਆਰਾਮ ਸੇ 45,000 ਕੀ ਫੰਡਿੰਗ ਮਿਲ ਰਹੀ ਹੈ, 25,000 ਗ੍ਰਾਂਟ ਹੈ, ਬਾਕੀ ਰੈਸਟ 0% ਪੇ ਆਪਸ਼ਨਲ ਲੋਨ ਹੈ। ਲੇਕਿਨ ਅਗਰ ਯੇ ਲੋਕ ਮੇਰੇ ਪਾਸ ਇੱਕ ਹਫਤੇ ਬਾਅਦ ਆਏਗੇ, ਮੇਰੇ ਹਾਥ ਘਰ ਕੀ ਖੇਤੀ ਨਹੀਂ, ਗਵਰਨਮੈਂਟ ਕੀ ਪਾਲਿਸੀ ਹੈ, ਮੇਰੇ ਹਾਥ ਮੇਂ ਨਹੀਂ ਹੈ, ਯੇ ਇੱਕ ਹਫਤੇ ਬਾਅਦ ਅਗਰ ਯੇ ਲੋਕ ਐਨਰੋਲ ਕਰੇਂਗੇ ਤੋ ਯੇ ਸਿਰਫ ਲੋਨ ਕੇ ਹੱਕਦਾਰ ਹੋਗੇ, ਗ੍ਰਾਂਟਸ ਨਹੀਂ ਮਿਲੇਗੀ। ਆਜ ਬਹੁਤ ਅੱਛਾ ਟਾਈਮ ਹੈ, ਇਸਮੇ ਲਾਈਕ ਗਵਰਨਮੈਂਟ ਕੀ ਪਾਲਿਸੀ ਤੇ ਬਿਜ਼ਨਸ ਡਿਪੈਂਡ ਕਰਤਾ, ਹਮ ਆਪਕੋ ਪੁਸ਼ ਨਹੀਂ ਕਰ ਰਹੇ ਹੈ, ਆਜ ਹੈ ਤੋ ਹੈ, ਕੱਲ ਨਹੀਂ ਹੈ ਤੋ ਨਹੀਂ ਹੈ। ਤੋ
0: ਕੋਲ ਅੱਜ ਇਹ ਹੁਣ ਆਖਰੀ ਬੈਚ ਹੈ ਜੀ, ਤੇ ਉਹਦੇ ਲਈ ਹਫਤੇ ਦਾ ਸਮਾਂ ਰਹਿ ਗਿਆ ਤਕਰੀਬਨ।
1: ਬਿਲਕੁਲ ਲਾਸਟ ਬੈਚ ਹੈ, ਔਰ ਆਪ ਮਾਰ ਕੇ ਚਲੇ, ਅਭੀ ਵੀ ਹਮ ਆਫਿਸ ਮੇਂ ਬੈਠੇ ਹੈ, ਸਾਰਾ ਸਟਾਫ ਬਿਜ਼ੀ ਹੈ। ਆਜ ਹਮਾਰੇ ਪਾਸ ਟੈਕਸਟ ਡੋਸਾ ਖਾਣੇ ਕਾ ਵੀ ਟਾਈਮ ਨਹੀਂ ਹੈ, ਜਬ ਵੀ ਡੋਸਾ ਖਾਤੇ ਨੀਚੇ ਸੇ ਬਿਲਡਿੰਗ ਮੇਂ 3 bell ਬਜ ਜਾਤੀ ਹੈ
0: ਕਿ ਹਮ ਆਲ ਕਲਾਇੰਟ ਆਉਂਦੇ ਹਨ। ਕਿੱਥੋਂ ਮੰਗਾਨੇ ਡੋਸਾ ਹੈ
1: ਇਹ? ਗੁੱਡ ਲਕਸ਼ਮੀ ਜੀ, ਬੜਾ ਅੱਛਾ ਮਾਕਾ।
0: ਵੈਰੀ ਗੁੱਡ, ਵੈਰੀ ਗੁੱਡ। ਤੇ 437-264-3175 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ ਨਾਗਪਾਲ ਸਾਹਿਬ ਨਾਲ। ਅੱਛਾ ਇਹ ਦੱਸੋ, ਜਿਹੜਾ ਇਹ ਹੁਣ ਆਖਰੀ ਕਾਲ ਹੀ ਆ ਜੀ, ਅਸੀਂ ਤੁਹਾਨੂੰ ਕਾਲ ਕਰਦੇ ਹਾਂ, ਤੁਸੀਂ ਇੱਕ ਵਾਰ ਸਾਨੂੰ ਓਵਰ ਦਾ ਕਾਲ ਦੱਸ ਦਿੰਦੇ ਹੋ ਕਿ ਭਾਈ ਤੁਸੀਂ ਐਲੀਜੀਬਲ ਹੋ ਤੇ ਕਿੰਨੀ ਫੰਡਿੰਗ ਲਈ ਐਲੀਜੀਬਲ ਹੋ, ਸੋ ਇਸ ਤੋਂ ਬਾਅਦ ਇਹ ਹਫਤੇ ਦੇ ਵਿੱਚ ਅਪਲਾਈ ਹੋ ਜਾਊਗਾ।
1: ਬਿਲਕੁਲ ਜੀ, ਅਗਰ ਆਪ ਹਮੇ ਵੈਡਨਸਡੇ ਤੱਕ ਕਾਲ ਕਰੇਂਗੇ ਤਬ ਤੋ ਹੋ ਜਾਏਗਾ।
0: ਓਕੇ,
1: ਉਸਕੇ ਬਾਅਦ ਤੁਹਾਡੇ ਪਾਸ ਫਾਈਲ ਜਿੱਤਨੀ ਹੈ, ਮੈਂ ਉਨ ਪੇ ਕੰਮ ਕਰਨਾ ਜੋ ਪਹਿਲੇ ਕਲਾਇੰਟ
0: ਸੀ। ਤੇ ਇਹਦੇ ਲਈ ਕਿੰਨੇ ਕੁ ਡਾਕੂਮੈਂਟ ਚਾਹੀਦੇ ਨੇ ਜੀ ਅਪਲਾਈ ਕਰਨ?
1: ਹਾਂਜੀ, ਆਪਕੇ ਪਾਸ ਆਪਕਾ ਨੋਟਿਸ ਆਫ ਅਸੈਸਮੈਂਟ ਲੱਗਤਾ ਹੈ, ਆਪਕੇ ਬੱਚੋ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ। ਸਿੰਗਲ ਬੰਦੇ ਕੋ ਫਾਇਦਾ ਨਹੀਂ ਹੈ, ਉਨਕੋ ਸਿਰਫ ਲੋਨ ਆਤਾ ਹੈ। ਆਪਕੀ ਏਜ ਚਾਹੇ 75 ਹੈ, ਚਾਹੇ ਆਪ 30 ਈਅਰਸ ਕੇ, ਚਾਹੇ ਪੈਨਸ਼ਨ ਪੇ ਹੈ, ਆਪ ਐਲੀਜੀਬਲ ਹੈ। ਸੈਲਫ ਇੰਪਲੋਇਡ ਲੋਕੋ ਕੋ ਜ਼ਿਆਦਾ ਫਾਇਦਾ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ ਕੋ 30,000 to 100,000 ਫੰਡਿੰਗ, ਜਿਸਕਾ ਮੇਜਰ ਪੋਰਸ਼ਨ, ਹਾਫ ਪੋਰਸ਼ਨ ਤੋ ਗ੍ਰਾਂਟਸ ਹੈ, ਕਹੀਂ ਵੀ ਆਪ ਇਸ ਪੈਸੇ ਕੋ ਯੂਜ਼ ਕਰ ਸਕਤੇ ਹੈ। ਕਾਲ ਕਰੇ, ਅਸੈਸਮੈਂਟ ਕਰਾਏ, ਆਜ ਆਪਕੇ ਲਈ ਸੁਨਹਿਰਾ ਟਾਈਮ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਖਾਤੇ ਮੇਂ ਆਪਕੇ ਪੈਸੇ ਆਤੇ, ਹਮਾਰੇ ਖਾਤੇ ਮੇਂ ਨਹੀਂ ਆਤੇ।
0: 437-264-3175 ਇੱਕ ਵਾਰੀ ਸਮਝਾ ਦੋ, ਜੇ ਕੋਈ ਮੈਟਰਨਿਟੀ ਲੀਵ ਤੇ ਆ ਤੇ ਸਾਡੀ ਭੈਣ ਮੈਟਰਨਿਟੀ ਲੀਵ ਤੇ ਆ ਤੇ ਜਿਹੜੇ ਭਾਅ ਜੀ ਨੇ ਉਹਨਾਂ ਦਾ ਇਨਕਮ ਬਿਜ਼ਨਸ ਆ, ਚਾਹੇ ਊਬਰ ਆ, ਚਾਹੇ ਟਰੱਕ ਡਰਾਈਵਰ ਨੇ, ਜਾਂ ਕੋਈ ਬਿਜ਼ਨਸ ਆ, ਇਨਕਮ ਉਹਨਾਂ ਦੀ ਰਲਾ ਮਿਲਾ ਕੇ ਘੱਟ ਹੀ ਬਣਦੀ ਆ, ਉਹ ਵੀ ਐਲੀਜੀਬਲ ਨੇ? ਪੈਨਸ਼ਨ ਵਾਲੇ ਜਿਹੜੇ ਪੈਨਸ਼ਨ ਤੇ ਨੇ, ਹੁਣ ਜੇ ਕੋਈ ਹਸਬੈਂਡ ਵਾਈਫ ਪੈਨਸ਼ਨ ਤੇ ਨੇ, ਉਹਨਾਂ ਦੀ ਇਨਕਮ ਤਾਂ 70,000 ਡਾਲਰ ਤੋਂ ਘੱਟ ਨਹੀਂ ਹੀ ਆ, ਕਿ ਉਹ ਵੀ ਐਲੀਜੀਬਲ ਨੇ, ਕਿ ਸਿੰਗਲ ਮਦਰ ਵੀ ਐਲੀਜੀਬਲ ਨੇ, ਉਹ ਵੀ ਫੈਮਿਲੀ ਕਾਊਂਟ ਹੁੰਦਾ?
1: ਯੈਸ, ਸਿੰਗਲ ਮਦਰ ਵੀ ਫੈਮਿਲੀ ਕਾਊਂਟ ਹੋਤਾ ਹੈ, ਰਿਟਾਇਰਡ ਕਪਲ ਵੀ ਬਹੁਤ ਲਾਈਕ ਦੇ ਹਮੇ ਕਹਤੇ ਕਿ ਹਮ ਪਹਿਲੇ ਤਾਸ਼ ਖੇਲ ਕੇ ਟਾਈਮ ਪਾਸ ਕਰਤੇ ਥੇ, ਅਬ ਹਮ ਸਕਿਲ ਡਿਵੈਲਪ ਕਰ ਰਹੇ ਹੈਂ, ਆਸਾਨ ਸੇ ਕੋਰਸ ਕਰ ਰਹੇ ਹੈਂ, ਫੁਲੀ ਆਨਲਾਈਨ ਘਰ ਕੇ ਕੰਫਰਟ ਸੇ ਕਰ ਰਹੇ, ਕਹੀਂ ਨਹੀਂ ਜਾਣਾ ਆਪਨੇ, ਔਰ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ ਸਰ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਆਸਾਨ ਸੇ ਕੋਰਸਿਸ ਹੈ, 8 ਸਾਲ ਸੇ ਬਿਜ਼ਨਸ ਮੇ ਹੈ, ਬਹੁਤ ਲੋਕੋ ਕੋ ਆਲਰੇਡੀ ਅਸਿਸਟ ਕਰ ਚੁੱਕੇ, ਆਪਸੇ ਐਕਸਪੈਰੀਮੈਂਟ ਨਹੀਂ ਕਰ ਰਹੇ, ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਜ ਲਾਈਕ ਬੜਾ ਅੱਛਾ ਟਾਈਮ ਹੈ ਯੇ, ਇਸਕੇ ਬਾਅਦ ਆਪਕੋ ਅਪਰਚੁਨਿਟੀ ਫਿਰ ਸੇ ਕਭੀ ਨਹੀਂ ਮਿਲੇਗੀ, ਮੈਂ ਲਿਖ ਕੇ ਦੇ ਰਹਾ ਹੂੰ, ਆਜ ਹੈ ਪਾਲਿਸੀ ਗਵਰਨਮੈਂਟ ਕੀ ਫੇਵਰੇਬਲ ਤੋ ਹੈ, ਐਨਰੋਲ ਕਰੇ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, 30 to 100,000 ਕੀ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ, ਕੋਈ ਮਿੱਠੀ ਬਾਤ ਨਹੀਂ, ਕੋਈ ਚਲਾਕੀ ਨਹੀਂ ਹੈ।
0: ਸੋ ਇਹਦੇ ਵਿੱਚ ਡਾਇਰੈਕਟ ਗਵਰਨਮੈਂਟ ਤੋਂ ਜਿਹੜੀ ਪੇਮੈਂਟ ਆ ਉਹ ਪਰਿਵਾਰ ਦੇ ਖਾਤੇ ਚ ਜਾਊਗੀ, ਤੇ ਤੁਹਾਡੀ ਫੀਸ ਕਿੰਨੀ ਹੈ, ਤੁਹਾਡਾ ਫਾਇਦਾ ਕਿੰਨਾ ਖਾ?
1: ਬਿਲਕੁਲ ਜੀ, ਅਬ ਜੈਸੇ ਆਪ ਮੰਨ ਕੇ ਚਲੋ, ਆਜ ਲਾਈਕ ਲਾਸਟ ਵੀਕ 28 ਬੰਦੋ ਕੇ ਖਾਤੋਂ ਮੇ ਫੰਡਿੰਗ ਗਿਰੀ ਹੈ ਟੋਟਲ, ਸੈਟਰਡੇ ਕੋ ਹਮਾਰਾ ਯਹੀ ਕਾਮ ਹੈ, ਹਮ ਸਬਕੋ ਫੋਨ ਲਗਾਤਾ ਮੇਰਾ ਸਟਾਫ, ਹਮਾਰੀ ਕਿਤਨੀ ਫੀਸ ਬੋਲਤੇ ਹਮ, $199 ਯਾ $499, ਉਹ ਲੋਕ ਹਮੇ $199 ਕੀ ਜਗ੍ਹਾ 200 ਦੇਤੇ ਹੈ, $499 ਕੀ ਜਗ੍ਹਾ 500 ਦੇਤੇ, ਬਿਨਾਂ ਕਹਤੇ ਹੋਏ ਸਾਥ ਬਲੈਸਿੰਗ ਵੀ ਦੇਤੇ ਹੈ, ਵਨ ਟਾਈਮ ਫੀਸ ਹੈ, ਕੋਈ ਕੈਚ ਨਹੀਂ ਹੈ, ਕਾਮ ਹੋਣੇ ਕੇ ਬਾਅਦ ਫੰਡਿੰਗ ਆਪਕੇ ਖਾਤੇ ਮੇ ਆ ਰਹੀ ਹੈ, ਆਪਕੀ ਇਮਾਨਦਾਰੀ ਡਿਪੈਂਡ ਹੈ, ਕੁਛ ਲੋਕ ਫੋਨ ਵੀ ਨਹੀਂ ਉਠਾਤੇ ਮਾਰਾ ਕਾਮ ਹੋਣੇ ਕੇ ਬਾਅਦ, ਹੈ ਨਾ, ਤੋ ਇਸਮੇ ਆਪਕਾ ਨੁਕਸਾਨ,
0: ਤੁਹਾਡੀ ਫੀਸ ਬਸ 200 ਜਾਂ 199 ਜਾਂ 499 ਹੈ, ਤੇ ਉਹ ਜਦੋਂ ਪੈਸੇ ਆ ਗਏ ਇਦੋਂ ਬਾਅਦ ਚ ਦੇਣੀ ਹੈ?
1: ਬਿਲਕੁਲ ਜੀ, ਬਿਲਕੁਲ ਜੀ, ਹਮ ਪੈਸੇ ਪਹਿਲੇ ਲੇਤੇ ਨਹੀਂ ਕਿਸੇ ਸੇ, ਹਮੇ ਛੋਤੀ ਪੇ ਬਹੁਤ ਚਾਹੀਏ ਨਹੀਂ ਆਪਣੇ, ਔਰ ਕਾਮ ਹੋਣੇ ਕੇ ਬਾਅਦ ਲੋਕ ਦੇ ਰਹੇ ਥੇ ਜ਼ਿਆਦਾਤਰ, ਕੁਛ ਲੋਕ ਥੋੜਾ ਸਾ ਚੇਂਜ ਆਤੇ ਹੈ, ਬਟ ਹਾਂ, ਐਵਰੀਬਡੀ ਇਜ਼ ਵੈਰੀ ਗੁੱਡ, ਪੀਪਲ ਆਰ ਵੈਰੀ ਗੁੱਡ, ਬਾਅਦ ਮੇ ਹਮ ਲਗਾਮ ਰੱਖਤੇ ਹੈ ਲੋਕੋ ਕੇ ਹੱਥ ਮੇ, ਹਮ ਵੋਲਿਊਮ ਮੇ ਕਾਮ ਕਰਤੇ, ਅਗਰ ਹਮਨੇ ਪਰਸੈਂਟੇਜ ਕੋਈ ਕਮਿਸ਼ਨ ਲੈਣੀ ਹੋਤੀ ਨਾ, ਹਮਾਰੇ ਮਹੀਨੇ ਕੇ ਹਮੇ ਚਾਰ ਲੈਣੇ ਬਹੁਤ ਥੇ, ਹਮਾਰਾ ਖਸਾ ਅੱਛਾ ਚਲਦਾ ਥਾ।
0: ਤੇ ਇੱਕ ਇਹ ਦੱਸਿਓ, ਜਿਵੇਂ ਤੁਸੀਂ ਕਹਿੰਦੇ ਇਨਕਮ ਜੇ 70,000 ਆ, ਕਿਸੇ ਦੀ 50,000 ਆ, ਕਈਆਂ ਦੀ 40,000 ਆ, 30,000 ਆ, ਉਹਦੇ ਨਾਲ ਕੀ ਫੰਡਿੰਗ ਤੇ ਅਸਰ ਪੈਂਦਾ? ਨੰਬਰ 2, ਬੱਚੇ ਆ ਕਿਸੇ ਦੇ 1 ਆ, 2 ਆ, 3 ਆ, 4 ਆ, ਕੀ ਇਹਦੇ ਨਾਲ ਵੀ ਫੰਡਿੰਗ ਤੇ ਕੋਈ ਅਸਰ ਪੈਂਦਾ?
1: ਬਿਲਕੁਲ ਜੀ, ਫੰਡਿੰਗ ਤੇ ਫਰਕ ਪੜਤਾ ਹੈ, ਆਪਕੀ ਇਨਕਮ ਜਿਤਨੀ ਕਮ ਹੈ, 2024 ਕਾ ਨੋਟਿਸ ਆਫ ਅਸੈਸਮੈਂਟ ਅਭੀ ਗਵਰਨਮੈਂਟ ਦੇਖ ਰਹੀ ਹੈ, ਕਿਉਂ ਅਭੀ ਅਕੈਡਮਿਕ ਸੈਸ਼ਨ ਚੱਲ ਰਿਹਾ ਹੈ, 25-26 ਕਾ, ਇਸਮੇ 24 ਕਾ ਐਨਏ ਦੇਖਾ ਜਾਤਾ ਹੈ, 1 ਅਗਸਤ ਕੇ ਬਾਅਦ 2025 ਕਾ ਐਨਏ ਦੇਖਾ ਜਾਏਗਾ, ਓਕੇ, ਤੋ ਇਸਮੇ ਜਿਤਨੀ ਆਪਕੀ ਇਨਕਮ ਕਮ ਹੈ ਫੈਮਿਲੀ ਕੀ, ਕਿਸਕੀ ਕਮ ਹੋਤੀ ਹੈ, ਸੈਲਫ ਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ, ਹਾਊਸ ਵਾਈਫ, ਇਨ ਲੋਕੋ ਕੋ ਜ਼ਿਆਦਾ ਬੈਨੀਫਿਟ ਹੈ, ਯਹਾਂ ਪੇ ਗਵਰਨਮੈਂਟ ਫੰਡਿੰਗ ਕਰ ਰਹੀ ਹੈ, ਬੈਂਕ ਨਹੀਂ ਕਰ ਰਹਾ ਆਪਕੋ, ਜਿਤਨੀ ਇਨਕਮ ਕਮ ਹੈ ਔਰ ਜਿਤਨਾ ਫੈਮਿਲੀ ਸਾਈਜ਼ ਆਪਕਾ ਜ਼ਿਆਦਾ ਹੈ, ਬੱਚੇ ਜ਼ਿਆਦਾ ਹੈ, ਔਰ ਬੱਚੇ ਅਗਰ ਆਪਕੇ ਯੇ ਨਹੀਂ ਕਿ ਆਜ ਹੀ ਪੈਦਾ ਹੋਏ ਹੈ, ਅਗਰ ਆਪਕੇ ਬੱਚੇ ਯੂਨੀਵਰਸਿਟੀ ਕਾਲਜ ਮੇ ਹੈ, ਦੇਰ ਕਾਊਂਟਡ ਐਸ ਡਿਪੈਂਡੈਂਟਸ, ਫੈਮਿਲੀ ਆਫ 5 ਕੋ, ਅਗਰ 3 ਬੱਚੇ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਕੋਰਸ ਕਰਤੇ ਹੈ, ਆਸਾਨ ਸੇ $100,000 ਉਨਕੇ ਖਾਤੇ ਮੇ ਆਤਾ, ਜਿਸ ਮੇ ਸੇ 50,000 ਗ੍ਰਾਂਟ ਹੈ, 50,000 0% ਪੇ ਲੋਨ ਹੈ, ਬਿਨਾਂ ਕ੍ਰੈਡਿਟ ਚੈੱਕ ਕੇ, ਜੋ ਕਿ ਆਪ 1.5 ਸਾਲ ਬਾਅਦ ਲੁਟਾਨਾ, ਆਸਾਨ ਸੀ ਕਿਸ਼ਤੋਂ ਮੇ ਸਟਾਰਟ ਕਰਤੇ ਹੈ, 1.5 ਸਾਲ ਬਾਅਦ ਵੀ ਵਿਆਜ 2.5% ਸਾਲ ਕਾ, ਜੋ ਕਹੀਂ ਨਹੀਂ ਮਿਲਤਾ।
0: 437-264-3175 ਦੋਸਤੋ, ਆਖਰੀ ਬੈਚ, ਇਸ ਤੋਂ ਬਾਅਦ ਜਿਹੜੀ ਗ੍ਰਾਂਟ ਦੇ ਰਹੀ ਹੈ ਸਰਕਾਰ ਉਹ ਬੰਦ ਹੋ ਜੂ, ਕੱਲਾ ਲੋਨ ਰਹਿ ਜੂਗਾ। ਸੋ ਤੁਸੀਂ ਆਪਣੀ ਸਕਿੱਲ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰੋ, ਤਾਂ ਗੌਰਮੈਂਟ ਨੇ ਤੁਹਾਡੇ ਖਾਤੇ 'ਚ ਪੈਸੇ ਪਾਉਣੇ ਆ, ਲੋਨ ਵੀ ਜਿਹੜਾ ਤੁਸੀਂ ਲੈ ਸਕਦੇ ਹੋ, ਅਤੇ ਇਸ ਤੋਂ ਬਾਅਦ ਜਦੋਂ ਤੁਹਾਡੇ ਖਾਤੇ ਪੈਸੇ ਆ ਗਏ, ਇਹਨਾਂ ਨੂੰ 199 ਜਾਂ 499 ਡਿਪੈਂਡ ਪਾਉਣ ਯੋਰ ਕੇਸ ਤੁਸੀਂ ਦੇ ਸਕਦੇ ਹੋ। ਨੰਬਰ ਟੂ ਕਾਲ 437-264-3175। ਅੱਛਾ, ਲੋਨ ਬਾਰੇ ਇੱਕ ਵਾਰ ਦੱਸ ਦਿਓ ਜੀ, ਲੋਨ ਦੀਆਂ ਕੀ ਟਰਮ ਐਂਡ ਕੰਡੀਸ਼ਨ ਨੇ?
1: ਲੋਨ 1 ਸਾਲ ਤੱਕ 0% ਪੇ ਹੈ, 1.5 ਸਾਲ ਬਾਅਦ ਉਡਾਉਣਾ ਸਟਾਰਟ ਕਰਨਾ ਹੈ, ਸ਼ੁਰੂ ਮੇ ਲਾਈਕ 0%, ਬਾਅਦ ਮੇ 2.5% ਸਾਲ ਕਾ ਵਿਆਜ, ਔਰ ਲੋਨ ਆਪਸ਼ਨਲ ਹੈ, ਆਫਿਸ ਅਗਰ ਆਪ ਲੋਕ ਆਫਿਸ ਆਤੇ ਹੈ, ਲੋਨ ਵੀ ਲੇਤੇ, ਕਿਉਂਕਿ ਵੋ 0% ਪੇ, ਆਪਕਾ ਗਾੜੀ ਕਾ ਲੋਨ ਵੀ 8% ਪੇ ਹੋਗਾ, ਇਸ ਲਈ ਕੋਈ ਕੈਚ ਨਹੀਂ ਹੈ ਜੀ, ਕੁਛ ਹਿਡਨ ਨਹੀਂ ਹੈ, ਕੋਈ ਚਲਾਕੀ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, ਆਈਏ ਆਫਿਸ, ਪ੍ਰੋਪਰ ਆਫਿਸ ਹੈ, 1,000 square feet ਕਾ, ਸਾਥ ਬੰਦੇ ਆਪਕੇ ਲਈ ਕਾਮ ਕਰ ਰਹੇ ਹੈ, 8 ਸਾਲ ਹੋ ਗਏ ਹੈ, ਬਾਲ ਸਫੇਦ ਹੋ ਗਏ, ਕਰਤੇ ਹੋਏ, ਕੋਈ ਨਯਾ ਕਾਮ ਨਹੀਂ ਹਮਾਰੇ ਲਈ।
0: 437-264-3175 437-264-3175 ਤੇ ਅਖੀਰ ਦੇ ਵਿੱਚ ਇਹ ਦੱਸ ਦਿਓ, ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕਾਫੀ ਕਲਾਇੰਟ ਜਿਹੜੇ ਸੀਨੀਅਰ ਸਿਟੀਜ਼ਨ ਵੀ ਨੇ, 40+ ਨੇ, ਤੇ ਇੰਗਲਿਸ਼ ਕਈਆਂ ਨੂੰ ਵਧੀਆ ਆਉਂਦੀ ਹੈ, ਕਈਆਂ ਨੂੰ ਠੀਕ ਠੀਕ ਆਉਂਦੀ ਹੈ, ਤੇ ਜੇ ਉਹ ਇਹ ਕੋਰਸ ਲੈਂਦੇ ਨੇ ਕੀ ਈਜ਼ੀ ਪਾਸ ਹੋ ਜਾਣਗੇ?
1: ਬਿਲਕੁਲ ਜੀ, ਗਰੰਟੀ ਲੈਤੇ ਹਮ, ਹਮਾਰੇ ਪਾਸ 8 ਕੋਰਸ ਹੈ ਸਿਰਫ, ਅਗਰ ਆਪ ਬੋਲੋਗੇ ਮੁਝੇ ਯੇ ਕਰਨਾ, ਮਲੀ ਮੈਂ ਹੱਥ ਖੜੇ ਕਰ ਦੇਂਗੇ, ਆਪ ਭਾਰਤ ਕੇ ਔਰ ਸੇ ਕਰ ਲੇ, ਹਮ ਵਹੀਂ ਕਰਾ ਰਹੇ ਹੈਂ ਕੋਰਸ, ਜਹਾਂ ਪਾਸ ਹੋ ਜਾਏਂਗੇ, ਹੈ ਨਾ, ਹਮ ਆਪਕੇ ਹਿਸਾਬ ਸੇ ਨਹੀਂ ਚੱਲੇਂਗੇ, ਹਮੇ ਪਤਾ ਮੈਂ ਕੈਸੇ ਕਾਮ ਕਰਨਾ ਹੈ, ਆਪਕੋ ਆਪਸ਼ਨ ਦੇਂਗੇ, ਆਪ ਯੇ ਕੋਰਸ ਕਰੇ, ਆਸਾਨ ਸੇ ਹੈ, ਸਕਿੱਲ ਵੀ ਸਿੱਖ ਰਹੇ ਹੈ, ਆਪ ਆਰਾਮ ਸੇ ਪਾਸ ਹੋ ਜਾਏਂਗੇ, ਰਾਈਟ, ਆਪਕੇ ਉੱਪਰ ਜ਼ਿੰਮੇਦਾਰੀ ਪਹਿਲੀ
0: ਬਾਅਦ ਪੇਪਰ ਵੀ ਹੁੰਦਾ ਕੋਈ ਜੀ,
1: असाइनमेंट है, पेपर है ही नहीं, एग्जामिनेशन नहीं है।
0: ओके
1: हाँ जी, तो
0: अटेंडेंस होनी चाहिए या असाइनमेंट्स ने?
1: बिल्कुल जी, अटेंडेंस 75% होनी चाहिए।
0: आपने क्लासेस जिहड़ियां ऑनलाइन ने घरे बैठे?
1: बिल्कुल जी, आसान से कोर्स है मैनेजमेंट के, फुली ऑनलाइन, 3 घंटे आपने मंडे टू फ्राइडे क्लास लगानी है, अटेंडेंस होनी चाहिए आपकी।
0: कितने घंटे दिन च?
1: 3 hours a day, that's it. 3 का 2.5 हो सकता है, 3 का 3 घंटे 5 मिनट नहीं होगा।
0: सो दोस्तों कहने का भाव, जे तुहाडी इनकम $70 तो घट आ, इंग्लिश आउंदी आ, तुसी पीआर जां सिटीजन हो, तां गवर्नमेंट कहिंदी है कि तुसी अज स्किल नूं वधा सकदे हो, तुसी कोर्सेज करो, जो इन्हां इह तुहानूं कॉल कर लिओ, इन्हां कोल डिटेल दस देणगे किहड़े किहड़े कोर्स ने, तुसी उहनां च कोई कोर्स करो, सौखे जिहे कोर्स ने, एंड उदो अप्रूव होने ते तुहाडे खाते च जिहड़ी ग्रांट एंड लोन आ जाएगा। इस तों बाद इन्हां नूं ਤੁਹਾਡੀ ਫੀਸ ਕੰਮ ਹੋਣ ਤੋਂ ਬਾਅਦ 199 ਜਾਂ 499 ਵਧੇਰੇ ਜਾਣਕਾਰੀ ਲਈ ਤੁਹਾਡਾ ਕੋਈ ਹੋਰ ਕੁਐਸਚਨ ਰਹਿ ਗਿਆ ਹੋਵੇ ਤਾਂ ਕਾਲ ਕਰ ਲਓ 437-264-3175 437-264-3175 437-264-3175 437-264-3175 437-264-3175 बहुत शुक्रिया जी, धन्यवाद।
1: Thank you.
0: Thank you, sir.

0: ਦੋਸਤੋ, ਸਾਡੀ ਕਈ ਵਾਰ ਜਦੋਂ ਟਾਕ ਸ਼ੋਅ ਕਰਦੇ ਹਾਂ ਤੇ ਬਹੁਤੇ ਲੋਕਾਂ ਨੂੰ ਇੱਕ ਚਾਅ, ਉਹ ਹਰ ਕਿਸੇ ਦਾ ਚਾਅ ਹੁੰਦਾ ਘੁੰਮਣ ਫਿਰਨ ਦਾ। ਉਹ ਸਾਡੀਆਂ ਭੈਣਾਂ ਨੂੰ ਚਾਅ ਹੁੰਦਾ, ਉਹ ਕਹਿੰਦੇ ਚਾਹੇ ਸਾਨੂੰ ਵਾਲਮਾਰਟ ਹੀ ਘੁੰਮਾ ਲਓ, ਸਾਨੂੰ ਘੁੰਮਾ ਲਓ। ਪਰ ਜ਼ਿਆਦਾਤਰ ਜਦੋਂ ਬੰਦਾ ਫੈਮਿਲੀ 'ਚ ਬੈਠਦਾ, ਬੱਚੇ ਹੁੰਦੇ ਨੇ, ਉਹਨਾਂ ਨੂੰ ਚਾਅ ਹੁੰਦਾ ਕਿ ਭਾਈ ਸਾਨੂੰ ਚਾਹੇ ਤੁਸੀਂ ਬੈਂਫ ਵਗੈਰਾ ਤੁਸੀਂ ਕੋਈ ਹੋਰ ਸੂਬੇ 'ਚ ਲੈ ਜਾਓ, ਫਿਰ ਸਾਨੂੰ ਗੁਆਂਢੀ ਮੁਲਕ ਘੁਮਾਓ। ਅਸੀਂ ਕਿਊਬਾ ਜਾਣਾ ਚਾਹੁੰਦੇ ਹਾਂ, ਅਸੀਂ ਮੈਕਸੀਕੋ ਜਾਣਾ ਚਾਹੁੰਦੇ ਹਾਂ, ਕਈ ਵਾਰ ਆਸਟ੍ਰੇਲੀਆ, ਨਿਊਜ਼ੀਲੈਂਡ ਜਾਣਾ ਚਾਹੁੰਦੇ। ਕਈ ਵਾਰ ਬੰਦਾ ਕਹਿੰਦਾ ਕਿ ਹਜੇ ਉਨੇ ਪੈਸੇ ਨਹੀਂ, ਮੈਂ ਇੰਡੀਆ ਹੀ ਜਾਣਾ। ਕਈ ਵਾਰ ਬੰਦਾ ਕਹਿੰਦਾ ਕਿ ਚਲੋ ਦੁਬਈ ਜਾ ਕੇ ਆਈਏ। ਸੋ ਜੇ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ, ਤੁਸੀਂ ਦੁਨੀਆ ਘੁੰਮਣੀ ਚਾਹੁੰਦੇ ਹੋ, ਤੁਸੀਂ ਚਾਹੇ ਆਪਣੇ ਪੇਕੇ ਪਿੰਡ ਭਾਰਤ, ਇੰਡੀਆ, ਪੰਜਾਬ ਦੇ ਵਿੱਚ ਜਾਣਾ ਚਾਹੁੰਦੇ ਹੋ, ਤੁਸੀਂ ਰਾਹ 'ਚ ਜਾਂਦੇ ਜਾਂਦੇ ਵੀ ਪਲੈਨ ਕਰ ਸਕਦੇ ਹੋ। ਇਹਦੇ ਵਿੱਚ ਨਾ ਕਟਾਰੀਆ ਸਾਹਿਬ ਨੇ ਬੜਾ ਸਮਝਾਇਆ ਸੀ ਕਿ ਜਦੋਂ ਬੰਦੇ ਨੇ ਘੁੰਮਣਾ ਫਿਰਨਾ ਵੀ ਆ, ਇਹਨੂੰ ਇੱਕ ਸਮਾਰਟ ਤਰੀਕੇ ਦੇ ਨਾਲ ਪਲੈਨ ਕੀਤਾ ਜਾ ਸਕਦਾ। ਬਹੁਤ ਵਾਰ ਅਜਿਹੇ ਹੁੰਦੇ ਨੇ ਕਿ ਭਾਈ ਓਕੇ ਮੈਂ ਆਹ ਜਗ੍ਹਾ 'ਤੇ ਜਾਣਾ, ਮੈਂ ਵਾਇਆ ਆਹ ਮੁਲਕ ਦੇ ਵਿੱਚ ਦੀ ਸਟੋਪ ਲੈ ਕੇ ਚਲੇ ਜਾਂਦਾ ਅਤੇ ਇਸ ਤੋਂ ਬਾਅਦ ਉੱਥੇ ਹਫ਼ਤਾ ਖੰਡ ਘੁੰਮ ਲਾਂਗੇ, ਇਸ ਤੋਂ ਬਾਅਦ ਇੰਡੀਆ ਦਾ ਟ੍ਰਿਪ ਵੀ ਹੋ ਜੂਗਾ। ਇੱਦਾਂ ਦੇ ਟ੍ਰਿਪ ਬਹੁਤ ਪਰਿਵਾਰ ਪਲੈਨ ਕਰਦੇ ਨੇ ਅਤੇ ਇਹਦੇ ਵਿੱਚ ਕਟਾਰੀਆ ਸਾਹਿਬ ਹੈਲਪ ਕਰਦੇ ਨੇ। ਤੁਹਾਨੂੰ ਕੰਟਰੀ ਦਾ ਵੀਜ਼ਾ, ਤੁਹਾਨੂੰ ਟਰੈਵਲ ਪੈਕੇਜ, ਤੁਹਾਨੂੰ ਏਅਰਲਾਈਨਾਂ ਦੀਆਂ ਟਿਕਟਾਂ, ਤੁਹਾਡੀ ਫੈਮਿਲੀ ਦਾ ਜੇ ਆਪਾਂ ਓਵਰਆਲ ਦੇਖੀਏ, ਤੁਹਾਡਾ ਜੇ 4 ਬੰਦਿਆਂ ਦੀ ਫੈਮਿਲੀ ਹੈ ਤਾਂ ਤੁਹਾਡਾ $4,000-$5,000 ਸੇਵ ਹੋ ਜਾਂਦਾ ਜੇ ਤੁਸੀਂ ਬੈਟਰ ਤਰੀਕੇ ਨਾਲ ਪਲੈਨ ਕਰੋਗੇ। ਕਟਾਰੀਆ ਸਾਹਿਬ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
1: ਸਤਿ ਸ਼੍ਰੀ ਅਕਾਲ ਹੈਰੀ ਸਾਹਿਬ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਕਟਾਰੀਆ ਸਾਹਿਬ, ਜਿਵੇਂ ਆਪਾਂ ਕਿਸੇ ਨੇ ਫੋਰ ਐਗਜ਼ਾਮਪਲ ਦੁਬਈ ਘੁੰਮਣਾ, ਹੁਣ ਉਰੋਂ ਸਪੈਸ਼ਲ ਜਾਂਦੇ ਹਾਂ, ਦੁਬਈ 4 ਜਾਣੇ ਜਾਣਗੇ, 4 ਆਉਣਗੇ, ਕਈ ਵਾਰ ਟੂ ਐਕਸਪੈਂਸਿਵ ਬੰਦਾ ਕਹਿੰਦਾ ਯਾਰ ਕਿ ਮੇਰੇ ਬਜਟ ਤੋਂ ਬਾਹਰ ਜਾਊ, ਫਿਰ ਤੁਸੀਂ ਜੋ ਦੱਸਦੇ ਹੋ ਕਿ ਭਾਈ ਜਦੋਂ ਤੁਸੀਂ ਇੰਡੀਆ ਜਾਣਾ, ਮੰਨ ਲਓ ਇਹ ਅਕਤੂਬਰ ਨਵੰਬਰ ਦੇ ਵਿੱਚ ਤੁਸੀਂ ਇੰਡੀਆ ਦਾ ਟ੍ਰਿਪ ਪਲੈਨ ਕਰ ਰਹੇ ਹੋ, ਤੁਸੀਂ ਜਾਣ ਦੇ ਟਾਈਮ ਜਾਂ ਆਉਣ ਦੇ ਟਾਈਮ ਦੁਬਈ ਸਟੋਪ ਲੈ ਕੇ ਚੱਲ ਜਾਓ, ਅਤੇ ਉਹਦੇ ਵਿੱਚ ਤੁਹਾਨੂੰ ਬੜਾ ਈਜ਼ੀ ਮੈਨੇਜ ਹੋ ਜਾਂਦਾ। ਉਹਦੇ ਬਾਰੇ ਸਮਝਾਓ ਕਿ ਏਅਰਲਾਈਨ ਦੀ ਟਿਕਟ ਜੇ ਆਪਾਂ ਦੁਬਈ ਸਟੋਪ ਲੈ ਕੇ ਜਾਂਦੇ ਹਾਂ, 2 ਘੰਟੇ ਦਾ ਸਟੋਪ ਹੁੰਦਾ, 2 ਦੀ ਜਗ੍ਹਾ ਆਪਾਂ 5 ਦਿਨਾਂ ਦਾ ਸਟੋਪ ਲੈ ਲਈਏ, ਏਅਰਲਾਈਨ ਦੀ ਟਿਕਟ 'ਤੇ ਕੋਈ ਫਰਕ ਪੈਂਦਾ ਜੀ?
1: ਨਹੀਂ, ਬਿਲਕੁਲ ਨਹੀਂ ਫਰਕ ਪੈਂਦਾ ਜੀ। ਜਦੋਂ ਤੁਸੀਂ ਕੰਟਰੀ ਦਾ ਆਪਾਂ ਸਟੋਪ ਓਵਰ ਲੈ ਲੈਂਦੇ ਹਾਂ, ਪਹਿਲਾਂ ਹੁੰਦਾ ਸੀ ਏਅਰਲਾਈਨਾਂ ਟੈਕਸਿਸ ਬਹੁਤ ਚਾਰਜ ਕਰਦੀਆਂ ਸੀਗੀਆਂ ਆਊਟ ਆਫ ਕੰਟਰੀ ਦਾ, ਪਰ ਆਊਟ ਆਫ ਏਅਰਪੋਰਟ ਜਦੋਂ ਆਪਾਂ ਏਅਰਪੋਰਟ ਆਊਟ ਕਰਦੇ ਸੀ, ਪਰ ਹੁਣ ਮੋਸਟਲੀ 99% ਏਅਰਲਾਈਨਾਂ ਕਹਿੰਦੀਆਂ ਵੀ ਤੁਸੀਂ ਸਾਡੇ ਦੇਸ਼ ਬਾਹਰ ਆਓ, ਖੇਡੋ, ਮਤਲਬ ਖੇਡੋਗੇ, ਘੁੰਮੋ ਫਿਰੋ, ਸਪੈਂਡ ਕਰੋ ਮਨੀ, ਸੋ ਇੰਜੋਏ ਕਰੋ ਜੀ। ਸੋ ਆਪਾਂ ਜੇ ਟਿਕਟ ਮੰਨ ਲਓ 1500 ਦੀ ਹੈ ਤੇ ਉਹ 1500 ਦੀ ਵੀ ਟਿਕਟ ਲੈਣੀ ਹੈ ਸਟੋਪ ਓਵਰ ਪਾ ਕੇ ਵੀ।
0: ਓਕੇ, ਸੋ ਪਹਿਲੀ ਚੀਜ਼ ਤਾਂ ਇਹ, ਜੇ ਆਪਾਂ ਇੰਡੀਆ ਜਾ ਹੀ ਰਹੇ ਹਾਂ, ਅਪ ਡਾਊਨ ਕਰ ਹੀ ਰਹੇ ਹਾਂ, ਤੁਸੀਂ ਆਉਣ ਜਾਂ ਆਉਣ ਵੇਲੇ ਜਾਂ ਜਾਣ ਵੇਲੇ 2 ਘੰਟੇ ਦੇ ਸਟੋਪ ਦੀ ਜਗ੍ਹਾ 5 ਘੰਟੇ ਦਾ ਲੈ ਲਓ, ਏਅਰ ਟਿਕਟ ਤੇ ਕੋਈ ਫਰਕ ਨਹੀਂ ਪਊਗਾ, ਉਹ ਰਿਮੇਨਸ ਸੇਮ। ਹੁਣ ਆ ਕੀ ਗੱਲ, ਜੇ ਆਪਾਂ 5 ਦਿਨਾਂ ਦਾ ਸਟੋਪ ਲੈ ਲਓ,
1: ਹਾਂਜੀ 2 ਘੰਟੇ ਦੀ ਵੀ ਹੈ, 5 ਦਿਨਾਂ ਦਾ ਵੀ ਲੈ ਲਓਗੇ ਤਾਂ ਵੀ ਕੋਈ ਫਰਕ ਨਹੀਂ ਪਏਗਾ ਜੀ।
0: ਇਹ ਤਾਂ ਕਲੀਅਰ ਹੋ ਗਈ ਗੱਲ, ਏਅਰ ਟਿਕਟ ਦਾ ਪ੍ਰਾਈਸ ਤਾਂ ਸੇਮ ਹੋ ਗਿਆ। ਹੁਣ ਜੇ 5 ਰਾਤ ਆਪਾਂ ਦੁਬਈ ਦੇ ਵਿੱਚ ਲਾਉਣੀਆਂ ਹੋਣ, ਉਹ ਕਿੰਨਾ ਕੁ ਖਰਚਾ ਜੀ?
1: ਬਿਲਕੁਲ ਹੈਰੀ ਸਾਹਿਬ, ਉਹ ਵੈਸੇ ਤਾਂ ਬਹੁਤ ਐਕਸਪੈਂਸਿਵ ਹੁੰਦਾ ਜੇ ਕਈ ਵਾਰ ਆਪਾਂ ਸੋਚ ਜਾਂਦੇ, ਬੜੇ ਲੋਕ ਆ ਬਾਅਦ ਦੇ ਵਿੱਚ ਕਹਿੰਦੇ ਯਾਰ ਅਸੀਂ ਤਾਂ ਗਲਤੀ ਕਰ ਲਈ, ਅਸੀਂ ਤਾਂ ਸੋਨੀ ਪੈਕੇਜ ਲੈ ਜਾਂਦੇ ਵੀ। ਸਾਡੇ ਕੋਲੇ ਜਿਹੜਾ ਪੈਕੇਜ ਹੈਗਾ ਜੀ 4 ਨਾਈਟ 5 ਡੇਜ਼ ਦਾ, 4 ਨਾਈਟ 5 ਡੇਜ਼ ਦਾ ਜੀ, ਏਅਰਪੋਰਟ ਟ੍ਰਾਂਸਫਰ ਹੋਏਗੀ, ਉਹ ਚ 4-star ਹੋਟਲ ਹੋਏਗਾ ਪਲੱਸ ਬ੍ਰੇਕਫਾਸਟ ਹੋਏਗਾ। ਉਸ ਤੋਂ ਬਾਅਦ ਬੁਰਜ ਖਲੀਫਾ ਦੀ ਟਿਕਟ ਵੀ ਮਿਲੇਗੀ, ਨਾਲ ਸਿਟੀ ਟੂਰ ਮਿਲੇਗਾ। ਉਸ ਤੋਂ ਬਾਅਦ ਜੀ ਆਪਾਂ 1 ਦਿਨ ਸਫਾਰੀ ਜਾਵਾਂਗੇ ਤੇ ਨਾਲ ਡਿਨਰ, ਤੇ ਬਹੁਤ ਵਧੀਆ ਡਿਨਰ ਆ ਜੀ ਸਫਾਰੀ ਦੇ ਨਾਲ। ਜਦੋਂ ਵੀ ਜਾਓਗੇ ਨਾ ਤੁਸੀਂ ਪੂਰਾ ਇੰਜੋਏ ਕਰੋਗੇ।
0: ਸਫਾਰੀ ਘੁਮਾਉਣ ਦਾ ਵੀ ਵਿੱਚ ਖਰਚਾ ਤੇ ਡਿਨਰ ਵੀ ਉੱਥੇ ਆ, 4-star ਹੋਟਲ ਵੀ ਨੇ, ਏਅਰਪੋਰਟ ਟ੍ਰਾਂਸਫਰ, ਤੇ ਬੁਰਜ ਖਲੀਫਾ ਥੱਲੋਂ ਖੜ ਕੇ ਦੇਖਣਾ, ਉਹਦੀ ਟਿਕਟ ਵੀ ਲੈ ਕੇ ਦਿਓਗੇ?
1: ਬਿਲਕੁਲ ਜੀ, ਵਿੱਚ ਹੀ ਟਿਕਟ ਹੋਏਗੀ ਜਿਹੜੀ ਸਾਡੀ ਆ, ਜਿਹੜੀ ਪੈਕੇਜ ਬਣਦੇ ਨਾ ਜੀ ਅਸੀਂ ਇੰਕਲੂਡਡ ਕਰਕੇ ਬਣਾਉਣੇ ਆ। ਅਸੀਂ ਕਈ, ਮੈਂ ਕਿਸੇ ਦਾ ਨਾਂ ਨੀ ਲੈਂਦਾ, ਪਰ ਇਹ ਆ ਵੀ ਕਈਆਂ ਨੇ $20-$50 ਸਸਤੇ ਕਰਕੇ ਉੱਥੇ ਜਦੋਂ ਪਹੁੰਚਦੇ ਆ ਜੀ, ਨਹੀਂ ਜੀ ਤੁਹਾਡਾ ਏਅਰਪੋਰਟ ਟੈਕਸੀ ਨੀ ਵਿੱਚ ਸੀਗੀ, ਤੁਹਾਡਾ ਬੁਰਜ ਖਲੀਫਾ ਦੀ ਟਿਕਟ ਨੀ ਸੀ ਵਿੱਚ, ਸਾਈਡ ਟੂਰ ਸੀਨ ਨੀ ਸੀਗਾ ਵਿੱਚ। ਸੋ ਅਸੀਂ ਜਿਹੜਾ ਵੀ ਪੈਕੇਜ ਕਰਦੇ ਆ ਆਲ ਇਨਕਲੂਸਿਵ ਕਰਕੇ ਦਿੰਨੇ, ਤੇ ਜਿਹੜਾ ਵੀ ਅਨਾਊਂਸ ਕਰਦੇ ਆ ਅਸੀਂ ਉਹ ਤੁਹਾਨੂੰ ਅਸੀਂ ਪ੍ਰੋਵਾਈਡ
0: ਕਰਾਂਗੇ। ਜੇ ਕਟਾਈ ਸਾਹਿਬ ਮੈਂ 4 ਰਾਤਾਂ ਦਾ ਵੈਸੇ ਹੀ ਦੇਖਾਂ, ਜੇ ਆਪਾਂ ਉਰੇ ਸਿਟੀ ਬ੍ਰੈਂਪਟਨ ਦੇ ਵਿੱਚ ਵੀ ਕੋਈ ਹੋਟਲ, ਅੱਜ ਕੱਲ $100 ਤੋਂ ਘੱਟ ਤਾਂ ਕੁਝ ਵੀ ਨਹੀਂ, ਬ੍ਰੇਕਫਾਸਟ ਲੈਣਾ ਹੋਵੇ 150-200 ਦਾ ਪਰ ਨਾਈਟ ਦਾ ਤਾਂ ਹੋਟਲ ਹੀ ਮਿਲਦਾ। 4 ਰਾਤਾਂ ਨੇ, ਇਹਦਾ ਮਤਲਬ ਤਕਰੀਬਨ ਜੇ ਕੈਨੇਡੀਅਨ 150 ਵੀ ਮੰਨੀਏ ਤਾਂ ਆਪਣਾ $600 ਤਾਂ ਘੱਟੋ ਘੱਟ ਇਹਦੇ ਹੀ ਹੋ ਗਿਆ। ਫਿਰ ਜੇ ਵਿੱਚ ਬ੍ਰੇਕਫਾਸਟ ਇਨਕਲੂਡ ਆ, ਏਅਰ ਟਰਾਂਸਫਰ ਆ, ਸਫਾਰੀ ਦੀ ਟਿਕਟ ਆ, ਡਿਨਰ ਆ, ਉਹ ਇਹ ਤਾਂ ਘੱਟੋ ਘੱਟ 1300-1400 ਦਾ ਖਰਚਾ ਬਣਦਾ।
1: ਬਿਲਕੁਲ ਜੀ, ਆਮ ਖਰਚਾ ਹੁੰਦਾ ਜ਼ਿਆਦਾ ਵਾ, ਪਰ ਜਿਹੜਾ ਸਾਡੇ ਕੋਲ ਅਸੀਂ ਬਲਕ ਦੇ ਵਿੱਚ ਉਹਨਾਂ ਨਾਲ ਗੱਲ ਕੀਤੀ ਹੋਈ ਹੈ, ਸਾਡੇ ਪੈਸੇਂਜਰ ਬਹੁਤ ਬਲਕ ਦੇ ਵਿੱਚ ਜਾਂਦੇ ਆ, ਤੇ ਬਹੁਤ ਰੀਜਨੇਬਲ ਪ੍ਰਾਈਸ ਰੱਖਿਆ ਹੋਇਆ ਸਾਡਾ ਜੀ, ਜਿਹੜਾ ਕਿ ਤੁਹਾਨੂੰ ਦੱਸੀ ਹੈ ਨਾ, $699 ਸਿਰਫ ਖਰਚਾ ਸਾਡਾ ਜੀ, ਇਹਦੇ ਵਿੱਚ ਸਾਰਾ ਕੁਛ ਇਨਕਲੂਡਿਡ ਹੈ ਜੀ। ਵੇਖੋ ਤੁਹਾਨੂੰ ਹੁਣ ਜਿਵੇਂ ਤੁਸੀਂ ਇੱਕ ਸਿੰਪਲ ਗੱਲ ਆ, ਇੱਕ ਲਾ ਤਾ ਨਾ ਜੀ ਵੀ ਇੰਨਾ ਖਰਚਾ ਆਪਣਾ ਤਾਂ ਨੋਰਮਲ ਆ, ਜੇ ਆਪਾਂ ਕੱਲਾ ਹੋਟਲ ਵੀ ਲਈਏ ਤਾਂ ਇਹਦੇ ਵਿੱਚ ਸਭ ਕੁਛ ਇਨਕਲੂਡਿਡ ਹੈ ਜੀ। ਟ੍ਰਾਂਸਫਰ ਵੀ
0: ਇੱਥੇ 699 ਦੇ ਵਿੱਚ, 4 ਰਾਤਾਂ 5 ਦਿਨ ਦੁਬਈ ਦੇ ਵਿੱਚ, 4-star ਹੋਟਲ, ਬ੍ਰੇਕਫਾਸਟ, ਸਫਾਰੀ, ਡਿਨਰ ਤੇ ਨਾਲ ਬੁਰਜ ਖਲੀਫਾ ਦੀ ਟਿਕਟ, ਏਅਰ ਟ੍ਰਾਂਸਫਰ ਸਿਰਫ 699
1: ਜੀ। ਇਹਦੇ ਚ ਕਰੂਜ਼ ਵੀ ਆ, ਇੱਕ ਦਿਨ ਦਾ ਕਰੂਜ਼ ਤੇ ਨਾਲ ਡਿਨਰ ਆਉਂਦੇ ਵਿੱਚ ਵੀ।
0: ਵਾਹ ਜੀ ਵਾਹ, ਛਾ ਗਏ ਕਟਾਰੀਆ ਸਾਹਿਬ। ਇਹ ਤਾਂ ਫਿਰ ਇਹ ਟਿਕਟਾਂ, ਇਹ ਦੱਸ ਦੋ ਹੁਣ ਇਹ ਟਿਕਟਾਂ ਸੋਲਡ ਤਾਂ ਨਹੀਂ ਹੋ ਜਾਣਗੀਆਂ? ਟਿਕਟਾਂ ਲਈ ਕਾਲ ਕਰ ਸਕਦੇ ਅਸੀਂ?
1: ਬਿਲਕੁਲ ਜੀ, 200% ਤੁਸੀਂ ਭਾਵਾਂ 1000 ਬੰਦਾ ਲਿਆਓ ਜੀ, 1000 ਬੰਦੇ ਨੂੰ ਵੀ ਡਿਲੀਵਰ ਕਰਾਂਗੇ।
0: ਨੰਬਰ ਨੋਟ ਕਰ ਲਓ, 905-688-1200। ਇਹ ਸੁਨਹਿਰਾ ਮੌਕਾ ਗਾ ਦੋਸਤੋ, ਜੇ ਤੁਸੀਂ ਦੁਬਈ ਘੁੰਮਣਾ ਚਾਹੁੰਦੇ ਹੋ, ਜਿਹਨੂੰ ਜਿਵੇਂ ਕਹਿੰਦੇ ਸਿੱਖਾਂ ਦਾ ਮੁਲਕ ਕਹਿੰਦੇ ਨੇ, ਬੜੇ ਡਿਵੈਲਪਡ ਕੰਟਰੀ ਆ, ਨੰਬਰ 1 ਹੀ ਚੱਲ ਰਹੀ ਆ ਟੂਰਿਜ਼ਮ ਦੇ ਮਾਮਲੇ ਦੇ ਵਿੱਚ, ਦੁਬਈ ਘੁੰਮੋ $699 ਦੇ ਵਿੱਚ, ਦੁਬਈ ਘੁੰਮੋ $699 ਵਿੱਚ, ਸਾਰਾ ਖਰਚਾ ਵਿੱਚ ਇਨਕਲੂਡਿਡ ਆ, ਦੁਬਈ ਕਰੂਜ਼, ਸਫਾਰੀ, ਬੁਰਜ ਖਲੀਫਾ। ਨੰਬਰ ਟੂ ਕਾਲ 905-688-1200, 905-688-1200, 905-678-1200, 905-688-1200 ਤੇ ਗੱਲਬਾਤ ਕੀਤੀ ਜਾ ਸਕਦੀ ਆ। ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਇਹ ਤਾਂ ਬੜਾ ਵਧੀਆ ਜਿਹੜਾ ਪਲਾਨ ਆ। ਤੇ ਹੋਰ, ਤੇ ਦੁਬਈ ਦਾ ਵੀਜ਼ਾ ਜੇ ਕਿਸੇ ਨੂੰ ਚਾਹੀਦਾ ਹੋਵੇ, ਇੰਡੀਅਨ ਪਾਸ,
1: ਉਹ ਵੀ ਬਿਲਕੁਲ ਜੀ ਇੰਤਜ਼ਾਮ ਕਰਾ ਕੇ ਦੇਈਦਾ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨੀ। ਜੇ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਆ ਤਾਂ ਵੀ ਵੀਜ਼ੇ ਦੀ ਲੋੜ ਨੀ, ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆਉਣ ਤੇ ਅਮੈਰੀਕਾ ਦਾ ਵੀਜ਼ਾ ਤਾਂ ਵੀ ਲੋੜ ਨੀ। ਪਰ ਅੱਜ ਕੱਲ ਉਹਨਾਂ ਨੇ ਕੁਛ ਸਮੇਂ ਲਈ ਇੰਡੀਅਨ ਪਾਸਪੋਰਟ ਨੂੰ ਐਂਟਰੀ ਕੀਤੀ ਹੋਈ ਹੈ, ਫ੍ਰੀ ਆਫ ਕਾਸਟ ਵੀਜ਼ਾ ਵੀ ਕਾਸਟ ਕਰੇਗਾ ਜੀ ਉਹਦੇ ਲਈ।
0: ਓਕੇ, ਵੈਰੀ ਗੁੱਡ।
1: ਹਾਂਜੀ,
0: 905-688-1200, ਹੋਰ ਕੀ ਐਡ ਕਰਨਾ ਚਾਹੁੰਦੇ?
1: ਹਾਂ ਬਿਲਕੁਲ ਜੀ, ਆਪਣਾ ਹੁਣ ਇੰਡੀਆ ਦਾ ਤੁਹਾਨੂੰ ਪਤਾ ਵਾ, ਇੰਡੀਆ ਵੀ ਲੋਕ ਬਹੁਤ ਜਾ ਰਹੇ ਆ, ਲਾਸਟ ਮੰਥ ਡੀਲ ਵੀ ਹੁੰਦੀ ਆ ਸਾਡੇ ਕੋਲੇ। ਸੋ ਸਾਡੇ ਕੋਲ ਇੰਡੀਆ ਦਾ ਵੀ $1049 ਤੋਂ 99 ਪ੍ਰਾਈਸ ਸ਼ੁਰੂ ਹੋ ਜਾਂਦੀ ਜੁਲਾਈ, ਅਗਸਤ, ਸਤੰਬਰ, ਅਕਤੂਬਰ ਤੱਕ, ਸਤੰਬਰ ਤੱਕ। ਉਸ ਤੋਂ ਬਾਅਦ $899 ਦਾ ਸ਼ੁਰੂ ਹੋ ਜਾਂਦਾ ਸਤੰਬਰ ਤੋਂ ਬਾਅਦ, ਦਿੱਲੀ ਦਾ 2 ਬੈਗਾਂ ਦੇ ਨਾਲ ਜੀ। ਇਹੀ ਅੰਮ੍ਰਿਤਸਰ ਲੈਣਾ ਹੋਵੇ ਥਰੂ

0: ਹੋਗਾ ਅੱਗਾਂ ਨਾਲ ਤੇ ਬਸ ਇਹ ਨੇੜੇ ਨੇੜੇ ਤਾਂ ਉਧਰ ਤਾਂ ਇਹੀ ਹੈ ਜੀ ਬਾਕੀ ਰਾਊਂਡ ਦਾ ਵਰਲਡ ਜਿੱਥੇ ਤੁਸੀਂ ਉਂਗਲ ਰੱਖੋਗੇ ਤੁਹਾਨੂੰ ਉਹੀ ਇੰਤਜ਼ਾਮ ਕਰਾ ਕੇ ਦੇਵਾਂਗੇ ਜੀ ਆਪਾਂ ਬੇਫਿਕਰ ਹੋ ਕੇ ਇੰਜੋਏ ਕਰਨਾ ਤੁਸੀਂ ਸਿਰਫ ਸਾਡੇ ਕੋਲ ਆਉਣਾ ਕਟਾਰੀਆ ਟਰੈਵਲ ਸਾਰੀਆਂ ਸਰਵਿਸਿਜ਼ ਇੱਕੋ ਛੱਤ ਤੇ ਚੱਲਦੇ ਆ ਜੀ
1: ਵੈਰੀ ਗੁੱਡ ਤੇ ਇੱਕੋ ਇੱਕ ਨੰਬਰ ਆ ਦੋਸਤੋ 905-678-1200 ਦੋ ਲੋਕੇਸ਼ਨਾਂ ਨੇ ਗੋਰ ਐਂਡ ਅਵਨੀਜ਼ਰ ਤੇ ਏਅਰਪੋਰਟ ਐਂਡ ਡੈਰੀ ਤੇ ਬਾਕੀ ਤੁਸੀਂ ਵਿਜਿਟ ਕਰਨਾ ਓਵਰ ਦਾ ਕਾਲ ਹੀ ਟਿਕਟ ਬੁੱਕ ਕਰਨੀ ਆ ਤਾਂ ਉਹ ਵੀ ਪੋਸੀਬਲ ਆ ਸਿਰਫ ਨੰਬਰ ਘੁਮਾਉਣ ਦੀ ਲੋੜ ਆ 905-678-1200 ਕਾਲ ਕਰੋਗੇ ਤੁਹਾਨੂੰ ਓਵਰ ਦਾ ਕਾਲ ਹੀ ਵਿਦਇਨ ਫਿਊ ਸੈਕਿੰਡ ਤੁਹਾਡੀ ਕਾਲ ਹੋਲਡ ਰੱਖ ਕੇ ਤੁਹਾਨੂੰ ਸਾਰੀ ਡਿਟੇਲ ਟਿਕਟ ਦੀਆਂ ਆਪਸ਼ਨਸ ਦੱਸ ਦੇਣਗੇ ਨੰਬਰ ਅਗੇਨ 905-678-1200 905-678-1200 ਤੇ ਗੱਲਬਾਤ ਕੀਤੀ ਜਾ ਸਕਦੀ ਬਹੁਤ ਸ਼ੁਕਰੀਆ ਕਟਾਇਰ ਸਾਹਿਬ ਧੰਨਵਾਦ ਜੀ
0: ਥੈਂਕ ਯੂ
1: ਵੈਰੀ ਮਚ

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਟੂਡੀਓ ਦਾ ਨੰਬਰ ਆ 416-233-7368 ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ ਵੱਲੋਂ। ਤੁਸੀਂ ਡੈਰੀ ਐਂਡ ਟੋਮਕਨ 'ਤੇ ਪਹੁੰਚ ਸਕਦੇ ਹੋ ਸ਼ਾਮ 7 ਵਜੇ ਤੋਂ ਪਹਿਲਾਂ। ਇਹਨਾਂ ਕੋਲ ਨਾ ਇੱਕ ਕੁਈਨ ਸਾਈਜ਼ ਬੈੱਡ 'ਤੇ ਡੀਲ ਆ ਜੀ। ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ, ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ ਜਿਹੜਾ ਕਿ 50% ਔਫ 'ਤੇ ਆ। ਟੋਟਲ ਇਹਦੀ ਕੋਸਟ ਬੈੱਡ ਪਲੱਸ ਮੈਟਰਸ ਦੀ ਜਿਹੜੀ $600 ਸੀ, ਤੁਸੀਂ $299 ਦੇ ਵਿੱਚ ਦੋਨੋਂ ਚੀਜ਼ਾਂ ਲੈ ਸਕਦੇ, 50% ਔਫ। ਇਹ ਸਿਰਫ ਅਤੇ ਸਿਰਫ ਬਾਕੀ ਇਹ ਕੁਈਨ ਬੈੱਡ ਪਲੱਸ ਮੈਟਰਸ ਦੀ ਡੀਲ 'ਤੇ ਆ। $299 ਦੇ ਵਿੱਚ ਕੁਈਨ ਬੈੱਡ ਵਿਦ ਮੈਟਰਸ ਲੈਣਾ ਚਾਹੁੰਦੇ ਹੋ ਤਾਂ ਪਹੁੰਚੋ 6085 ਟੋਮਕਨ ਰੋਡ, ਗ੍ਰੈਂਡ ਹੋਮ ਫਰਨੀਚਰ ਦੀ ਡੈਰੀ ਐਂਡ ਟੋਮਕਨ ਲੋਕੇਸ਼ਨ 6085 ਟੋਮਕਨ ਰੋਡ, ਜਾਂ ਫਿਰ ਕਾਲ ਕਰ ਸਕਦੇ ਹੋ 647-262-0000 647-262-0000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਥ ਸੁਲਤਾਨ ਜੀ ਬਰੈਂਪਟਨ ਟੀ ਵੀ ਐਂਡ ਅਪਲੈਂਸ ਜੋ ਇਸ ਪ੍ਰੋਗਰਾਮ ਦਾ ਸਪੋਂਸਰ ਕਰ ਰਹੇ ਨੇ ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਬਰੈਂਪਟਨ ਟੀ ਵੀ ਐਂਡ ਅਪਲੈਂਸ 'ਤੇ ਇਸ ਵੀਕਐਂਡ 'ਤੇ ਕੀ ਕੁਝ ਖਾਸ ਆ, ਖਾਸ ਤੌਰ 'ਤੇ ਟੈਲੀਵਿਜ਼ਨ ਦੇ ਮੁਤਲਕ, ਕਿਉਂਕਿ ਟੈਲੀਵਿਜ਼ਨ ਦੀ ਡਿਮਾਂਡ ਪੂਰੀ ਕਰਨੀ ਹਾਈ ਸਪੋਰਟਸ ਸੀਜ਼ਨ ਦੇ ਵਿੱਚ ਪੀਕ ਸੀਜ਼ਨ 'ਤੇ ਇਹੀ ਵੱਡੀ ਗੱਲ ਆ। ਪਰ ਸੁਲਤਾਨ ਜੀ ਜਿੱਥੇ ਕਿ ਉਹ ਤੁਹਾਡੀ ਲੋੜ ਨੂੰ ਪੂਰਾ ਕਰਦੇ ਨੇ, ਉੱਥੇ ਹੀ ਡਿਸਕਾਊਂਟ ਵੀ ਲੈ ਕੇ ਆਉਂਦੇ ਨੇ, ਸੋ ਪੁੰਨ ਨਾਲੇ ਫਲੀਆਂ। ਸੁਲਤਾਨ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ।
0: ਟੈਲੀਵਿਜ਼ਨਾਂ ਦਾ ਰੌਲਾ ਜੀ, ਟੈਲੀਵਿਜ਼ਨ ਚਾਹੇ 55 ਇੰਚ, 65 ਇੰਚ ਜਾਂ ਬਿਗ ਸਕਰੀਨ ਹੋਣ, ਇਹ ਬਹੁਤੀ ਵਾਰ ਨਾ ਮਿਲਦੇ ਨੇ, ਕਿਉਂਕਿ ਇਹਦਾ ਸਟਾਕ ਬੜਾ ਲਿਮਿਟਡ ਹੁੰਦਾ ਤੁਹਾਡੇ ਕੋਲ, ਪਰ ਤੁਸੀਂ ਕੰਪਨੀਆਂ ਨੂੰ ਜ਼ੋਰ ਪਾ ਕੇ ਮੰਗਾਉਂਦੇ ਰਹਿੰਦੇ ਹੋ, ਨਾਲ ਤੁਸੀਂ ਡਿਸਕਾਊਂਟ ਵੀ ਲੈ ਕੇ ਦਿੰਦੇ ਹੋ, ਡਿਲੀਵਰੀ ਵੀ ਤੁਸੀਂ ਫ੍ਰੀ ਕਰ ਦਿੰਦੇ ਹੋ, ਪੈਸੇ ਵੀ ਤੁਸੀਂ ਕਹਿੰਦੇ ਹੋ ਕਿ ਚਾਹੇ 6 ਮਹੀਨਿਆਂ 'ਚ ਦੇ ਦਿਓ, ਕੋਈ ਇੰਟਰਸਟ ਦੇਣ ਦੀ ਲੋੜ ਨਹੀਂ, ਕਿਸ਼ਤਾਂ 'ਚ ਕਰਕੇ ਦੇ ਦਿਓ, ਇਹ ਤਾਂ ਡ੍ਰੀਮ ਕਮ ਟਰੂ ਆ।
1: ਬਿਲਕੁਲ ਭੁੱਲਰ ਸਾਹਿਬ, ਕੋਈ ਸ਼ੱਕ ਨਹੀਂ ਹੈ ਜੀ, ਕੰਪਨੀਜ਼ ਜਿਹੜੇ ਵੀ ਸਪੈਸ਼ਲ ਇਵੈਂਟ ਲੈ ਕੇ ਆਉਂਦੀਆਂ, ਅਸੀਂ ਉਹ ਇਵੈਂਟ ਆਪਣੇ ਕਸਟਮਰ ਨਾਲ ਸ਼ੇਅਰ ਕਰਦੇ ਹਾਂ ਜੀ, ਜਿਹਦੇ ਵਿੱਚ ਫਿਰ ਵੱਡੀ ਬੱਚਤ ਹੋ ਜਾਂਦੀ ਹੈ। ਤਦੀ 55 ਇੰਚ ਟੀਵੀ $800 ਵਾਲਾ $399 ਚ ਲੈ ਰਹੇ ਆ ਕਸਟਮਰ, 65 ਇੰਚ ਟੀਵੀ $1000 ਵਾਲਾ $899 ਚ ਲੈ ਰਹੇ ਆ ਜੀ ਕਸਟਮਰ, 75 ਇੰਚ $1200-1300 ਵਾਲਾ $899 ਚ ਮਿਲੇਗਾ, 65 ਇੰਚ $699 ਦਾ ਸੋਰੀ, ਤੇ 75 ਇੰਚ $899 ਦਾ, 85 ਇੰਚ ਦੀ ਗੱਲ ਕਰੀਏ $2300 ਵਾਲਾ $1599 ਚ ਅਸੀਂ ਦੇ ਰਹੇ ਹਾਂ ਜੀ। ਜਿਹੜੇ ਵੀ ਕਸਟਮਰ ਕੋਈ ਵੀ ਟੀਵੀ ਲੈਣਾ ਚਾਹੁੰਦੇ 32 ਇੰਚ ਤੋਂ ਲੈ ਕੇ 98 ਇੰਚ ਤੱਕ, ਉਹ ਮਿਸ ਨਾ ਕਰਨ, ਕਿਉਂਕਿ ਸਾਡੇ ਕੋਲ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਤੇ $500-700 ਦੀ

0: ਸੇਵਿੰਗ ਹੈ। 98 ਇੰਚ ਦੀ ਜੇ ਗੱਲ ਕਰਦੇ ਹਾਂ ਤੇ 98 ਇੰਚ ਤੁਹਾਨੂੰ $3500 ਵਾਲਾ 1999 ਚ ਮਿਲ ਰਿਹਾ ਤੇ 1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜੀ, 905-450-2828 ਜੀ।
1: ਤੇ ਸੁਲਤਾਨ ਜੀ, ਹੋਮ ਅਪਲਾਇੰਸ ਬਾਰੇ ਦੱਸੋ ਜੀ, ਇਹਦੇ ਤੇ ਇੱਕ ਤਾਂ ਇਸ ਵਿਕਣ ਤੇ ਖਾਸ ਕੀ ਆ ਹੋਮ ਅਪਲਾਇੰਸ ਤੇ, ਦੂਸਰਾ ਜਦੋਂ ਨਾ ਕਲੋਜ਼ਿੰਗ ਨੇੜੇ ਹੁੰਦੀ ਆ ਤਾਂ ਬੰਦਾ ਪਹਿਲਾਂ ਅਪਲਾਇੰਸ ਦੀ ਡੀਲਸ ਲੱਭਣਾ ਹੀ ਸਟਾਰਟ ਕਰਨ ਦਾ, ਤੇ ਜੇ ਅੱਜ ਆਪਾਂ ਡੀਲ ਲੌਕ ਕਰ ਲਈਏ ਉਹਦੀ ਡਿਲੀਵਰੀ ਚਾਹੇ 2 ਮਹੀਨਿਆਂ ਨੂੰ ਸਕੈਜੂਲ ਕਰ ਲਈਏ, ਕੀ ਪੇਮੈਂਟਾਂ ਜਿਹੜੀਆਂ 6 ਮਹੀਨਿਆਂ 'ਚ ਤੁਸੀਂ ਕਹਿੰਦੇ ਹੋ ਕਿ ਵਿਦਆਊਟ ਨੋ ਇੰਟਰਸਟ ਰੇਟ ਤੁਸੀਂ 6 ਕਿਸ਼ਤਾਂ ਦੇ ਵਿੱਚ ਇਹਨੂੰ ਪੇ ਕਰ ਸਕਦੇ ਹੋ, ਕੀ ਉਹ ਰਾਈਟ ਵੀ ਸਟਾਰਟ ਹੋ ਜਾਣਗੇ ਜਾਂ ਡੇਟ ਆਫ ਡਿਲੀਵਰੀ ਤੋਂ ਸਟਾਰਟ ਹੋਣਗੇ?
0: ਭੁੱਲਰ ਸਾਹਿਬ, ਇਹ ਡੇਟ ਆਫ ਡਿਲੀਵਰੀ ਤੋਂ ਸਟਾਰਟ ਹੋਣਗੀਆਂ ਜੀ। ਰਾਈਟ ਵੇ ਤਾਂ ਸਿਰਫ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰਨੀ ਹੁੰਦੀ ਹੈ, ਜਿਹੜਾ ਕਿ $400-500 ਬਣਦਾ, ਪਲੱਸ ਫਿਰ ਤੁਹਾਨੂੰ ਪਤਾ ਜੀ ਕੱਟ ਆਊਟ ਡਾਇਮੈਂਸ਼ਨ ਵੀ ਚਾਹੀਦੀਆਂ, ਜਿਹੜੇ ਮਾਡਲ ਤੁਸੀਂ ਸਿਲੈਕਟ ਕੀਤੇ ਹੁੰਦੇ ਉਹਨਾਂ ਮਾਡਲ ਦੇ ਵਿੱਚ ਕਿਹੜੇ ਫੀਚਰ ਤੁਸੀਂ ਸਿਲੈਕਟ ਕੀਤੇ ਆ ਉਹ ਵੀ ਜਿਹੜੇ ਆ ਉਹਨਾਂ ਨੂੰ ਹੋਲਡ ਐਂਡ ਸੋਲਡ ਸਾਈਨ ਲੱਗਦੇ ਆ। ਸੋ ਇਸ ਕਰਕੇ ਕਸਟਮਰ ਜਿਹੜੇ ਆ ਕੋਈ ਵੀ ਇਸ ਈਵੈਂਟ ਤੇ ਬੰਡਲ ਪੈਕੇਜ ਲੈਣਗੇ $2000 ਉਹਨਾਂ ਨੇ ਸੇਵ ਕਰਨਾ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਹ $5000 ਤੋਂ $29.99 ਚ ਅਸੀਂ ਦੇ ਰਹੇ ਹਾਂ ਜੀ। ਤੇ ਜੇ ਕੋਈ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਆ ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਇਹ $12000 ਵਾਲਾ $6900 ਚ ਮਿਲ ਰਿਹਾ। ਤੇ ਜੇ ਆਪਾਂ ਗੱਲ ਕਰੀਏ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਤੇ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਅਲਟਰਾ ਲਾਰਜ ਕਪੈਸਿਟੀ $1799 ਦਾ $800 ਕੱਲੇ ਵਾਸ਼ਰ ਐਂਡ ਡਰਾਇਰ ਦੀ ਸੇਵਿੰਗ ਹੋ ਰਹੀ ਹੈ। ਇਹਦੇ ਲਈ ਵਿਜ਼ਿਟ ਕਰਨਾ ਜੀ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828। ਕਈ ਵਾਰੀ ਅੱਜ ਕੱਲ ਸਿੰਗਲ ਸਿੰਗਲ ਪੀਸ ਵੀ ਚਾਹੀਦਾ ਹੁੰਦਾ ਜੀ, ਕੱਲਾ ਵਾਸ਼ਰ $699 ਦਾ ਮਿਲ ਜਾਏਗਾ, ਕੱਲਾ ਫਰਿੱਜ ਲੈਣਾ ਇਹ ਵੀ ਤੁਹਾਨੂੰ $699 ਦਾ ਮਿਲੇਗਾ। ਇਹਨੂੰ ਤੁਸੀਂ ਗਰਾਜ ਚ ਸੈਕਿੰਡ ਫਰਿੱਜ ਯੂਜ ਕਰਨਾ ਜਾਂ ਬੇਸਮੈਂਟ ਅਪਾਰਟਮੈਂਟ ਚ ਰੱਖਣਾ ਜਾਂ ਕੋਂਡੋਮੀਨੀਅਮ ਚ ਰੱਖਣਾ, ਕਿਉਂਕਿ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ ਇਹਦੀ, ਤੁਹਾਨੂੰ $699 ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਫ੍ਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ। 905-450-2828 ਨੰਬਰ ਹੈ ਜੀ, 905-450-2828 ਜੀ,
1: 905-450-2828 ਤੇ ਕਾਲ ਕਰ ਸਕਦੇ ਹੋ ਜਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ। 11-7 ਟਾਈਮਿੰਗ, ਸੈਟਰਡੇ ਸੰਡੇ ਓਪਨ ਓਪਨ ਓਪਨ ਓਪਨ। ਤੇ ਸੁਲਤਾਨ ਜੀ, ਅਖੀਰ ਦੇ ਵਿੱਚ ਜਿਹੜੇ ਕਾਊਂਟਰ ਟੋਪ ਅਪਲਾਇੰਸ ਨੇ ਉਹਨਾਂ ਦੀ ਵੀ ਭਾਰੀ ਡਿਮਾਂਡ ਆ, ਜਿੱਥੇ ਕਿ ਉਹ ਘਰੇ ਯੂਜ਼ ਦੇ ਵਿੱਚ ਬਹੁਤ ਆਉਂਦੇ ਨੇ ਤੇ ਉੱਥੇ ਗਿਫਟਿੰਗ ਲਈ ਵੀ ਬਹੁਤ ਸਾਰੇ ਪਰਿਵਾਰ ਯੂਜ਼ ਕਰਦੇ ਨੇ, ਉਹਨਾਂ 'ਤੇ ਵੀ ਕੋਈ ਡਿਸਕਾਊਂਟ ਹੈ?
0: ਜੀ ਬਿਲਕੁਲ ਭੁੱਲਰ ਸਾਹਿਬ, ਉਹਨਾਂ ਤੇ 50% ਡਿਸਕਾਊਂਟ ਹੈ, ਅੱਧੀ ਪ੍ਰਾਈਸ ਤੇ ਅਸੀਂ ਦੇ ਰਹੇ ਹਾਂ ਜੀ। ਇਹ ਨਿੰਜਾ ਕੰਪਨੀ ਹੈ, ਨਿੰਜਾ ਬਹੁਤ ਹਾਈ ਐਂਡ ਬ੍ਰਾਂਡ ਹੈ, ਜਿਹੜਾ ਕਿ ਕਾਊਂਟਰ ਟੋਪ ਜਿੰਨੇ ਵੀ ਹੋਮ ਅਪਲਾਇੰਸਿਸ ਹੁੰਦੇ ਆ ਜਿਹਨਾਂ ਨੂੰ ਤੁਸੀਂ ਮਾਈਕ੍ਰੋਵੇਵ ਦੀ ਤਰ੍ਹਾਂ ਕਿਸੇ ਵੀ ਕਾਊਂਟਰ ਤੇ ਰੱਖ ਸਕਦੇ ਹੋ, ਇਹਦੇ 'ਚ ਮਾਈਕ੍ਰੋਵੇਵ ਆ ਜਾਂਦਾ ਹੈ ਪੈਨਾਸੋਨਿਕ ਦਾ, ਇਹਦੇ 'ਚ ਨਿੰਜਾ ਕੰਪਨੀ ਦਾ ਏਅਰ ਫਰਾਇਰ ਆ ਜਾਂਦਾ ਹੈ, ਇਹਦੇ 'ਚ ਨਿੰਜਾ ਦਾ ਹੀ ਜੂਸਰ ਆ ਜਾਂਦਾ ਹੈ। ਔਰ ਜੂਸਰ 'ਚ ਤਾਂ ਇਹ ਵੀ ਐਡਵਾਂਟੇਜ ਹੈ ਕਿ 2 ਅਟੈਚਮੈਂਟ ਹੈਗੀਆਂ, 1 ਵਿਦ ਪਲਪ, 1 ਵਿਦਆਊਟ ਪਲਪ। ਸੋ ਕੁਛ ਐਸੇ ਭੈਣ ਭਰਾ ਸਾਡੇ ਜਿਹੜੇ ਵਿਦਆਊਟ ਪਲਪ ਜੂਸ ਲੈਣਾ ਚਾਹੁੰਦੇ ਉਹ ਅਟੈਚਮੈਂਟ ਲਗਾ ਸਕਦੇ ਆ, ਤੇ ਜਿਹਨਾਂ ਨੇ ਵਿਦ ਪਲਪ ਜੂਸ ਲੈਣਾ ਜੀ ਉਹ ਦੂਸਰੀ ਅਟੈਚਮੈਂਟ ਲਗਾ ਸਕਦੇ ਆ। ਇਹ $400-400 ਵਾਲਾ ਪ੍ਰੋਡਕਟ 50% ਡਿਸਕਾਊਂਟ ਅੱਧੀ ਪ੍ਰਾਈਸ ਤੇ 199 ਚ ਅਸੀਂ ਦੇ ਰਹੇ ਹਾਂ। ਔਰ ਜਿਹਨਾਂ ਨੇ ਸਟੋਨ ਬੇਕਡ ਪੀਜ਼ਾ ਲੈਣਾ ਜੀ, ਸੋ ਪੀਜ਼ਾ ਦੇ ਸ਼ੌਕੀਨ ਹੈ, ਸਟੋਨ ਬੇਕਡ ਪੀਜ਼ਾ ਮਸ਼ੀਨ ਹੈ ਜਿਹੜੀ ਕਿ ਕਾਊਂਟਰ ਟੋਪ ਹੈ, ਕਿਸੇ ਵੀ ਤੁਸੀਂ ਕਿਚਨ ਚ ਮਾਈਕ੍ਰੋਵੇਵ ਦੀ ਤਰ੍ਹਾਂ ਕਾਊਂਟਰ ਤੇ ਰੱਖ ਸਕਦੇ ਹੋ, 3 ਮਿੰਟ ਚ ਪੀਜ਼ਾ ਤਿਆਰ ਹੋਏਗਾ। ਔਰ ਅਗਰ ਤੁਸੀਂ ਬ੍ਰੈਡ ਤਿਆਰ ਕਰਨੀ ਹੈ 3 ਮਿੰਟ ਚ ਬ੍ਰੈਡ ਤਿਆਰ ਹੋ ਜਾਏਗੀ, ਕਿਉਂਕਿ ਇਹਦੇ ਚ ਸਟੋਨ ਪਲੇਟ ਇੰਕਲੂਡਿਡ ਹੈ, ਏਅਰ ਫਰਾਇਰ ਬਿਲਟ ਇਨ ਹੈ। ਜਦੋਂ ਹੀ ਤੁਸੀਂ ਸਟੋਨ ਪਲੇਟ ਦੇ ਉੱਪਰ ਪੀਜ਼ਾ ਬਣਾਉਣਾ ਹੈ ਤੁਹਾਨੂੰ ਏਅਰ ਫਰਾਇਰ ਕੁਕਿੰਗ ਦੇ ਨਾਲ ਇਹ ਤੁਹਾਨੂੰ 3 ਮਿੰਟ ਚ ਪੀਜ਼ਾ ਤਿਆਰ ਹੋਣਾ। ਜੇ ਤੁਸੀਂ ਨਾਨ ਲਗਾਉਣਾ ਤੇ ਏਅਰ ਫਰਾਇਰ ਕੁਕਿੰਗ ਦੇ ਨਾਲ 3 ਮਿੰਟ ਚ ਨਾਨ ਤਿਆਰ ਹੋਣਾ ਜੀ। ਇਹ ਸਾਰੀਆਂ ਚੀਜ਼ਾਂ ਲੈਣ ਲਈ ਤੁਸੀਂ ਪਹੁੰਚ ਸਕਦੇ ਹੋ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ ਬ੍ਰੈਂਪਟਨ ਅਪਲਾਈਸਿਸ .com 905-450-2828 905-450-2828 ਜੀ।
1: ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਸ਼ੁਕਰੀਆ,
1: ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ। 905-450-2828 ਸੁਲਤਾਨ ਜੀ ਦਾ ਨੰਬਰ ਹੈ।

0: ਦੋਸਤੋ ਅੱਜ ਸਾਨੂੰ ਨਾ ਭੈਣ ਨਵਨੀਤ ਕੌਰ ਦਾ ਸਪੈਸ਼ਲੀ ਕਾਲ ਆ ਕੇ ਉਹਨਾਂ ਨੇ ਧੰਨਵਾਦ ਕਰਨ ਦੇ ਲਈ ਕਾਲ ਕੀਤਾ। ਉਹ ਕਹਿੰਦੇ ਸੀ ਰੇਡੀਓ ਦੀ ਰੈਫਰੈਂਸ ਤੋਂ ਨਾ ਕਲੀਨਿੰਗ ਸਰਵਿਸ ਉਹਨਾਂ ਨੇ ਯੂਜ਼ ਕੀਤੀ। ਢੀਂਡਸਾ ਸਾਹਿਬ ਲਾਸਟ ਵੀਕ ਸਟੂਡੀਓ ਪਹੁੰਚੇ ਸੀ ਦਾ ਮੈਪਲ ਕਲੀਨਿੰਗ ਤੋਂ ਢੀਂਡਸਾ ਸਾਹਿਬ, ਉਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਤੁਸੀਂ ਡੀਪ ਕਲੀਨਿੰਗ ਸਰਵਿਸ ਯੂਜ਼ ਕਰੋ ਅਤੇ ਨਾਲ ਵੈਕਿਊਮ ਕਲੀਨਰ ਫਰੀ ਦਿੱਤਾ ਜਾਊਗਾ ਵੱਡੇ ਸਾਈਜ਼ ਦਾ। ਐਂਡ ਉਹ ਇੰਨੇ ਕੁ ਜ਼ਿਆਦਾ ਭੈਣ ਖੁਸ਼ ਹੋਏ, ਉਹ ਕਹਿੰਦੇ ਜੀ ਇੱਕ ਤਾਂ ਪ੍ਰਾਈਸ ਬੜੇ ਅਫੋਰਡੇਬਲ ਸੀ, ਸਾਡਾ ਘਰ ਕਾਫੀ ਮੈਸੀ ਸੀਗਾ ਅਤੇ ਘਰ ਨੂੰ ਜਿੱਥੇ ਕਿ ਸਾਫ਼ ਅਤੇ ਸੁਥਰਾ ਕਰਤਾ, ਕੋਈ ਵੀ ਕੱਚ ਨਹੀਂ ਰਹੀ। ਅਤੇ ਕਹਿੰਦੇ ਮੈਨੂੰ ਸੀਗਾ ਕਿ ਸ਼ਾਇਦ ਜਿਹੜਾ ਇਹ ਵੈਕਿਊਮ ਕਲੀਨਰ ਆ ਇਕੱਲੀ ਪ੍ਰਮੋਸ਼ਨਲ ਗੱਲਬਾਤ ਹੁੰਦੀ ਆ, ਪਰ ਜਦੋਂ ਉਹਨਾਂ ਨੇ ਵੈਕਿਊਮ ਕਲੀਨਰ ਤਾਂ ਕਹਿੰਦੇ ਮੈਨੂੰ ਤਾਂ ਲੱਗ ਗਿਆ ਕਿ ਇਹ ਤਾਂ ਬਹੁਤ ਵਰਥ ਇਟ। ਉਹ ਸਾਡੇ ਲਈ ਵੀ ਅਜਿਹੇ ਜਿਹੜੇ ਕਮੈਂਟਸ ਨੇ ਨਾ ਬੜੇ ਚੰਗੇ ਲੱਗਦੇ ਨੇ ਜਦੋਂ ਭੈਣਾਂ ਭਰਾਵਾਂ ਵੱਲੋਂ ਅਜਿਹਾ ਫੀਡਬੈਕ ਦਿੱਤਾ ਜਾਂਦਾ ਕਿ ਜੋ ਬਿਜ਼ਨਸ ਨੂੰ ਅਸੀਂ ਪ੍ਰਮੋਟ ਕਰਦੇ ਹਾਂ ਅਤੇ ਉਹ ਤੁਸੀਂ ਯੂਜ਼ ਕਰਦੇ ਹੋ ਐਂਡ ਉਹ ਤੁਹਾਡੇ ਲਈ ਫਾਇਦਾ, ਅਤੇ ਸਾਡੇ ਬਿਜ਼ਨਸਮੈਨਾਂ ਦਾ ਵੀ ਧੰਨਵਾਦ ਜੋ ਕਹਿੰਦੇ ਨੇ ਉਹ ਡਿਲੀਵਰ ਕਰਦੇ ਨੇ। ਅਤੇ ਢੀਂਡਸਾ ਸਾਹਿਬ ਨਾਲ ਗੱਲਬਾਤ ਕੀਤੀ ਸੀ, ਉਹ ਕਹਿੰਦੇ ਅਸੀਂ ਇਸ ਮੰਥ ਐਂਡ 'ਤੇ ਡਾਇਸਨ ਦਾ ਵੈਕਿਊਮ ਕਲੀਨਰ ਵੀ ਲੱਕੀ ਡਰਾ ਦੇ ਵਿੱਚ ਫ੍ਰੀ ਕੱਢਣ ਜਾ ਰਹੇ ਹਾਂ ਐਂਡ ਜੋ ਵੀ ਡੀਪ ਕਲੀਨਿੰਗ ਦੀ ਸਰਵਿਸ ਯੂਜ਼ ਕਰਦਾ ਉਹਨੂੰ ਵੈਕਿਊਮ ਕਲੀਨਰ ਤਾਂ ਇੱਕ ਫ੍ਰੀ ਦੇ ਹੀ ਰਹੇ ਨੇ। ਸੋ ਤੁਸੀਂ ਇਹਦੀ ਵਧੇਰੇ ਜਾਣਕਾਰੀ ਲਈ ਕੋਈ ਕਲੀਨਿੰਗ ਸਰਵਿਸ ਯੂਜ਼ ਕਰਨੀ ਹੋਵੇ ਤਾਂ ਤੁਸੀਂ ਕਾਲ ਕਰ ਲਓ ਨੰਬਰ ਟੂ ਕਾਲ 647-286-0077 647-286-0077 647-286-0077 ਅਤੇ ਗ੍ਰੈਂਡ ਹੋਮ ਫਰਨੀਚਰ 'ਤੇ ਵੀ ਜੇ ਤੁਸੀਂ ਫਰਨੀਚਰ ਲੈਣਾ ਇਹਨਾਂ ਦੀ ਵੀ ਇੱਕ ਡੀਲ ਆ। ਸੋਫਾ ਲਵ ਚੇਅਰ ਕੰਪਲੀਟ ਸੋਫਾ ਸੈੱਟ, ਸੋਫਾ ਥ੍ਰੀ ਸੀਟਰ ਸੋਫਾ ਲਵ ਸੀਟ ਚੇਅਰ ਤੁਹਾਨੂੰ $699 ਦੀ ਮਿਲੇਗੀ ਅਤੇ ਇਹਦੇ ਨਾਲ ਕੌਫੀ ਟੇਬਲ ਫ੍ਰੀ ਜੇ ਤੁਸੀਂ ਰਾਈਟ ਵੇ ਕਾਲ ਕਰਦੇ ਹੋ। ਪਹੁੰਚਣਾ ਗਾ ਗ੍ਰੈਂਡ ਹੋਮ ਫਰਨੀਚਰ ਦੀ ਡੈਰੀ ਟੌਂਕਨ ਲੋਕੇਸ਼ਨ 6685 ਟੌਂਕਨ ਰੋਡ, ਨੰਬਰ ਟੂ ਕਾਲ 647-262-0000 647-262-0000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੁਸੀਂ ਆਨੰਦ ਮਾਣ ਰਹੇ ਹੋ ਫੀਫਾ ਵਰਲਡ ਕੱਪ ਦਾ, ਤੁਸੀਂ ਟੀ ਟਵੰਟੀ ਸੀਰੀਜ਼ ਵੀ ਦੇਖੀ ਇੰਗਲੈਂਡ ਦੀ, ਬੇਸ਼ੱਕ ਇੰਡੀਆ ਉਹ ਸਾਰੇ ਮੈਚ ਹਾਰੀ ਪਰ ਇਹ ਇੰਟਰਟੇਨਮੈਂਟ ਦੇ ਲਈ ਢਿੱਲੋਂ ਵੀਡੀਓ ਦਾ ਆਈ ਪੀ ਟੀ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਜੋ ਕਿ ਘਰ ਘਰ ਦੀ ਪਹਿਲੀ ਪਸੰਦ ਬਣਿਆ ਹੋਇਆ। ਆਓ ਤੁਹਾਨੂੰ ਲੈ ਕੇ ਚੱਲੀਏ ਢਿੱਲੋਂ ਵੀਡੀਓ ਅਤੇ ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ, ਗੋ ਹੈਡ ਪਲੀਜ਼।
1: ਬਿਲਕੁਲ ਹੈਰੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜੇ ਆ ਉਹਨਾਂ ਸਾਰਿਆਂ ਨੂੰ ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ
0: ਜੀ। ਸੋ ਢਿੱਲੋਂ ਵੀਡੀਓ ਆਈ ਪੀ ਟੀ ਵੀ ਕਿਆ ਪ੍ਰੋਡਕਟ ਆ ਜੀ ਅਤੇ ਕਿਆ ਆਨੰਦ ਆ, ਇੰਟਰਟੇਨਮੈਂਟ ਅਤੇ ਹਰ ਵਰਗ ਦੇ ਲਈ ਇੰਟਰਟੇਨਮੈਂਟ।
1: ਬਿਲਕੁਲ ਬਿਲਕੁਲ ਜੀ ਬਿਲਕੁਲ, ਔਰ ਐਂਟਰਟੇਨਮੈਂਟ ਤਾਂ ਚਲੋ ਆਪਾਂ ਕਰਦੇ ਹੈਗੇ ਹਾਂ, ਲੇਕਿਨ ਕਹਿੰਦੇ ਹੁੰਦੇ ਆ ਵੀ ਨੋਨ ਸਟੋਪ ਇੰਟਰਟੇਨਮੈਂਟ ਜਿਹੜਾ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ ਆ। ਸੋ ਡੈਫੀਨਟਲੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਕਸਟਮਰਸ ਦਾ ਜੀ, ਅਸੀਂ ਜਿਹੜੇ ਕਿ ਸਾਡੇ ਹਜ਼ਾਰਾਂ ਦੀ ਤਾਦਾਦ ਵਿੱਚ ਕਸਟਮਰਸ ਆ ਜਿਹੜੇ ਸਾਡੇ ਨਾਲ ਤਕਰੀਬਨ ਇੱਕ ਦਹਾਕਾ ਹੋ ਗਿਆ ਜੁੜਿਆਂ ਨੂੰ ਆਈ ਪੀ ਟੀ ਵੀ ਦਾ ਕੰਮ ਤਕਰੀਬਨ ਅਸੀਂ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ। ਸੋ ਉਹਨਾਂ ਦਾ ਬੜਾ ਧੰਨਵਾਦ ਜਿਹਨਾਂ ਨੇ ਸਾਡੇ ਨਾਲ ਮੋਢਾ ਮੋਢਾ ਲਾ ਕੇ।
0: ਇੱਕ ਢਿੱਲੋਂ ਸਾਹਿਬ, ਜੇ ਅੱਜ ਤੋਂ ਕਿਸੇ ਨੇ 5 ਸਾਲ ਪਹਿਲਾਂ ਆਈ ਪੀ ਟੀ ਵੀ ਬਾਕਸ ਲਿੱਤਾ ਹੋਵੇ ਤੇ ਉਹ ਅਪਡੇਟ ਵੀ ਕਰਵਾਉਣਾ ਚਾਹੀਦਾ ਜਾਂ ਫਿਰ ਜੇ ਉਹ ਚੱਲ ਰਿਹਾ ਤਾਂ ਕੋਈ ਲੋੜ ਨੀ?
1: ਦੇਖੋ ਜਿਹੜਾ ਤਾਂ ਚੇਂਜ ਚੱਲ ਰਹੀ ਆ ਉਹਦੇ ਚ ਤਾਂ ਉਹਦੇ ਤਾਂ ਅਪਡੇਟ ਦੀ ਕੋਈ ਜ਼ਰੂਰਤ ਹੁੰਦੀ ਨੀ ਗੀ। ਪਹਿਲਾਂ ਜਿਹੜੇ ਬੋਕਸਿਸ ਆਉਂਦੇ ਹੁੰਦੇ ਸੀ ਉਹ ਆਟੋ ਅਪਡੇਟ ਨਹੀਂ ਸੀ ਹੁੰਦੇ ਗੇ, ਲੇਕਿਨ ਹੁਣ ਜਿਹੜੇ 2022 ਤੋਂ ਬਾਅਦ ਬੋਕਸਿਸ ਆਉਣੇ ਸ਼ੁਰੂ ਹੋਏ ਆ ਉਹ ਉਹਨਾਂ ਦੇ ਵਿੱਚ ਆਟੋਮੈਟਿਕਲੀ ਰਾਤ ਨੂੰ ਨਾ ਜਿੱਦਾਂ ਉਹ ਮਹੀਨੇ ਬਾਅਦ, ਡੇਢ ਮਹੀਨੇ ਬਾਅਦ, 2 ਮਹੀਨੇ ਬਾਅਦ ਉਹ ਆਟੋ ਅਪਡੇਟ ਹੋ ਜਾਂਦੇ ਆ। ਸੋ ਇਸ ਕਰਕੇ ਉਹਨਾਂ ਨੂੰ ਨਵੀਂ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਜ਼ਰੂਰਤ ਨਹੀਂ ਹੈਗੀ ਗੀ। ਪਰ ਜੇ ਕੋਈ ਪੁਰਾਣਾ ਕਸਟਮਰ ਸਾਡਾ ਹੋਵੇ ਜਿਹਦੇ ਵਿੱਚ ਕੋਈ ਵੀ ਜੇ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ, ਦਿੱਕਤ ਆ ਰਹੀ ਹੈ, ਫਿਰ ਅਸੀਂ ਉਹਨੂੰ ਡੈਫੀਨਟਲੀ ਰਿਕੁਐਸਟ ਕਰਦੇ ਹਾਂ ਵੀ ਇੱਕ ਵਾਰੀ ਜਿਹੜਾ ਬੋਕਸ ਆ ਸਾਡੇ ਸਟੋਰ ਤੇ ਲਿਆਓ ਤੇ ਅਸੀਂ ਉਹਨੂੰ ਅਪਡੇਟ ਕਰਾਂਗੇ।
0: 905-204-1313 ਨੰਬਰ ਆ, ਤੁਸੀਂ ਇੱਥੇ ਆਏ ਹੋ, ਤੁਸੀਂ ਕਿਤੇ ਜਾ ਰਹੇ ਹੋ, ਤੁਸੀਂ ਆਪਣੇ ਇਹ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਕੈਲਗਰੀ, ਅਲਬਰਟਾ, BC ਵੱਲ ਜਾ ਰਹੇ ਹੋ ਤਾਂ ਢਿੱਲੋਂ ਵੀਡੀਓ ਦਾ ਆਈ ਪੀ ਟੀ ਵੀ ਬੋਕਸ ਜ਼ਰੂਰ ਲੈ ਕੇ ਜਾਓ। ਗੋਰ ਐਂਡ ਅਬਨੀਜ਼ਰ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ ਕਾਲ ਕਰਨ ਦੇ ਲਈ 905-204-1313 905-204-1313 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਹੋਰ ਕੀ ਐਡ ਕਰਨਾ ਚਾਹੁੰਦੇ ਤੁਸੀਂ?
1: ਬਸ ਇਹ ਜੀ IPTV ਦੀ ਸਰਵਿਸ ਤੁਸੀਂ ਲੈਣੀ ਹੈਗੀ ਆ, ਸਭ ਤੋਂ ਬੈਸਟ ਕੁਆਲਿਟੀ ਔਰ ਸਭ ਤੋਂ ਬੈਸਟ ਟੈਕਨੀਕਲ ਸਪੋਰਟ ਵਾਲੀ ਸਰਵਿਸ ਜਿਹੜੀ ਹੈਗੀ ਆ ਢਿੱਲੋਂ ਵੀਡੀਓ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ। ਗੁਰਬਾਣੀ ਰੇਡੀਓ ਤੁਸੀਂ ਲੈਣਾ ਹੈਗਾ ਆ, ਜਿਹੜੇ ਪਲੱਗ ਐਂਡ ਪਲੇ ਰੇਡੀਓਜ ਆਪਾਂ ਸਪੈਸ਼ਲ ਪ੍ਰਾਈਸ ਤੇ ਲਾਏ ਹੋਏ ਸੀਗੇ ਉਹ ਰਾਈਟ ਨਾਓ ਆਊਟ ਆਫ ਸਟਾਕ ਨੇ, ਅਗਲੇ ਹਫਤੇ ਆ ਜਾਣਗੇ, ਉਹਦੀ ਜਾਣਕਾਰੀ ਅਗਲੇ ਹਫਤੇ ਦੇਵਾਂਗੇ। ਬਾਕੀ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਜਾਂ ਫਿਰ ਤੁਹਾਡੇ ਘਰੇ ਤੁਹਾਡੀਆਂ ਖੁਦ ਦੀਆਂ ਵਿਆਹ ਦੀਆਂ ਜਾਂ ਤੁਹਾਡੇ ਬੱਚਿਆਂ ਦੀਆਂ ਬਰਥਡੇ ਪਾਰਟੀਜ਼ ਦੀਆਂ ਮੂਵੀਆਂ ਪਈਆਂ ਆ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ ਤੇ ਚੱਲਦਾ ਦੇਖਣਾ ਚਾਹੁੰਦੇ ਹੋ ਤਾਂ ਡੈਫੀਨਟਲੀ ਸਾਡੇ ਸਟੋਰ ਤੇ ਲੈ ਕੇ ਆਓ, ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਅਸੀਂ ਉਹ ਕਨਵਰਟ ਕਰਕੇ ਦਿਆਂਗੇ। ਹੈਰੀ ਸਾਡੀ ਇੱਕੋ ਹੀ ਲੋਕੇਸ਼ਨ ਆ ਆਪਣੀ, ਢਿੱਲੋਂ ਵੀਡੀਓ ਦੀ ਇੱਕੋ ਹੀ ਲੋਕੇਸ਼ਨ ਆ, ਬ੍ਰੈਂਪਟਨ ਈਸਟ ਐਬਨੀਜ਼ਰ ਐਂਡ ਗੋਰ ਰੋਡ ਵਾਲਾ ਏਰੀਆ ਜਿਹੜਾ ਹੈਗਾ ਆ ਉੱਥੇ ਕੋਰਨਰ ਦੇ ਉੱਤੇ ਜਿੱਥੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀ ਖੂਬਸੂਰਤ ਬਿਲਡਿੰਗ ਆ, ਇਸੇ ਹੀ ਲੋਕੇਸ਼ਨ ਤੋਂ ਅਸੀਂ ਪੂਰੇ ਨੌਰਥ ਅਮੈਰੀਕਾ ਨੂੰ ਸਰਵ ਕਰਦੇ ਹਾਂ। ਇਹ ਜਿਹੜੀ ਸਾਡੀ ਫਿਜ਼ੀਕਲ ਲੋਕੇਸ਼ਨ ਆ 11 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹੀ ਹੁੰਦੀ ਆ। ਸੋ ਇਨਫੋਰਮੇਸ਼ਨ ਲਈ ਨੰਬਰ ਸਾਡਾ ਇੱਕੋ ਇੱਕ ਹੈਗਾ, 905-204-1313।
0: ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ,
1: ਸਤਿ ਸ਼੍ਰੀ ਅਕਾਲ।
0: ਸੋ ਢਿੱਲੋਂ ਵੀਡੀਓ IPTV ਦੋਸਤੋ, ਜ਼ਰੂਰ ਤੁਸੀਂ ਪ੍ਰੋਡਕਟ ਦਾ ਆਨੰਦ ਮਾਣੋ, ਬਾਕੀ ਚਾਹੇ ਗੁਰਬਾਣੀ ਰੇਡੀਓ ਤੁਸੀਂ ਲੈ ਕੇ ਜਾਣਾ ਆਪਣੇ ਘਰ ਦੇ ਲਈ ਗੁਰਬਾਣੀ ਪਲੱਗ, ਤਾਂ ਇੱਕੋ ਇੱਕ ਨੰਬਰ 905-204-1313, 905-204-1313, 905-204-1313। ਸਟੇਸ਼ਨ ਆਈਡੀ ਦਾ ਵੇਲਾ, ਇਸ ਤੋਂ ਬਾਅਦ ਆ ਰਹੇ ਹਾਂ ਵਾਪਸ।
2: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਲਓ ਜੀ, ਢੀਂਡਸਾ ਸਾਹਿਬ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਦਾ ਮੈਪਲ ਕਲੀਨਿਕ ਤੋਂ। ਮੈਂ ਲਾਸਟ ਆਵਰ ਦੇ ਵਿੱਚ ਜਿਹੜਾ ਗੱਲਬਾਤ ਕਰ ਰਿਹਾ ਸੀ ਕਿ ਪਰਿਵਾਰਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇੱਕ ਤਾਂ ਅਫੋਰਡੇਬਲ ਪ੍ਰਾਈਸ 'ਤੇ ਘਰ ਦੀ ਕਲੀਨਿੰਗ, ਉਹ ਤੁਸੀਂ ਇਹਨਾਂ ਨੂੰ ਰੈਗੂਲਰ ਕਲੀਨਿੰਗ ਲਈ ਵੀ ਹਾਇਰ ਕਰ ਸਕਦੇ ਹੋ, ਵਨ ਟਾਈਮ ਡੀਪ ਕਲੀਨਿੰਗ ਲਈ ਵੀ ਹਾਇਰ ਕਰ ਸਕਦੇ ਹੋ, ਅਤੇ ਕਲੀਨਿੰਗ ਕਰਨ ਤੋਂ ਉਪਰੰਤ ਤੁਹਾਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦਿੱਤਾ ਜਾ ਰਿਹਾ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ। ਨਵਨੀਤ ਕੌਰ ਨੇ ਸਪੈਸ਼ਲ ਮੈਨੂੰ ਕਾਲ ਕਰਕੇ ਕਿਹਾ, ਕਹਿੰਦੇ ਜੀ ਜਿਹੜਾ ਤੁਸੀਂ ਰੈਕਮੈਂਡ ਕੀਤੀ ਸੀ ਕਲੀਨਿੰਗ ਸਰਵਿਸਿਜ਼, ਅਸੀਂ ਉਹਨਾਂ ਨੂੰ ਕਾਲ ਕੀਤਾ, ਕੰਮ ਕਹਿੰਦੇ ਸਾਨੂੰ ਬਹੁਤ ਵਧੀਆ ਕੰਮ ਲੱਗਿਆ, ਤੇ ਜਦੋਂ ਕਹਿੰਦੇ ਸਾਨੂੰ ਅਖੀਰ ਦੇ ਵਿੱਚ ਇੱਕ ਵੈਕਿਊਮ ਕਲੀਨਰ ਫ੍ਰੀ ਦੇਤਾ, ਤਾਂ ਕਹਿੰਦੇ ਮੈਂ ਤਾਂ ਘਰੇ ਵੀ ਅੱਜ ਆਪਣੇ ਫੋਟੋਆਂ ਖਿੱਚੇ ਕੇ ਪਾਏ, ਕਹਿੰਦੇ ਮੈਨੂੰ ਤਾਂ ਪਹਿਲੀ ਵਾਰ ਕੈਨੇਡਾ ਦੇ ਵਿੱਚ ਕੋਈ ਫ੍ਰੀ ਚੀਜ਼ ਮਿਲੀ ਹੈ, ਕਹਿੰਦੇ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ।
1: ਬਿਲਕੁਲ ਸਰ, ਬਹੁਤ ਬਹੁਤ ਸ਼ੁਕਰੀਆ ਭੈਣ ਦਾ। ਪਹਿਲਾਂ ਤਾਂ ਇਹ ਬਹੁਤ ਜ਼ਿਆਦਾ ਮਤਲਬ ਕਿ ਵੀ ਵਧੀਆ ਰਿਸਪੋਂਸ ਸਾਨੂੰ ਮਿਲ ਰਿਹਾ, ਰਿਸਪੋਂਸ ਤਾਂ ਮਿਲ ਰਿਹਾ ਜੀ ਕਿਉਂਕਿ ਜਿਹੜੀ ਕਲੀਨਿੰਗ ਦੀ ਕੁਆਲਿਟੀ ਹੈ ਆਪਣੀ, ਉਹਨੂੰ ਕੋਈ ਵੇਟ ਨੀ ਕਰ ਸਕਦਾ ਸੀ। ਇਹਦੇ ਲਈ ਚੈਲੰਜ ਵੀ ਕਰ ਸਕਦੇ ਹਾਂ ਕਿਸੇ ਨੂੰ ਵੀ ਜੇ ਸਾਡੀ ਕਲੀਨਿੰਗ ਕੰਪਨੀ ਦੀ ਜਿਹੜੀ ਕੁਆਲਿਟੀ ਆ ਉਹਨੂੰ ਕੋਈ ਵੇਟ ਕਰ ਦੇਵੇ, ਤਾਂ ਉਹਨਾਂ ਨੂੰ ਵੀ ਵੈਕਿਊਮ ਫ੍ਰੀ ਚ ਦੇ ਦਵਾਂਗੇ।
0: ਠੀਕ ਹੈ ਜੀ, ਤੇ ਇੱਕ ਡੈਸਨ ਦਾ ਤੁਸੀਂ ਕਹਿ ਰਹੇ ਸੀਗੇ, ਉਹਦੇ ਬਾਰੇ ਵੀ ਡਿਟੇਲ ਦੇ ਵਿੱਚ ਸਮਝਾ ਦਿਓ।
1: ਹਾਂਜੀ ਸਰ, ਮੰਥ ਐਂਡ ਤੇ ਆਪਾਂ ਨੇ ਇੱਕ ਲੱਕੀ ਡਰਾਅ ਕੱਢਣਾ ਹੈ। ਉਸ ਲੱਕੀ ਡਰਾਅ ਦੇ ਵਿੱਚ ਜਿਹੜੇ ਵੀ ਵਿਨਰ ਹੋਣਗੇ ਕਲਾਇੰਟ ਸਾਡੇ, ਉਹਨਾਂ ਨੂੰ ਡਾਇਸਨ ਦਾ ਵੈਕਿਊਮ ਜਿਹੜਾ ਉਹ ਗਿਫਟ ਕੀਤਾ ਜਾਵੇਗਾ ਜਦੋਂ ਉਹਨਾਂ ਦਾ ਲੱਕੀ ਡਰਾਅ ਦੇ ਵਿੱਚ ਨਾਮ ਆਵੇਗਾ। ਤੇ ਬਾਕੀ ਹਰ ਇੱਕ ਨੂੰ ਜੋ ਵੀ ਕੋਈ ਪਰਿਵਾਰ ਭੈਣ ਭਰਾ ਸਾਡੇ ਤੋਂ ਡੀਪ ਕਲੀਨਿੰਗ ਬੁੱਕ ਕਰਵਾਉਣਗੇ, ਉਹਨਾਂ ਨੂੰ ਹਰ ਇੱਕ ਨੂੰ ਡੀਪ ਕਲੀਨ ਦੀ ਬੁਕਿੰਗ ਤੇ ਜਦੋਂ ਜੋਬ ਡਨ ਹੋ ਜੂਗੀ ਨਾਲ ਵੈਕਿਊਮ ਕਲੀਨਰ ਆਪਾਂ ਫ੍ਰੀ ਆਫ ਕਾਸਟ ਜਿਹੜਾ ਗਿਫਟ ਦੇ ਰਹੇ ਹਾਂ ਜੀ।
0: ਸੋ ਇੱਕ ਵੱਡੇ ਸਾਈਜ਼ ਦਾ ਜਿਹੜਾ ਵੈਕਿਊਮ ਕਲੀਨਰ ਆ ਉਹ ਤਾਂ ਫੁੱਲ ਹਾਊਸ ਡੀਪ ਕਲੀਨਿੰਗ ਦੇ ਨਾਲ ਹਰ ਇੱਕ ਨੂੰ ਹੀ ਫ੍ਰੀ ਮਿਲ ਰਿਹਾ, ਹਰ ਇੱਕ ਨੂੰ ਹੀ ਫ੍ਰੀ ਮਿਲ ਰਿਹਾ। ਤੇ ਮੰਥ ਐਂਡ ਤੇ ਲੱਕੀ ਡਰਾਅ ਦੇ ਵਿੱਚ ਹੋ ਸਕਦਾ ਇੱਕ ਹੋਰ ਵੈਕਿਊਮ ਕਲੀਨਰ, ਡਾਇਸਨ ਦਾ ਵੈਕਿਊਮ ਕਲੀਨਰ ਜਿਹੜਾ ਉਹ ਵੀ ਫ੍ਰੀ ਮਿਲ ਜੇ।
1: ਉਹ ਸਾਰਾ ਸਾਡਾ ਇੱਦਾਂ ਹੈ ਜੀ ਉਪਰਾਲਾ, ਜਿੱਦਾਂ ਹਰ ਕੋਈ ਡੀਪ ਕਲੀਨ ਵੀ ਨਹੀਂ ਕਰਵਾਉਣਾ ਚਾਹੁੰਦੇ ਹੁੰਦੇ, ਕਿਸੇ ਨੇ ਵਿੰਡੋਜ਼ ਕਲੀਨ ਕਰਵਾਉਣੀ ਹੈ, ਕਿਸੇ ਨੇ ਰੈਗੂਲਰ ਕਲੀਨ ਕਰਵਾਉਣਾ।
0: ਅੱਛਾ, ਤੁਹਾਡੀ ਕੋਈ ਵੀ ਸਰਵਿਸ ਯੂਜ਼ ਕਰਦੇ ਹੋ ਲੱਕੀ ਡਰਾਅ ਚ ਸ਼ਾਮਲ ਹੋ ਸਕਦਾ?
1: ਹਾਂਜੀ ਹਾਂਜੀ।
0: ਕਿਹੜੀ ਕਿਹੜੀ ਸਰਵਿਸ ਨੇ ਤੁਹਾਡੀ?
1: ਸਾਡੀਆਂ ਜੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਸੌਫਟ ਵਾਸ, ਪਾਵਰ ਵਾਸ ਤੇ ਡਰਾਈਵੇ ਸੀਲਰ, ਜੰਕ ਰਿਮੂਵ ਕਰਾਉਣਾ, ਕਿਸੇ ਨੇ ਵਿੰਡੋਜ਼ ਕਲੀਨ ਕਰਾਉਣੀਆਂ ਨੇ। ਵਿੰਡੋਜ਼ ਕਲੀਨ ਆਪਾਂ 3-stage ਵਾਟਰ ਫਿਲਟਰੇਸ਼ਨ ਸਿਸਟਮ ਹੈ ਉਹਦੇ ਨਾਲ ਵਿੰਡੋਜ਼ ਆਪਾਂ ਕਲੀਨ ਕਰਦੇ ਹਾਂ ਜੀ।
0: ਬਾਹਰਲੀ ਸਾਈਡ ਤੋਂ ਕਰਦੇ ਆ ਵਿੰਡੋ ਕਲੀਨ?
1: ਹਾਂਜੀ ਸਰ, ਬਾਹਰਲੀ ਸਾਈਡ।
0: ਸੋ ਵਿੰਡੋ ਕਲੀਨ
1: ਦੇ ਵਿੱਚ ਇਨਸਾਈਡ ਵਿੰਡੋਜ਼ ਇਨਕਲੂਡਡ ਹੁੰਦੀਆਂ ਜੀ।
0: ਸੋ ਵਿੰਡੋ ਕਲੀਨਿੰਗ ਹੋ ਗਿਆ, ਬੈਕਯਾਰਡ, ਸਾਈਡ ਵਾਕ, ਡਰਾਈਵ, ਇਹਨੂੰ ਪ੍ਰੈਸ਼ਰ ਵਾਸ਼ ਕਲੀਨ ਕਰਾਉਣਾ ਹੋਵੇ, ਪੋਸਟ ਕੰਸਟਰਕਸ਼ਨ ਕਲੀਨਿੰਗ ਵੀ ਕਰਦੇ ਹੋ ਤੁਸੀਂ?
1: ਹਾਂਜੀ ਸਰ, ਪੋਸਟ ਕੰਸਟਰਕਸ਼ਨ ਦਾ ਤਾਂ ਸਰ ਪੂਰਾ ਪ੍ਰੋਪਰ ਆਪਣੇ ਕੋਲੇ ਮਤਲਬ ਕਿ ਵੀ ਟੂਲ ਨੇ ਸਾਰਾ ਕੁਝ, ਇੱਕ ਵਾਰ ਮੂਵ ਇਨ ਰੈਡੀ ਕਰਕੇ ਘਰ ਦਿੰਨੇ ਆ ਆਪਾਂ। ਕੋਈ ਵੀ ਨਵਾਂ ਬਣਿਆ ਘਰ ਹੈ ਜਾਂ ਕੋਈ ਪੁਰਾਣੇ ਬਣੇ ਘਰ ਦੇ ਵਿੱਚ ਕੰਸਟਰਕਸ਼ਨ ਹੋਈ ਹੈ ਜੀ।
0: ਜੀ, ਸੋ ਦੋਸਤੋ ਕਹਿਣ ਦਾ ਭਾਵ, ਚਾਹੇ ਤੁਸੀਂ ਇਹਨਾਂ ਦੀ $100 ਦੀ ਸਰਵਿਸ ਯੂਜ਼ ਕਰਦੇ ਹੋ, ਚਾਹੇ $500 ਦੀ, ਡਿਪੈਂਡ ਕਿਹੜੀ ਸਰਵਿਸ ਯੂਜ਼ ਕਰਦੇ ਹੋ, ਜੰਕ ਰਿਮੂਵ ਕਰਵਾਉਣਾ ਚਾਹੁੰਦੇ ਹੋ, ਤੁਸੀਂ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਦੀ ਕੋਈ ਵੀ ਸਰਵਿਸ ਯੂਜ਼ ਕਰੋਗੇ ਤੁਸੀਂ ਲੱਕੀ ਡਰਾਅ ਵਿੱਚ ਸ਼ਾਮਲ ਹੋ ਜਾਓਗੇ, ਅਤੇ ਤੁਹਾਨੂੰ ਜਿੱਤਣ ਦਾ ਮੌਕਾ ਮਿਲੇਗਾ ਡਾਇਸਨ ਦਾ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ। ਬਾਕੀ ਜੇ ਤੁਸੀਂ ਇਹਨਾਂ ਨੂੰ ਅੱਜ ਕਾਲ ਕਰਦੇ ਹੋ ਤਾਂ ਕੋਈ ਵੀ ਸਰਵਿਸ ਬੁੱਕ ਕਰ ਲਓ, ਜ਼ਰੂਰੀ ਨਹੀਂ ਅੱਜ, ਚਾਹੇ ਤੁਸੀਂ ਹਫ਼ਤੇ ਨੂੰ ਕਲੀਨਿੰਗ ਕਰਵਾਉਣੀ ਆ, 10 ਦਿਨਾਂ ਨੂੰ ਕਰਾਉਣੀ ਆ, ਪਰ ਜੇ ਅੱਜ ਤੁਸੀਂ ਕਾਲ ਕਰੋਗੇ ਫੁੱਲ ਹਾਊਸ ਡੀਪ ਕਲੀਨਿੰਗ ਕਰਨ ਤੋਂ ਉਪਰੰਤ ਤੁਹਾਨੂੰ ਇੱਕ ਵੈਕਿਊਮ ਕਲੀਨਰ ਇਹਨਾਂ ਨੇ ਫ੍ਰੀ ਦੇਣਾ ਹੀ ਦੇਣਾ ਗਾ। ਸੋ ਨੰਬਰ ਟੂ ਕਾਲ ਤੁਸੀਂ ਕਾਲ ਕਰ ਸਕਦੇ ਹੋ 647-286-0077, 647-286-0077, 647-286-0077, 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। 647-286-0077 ਤੇ ਕਾਲ ਕੀਤੀ ਜਾ ਸਕਦੀ ਆ। ਅਤੇ ਢੀਂਡਸਾ ਸਾਹਿਬ, ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਕਲੀਨਿੰਗ ਆ ਉਹ ਜਿਵੇਂ ਜ਼ਿੰਮੇਵਾਰੀ ਸਾਡੀ ਭਾਬੀ ਜੀ ਦੀ ਆ, ਜਾਂ ਉੱਥੇ ਵੀ ਤੁਸੀਂ ਆਪਣੀ ਸਰਵਿਸ ਹੀ ਯੂਜ਼ ਕਰਦੇ ਹੋ?
1: ਸਰ ਉੱਥੇ ਤਾਂ ਚਲੋ ਹੁਕਮ ਤਾਂ ਬੜੀ ਵਾਰੀ ਲੱਗਿਆ ਪਰ ਸਾਡੇ ਤੋਂ ਟਾਈਮ ਨੀ।
0: ਸੋ ਕਾਲ ਕਰ ਸਕਦੇ ਜੀ 647-286-0077 ਤੇ ਕਾਲ ਕੀਤੀ ਜਾ ਸਕਦੀ। ਇੱਕ ਵਾਰੀ ਡੀਪ ਕਲੀਨਿੰਗ ਦੇ ਵਿੱਚ ਦੱਸ ਦਿਓ ਜੀ ਕਿਹੜੀ ਕਿਹੜੀ ਚੀਜ਼ ਇਨਕਲੂਡ ਹੁੰਦੀ ਹੈ।
1: ਡੀਪ ਕਲੀਨਿੰਗ ਦੇ ਵਿੱਚ ਸਰ ਟੌਪ ਟੂ ਬੋਟਮ ਘਰ ਦਾ ਪੂਰਾ ਰੀਸੈਟ ਕੀਤਾ ਜਾਂਦਾ ਜੀ। ਉਹਦੇ ਵਿੱਚ ਅਸੀਂ ਵਾਸ਼ਰੂਮ ਦੇ ਜਿਹੜੇ ਫੈਨ ਦੇ ਕਵਰ ਹੈ ਉਹਨਾਂ ਨੂੰ ਉਤਾਰ ਕੇ ਕਵਰ ਧੋਤੇ ਜਾਂਦੇ ਆ ਤੇ ਫੈਨ ਦਾ ਜਿਹੜੇ ਕਲੀਨਿੰਗ ਕੀਤੀ ਜਾਂਦੀ ਹੈ ਅੰਦਰੋਂ ਤਾਂ ਕਿ ਉਹ ਦੁਬਾਰਾ ਤੋਂ ਐਫੀਸ਼ੀਐਂਸੀ ਵੱਧ ਸਕੇ। ਜਿਵੇਂ ਆਪਣੇ ਵਾਸ਼ਰੂਮ ਦੇ ਵਿੱਚ ਡੀਸਕੇਲਿੰਗ ਕੀਤੀ ਜਾਂਦੀ ਹੈ ਜੀ, ਮਿਰਰ ਦੀ ਜਿਹੜੇ ਗਲਾਸ ਲੱਗੇ ਹੁੰਦੇ ਆ ਤੇ ਪ੍ਰੋਪਰ ਜਿਹੜੀ ਮੋਲਡ ਹੈ ਮੋਲਡ ਦਾ ਟ੍ਰੀਟਮੈਂਟ ਕੀਤਾ ਜਾਂਦਾ ਤੇ ਕਿਚਨ ਦੇ ਵਿੱਚ ਸਰ ਪ੍ਰੋਪਰ ਡੀਗਰੀਸਿੰਗ ਕਰਕੇ ਜਿਹੜਾ ਆਪਣਾ ਸਟੋਵ ਹੈ ਫਰਿੱਜ ਆ ਉਹਨੂੰ ਮੂਵ ਕਰਕੇ ਉਹਦੇ ਪਿੱਛੋਂ ਜਿਹੜੇ ਆਪਣੇ ਕਿਚਨ ਦੇ ਕੈਬਨਿਟਸ ਦਾ ਟੌਪ ਹੁੰਦਾ ਉਹਨੂੰ ਕਲੀਨ ਕਰਕੇ ਇਹ ਤੋਂ ਬਾਅਦ ਜਿਹੜੀ ਆਪਣੀ ਸਮੈਲ ਦੀ ਪ੍ਰੋਬਲਮ ਹੈ ਉਹ ਵੀ ਬਿਲਕੁਲ ਚਲੀ ਜਾਂਦੀ ਹੈ ਜੀ।
0: ਸੋ ਜਿਵੇਂ ਚੁੱਲ੍ਹਾ ਉਹਦੇ ਉਹ ਚਿਮਨੀ ਥੱਲੋਂ ਕਈ ਵਾਰ ਖਰਾਬ ਹੁੰਦੀ ਹੈ ਜਾਂ ਫਰਿੱਜ ਜਾਂ ਜਿਹੜੇ ਕੁੱਕ ਟੌਪ ਆ ਉਹਨਾਂ ਨੂੰ ਬਾਹਰ ਕਰਕੇ ਉਹ ਸਾਰੀ ਤੁਸੀਂ ਡੀਪ ਕਲੀਨਿੰਗ ਕਰਦੇ ਹੋ?
1: ਹਾਂਜੀ ਸਰ ਪ੍ਰੋਪਰ ਜੀ, ਚਿਮਨੀ ਨੂੰ ਆਪਣੇ ਬਹੁਤ ਜ਼ਿਆਦਾ ਗਰੀਸ ਲੱਗਿਆ ਹੁੰਦਾ, ਚਿਮਨੀ ਇੱਕ ਵਾਰ ਫਿਰ ਤੋਂ ਦੁਬਾਰਾ ਨਵੇਂ ਅਰਗੀ ਬਣ ਜਾਂਦੀ ਹੈ ਜੀ।
0: ਸੋ ਦੋਸਤੋ ਤੁਸੀਂ
1: ਜੀ
0: ਬਹੁਤ ਸ਼ੁਕਰੀਆ ਢੀਂਡਸਰ ਸਾਹਿਬ, ਧੰਨਵਾਦ ਜੀ। ਸੋ ਤੁਸੀਂ ਦੋਸਤੋ ਇੱਕ ਵਾਰ ਫਿਰ ਦੱਸ ਦਈਏ, ਜੇ ਇਹਨਾਂ ਦੀ ਫੁੱਲ ਹਾਊਸ ਡੀਪ ਕਲੀਨਰ ਸਰਵਿਸ ਬੁੱਕ ਕਰਦੇ ਹੋ ਤਾਂ ਤੁਹਾਨੂੰ ਇੱਕ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇਣਗੇ। ਇਹਦੇ ਲਈ ਕਾਲ ਕਰ ਲਓ 647-286-0077 647-286-0077। ਬਾਕੀ ਇਹਨਾਂ ਦੀ ਕੋਈ ਵੀ ਸਰਵਿਸ ਯੂਜ਼ ਕਰਦੇ ਹੋ ਜਿਹਦੇ ਵਿੱਚ ਚਾਹੇ ਰੈਜੀਡੈਂਸ਼ੀਅਲ ਆ ਚਾਹੇ ਕਮਰਸ਼ੀਅਲ ਆ, ਰੈਗੂਲਰ ਕਲੀਨਿੰਗ ਆ ਡੀਪ ਕਲੀਨਿੰਗ ਆ, ਚਾਹੇ ਜੰਕ ਰਿਮੂਵਲ ਆ, ਚਾਹੇ ਇਹਨਾਂ ਦੀ ਪ੍ਰੈਸ਼ਰ ਵਾਸ਼ ਨਾਲ ਤੁਸੀਂ ਸਾਈਡ ਵਾਕਾਂ ਬੈਕਯਾਰਡ ਆਪਣਾ ਡਰਾਈਵੇ ਗਰਾਜ ਡੈੱਕ ਵਿੰਡੋ ਕਲੀਨਿੰਗ, ਇਹਨਾਂ ਦੀਆਂ ਬਹੁਤ ਸਾਰੀਆਂ ਨੰਬਰ ਆਫ ਸਰਵਿਸ ਨੇ। ਕੋਈ ਵੀ ਸਰਵਿਸ ਯੂਜ਼ ਕਰਦੇ ਤੁਸੀਂ ਲੱਕੀ ਡਰਾਅ 'ਚ ਸ਼ਾਮਿਲ ਹੋ ਜਾਓਗੇ ਅਤੇ 31 ਜੁਲਾਈ ਨੂੰ ਅਨਾਊਂਸ ਕੀਤਾ ਜਾਊਗਾ ਡਾਇਸਨ ਦੇ ਵੈਕਿਊਮ ਕਲੀਨਰ ਦਾ ਵਿਨਰ। ਸੋ ਸਾਰੀ ਗੱਲਬਾਤ ਲਈ ਇੱਕੋ ਇੱਕ ਨੰਬਰ 647-286-0077। ਸਾਡੀਆਂ ਭੈਣਾਂ ਨੂੰ ਦਿਓ ਕੰਮ ਤੋਂ ਛੁੱਟੀ, ਕਲੀਨਿੰਗ ਦਾ ਕੰਮ ਕਰਨਗੇ ਦਾ ਮੈਪਲ ਕਲੀਨਿੰਗ 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ,
1: ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ ਵੈਰੀ ਮੱਚ ਜੀ।

0: ਦੋਸਤੋ ਗਰਮੀਆਂ ਦੇ ਵਿੱਚ ਪੰਜਾਬ ਦੀ ਗੱਲਬਾਤ ਕਰੀਏ ਤਾਂ ਇੱਕ ਨਾ ਤੁਸੀਂ ਦੱਸਣਾ ਕਾਲ ਕਰਕੇ ਕਿਹਨੇ ਕਿਹਨੇ ਗੁੱਡੀ ਫੂਕੀ ਆ ਅਤੇ ਕਿਹਨੂੰ ਕਿਹਨੂੰ ਪਤਾ ਗੁੱਡੀ ਕਿਉਂ ਫੂਕਦੇ ਆ ਅਤੇ ਗੁੱਡੀ ਫੂਕਣ ਨਾਲ ਹੁੰਦਾ ਕੀ ਆ। ਸੋ ਤੁਸੀਂ ਫੂਕੀ ਆ ਤਾਂ ਵੀ ਦੱਸਿਓ, ਤੁਹਾਨੂੰ ਪਤਾ ਇਹ ਚੀਜ਼ ਦਾ ਤਾਂ ਵੀ ਦੱਸਿਓ। ਨੰਬਰ ਆ ਸਟੂਡੀਓ ਦਾ 416-233-7368। ਖਾਸ ਤੌਰ 'ਤੇ ਨਾ ਜਦੋਂ ਗਰਮੀਆਂ ਸ਼ਿਖਰ 'ਤੇ ਹੁੰਦੀਆਂ ਨੇ ਤਾਂ ਪੰਜਾਬ ਦੇ ਵਿੱਚ ਜਾਂ ਪਤਾ ਨਹੀਂ ਹੋਰ ਵੀ ਸਟੇਟਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਜਾਂ ਨਹੀਂ, ਇੱਕ ਰਬੜ ਦੀ ਜਾਂ ਇੱਕ ਡੋਲ ਬਣਾਈ ਜਾਂਦੀ ਆ, ਪਰਾਲੀ ਪਰੂਲੀ ਨੂੰ ਇਕੱਠੀ ਜਿਹੀ ਕਰਕੇ ਇੱਕ ਡੋਲ ਦੀ ਸ਼ਕਲ ਦੇ ਦਿੱਤੀ ਜਾਂਦੀ ਆ, ਫਿਰ ਉਹਨੂੰ ਪ੍ਰੋਪਰ ਇੱਕ ਸਿਵਿਆਂ ਤੱਕ ਲੈ ਕੇ ਜਾਇਆ ਜਾਂਦਾ ਜਾਂ ਕੋਈ ਇੱਦਾਂ ਦੀ ਜਗ੍ਹਾ ਤੱਕ ਲੈ ਕੇ ਜਾਇਆ ਜਾਂਦਾ, ਉਹਨੂੰ ਫੂਕਿਆ ਜਾਂਦਾ। ਇਸ ਤੋਂ ਬਾਅਦ ਮਿੱਠੇ ਚੌਲ ਬਣਾਏ ਜਾਂਦੇ ਨੇ। ਇਹ ਕਿਉਂ ਹੁੰਦਾ ਗਾ ਅਤੇ ਇਹਦਾ ਰੀਜ਼ਨ ਕੀ ਆ, ਕਿਉਂ ਕਰਦੇ ਸੀ? ਨੰਬਰ ਟੂ ਕਾਲ 416-233-7368 416-233-7368 'ਤੇ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਡੈਰੀ ਐਂਡ ਟਮਕਨ ਦੀ ਲੋਕੇਸ਼ਨ 'ਤੇ ਤੁਸੀਂ ਪਹੁੰਚ ਸਕਦੇ ਦੋਸਤੋ ਫਰਨੀਚਰ ਦੀਆਂ ਡੀਲਸ ਲਈ, ਜਿੱਥੇ ਕਿ ਇਹਨਾਂ ਨੇ ਡਾਇਨਿੰਗ ਟੇਬਲ 6 ਚੇਅਰਾਂ, ਸੋਲਿਡ ਵੁੱਡ ਦੀਆਂ ਡਾਇਨਿੰਗ ਟੇਬਲ 6 ਚੇਅਰਾਂ ਸਿਰਫ ਅਤੇ ਸਿਰਫ $399 ਦੀਆਂ ਦੇ ਰਹੇ ਨੇ। $399 'ਚ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਅਤੇ ਰਾਈਟ ਵੇ ਜੇ ਤੁਸੀਂ ਕਾਲ ਕਰੋਗੇ ਤਾਂ ਏਅਰ ਫਰਾਇਰ ਤੁਹਾਨੂੰ ਫ੍ਰੀ ਦੇਣਗੇ। ਇਹ ਡੀਲਾਂ ਦੇ ਲਈ ਡੈਰੀ ਐਂਡ ਟੋਮਕਨ 'ਤੇ ਤੁਸੀਂ ਪਹੁੰਚ ਸਕਦੇ ਹੋ 6685 ਟੋਮਕਨ ਰੋਡ 'ਤੇ, ਜਾਂ ਫਿਰ ਨੰਬਰ ਟੂ ਕਾਲ 647-262-0000 647-262-0000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਸਾਡੇ ਨਾਲ ਕਾਲਰ ਨੇ 7250। ਸਤਿ ਸ਼੍ਰੀ ਅਕਾਲ ਜੀ। ਸ਼ਾਮਿਲ ਹੋਏ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਭੈਣੇ। ਪਰਮੀਤ ਭੈਣ ਸਤਿ ਸ਼੍ਰੀ ਅਕਾਲ ਜੀ।
1: ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜਿਹੜੇ ਤੁਸੀਂ ਗੁੱਡੀ ਦੀ ਗੱਲ ਕਰਦੇ ਸੀ, ਇੰਡੀਆ 'ਚ ਜਿੱਦਾਂ ਜਦੋਂ ਪੁਰਾਣੇ ਆਪਣੇ ਹੁੰਦੇ ਸੀਗੇ ਬਜ਼ੁਰਗ, ਮਤਲਬ ਅਸੀਂ ਆਪਣੇ ਖੁਦ ਅਸੀਂ ਦੇਖਿਆ ਆ, ਜਿੱਦਾਂ ਵੀ ਜਦੋਂ ਮੀਂਹ ਨਹੀਂ ਸੀ ਪੈਂਦਾ ਹੁੰਦਾ ਤੇ ਉਦੋਂ ਕਹਿੰਦੇ ਹੁੰਦੇ ਸੀ ਵੀ ਰੱਬਾ ਰੱਬਾ ਮੀਂਹ ਬਰਸਾਤ,
0: ਸਭ ਦੇ ਕੋਠੀ ਦਾਣੇ ਪਾ,
1: ਪਾਣੀ ਦਾਣੇ ਪਾ। ਫਿਰ ਉਹਦੇ ਕਰਕੇ ਫਿਰ ਕਹਿੰਦੇ ਹੁੰਦੇ ਸੀ ਵੀ ਅਸੀਂ ਗੁੱਡੀ ਫੂਕਾਂਗੇ, ਤੇ ਫਿਰ ਗੁੱਡੀ ਜਿਹੜੀ ਗੁੱਡੀ ਹੁੰਦੀ ਆ ਉਹਨੂੰ ਸਿਵਿਆਂ 'ਚ ਨੀ ਸਿੱਧੀ ਜਾਂਦੇ ਹੁੰਦੇ, ਉਹਨੂੰ ਏਦਾਂ ਕੋਈ ਖੇਤ
0: ਜਦੋਂ
1: ਤੇ ਓਦਾਂ ਖੇਤ ਦੇ ਵਿੱਚ ਏਦਾਂ ਉਹਨੂੰ ਫੂਕਦੇ ਹੁੰਦੇ ਸੀਗੇ, ਤੇ ਫਿਰ ਰੱਬ ਮੀਂਹ ਪਾ ਦਿੰਦੇ।
0: ਅਸਲ 'ਚ ਪੈ ਜਾਂਦਾ ਸੀ ਮੀਂਹ?
1: ਮੀਂਹ ਪੈ ਜਾਂਦਾ ਹੁੰਦਾ ਸੀ।
0: ਅੱਛਾ, ਸੋ ਇਦੂਆ 'ਚ ਮਿੱਠੇ ਚੌਲ ਬਣਾਏ ਜਾਂਦੇ ਸੀ?
1: ਖੁਦ ਦੇਖਿਆ, ਜਿੱਦਾਂ ਵੀ ਲੋਕ ਜਿੱਦਾਂ ਥੋੜੀਆਂ ਜਿਹੜੇ ਲੋਕ ਹੁੰਦੇ ਸੀ ਲਾਗੇ ਲਾਗੇ ਦੇ ਜਿਹੜੇ ਜਾਂਦੇ ਹੁੰਦੇ ਸੀ ਫੁੱਕਣ ਗੱਡੀ ਨੂੰ, ਗੱਡੀ ਨੂੰ ਮਤਲਬ, ਤੇ ਫਿਰ ਉਹ ਏਦਾਂ ਚੀਜ਼ਾਂ ਬਣਾ ਬਣੋ ਕੇ ਤਾਂ ਸਾਰੇ
0: ਸਾਡੇ, ਮੈਂ ਮਾਲਵੇ ਏਰੀ 'ਚ ਬਿਲੋਂਗ ਕਰਦਾ, ਸਾਡੇ ਮਾਲਵੇ ਦੇ ਵਿੱਚ ਤਾਂ ਇਹੀ ਅਕਸਰ ਫੂਕਦੇ ਸੀ। ਤੁਸੀਂ ਕਿਹੜੇ ਮਾਲਵੇ ਨੂੰ ਬਿਲੋਂਗ ਕਰਦੇ ਹੋ?
1: ਅਸੀਂ ਵੀ ਆਪਣੇ ਪਗਵਾੜੇ ਲੱਗੇ। ਹਾਂਜੀ
0: ਓਕੇ, ਠੀਕ ਆ ਠੀਕ ਆ। ਤੇ ਮੀਂਹ ਪੈ ਜਾਂਦਾ ਸੀ? ਹਾਂਜੀ, ਅਸਲ 'ਚ
1: ਮੀਂਹ ਪੈ ਜਾਂਦਾ ਹੁੰਦਾ ਸੀਗਾ। ਹਾਂਜੀ, ਮੈਂ ਤਾਂ ਖੁਦ ਅਸੀਂ ਤਾਂ ਜਿੱਦਾਂ ਸਾਡੇ ਪਿੰਡ ਜਿੱਦਾਂ ਫੂਕਦੇ ਹੁੰਦੇ ਸੀ ਗੁੱਡੀ, ਤੇ ਤਾਂ ਮੈਨੂੰ ਪਤਾ ਆ, ਅਸੀਂ ਖੁਦ ਦੇਖੀ ਆ।
0: ਓਕੇ, ਥੈਂਕ ਯੂ ਸੋ ਮਚ ਭੈਣੇ, ਧੰਨਵਾਦ। ਸੋ ਸਟੂਡੀਓ ਦਾ ਨੰਬਰ ਆ 416-233-7368। ਕੀ ਮਾਝਾ, ਮਾਲਵਾ, ਪੁਆਧ ਉਹ ਏਰੀਆ ਦੇ ਵਿੱਚ ਵੀ ਗੁੱਡੀ ਫੁੱਕੀ ਜਾਂਦੇ ਸੀ? ਤੇ ਮੀਂਹ ਪਵਾਉਣ ਨਾਲ ਇਹਦਾ ਸੰਬੰਧ ਕੀ ਹੈ, ਸਟਾਰਟ ਕਿਵੇਂ ਹੋਇਆ, ਜੇ ਕਿਸੇ ਨੂੰ ਆਈਡੀਆ ਉਹ ਵੀ ਦੱਸਿਓ ਕਿ ਇਹਦਾ ਲੌਜਿਕ ਕੀ ਆ ਕਿ ਗੁੱਡੀ ਫੂਕ ਦਿਓ, ਉਹ ਰੱਬ ਨੂੰ ਜਾ ਕੇ ਸੁਨੇਹਾ ਲਾਊਗੀ ਭਾਈ ਪੰਜਾਬ ਦੇ ਆਹ ਪਿੰਡ 'ਚ ਤਾਂ ਬੜੀ ਗਰਮੀ ਪੈ ਰਹੀ ਆ ਅਤੇ ਰੱਬਾ ਰੱਬਾ ਮੀਂਹ ਵਰਸਾ, ਅਤੇ ਇਹਦਾ ਲੌਜਿਕ ਕੀ ਆ? ਅਤੇ ਕਈ ਲੌਜਿਕ ਇੱਦਾਂ ਦੇ ਵੀ ਹੁੰਦੇ ਸੀ ਕਿ ਜਦੋਂ ਮੀਂਹ ਬਾਹਲਾ ਪੈਣ ਲੱਗ ਜਾਂਦਾ ਸੀ ਫਿਰ ਮੀਂਹ ਨੂੰ ਹਟਾਉਣ ਦੇ ਲਈ ਘਰ ਦੇ ਵਿੱਚ ਜਾਂ ਤਾਂ ਜੇਠਾ ਜਿਹੜਾ ਪੁੱਤਰ ਹੁੰਦਾ ਉਹਨੂੰ ਕਹਿ ਦਿੰਦਾ ਸੀ ਤੂੰ ਜਾ ਕੇ ਪੰਤਾਲੇ 'ਚ ਪਾਣੀ ਪਾ ਦੇ, ਗਲਾਸ ਲੈ ਕੇ ਗੜਬੀ ਲੈ ਕੇ ਤੂੰ ਪੰਤਾਲੇ 'ਚ ਪਾਣੀ ਪਾ ਦੇ, ਮੀਂਹ ਹਟ ਜੂ। ਜਾਂ ਕੋਈ ਮੁੱਦਾ ਮਾਰ ਦਿੰਦੇ ਸੀਗੇ, ਕੋਈ ਭਾਂਡਾ, ਮੈਨੂੰ ਹੁਣ ਪਤਾ ਨਹੀਂ ਤੁਸੀਂ ਦੱਸੋ, ਕੋਈ ਭਾਂਡਾ ਜਾਂ ਮੁੱਦਾ ਮਾਰ ਕੇ ਕਹਿੰਦੇ ਸੀ ਸ਼ਾਇਦ ਇਹਦੇ ਨਾਲ ਮੀਂਹ ਹਟ ਜੂਗਾ। ਮੀਂਹ ਨੂੰ ਹਟਾਉਣ ਦੇ ਵੀ ਟੈਕਟ ਨੇ, ਮੀਂਹ ਪਵਾਉਣ ਦੇ ਵੀ ਟੈਕਟ ਨੇ। ਹੋਰ ਕਿਹੜੇ ਕਿਹੜੇ ਇੱਦਾਂ ਦੇ ਟੈਕਟ ਤੁਸੀਂ ਯੂਜ਼ ਕੀਤੇ ਨੇ ਜਾਂ ਤੁਹਾਨੂੰ ਪਤਾ ਗਾ, ਕਾਲ ਕਰਕੇ ਜ਼ਰੂਰ ਗੱਲਬਾਤ ਸਾਂਝੀ ਕਰਿਓ। ਨੰਬਰ ਆ 416-233-7368 416-233-7368 416-233-7368 ਹਾਂਜੀ ਭੈਣੇ। ਹੈਲੋ
1: ਹੈਲੋ ਹਾਂਜੀ
0: ਹਾਂਜੀ,
1: ਤੁਸੀਂ ਮੀਂਹ ਦੀ ਵੀ ਗੱਲ ਕਰਦੇ ਆ, ਇਹ ਵੀ ਜਦੋਂ ਮੀਂਹ ਨੀ ਸੀ ਹਟਦਾ ਹੁੰਦਾ ਹੁੰਦਾ, ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਖਵਾਜਾ ਬਲੀ ਮਿਹਰ ਕਰ, ਫੇਰ ਅਸੀਂ ਉਹ ਦਲੀਆ ਚੜਾਉਂਦੇ ਹੁੰਦੇ ਸੀਗੇ, ਏਦਾਂ ਦਲੀਆ ਬਣਾ ਕੇ ਤੇ ਫੇਰ ਉਹ ਚੜਾਉਂਦੇ ਹੁੰਦੇ ਸੀ, ਕਹਿੰਦਾ ਸੀ ਆਪਣਾ ਖਵਾਜਾ ਬਲੀ ਮਿਹਰ ਕਰ।
0: ਤੇ ਇੱਕ ਘਰ ਦੇ ਜੇਠੇ ਜੇਠੇ ਮੁੰਡੇ ਨੂੰ ਵੀ ਕਹਿ ਦਿੰਦਾ ਸੀ ਤੂੰ ਪੰਤਾਲੇ ਚ ਪਾਣੀ ਪਾ ਦੇ।
1: ਨਹੀਂ ਨਹੀਂ ਉਹ ਨੀ ਸੀ ਇੱਧਰ ਸਾਡੇ ਏਰੀਆ ਦੇ ਵਿੱਚ, ਇੱਧਰ ਹੈ ਨੀ।
0: ਅੱਛਾ ਠੀਕ ਹੈ ਜੀ, ਚਲੋ ਹੋਰ ਦੇਖਦੇ ਆ।
1: ਮੀਂਹ ਪੈਂਦਾ ਹੁੰਦਾ ਸੀ ਜਾਂ ਬਿਜਲੀ ਕੜਕਦੀ ਹੁੰਦੀ ਸੀ ਤੇ ਉਹ ਕਹਿੰਦੇ ਹੁੰਦੇ ਸੀ ਵੀ ਮਤਲਬ ਵੀ ਜਿਹੜਾ ਕਿਹਾ ਆ ਜਾਂ ਉਹ ਨੀ ਹੋਣਾ ਚਾਹੀਦਾ, ਜਾਂ ਜਿਹੜਾ ਸਾਗ ਵਾਲਾ ਘੋਟਣਾ ਹੁੰਦਾ ਆ ਉਹਨੂੰ ਵਿਹੜੇ ਦੇ ਵਿੱਚ ਦਾ ਸਿੱਟ ਦਿੰਦੇ ਹੁੰਦੇ ਸੀਗੇ, ਉਹ ਕਹਿੰਦੇ ਹੁੰਦੇ ਸੀ ਜਿਹੜੀ ਬਿਜਲੀ ਆ ਉਹ ਕੜਕੂਗੀ ਨੀ।
0: ਅੱਛਾ, ਸਾਡੇ ਤਾਂ ਇੱਕ ਹੁੰਦਾ ਸੀ ਕਿ ਮਾਮੇ ਭਾਂਜੇ ਨੂੰ ਨੀ ਇਕੱਠੇ ਰੱਖਣੇ ਤੋਂ ਬਿਜੀ,
1: ਮਾਮੇ ਭਾਂਜੇ ਨੂੰ ਵੀ ਕਹਿੰਦੇ ਹੁੰਦੇ ਸੀਗੇ, ਉਹ ਕਹਿੰਦੇ ਸੀ ਮਾਮੇ ਭਾਂਜੇ ਨੂੰ ਇਕੱਠੇ ਨਹੀਂ ਕਰਨੇ ਹੈਗੇ।
0: ਹਾਂ, ਇੱਕ ਮਾਮਾ ਭਾਂਜੇ ਵਾਲਾ ਚੱਲਦਾ ਸੀ, ਇੱਕ ਹੁੰਦਾ ਸੀ ਜੇ ਕਿਸੇ ਦਾ ਵਿਆਹ ਹੈਗਾ ਵਿਆਹ ਵਾਲੇ ਦਿਨ ਮੀਂਹ ਪੈ ਜੇ ਤਾਂ ਉਹਨੂੰ ਕਹਿੰਦੇ ਸੀ ਕਹਿੰਦੇ ਇਹ ਤਾਂ ਕੜਾਹੀਆਂ ਚੱਟ ਚੱਟ ਕੇ ਇਹਨੇ ਖਾਧਾ ਹੋਇਆ ਤਾਂ ਮੀਂਹ ਪਿਆ। ਜਦੋਂ ਧੂਈ ਤੇ ਬੈਠੇ ਹੋਈਏ ਜਿਹਦੇ ਵੱਲ ਧੂਆਂ ਆਉਣ ਲੱਗ ਜਾਂਦਾ ਕਹਿੰਦੇ ਸੱਸ ਨੂੰ ਬਹੁਤ ਪਿਆਰਾ ਹੁੰਦਾ।
1: ਨਹੀਂ ਉਹ ਤਾਂ ਸੱਸ ਤਾਂ ਵੈਸੇ ਵੀ ਹੁਣ ਸੱਸ ਤਾਂ ਸੱਸ ਹੀ ਹੁੰਦੀ ਆ, ਉਹ ਵੀ ਸੱਸ ਵੀ ਜੇ ਹੁਣ ਬਣਨਾ ਚਾਹਵੇ ਤਾਂ ਸੱਸ ਬਣ ਵੀ ਸਕਦੀ ਹੈ, ਜੇ ਹੁਣ ਨਹੀਂ ਬਣਨਾ ਤਾਂ ਫੇਰ ਮੰਮੀ ਦੇ ਤੌਰ ਤੇ ਤਾਂ ਤੁਸੀਂ ਬਣੇ ਸਕਦੇ ਆ।
0: ਵੈਰੀ ਗੁੱਡ, ਵੈਰੀ ਗੁੱਡ, ਥੈਂਕ ਯੂ ਸੋ ਮਚ, ਧੰਨਵਾਦ।
1: ਅਸੀਂ ਤਾਂ ਹੈਗੇ ਆ ਜਿੱਦਾਂ ਅਸੀਂ ਤਾਂ, ਮੈਂ ਤਾਂ ਆਪਣੀਆਂ ਨੋਹਾਂ ਨੂੰ ਆਪਣੀਆਂ ਨੂੰ ਮੈਂ ਤਾਂ ਕਦੀ ਨੋਹਾਂ ਬਣਾਈਆਂ ਨਹੀਂ।
0: ਬਹੁਤ ਵਧੀਆ, ਨਹੀਂ ਨਹੀਂ ਬਹੁਤ ਵਧੀਆ ਜੀ, ਧੰਨਵਾਦ।
1: ਮੈਂ ਉਹਨਾਂ ਨੂੰ ਜੀ ਨਾ ਉਹਨਾਂ ਨੂੰ ਮੈਂ ਸੱਤ ਦਾ ਦਰਜਾ ਦਿੱਤਾ।
0: ਪਰ ਇਹ ਕਹਾਵਤਾਂ ਕਹਿੰਦੇ ਸੱਪ ਨੂੰ ਇੱਕ ਸੱਸ ਨੂੰ ਇੱਕ ਸੱਸਾ ਸੱਸ ਨੂੰ ਦੋ, ਇਹ ਕਹਾਵਤਾਂ ਵੀ ਬਣੀਆਂ ਹੋਈਆਂ ਨੇ।
1: ਕਹਾਵਤਾਂ ਬਣਾਈਆਂ ਪਰ ਉਹ ਅੱਜ ਕੱਲ ਦੀ ਯੰਗ ਜਨਰੇਸ਼ਨ ਜਿਹੜੀ ਆ ਉਹ ਕਿਉਂ ਮੰਨਦੀ ਨੀ ਨਾ ਹੈਗੀ। ਪਰ ਆਪਾਂ ਕਹਿੰਦੇ ਆ ਵੀ ਜਿੱਦਾਂ ਹੁਣ ਪੁਰਾਣੇ ਆਪਣੇ ਬਜ਼ੁਰਗ ਹੁੰਦੇ ਸੀ ਉਹ ਆਪਾਂ ਨੂੰ ਉਹਨਾਂ ਨੇ ਸਿਖਾਲੀਆਂ ਆ ਗੱਲਾਂ, ਹਨਾ ਵੀ ਵੱਡਿਆਂ ਦਾ ਮਾਣ ਆਦਰ ਕਰਨਾ ਜਾਂ ਕੁਛ ਵੀ, ਜੇ ਕੋਈ ਚੰਗਾ ਮਾੜਾ ਬੋਲਦਾ ਵੀ ਚਲੋ ਤੁਸੀਂ ਚੁੱਪ ਹੋ ਜਾਓ ਜਾਂ ਕਿੱਦਾਂ ਵੀ, ਜੇ ਤੁਸੀਂ ਆਰਗੂ ਮੋਹਰੇ ਕਰਦੇ ਆ ਤਾਂ ਤੁਹਾਨੂੰ ਪਤਾ ਹੀ ਆ ਵੀ ਕੀ ਹੁੰਦਾ ਆ, ਹਨਾ।
0: ਠੀਕ ਹੈ, ਥੈਂਕ ਯੂ ਸੋ ਮਚ। ਬਸ ਤਾਂ ਸੱਸ ਨੂੰਹਾਂ ਤੇ ਨੰਦ ਭਰਜਾਈਆਂ ਦੀ ਵੀ ਲੜਾਈ ਬਹੁਤ ਬਣੀ ਹੋਈ ਆ,
1: ਬਹੁਤ ਹੁੰਦੀ ਆ, ਪਰ ਹੁਣ ਉਹ ਜੇ ਮੰਨਿਆ ਜਾਵੇ ਤਾਂ ਹੈਗਾ ਤਾਂ ਕੁਛ ਨੀ ਇੱਥੇ।
0: ਹਾਂ ਇਹ ਤਾਂ ਹੈ,
1: ਵਿੱਚ ਚਾਰ ਦਿਨ ਤੁਸੀਂ ਆਏ ਆ ਸੋਹਣੀ ਜ਼ਿੰਦਗੀ ਬਤਾ ਦੋ, ਖੁਸ਼ੀ ਖੁਸ਼ੀ ਦਾਪੇ ਸਾਰਾ ਕੁਛ ਠੀਕ ਆ।
0: ਬਿਲਕੁਲ, ਸ਼ੁਕਰੀਆ ਜੀ।
1: ਘੁੜ ਕੇ ਤਾਂ ਕੁਛ ਨੀ, ਮੈਂ ਇੰਨਾ ਚਿਰ ਬੰਦਾ ਮਰ ਜਾਂਦਾ ਆ ਉਦੋਂ ਰੋਂਦਾ ਆ ਬੰਦਾ ਵੀ ਹੈ ਮਰ ਗਿਆ, ਜਿਹਦੇ ਨੂੰ ਤੁਸੀਂ ਚੱਜ ਨਾਲ ਬੁਲਾਉਣਾ ਨੀ ਚਲਾਉਣਾ ਨੀ ਜਾਂ ਕਿੱਦਾਂ, ਜਿਹੜੇ ਚਾਰ ਦਿਨ ਦੁਨੀਆਂ ਤੇ ਆਏ ਆ ਤੁਸੀਂ ਖੁਸ਼
0: ਹੱਸ ਖੇਡ ਕੇ ਜ਼ਿੰਦਗੀ। ਬਹੁਤ ਸ਼ੁਕਰੀਆ ਪਿੰਡ, ਮੈਂ ਅਗਲੀ ਕਾਲ ਤੇ ਆਉਣਾ। ਧੰਨਵਾਦ ਤੁਹਾਡਾ ਕਾਲ ਦੇ ਲਈ। ਪ੍ਰਦੀਪ ਜੀ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ। ਜਿਆਦਾ ਮੀਂਹ ਪੈਂਦਾ ਸੀ ਨਾ ਤਾਂ ਪ੍ਰਣਾਲੇ ਦੇ ਵਿੱਚ ਕਾਲੇ ਮਾਹ ਵੀ ਦੱਬਦੇ ਸੀ ਤਾਂ ਮੀਂਹ ਬੰਦ ਹੋ ਜਾਂਦਾ ਸੀ।
0: ਅੱਛਾ, ਪ੍ਰਣਾਲੇ ਚ ਕਾਲੇ ਮਾਹ ਦੱਬ ਦੋ ਤਾਂ ਮੀਂਹ ਹਟ ਜਾਂਦਾ ਸੀ।
2: ਹਾਂਜੀ ਹਾਂਜੀ,
0: ਤੁਹਾਡੇ ਪ੍ਰਣਾਲਾ ਕਹਿੰਦੇ ਆ ਕਿ ਇੱਕ ਇਹਨੂੰ ਹੋਰ ਵੀ ਇਹਦੇ ਨਾਂ ਅਲੱਗ ਅਲੱਗ ਰੱਖੇ ਹੋਏ ਨੇ।
2: ਪ੍ਰਣਾਲਾ ਹੀ ਕਹਿੰਦੇ ਸਾਡੇ ਤਾਂ ਹੋਇਆ ਵੀ ਮੇਰੇ ਵਿਆਹ ਨੂੰ ਹੋਇਆ ਸੀ ਇਹ ਚੀਜ਼।
0: ਅੱਛਾ, ਤੇ ਤੁਸੀਂ ਉਹ ਕਾਲੇ ਮਾਹ ਦੱਬੇ ਤੇ ਮੀਂਹ ਹਟ ਗਿਆ।
2: ਹਾਂਜੀ, ਮੀਂਹ ਮੇਰੇ ਘੰਟਾ ਡੇਢ ਘੰਟੇ ਬਾਅਦ ਮੀਂਹ ਹਟ ਗਿਆ।
0: ਵਾਜੀ ਵਾ, ਇਹ ਪਤਾ ਨੀ ਲੋਜਿਕ ਕਿੱਥੋਂ ਲੱਭੇ ਹੋਏ ਸੀ, ਪਰ
2: ਪੁਰਾਣੇ ਬਜ਼ੁਰਗ ਜਿਵੇਂ ਸਾਡੇ ਮੰਮੀ ਡੈਡੀ, ਮੇਰੀ ਉਮਰ ਵੀ 60 ਸਾਲ ਦੀ ਸਾਲ ਆ, ਉਹਨਾਂ ਦੀ ਉਮਰ ਕਿੰਨੀ ਹੋਣੀ, ਉਹਨਾਂ ਨੇ ਸਾਨੂੰ ਦੱਸਿਆ ਇਹ ਚੀਜ਼।
0: ਜਿਵੇਂ ਗਰਮੀ ਦਾ ਸੀਜ਼ਨ ਆ, ਮੀਂਹ ਪਵਾਉਣ ਦੇ ਲਈ ਕੁਝ ਬਜ਼ੁਰਗਾਂ ਨੇ ਟਿਕਟ ਕੱਢੇ ਹੋਏ ਸੀ ਕਿ ਗੁੱਡੀ ਫੂਕ ਦੋ ਮੀਂਹ ਪੈ ਜਾਂਦਾ, ਤੇ ਸਾਡੀ ਭੈਣ ਕਹਿੰਦੀ ਅਸਲ ਚ ਮੀਂਹ ਪੈ ਜਾਂਦਾ ਸੀ, ਤੇ ਮੀਂਹ ਜੇ ਵੱਧ ਪੈ ਰਿਹਾ ਤੇ ਫਸਲਾਂ ਨੂੰ ਜਾਂ ਲੋੜ ਨਹੀਂ ਹੈਗੀ ਤਾਂ ਮੀਂਹ ਨੂੰ ਹਟਾਉਣ ਦੇ ਲਈ ਵੀ ਵੱਖੋ ਵੱਖ ਟੈਕਟ ਜਿਹੜੇ ਸੀਗੇ, ਤੁਸੀਂ ਕਿਹੜੇ ਵਰਤੇ ਹੋਏ ਆ ਜਾਂ ਤੁਹਾਨੂੰ ਕਿਹੜੇ ਇੱਦਾਂ ਦੇ ਟੋਟਕੇ ਦਾ ਪਤਾ ਤਾਂ ਜ਼ਰੂਰ ਕਾਲ ਕਰਕੇ ਦੱਸਿਓ। ਸਟੂਡੀਓ ਨੰਬਰ ਆ 416-233-7368, 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇਨ ਦਾ ਮੀਨ ਟਾਈਮ ਕਾਲਾਂ ਨੂੰ ਹੋਲਡ ਰੱਖਿਓ। ਸਾਡੀ ਲਾਈਨ ਰਾਹੁਲ ਜੀ ਨਾਲ ਜੁੜ ਚੁੱਕੀ ਹੈ ਪੂਰੀ ਹੈਰੀਟੇਜ ਤੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
3: ਸਤਿ ਸ਼੍ਰੀ ਅਕਾਲ ਜੀ।
0: ਗਰਮੀ ਦੀ ਗੱਲਬਾਤ ਚੱਲ ਰਹੀ ਸੀ ਤਾਂ ਜਿੱਥੇ ਕਿ ਮੀਂਹ ਨੂੰ ਕਈ ਡੀਕਦੇ ਆ ਮੀਂਹ ਨੂੰ ਹਟਾਉਂਦੇ ਨੇ, ਉੱਥੇ ਹੀ ਗਰਮੀ ਦੇ ਵਿੱਚ ਵਿੰਡੋ ਟਿੰਟ, ਇਹਦੀ ਤਾਂ ਨਾ ਜਦੋਂ ਬਾਹਾਂ ਨੂੰ ਸੇਕ ਲੱਗਦਾ, ਏ ਸੀ ਇੱਦਾਂ ਲੱਗਦਾ ਕਿਤੇ ਯਾਰ ਏ ਸੀ ਦੀ ਗੈਸ ਤਾਂ ਨਹੀਂ ਖਤਮ ਹੋ ਗਈ, ਏ ਸੀ ਕੰਮ ਹੀ ਨਹੀਂ ਕਰ ਰਿਹਾ, ਤਾਂ ਸਾਨੂੰ ਅਹਿਸਾਸ ਹੁੰਦਾ ਕਿ ਭਾਈ ਵਿੰਡੋ ਟਿੰਟ ਬੜੀ ਜ਼ਰੂਰੀ ਚੀਜ਼ ਆ, ਬੜੇ ਕੰਮ ਦੀ ਚੀਜ਼ ਆ। ਸੋ ਇਹਦੇ ਬਾਰੇ ਪਹਿਲਾਂ ਤਾਂ ਸਾਡੇ ਪਰਿਵਾਰਾਂ ਨੂੰ ਦੱਸੋ, ਪੂਰੀ ਹੈਰੀਟੇਜ ਕੀ ਆਫਰ ਕਰ ਰਹੇ?
3: ਦੇਖੋ ਜੀ, ਵਿੰਡੋ ਟਿੰਟ ਕਰਾਉਣੀ ਗੱਡੀਆਂ ਤੇ ਅੱਜ ਕੱਲ ਬਹੁਤ ਜ਼ਰੂਰੀ ਹੈ ਜੀ। ਕਈ ਵੀਜ਼ਾ ਠੀਕ ਹੈ, ਵਿਟਾਮਿਨ ਸੀ ਆਪਣੇ ਵਾਸਤੇ ਗੁੱਡ ਹੁੰਦਾ, ਬਟ ਗੱਡੀ ਥਰੂ ਜਿਹੜਾ ਆਉਂਦਾ ਜੀ ਆਪਣੇ ਲਈ ਗੁੱਡ ਨਹੀਂ ਹੁੰਦਾ ਹੈਗਾ। ਥੋੜੀ ਗੱਡੀ ਵੀ ਵਾਰਮ ਰਹਿੰਦੀ ਹੈ, ਪਲੱਸ ਜਿਹਦੇ ਅੰਦਰ ਆਪਣੇ ਪਾਰਟਸ ਲੱਗੇ ਹੁੰਦੇ ਨੇ, ਯੂ ਨੀਡ ਟੂ ਮੇਕ ਸ਼ੋਰ ਕਿ ਤੁਹਾਡੀ ਗੱਡੀ ਪ੍ਰੋਟੈਕਟਿਡ ਹੈਗੀ, ਅੰਦਰੋਂ ਵੀ ਤੁਹਾਡੀ ਹੈਲਥ ਵੀ ਓਕੇ ਗੁੱਡ ਰਹਿੰਦੀ ਉਹਦੇ ਨਾਲ। ਤੇ ਜਿਹੜਾ ਯੂਵੀ ਪ੍ਰੋਟੈਕਸ਼ਨ ਆਪਣੀ ਫਿਲਮ ਆਪਾਂ ਸਪੈਸ਼ਲ ਯੂਜ਼ ਕਰਦੇ ਹਾਂ ਜੀ, ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਤੁਹਾਡੇ ਉੱਪਰ ਜੀ ਸਕਿਨ ਨੂੰ ਇਫੈਕਟ ਨਹੀਂ ਹੁੰਦਾ ਹੈਗਾ, ਤੁਸੀਂ ਤੁਹਾਡੇ ਗਲਾਸਿਸ ਲੱਗੀਆਂ, ਸਨ ਗਲਾਸਿਸ ਲੱਗੀਆਂ, ਤੁਹਾਨੂੰ ਉਹ ਤੇ ਬਚਾਉਂਦੀ ਹੈ। ਫਾਇਦੇ ਬਹੁਤ ਜ਼ਿਆਦਾ ਨੇ ਜੀ ਇਹਦੇ, ਗੱਡੀਆਂ ਲੈ ਕੇ ਅੰਦਰ ਤੋਂ ਲੈ ਕੇ ਬਾਹਰ ਤੱਕ। ਬਟ ਜਿਹੜੇ ਪ੍ਰਾਈਸ ਦੀ ਗੱਲ ਜਿੱਥੇ ਆਪਾਂ ਕਰਦੇ ਹਾਂ, ਪੂਰੀ ਹੈਰੀਟੇਜ ਦਾ ਰੇਟ ਤੇ ਉਹਦੀ ਕੁਆਲਿਟੀ ਤੇ ਉਹਦੀ ਵਾਰੰਟੀ ਕਿਤਨੇ ਤੁਹਾਨੂੰ ਮਿਲਣੀ ਜੀ, ਜਿਹੜਾ ਪੂਰੀ ਹੈਰੀਟੇਜ ਦਾ ਟ੍ਰੈਂਡ ਦਾ ਪ੍ਰਾਈਸ ਹੈਗਾ ਜੀ, ਜਿਹੜੀ ਕਿ ਤੁਹਾਨੂੰ ਕੁਆਲਿਟੀ ਮਿਲਦੀ ਹੈ, ਨਾਲ ਉਹਦੇ ਜਿਵੇਂ ਕਿ ਲਾਈਫ ਟਾਈਮ ਵਾਰੰਟੀ ਮਿਲਦੀ ਹੈ, ਜਿਹਦੇ ਵਿੱਚ ਤੁਹਾਡੇ ਪਾਰਟਸ, ਲੇਬਰ, ਤੁਹਾਨੂੰ ਕੋਈ ਵੀ ਡਿਡਕਟੇਬਲ ਚਾਰਜ ਨਹੀਂ ਹੋਣਗੇ, ਕੋਈ ਹਿਡਨ ਫੀਸ ਨਾ ਨਹੀਂ ਲੱਗੇਗੀ ਤੁਹਾਡੀ, ਤੇ ਉਹ ਸਾਰਾ ਕਵਰ ਕਰਕੇ ਨੋਰਮਲੀ ਤੁਹਾਨੂੰ ਉਦਾਂ ਦੀ ਕਵਰੇਜ ਜਿਹੜੀ ਸਿਮਲਰ ਕੁਆਲਿਟੀ ਅਸੀਂ ਯੂਜ ਕਰਦੇ ਹਾਂ, ਤੁਹਾਨੂੰ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਤੁਹਾਨੂੰ ਟਿੰਟ ਮਿਲੇਗੀ। ਪੂਰੀ ਹੈਰੀਟੇਜ ਤੇ $159 ਤੁਹਾਡੀ ਗੱਡੀ ਟਿੰਟ ਕੀਤੀ ਜਾਊਗੀ ਜੀ, ਚਾਰੋ ਸ਼ੀਸ਼ੇ, ਸਾਰੇ ਸੈਡਾਂ ਦੇ ਸ਼ੀਸ਼ੇ ਤੇ ਬੈਕ ਸ਼ੀਸ਼ਾ।
0: ਸੋ 5 ਸ਼ੀਸ਼ੇ $149 ਦੇ ਵਿੱਚ ਵਿੰਡੋ ਟਿੰਟ ਹੋ ਜਾਂਦੀ ਹੈ, ਤੇ ਨਾਲ ਦੇ ਨਾਲ ਲਾਈਫ ਟਾਈਮ ਵਾਰੰਟੀ ਹੈ। ਸਾਡੇ ਬਾਰੇ ਇੱਕ ਵਾਰੀ ਭਾਅ ਜੀ ਆਏ ਸੀ, ਉਹ ਕਹਿੰਦੇ ਜੀ ਵਿੰਡੋ ਟਿੰਟ ਨਾਲ ਬੰਦਾ ਕਹਿੰਦਾ ਫੋਨ ਫਾਨ ਚਲਾ ਲੈਂਦਾ, ਪਤਾ ਘੱਟ ਲੱਗਦਾ, ਪਰ ਇਹਦਾ ਅਸਲੀ ਯੂਜ਼ ਨਹੀਂ ਹੈਗਾ। ਅਸਲੀ ਯੂਜ਼ ਪ੍ਰਾਈਵੇਸੀ ਜ਼ਰੂਰ ਵੱਧਦੀ ਆ, ਤੁਹਾਡੀ ਗੱਡੀ ਕਿਤੇ ਪਾਰਕਿੰਗ ਲੋਟ 'ਚ ਖੜ੍ਹੀ ਆ, ਸ਼ੀਸ਼ੇ ਟਰਾਂਸਪੇਰੈਂਟ ਨੇ, ਨਹੀਂ ਬੰਦਾ ਕਹਿੰਦਾ ਕਿ ਲੈਪਟਾਪ ਸਾਹਮਣੇ ਪਿਆ, ਪੈਸੇ ਸਾਹਮਣੇ ਪਏ ਨੇ, ਸ਼ੀਸ਼ਾ ਤੋੜਨ ਲੱਗੇ ਅੱਜ ਕੱਲ੍ਹ ਮਿੰਟ ਲਾਉਂਦੇ ਨੇ, ਇਹਦੇ ਨਾਲ ਤੁਹਾਡੀ ਗੱਡੀ ਦੀ ਪ੍ਰਾਈਵੇਸੀ ਵੱਧਦੀ ਆ, ਉੱਥੇ ਹੀ ਗਰਮ ਗੱਡੀ ਤਪਦੀ ਘੱਟ ਆ, ਏਸੀ ਛੇਤੀ ਕੰਮ ਕਰਦਾ, ਠੰਡਾ ਹੁੰਦਾ। ਸੋ ਗੱਡੀ ਦੇ ਵਿੰਡੋ ਟਿੰਟ ਕਰਾਉਣ ਲਈ $149 'ਚ ਪੂਰੀ ਹੈਰੀਟੇਜ 647-962-10-23 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਅਖੀਰ ਦੇ ਵਿੱਚ ਪ੍ਰਿੰਟਿੰਗ ਦੀਆਂ ਸੇਵਾਵਾਂ, ਜਿਹੜੀ ਬਿਜ਼ਨਸ ਦੀ ਬ੍ਰੈਂਡਿੰਗ ਆ ਜੀ, ਉਹ ਪੈੱਨ ਦੇ ਉੱਤੇ, ਕਾਪੀਆਂ 'ਤੇ, ਟੀ ਸ਼ਰਟਾਂ 'ਤੇ, ਮੈਂ ਰੀਸੈਂਟਲੀ ਤੁਹਾਡੀ ਸਰਵਿਸ ਯੂਜ਼ ਕੀਤੀ ਅਤੇ ਬੜੀਆਂ ਪਸੰਦ ਪਰਿਵਾਰ ਨੂੰ ਉਹ ਬਿਜ਼ਨਸ ਨੂੰ ਟੀ ਸ਼ਰਟ ਆਈਆਂ, ਅਤੇ ਹਾਈ ਕੁਆਲਿਟੀ ਟੀ ਸ਼ਰਟਾਂ ਸੀਗੀਆਂ। ਸੋ ਉਹਨਾਂ ਨੇ ਵੀ ਬੜਾ ਧੰਨਵਾਦ ਕੀਤਾ, ਅਤੇ ਇਹਦੇ ਇਹ ਸਰਵਿਸਾਂ ਬਾਰੇ ਵੀ ਦੱਸ ਦਿਓ ਜੀ।
3: ਹਾਂਜੀ ਭਾਜੀ, ਜਿਹੜਾ ਆਪਣਾ ਟੀ ਸ਼ਰਟਾਂ ਹੋ ਗਈਆਂ, ਹੁੱਡੀ ਹੋ ਗਈ, ਕੋਈ ਵੀ ਤੁਸੀਂ ਕੱਪੜੇ ਦੇ ਉੱਪਰ ਪ੍ਰਿੰਟ ਕਰਾਉਣਾ ਚਾਹੇ, ਪਿਲੋ ਕਵਰ ਹੈ ਜੀ,
0: ਇਹ ਅਸੀਂ ਆਪਦਾ ਆਪਦੀ ਟੀ ਸ਼ਰਟ ਵੀ ਲੈ ਕੇ ਆ ਸਕਦੇ ਹਾਂ,
3: ਤੁਸੀਂ ਆਪਦੀ ਵੀ ਲੈ ਕੇ ਆ ਸਕਦੇ ਹੋ, ਬਿਲਕੁਲ ਜੀ ਲੈ ਕੇ ਆ ਸਕਦੇ। ਹਾਂਜੀ, ਉਸ ਤੋਂ ਇਲਾਵਾ ਆਪਣੇ ਕੋਲ ਇਕੱਲੇ ਕੱਪੜਿਆਂ ਤੇ ਨੀ ਆਪਾਂ ਕਰਦੇ, ਆਪੋ ਤੋਂ ਬਾਅਦ ਤੁਹਾਡੇ ਕਾਰਡਸ ਹੋ ਗਏ, ਤੁਹਾਡੇ ਆਪਣੇ ਪ੍ਰਿੰਟਿੰਗ ਦੀ ਕੋਈ ਵੀ ਚੀਜ਼ ਤੁਸੀਂ ਕਰਾਉਣੀ ਹੈ, ਪੂਰੀ ਹੈਰੀਟੇਜ ਤੋਂ ਕੈਂਟਨ ਗ੍ਰਾਫਿਕਸ ਤੋਂ ਕਰਾ ਸਕਦੇ ਹੋ ਜੀ।
0: ਤੇ ਇਹਦੇ ਲਈ ਸੇਮ ਨੰਬਰ ਹੀ ਹੈ ਜੀ?
3: ਹਾਂਜੀ ਸੇਮ ਨੰਬਰ।
0: ਤੇ ਇੱਕ ਵਾਰੀ ਬਿਜ਼ਨਸ ਕਾਰਡ ਤੇ ਫਲਾਇਰਾਂ ਦਾ ਵੀ ਮੈਨੂੰ ਪ੍ਰਾਈਸ ਦੱਸ ਦਿਓ।
3: ਹਾਂਜੀ, ਬਿਜ਼ਨਸ ਕਾਰਡ ਦਾ ਪ੍ਰਾਈਸ ਹੈਗਾ ਜੀ $1,000 ਦਾ, $45 ਦੋਨੋਂ ਸਾਈਡ ਤੇ ਫੁੱਲ ਕਲਰ ਪ੍ਰਿੰਟਡ ਜੀ।
0: $45 ਚ ਦੋਨੋਂ ਸਾਈਡ ਪ੍ਰਿੰਟਿੰਗ, 1,000 ਬਿਜ਼ਨਸ ਕਾਰਡ
3: ਜੀ।
0: ਵਾਹ ਜੀ ਵਾਹ। ਤੇ ਫਲਾਇਰ?
3: ਫਲਾਇਰ ਦਾ ਰੇਟ ਹੈਗਾ ਜੀ $99 ਦੇ ਵਿੱਚ 500, 140 ਦੇ ਵਿੱਚ 1,000,
0: 140 ਚ 1,000, 45 ਦੇ ਵਿੱਚ ਯਾਨੀ ਕਿ 1,000 ਬਿਜ਼ਨਸ ਕਾਰਡ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਦੋਸਤੋ, ਇਹ ਪੂਰੀ ਹੈਰੀਟੇਜ ਦੀਆਂ ਇਹ ਜਿਹੜੀਆਂ ਰੇਟ ਦੱਸਣ ਦਾ ਮਤਲਬ, ਇਹ ਸਿਰਫ ਇੱਕ ਕੰਪੇਅਰ ਕਰਨ ਲਈ ਤੁਹਾਨੂੰ ਪਤਾ ਲੱਗਣਾ ਕਿ ਤੁਸੀਂ ਪ੍ਰਿੰਟਿੰਗ ਕਰਵਾਉਣੀ ਆ, ਤੁਸੀਂ ਆਪਣੀ ਬਿਜ਼ਨਸ ਦੀ ਬ੍ਰੈਂਡਿੰਗ ਕਰਵਾਉਣੀ ਆ, ਤੁਸੀਂ ਆਪਣੀ ਗੱਡੀ ਦੇ ਹੁੱਡ ਨੂੰ ਰੈਪ ਕਰਾਉਣਾ, PPF ਕਰਾਉਣੀ ਆ, ਜਾਂ ਫਿਰ ਵਿੰਡੋ ਟਿੰਟ ਕਰਾਉਣੀ ਆ, ਇਹ ਇੱਕ ਸੈਂਪਲ ਆ ਕਿ ਜੇ $45 ਚ 1,000 ਬਿਜ਼ਨਸ ਕਾਰਡ ਤੁਹਾਨੂੰ ਮਿਲ ਰਿਹਾ ਹੈਗਾ, ਅਤੇ ਜੇ ਤੁਸੀਂ ਰਿਐਲਟਰ ਹੋ, ਤੁਸੀਂ ਵੱਡੀ ਪ੍ਰਿੰਟਿੰਗ ਕਰਾਉਣੀ ਆ, ਤੁਸੀਂ ਕੰਪਨੀ ਹੋ, ਤਾਂ ਸਾਡੇ ਰੇਟ ਕਿੰਨੇ ਵਾਜਬ ਹੋ ਸਕਦੇ ਨੇ। ਡਿਟੇਲ ਦੇ ਲਈ ਆ ਨੰਬਰ 'ਤੇ ਕਾਲ ਕਰ ਲਓ, 647-962-10-23, 647-962-10-23, 6479621023 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ। ਰਾਹਲ ਜੀ ਪੂਰੀ ਹੈਰੀਟੇਜ ਤੋਂ ਜੁੜੇ ਹੋਏ ਨੇ, ਅਤੇ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਸਟੂਡੀਓ ਦਾ ਨੰਬਰ ਆ 416-233-7368। ਗੱਲਬਾਤ ਕਰ ਰਹੀ ਸੀ ਕਿ ਆਪਾਂ ਪੰਜਾਬ ਦੇ ਵਿੱਚ ਜਾਂ ਹਰ ਇੱਕ ਬੰਦੇ ਦੇ ਘਰ ਨਾ ਕੁਝ ਕੁ ਟੋਟਕੇ ਹੁੰਦੇ ਨੇ ਗਰਮੀ ਦੇ ਰਿਲੇਟਡ, ਮੀਂਹ ਪਵਾਉਣ ਦੇ ਲਈ ਅਤੇ ਮੀਂਹ ਨੂੰ ਹਟਾਉਣ ਦੇ ਲਈ ਟੋਟਕੇ ਨੇ। ਵੱਖ ਵੱਖ ਪਿੰਡਾਂ 'ਚ, ਵੱਖ ਵੱਖ ਇਲਾਕਿਆਂ 'ਚ ਕਿਹੜੇ ਕਿਹੜੇ ਟੋਟਕੇ ਯੂਜ਼ ਕੀਤੇ ਜਾਂਦੇ ਨੇ, ਇਹਦੇ ਬਾਰੇ ਤੁਹਾਡੇ ਕੋਲਾਂ ਲੈ ਰਹੇ ਹਾਂ। ਅਤੇ ਕਾਲ ਦੇ ਲਈ 416-233-7368 ਸਟੂਡੀਓ ਨੰਬਰ ਆ। ਸਾਡੇ ਨਾਲ ਕਾਲਰ ਨੇ ਦਮਨਜੀਤ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ?
0: ਬਹੁਤ ਵਧੀਆ, ਠੀਕ ਠਾਕ ਜੀ।
4: ਤੇ ਸਾਡੇ ਵੱਲ ਹੁੰਦਾ ਸੀਗਾ ਇੱਕ, ਜਿਵੇਂ ਆਪਣੇ ਕਹਿੰਦੇ ਮੀਂਹ ਜ਼ਿਆਦਾ ਪੈਣ ਲੱਗ ਗਿਆ, ਉਹ ਨਹੀਂ ਹੁੰਦੀ ਆਪਣੇ ਰੋਟੀਆਂ ਵਾਲੀ ਤਵੀ,
0: ਮਾਲਵੇ ਦੇ ਵਿੱਚ ਜ਼ਿਆਦੇ ਨੇ ਇੱਦਾਂ ਦੇ ਟੋਟਕੇ। ਤੇ ਗੁੱਡੀ ਵੀ ਫੁੱਕੀ ਆ ਤੁਸੀਂ?
4: ਗੁੱਡੀ ਹਾਂ ਛੋਟੇ ਹੁੰਦੇ ਦੇਖੀ ਆ,
0: ਹੁਣ ਹਟ ਗਏ ਮੈਨੂੰ ਲੱਗਦਾ ਹੈ ਨਾ,
4: ਹੁਣ ਤਾਂ ਹਟ ਗਿਆ, ਹੁਣ ਤਾਂ ਕੀ ਕਹਿਣਾ, ਮੈਂ ਰੀਸੈਂਟਲੀ
0: ਧੰਨਵਾਦ ਬਾਈ ਜੀ, ਥੈਂਕ ਯੂ ਸੋ ਮਚ। ਹਾਂ, ਉਹਦੀ ਰੋਟੀ ਵਾਲੀ ਤਵੀ ਹੁੰਦੀ ਸੀ, ਉਹਨੂੰ ਮੁੱਦਾ ਮਾਰ ਕੇ ਕਹਿੰਦੇ ਮੀਂਹ ਹਟ ਜਾਂਦਾ ਸੀ। ਬਲਜੀਤ ਕੌਰ ਜੀ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ। ਬਲਜੀਤ ਕੌਰ ਜੀ, ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰ ਲਓ, ਤੁਸੀਂ ਆਉਣੇ ਰਹੋ, ਸਤਿ ਸ੍ਰੀ ਅਕਾਲ ਜੀ। ਸਟੂਡੀਓ ਨੰਬਰ 416-233-7368, ਸਾਡੇ ਲਾਈਨ ਬਲਜੀਤ ਕੌਰ ਜੀ ਨਾਲ ਜੁੜੀ ਹੋਈ ਹੈ। ਭੈਣੇ ਤੁਸੀਂ ਆਨ ਏਅਰ ਹੋ, ਰੇਡੀਓ ਦੀ ਆਵਾਜ਼ ਘੱਟ ਕਰ ਲਓ ਜਾਂ ਕਾਲ ਦੁਬਾਰਾ ਤੁਸੀਂ ਟਰਾਈ ਕਰ ਲਓ। ਨੰਬਰ 416-233-7368 416-233-7368 ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਛੋਟੇ ਹੁੰਦੇ ਜਦੋਂ ਮੀਂਹ ਪੈਂਦਾ ਸੀ, ਮੀਂਹ ਦੇ ਵਿੱਚ ਨਹਾਉਣ ਦਾ ਬੜਾ ਚਾਅ ਹੁੰਦਾ ਸੀ ਕਿ ਪਹਿਲੀ ਵਾਰ ਜਿਵੇਂ ਮੀਂਹ ਪਿਆ, ਫਿਰ ਮਾਮਾ ਨੂੰ ਹੁੰਦਾ ਸੀ ਯਾਰ ਕੱਲ੍ਹ ਪਰਸੋਂ ਦਾ ਕੇਸੀ ਨਵਾਇਆ, ਇਹਨਾਂ ਨੇ ਫਿਰ ਸਿਰ ਗਿੱਲਾ ਕਰ ਲੈਣਾ, ਫਿਰ ਸਿਰ ਦੇ ਉੱਤੇ ਲਿਫਾਫੇ ਕੰਨਾਂ ਜੇ ਨੂੰ ਜਾਂ ਪਿੱਛੋਂ ਗੰਢ ਜੀ ਮਾਰ ਕੇ ਸਿਰ 'ਤੇ ਲਿਫਾਫੇ ਪਾਉਣੇ, ਅਤੇ ਬੰਦਾ ਐਂ ਮੀਂਹ ਦੇ ਵਿੱਚ ਨਹਾਉਂਦਾ ਫਿਰਦਾ ਸੀ। ਹੁਣ ਅੱਜ ਕੱਲ੍ਹ ਮੀਂਹ ਨਹਾਉਣ ਵਾਲੇ ਰਹੇ ਨੇ ਜਾਂ ਜਵਾਕਾਂ ਨੂੰ ਚਾਅ ਰਿਹਾ ਗਾ ਜਾਂ ਨਹੀਂ ਰਿਹਾ, ਇਹ ਤੁਸੀਂ ਬਸ ਦੱਸ ਸਕਦੇ ਹੋ। ਪਰ ਮੀਂਹ ਦੇ ਵਿੱਚ ਨਹਾਉਣ ਦਾ ਚਾਅ, ਫਿਰ ਗਲੀਆਂ ਦੇ ਵਿੱਚ ਬੰਦਾ ਮੀਂਹ ਦੇ ਵਿੱਚ ਖੇਡਦਾ ਸੀ, ਇੱਕ ਆਪਦੀ ਅਲੱਗ ਪਾਣੀ ਵਗ ਰਿਹਾ ਉਹਦੇ ਨਾਲ ਖੇਡਦਾ ਸੀ, ਅਤੇ ਫਿਰ ਜਿਹੜੇ ਟੋਟਕੇ ਯੂਜ਼ ਕੀਤੇ ਜਾਂਦੇ ਸੀ ਉਹਨਾਂ 'ਤੇ ਗੱਲ, ਮਿੱਠੇ ਚੌਲ ਜਾਂ ਫਿਰ ਜਿਵੇਂ ਕਹਿੰਦੇ ਖਵਾਜਾ ਨੂੰ ਮਨਾ ਲਓ, ਖਵਾਜਾ ਰੁੱਸ ਗਿਆ, ਮੀਂਹ ਹਟ ਨਹੀਂ ਰਿਹਾ ਜਾਂ ਮੀਂਹ ਪਵਾ ਦੂਗਾ, ਜਾਂ ਫਿਰ ਜਿਵੇਂ ਦੱਸਿਆ ਕਿ ਵਿਆਹ ਵਾਲਾ ਮੁੰਡਾ ਪੰਤਾਲੇ ਦੇ ਵਿੱਚ ਕਹਿੰਦੇ ਕਾਲੇ ਮਾਂਹ ਦੱਬਦੇ ਅਤੇ ਮੀਂਹ ਹਟ ਜਾਂਦਾ, ਘਰ ਦਾ ਜੇਠਾ ਮੁੰਡਾ ਪੰਤਾਲੇ 'ਚ ਪਾਣੀ ਪਾ ਦੇ ਮੀਂਹ ਹਟ ਜਾਂਦਾ, ਜਾਂ ਫਿਰ ਗੁੱਡੀ ਫੂਕ ਦਿਉ ਮੀਂਹ ਪੈ ਜਾਂਦਾ। ਸੋ ਗੁੱਡੀ ਫੂਕਣ ਵਾਲਾ ਕੰਸੈਪਟ ਨਹੀਂ ਮੈਨੂੰ ਪਤਾ ਕਿ ਕੰਸੈਪਟ ਸ਼ੁਰੂ ਕਿਵੇਂ ਹੋਇਆ, ਕਿ ਆਪਾਂ ਕੋਈ ਗੁੱਡੀ ਬਣਾਈ ਉਹ ਪ੍ਰੋਪਰ, ਜੇ ਤੁਸੀਂ ਸ਼ਾਇਦ ਤੁਹਾਨੂੰ ਜੇ ਕਿਸੇ ਨੇ ਨਹੀਂ ਦੇਖਿਆ ਹੋਵੇ ਤਾਂ ਜਿਵੇਂ ਆਪਾਂ ਕਹਿੰਦੇ ਮਕਾਨ ਜਾਂਦੇ ਹਾਂ ਜਾਂ ਜਦੋਂ ਉਹ ਪ੍ਰੋਪਰ ਬੁੜੀਆਂ ਰੋਂਦੀਆਂ ਨੇ, ਰੋਣ ਦੀ ਐਕਟਿੰਗ ਕਰਦੀਆਂ ਨੇ, ਚੁੰਨੀ ਨੂੰ ਥੱਲੇ ਜੇ ਸਿੱਟ ਕੇ ਮੂੰਹ ਢੱਕ ਕੇ ਅਤੇ ਗੁੱਡੀ ਨੂੰ ਰੋਇਆ ਜਾਂਦਾ, ਨਹੀਂ ਤੂੰ ਤਾਂ ਹੋਰ ਜਿਉਣਾ ਸੀ, ਤੂੰ ਪਹਿਲਾਂ ਹੀ ਤੁਰ ਗਈ, ਤੇਰਾ ਤਾਂ ਗਰਮੀ ਨਾਲ ਹੀ ਪੜਾਕਾ ਪੈ ਗਿਆ, ਤੇਰਾ ਗਰਮੀ ਦੇ ਵਿੱਚ ਹੀ ਤੈਨੂੰ ਅਟੈਕ ਆ ਗਿਆ, ਉਹ ਇੱਦਾਂ ਰੋ ਜਵਾਕ ਰੋ ਰਹੇ ਨੇ, ਐਕਟਿੰਗ ਕਰ ਰਹੇ ਨੇ, ਬੁੜੀਆਂ ਐਕਚੁਅਲ 'ਚ ਪੱਟਾਂ 'ਤੇ ਹੱਥ ਮਾਰ ਮਾਰ ਕੇ ਪਿੱਟ ਕੇ ਰੋ ਰਹੀਆਂ ਨੇ, ਅਤੇ ਫਿਰ ਇੱਕ ਖੇਤਾਂ ਨੂੰ ਜਾਂਦੀ ਇੱਕ ਪਹੀ 'ਤੇ ਰੱਖ ਕੇ ਉਹਨੂੰ ਅੱਗ ਲਾਈ ਜਾਂਦੀ ਸੀ, ਇਸ ਤੋਂ ਬਾਅਦ ਵਾਪਸ ਆ ਕੇ ਉਹ ਮਿੱਠੇ ਚੌਲ ਖਾਧੇ ਜਾਂਦੇ ਸੀ, ਫਿਰ ਕਈ ਵਾਰ ਸ਼ਾਮ ਨੂੰ ਕਈ ਵਾਰ ਅਗਲੇ ਦਿਨ ਮੀਂਹ ਪੈ ਜਾਂਦਾ ਸੀ। ਸੋ ਤੁਹਾਨੂੰ ਇਹ ਕੰਸੈਪਟ ਦਾ ਪਤਾ ਤਾਂ ਜ਼ਰੂਰ ਕਾਲ ਕਰਿਓ, 416-233-7368 416-233-7

0: ਦੋਸਤੋ ਜੇ ਘਰ ਦੇ ਵਿੱਚ ਪਰਦੇ ਲਵਾਉਣੇ ਆ, ਕਿਉਂਕਿ ਗਰਮੀ ਦੇ ਬਲਾਈਂਡ ਤੋਂ ਬਾਈ ਜੀ ਦੀ ਕਾਲ ਆਈ ਸੀ, ਕਹਿੰਦੇ ਪਰਦੇ ਦਾ ਨੰਬਰ ਨਹੀਂ ਅੱਜ ਤੁਸੀਂ ਦਿੱਤਾ ਬਲਾਈਂਡਸ ਦਾ। ਸੋ ਜੇ ਤੁਸੀਂ ਘਰੇ ਆਪਣੇ ਬਲਾਈਂਡਸ ਲਵਾਉਣੇ ਨੇ, ਪਰਦੇ ਲਵਾਉਣੇ ਨੇ, ਤਾਂ ਮੋਜ਼ ਬਲਾਈਂਡ ਨੂੰ ਕਾਲ ਕੀਤੀ ਜਾ ਸਕਦੀ ਆ। ਸੋ ਇਹ ਔਫਰ ਕਰ ਰਹੇ ਨੇ 50% ਔਫ ਰੇਡੀਓ ਦੀ, ਚੜ੍ਹਦੀ ਕਲਾ ਰੇਡੀਓ ਦੀ ਰੈਫਰੈਂਸ ਦੇਣ 'ਤੇ। ਇਹਨਾਂ ਦੇ ਰੇਟ ਬੜੇ ਵਾਜਬ ਨੇ, ਕਿਉਂਕਿ ਇਹ ਹੋਲਸੇਲ ਦਾ ਕੰਮ ਕਰਦੇ ਨੇ ਬਹੁਤ ਸਾਰੇ, ਅਤੇ ਹੁਣ ਇਹ ਹੋਲਸੇਲ ਦੇ ਜੋ ਪ੍ਰਾਈਸ ਆ ਉਹ ਓਪਨ ਟੂ ਪਬਲਿਕ, ਤੁਸੀਂ ਉਹਨੂੰ ਆਨੰਦ ਮਾਣ ਸਕਦੇ ਹੋ। 50 ਤਰ੍ਹਾਂ ਦੇ ਕਲਰ ਚੋਇਸ ਆ, ਅਤੇ 5 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਆ, ਉਹ ਚਾਹੇ ਚੇਨ ਆ, ਚਾਹੇ ਹਾਰਡਵੇਅਰ ਦਾ ਕੋਈ ਪਾਰਟ ਆ, ਚਾਹੇ ਕੱਪੜਾ ਹੈਗਾ, 5 ਸਾਲ ਦੀ ਵਾਰੰਟੀ ਦੇ ਨਾਲ ਹਾਈ ਕੁਆਲਿਟੀ ਬਲਾਈਂਡਸ 50% ਔਫ 'ਤੇ ਜੇ ਲਵਾਉਣੇ ਚਾਹੁੰਦੇ ਹੋ, ਜੈਬਰਾ ਬਲਾਈਂਡ, ਰੋਲਰ ਸ਼ੇਡ ਬਲਾਈਂਡ, ਤਾਂ ਤੁਸੀਂ ਇਹ ਨੰਬਰ 'ਤੇ ਕਾਲ ਕਰ ਲਓ, 647-399-4646। ਕਰਦਾ ਜੋ ਪਰਦਿਆਂ ਦੀ ਜ਼ਿੰਮੇਵਾਰੀ ਜ਼ਿਆਦਾਤਰ ਸਾਡੀਆਂ ਭੈਣਾਂ ਸਾਡੀਆਂ ਮਾਤਾ ਦੇ ਹੱਥ ਦੇ ਵਿੱਚ ਇਹ ਬਖਤਿਆਰੀ ਹੁੰਦੀ ਆ। ਸੋ ਹਰ ਗਰਮੀ ਦੇ ਵਿੱਚ ਬੰਦਾ ਕਹਿੰਦਾ ਕਿ ਘਰ ਨੂੰ ਥੋੜ੍ਹਾ ਜਿਹਾ ਅਪਡੇਟ ਕਰ ਲਓ, ਕੋਈ ਡਰਾਈਵੇ ਦਾ ਕੰਮ, ਕੋਈ ਬੈਕਯਾਰਡ ਦਾ ਕੰਮ, ਕੋਈ ਡੈੱਕ ਦਾ ਕੰਮ, ਪਰ ਇਹ ਬੜਾ ਇੰਪੋਰਟੈਂਟ ਕੰਮ ਆ। ਕਈ ਵਾਰ ਸ਼ਟਰ ਲੱਗੇ ਹੋਏ ਨੇ, ਉਹ ਟੁੱਟ ਗਏ ਨੇ, ਜਾਂ ਫਿਰ ਨਵਾਂ ਘਰ ਆ, ਉਹ ਕੱਪੜੇ ਦੇ ਪਰਦੇ ਡੀਸੈਂਟ ਨਹੀਂ ਲੱਗਦੇ, ਤੁਹਾਡੇ ਘਰ ਕੋਈ ਫੰਕਸ਼ਨ ਆ, ਘਰ ਦੀ ਗਰੇਸ ਵਧਾਉਣੀ ਆ, ਪ੍ਰਾਈਵੇਸੀ ਦੇ ਨਾਲ ਹੀਟ ਕੰਟਰੋਲ ਵੀ ਆਟੋਮੈਟਿਕ ਰਹਿੰਦੀ ਆ। ਨੰਬਰ ਟੂ ਕਾਲ 50% ਔਫ ਬਲਾਈਂਡਸ 'ਤੇ 647-399-4646 6476478 9 4646 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਫਰਨੀਚਰ ਦੀਆਂ ਡੀਲਾਂ ਲਈ ਯਾਦ ਰੱਖੋ, ਗ੍ਰੈਂਡ ਹੋਮ ਫਰਨੀਚਰ 6885 ਟੌਮਕਨ ਰੋਡ 'ਤੇ। ਇਹਨਾਂ ਦੀ ਨਾ ਕੁਈਨ ਸਾਈਜ਼ ਦਾ ਬੈੱਡ ਵਿਦ ਮੈਟਰਸ ਤੁਸੀਂ $299 ਦਾ ਲੈ ਸਕਦੇ ਹੋ, ਕੁਈਨ ਸਾਈਜ਼ ਬੈੱਡ ਵਿਦ ਮੈਟਰਸ 299 ਦਾ। ਇਹਦੇ ਲਈ ਤੁਸੀਂ ਡੈਰੀ ਐਂਡ ਟੌਮਕਨ ਅਤੇ ਗ੍ਰੈਂਡ ਹੋਮ ਫਰਨੀਚਰ 'ਤੇ ਵਿਜ਼ਿਟ ਕਰਨਾ ਗਾ। 6885 ਟੌਮਕਨ ਰੋਡ ਲੋਕੇਸ਼ਨ ਆ, 6885 ਟੌਮਕਨ ਰੋਡ 'ਤੇ ਵਿਜ਼ਿਟ ਕੀਤਾ ਜਾ ਸਕਦਾ। ਜੇ ਤੁਹਾਡੇ ਘਰ ਦੇ ਵਿੱਚ ਕੋਈ ਅਪਲਾਇੰਸ ਨੇ ਉਹ ਖਰਾਬ ਹੋ ਗਏ ਨੇ, ਤੁਸੀਂ ਚਾਹੁੰਦੇ ਹੋ ਕਿ ਮੈਂ ਤਾਂ 2 ਸਾਲ ਪਹਿਲਾਂ ਹੀ ਇਹ ਲਾਂਡਰੀ ਆਪਦੇ ਰੈਂਟਲ ਘਰ ਦੇ ਵਿੱਚ ਲੈ ਕੇ ਰੱਖੀ ਸੀ, ਭਾਈ ਟੈਨੈਂਟ ਪਤਾ ਨਹੀਂ ਕਿੱਦਾਂ ਯੂਜ਼ ਕਰਦੇ ਆ, ਬੜੀ ਛੇਤੀ ਲਾਂਡਰੀ ਖਰਾਬ ਹੋ ਗਈ, ਘਰ ਦਾ ਕੁੱਕ ਟੌਪ ਆ, ਮਹਿਮਾਨ ਨੇ ਆਉਣਾ, 2 ਬਰਨਰ ਚੱਲ ਹੀ ਨਹੀਂ ਰਹੇ, ਫਰਿੱਜ ਗਰਮੀਆਂ ਦੇ ਵਿੱਚ ਇੱਦਾਂ ਲੱਗਦਾ ਕਿ ਠੰਡਾ ਨਹੀਂ ਕਰ ਰਹੇ, ਫਰਿੱਜ ਦੀ ਗੈਸ ਖਤਮ ਹੋ ਗਈ, ਤਾਂ ਇਹ ਅਫੋਰਡੇਬਲ ਰੇਟ ਘੱਟ ਰੇਟਾਂ 'ਤੇ ਰਿਪੇਅਰ ਕਰਵਾਏ ਜਾ ਸਕਦੇ ਨੇ। ਅਤੇ ਐੱਸ ਜੀ ਅਪਲਾਇੰਸ ਰਿਪੇਅਰ ਨੂੰ ਜੇ ਕਾਲ ਕਰੋਗੇ, ਬਾਈ ਹੁਣਾਂ ਨੂੰ 10 ਸਾਲ ਦਾ ਤਜਰਬਾ, 10 ਸਾਲਾਂ ਤੋਂ ਅਪਲਾਇੰਸ ਰਿਪੇਅਰ ਇੰਡਸਟਰੀ ਦੇ ਵਿੱਚ ਨੇ, ਅਤੇ ਤੁਹਾਨੂੰ ਵਿਦ ਵਾਰੰਟੀ ਰਿਪੇਅਰ ਕਰਕੇ ਦਿੱਤੇ ਜਾਣਗੇ ਘੱਟ ਰੇਟਾਂ 'ਚ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ
1: ਜੀ। ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਜਿਹੜੇ ਇਹ ਅਪਲਾਇੰਸਿਜ਼ ਆ ਪੁਰਾਣੇ, ਮੰਨ ਲਓ ਇੱਕ ਤਾਂ ਚਲੋ ਨਵੇਂ ਅਪਲਾਇੰਸਿਜ਼ ਆ ਜਿਨ੍ਹਾਂ ਦੇ ਵਿੱਚ ਤਾਂ ਇਹ ਟੈਕਨੋਲੋਜੀ ਆ ਚੁੱਕੇ ਨੇ, ਇੱਕ ਪੁਰਾਣੇ ਨੇ ਜਿਹੜੇ ਅੱਜ ਤੋਂ 10-15 ਸਾਲ ਪਹਿਲਾਂ ਕਈ ਵਾਰ ਆਪਾਂ ਸੰਭਾਲ ਕੇ ਚਲਾਉਣੇ, ਉਹ ਇੱਦਾਂ ਚੱਲ ਰਹੇ ਨੇ, ਕੀ ਤੁਸੀਂ ਦੋਨੇ ਜਮਾਂ ਲੇਟੈਸਟ ਜਾਂ ਪੁਰਾਣੇ ਦੋਨੇ ਰਿਪੇਅਰ ਕਰ ਦਿੰਦੇ ਹੋ?
1: ਜੀ ਬਿਲਕੁਲ ਜੀ ਜੀ, ਸਾਡੇ ਕੋਲ ਜੀ ਅਪਲਾਇੰਸ ਰਿਪੇਅਰ ਦੇ ਫੀਲਡ ਦੇ ਵਿੱਚ 10 ਤੋਂ 12 ਸਾਲ ਦਾ ਸਾਡੇ ਕੋਲ ਐਕਸਪੀਰੀਅੰਸ ਹੈਗਾ, ਤੇ ਅਸੀਂ ਮਾਰਕੀਟ ਦੇ ਵਿੱਚ ਪਿਛਲੇ 7-8 ਸਾਲ ਤੋਂ 10 ਸਾਲ ਤੋਂ ਕੰਮ ਕਰ ਰਹੇ ਹਾਂ। ਤੇ ਅਪਲਾਇੰਸਿਸ ਦੀ ਜੇ ਗੱਲ ਕਰੀਏ, ਚਾਹੇ ਤਾਂ ਕੋਈ 2025 ਜਾਂ 2026 ਮਾਡਲ ਦੇ ਜਿੱਦਾਂ ਆਉਂਦੇ ਨੇ ਕਿ AI ਟੈਕਨੋਲੋਜੀ ਦੇ ਨਾਲ, ਤੇ ਚਾਹੇ ਕੋਈ ਪੁਰਾਣੇ ਆਪਣੇ ਅਪਲਾਇੰਸਿਸ ਨੇ, ਅਸੀਂ ਸਾਰੇ ਹੀ ਅਪਲਾਇੰਸਿਸ ਵਿਦ ਵਾਰੰਟੀ ਰਿਪੇਅਰ ਕਰਕੇ ਦਿੰਦੇ ਹਾਂ। ਉਹਦਾ ਰੀਜ਼ਨ ਕੀ ਹੈ ਕਿ ਅਸੀਂ ਜਿੰਨੇ ਵੀ ਇਹਨਾਂ ਦੇ ਮੇਜਰ ਕੰਪਨੀ ਦੇ ਬ੍ਰਾਂਡਸ ਨੇ, ਉਹਨਾਂ ਦੇ ਸੈਮੀਨਾਰ ਹੈ, ਅਸੀਂ ਟਾਈਮ ਟੂ ਟਾਈਮ ਉਹਨਾਂ ਦੇ ਅਟੈਂਡ ਕਰਦੇ ਰਹਿੰਦੇ ਹਾਂ, ਤੇ ਸਾਡੇ ਟੈਕਨੀਸ਼ੀਅਨ ਤੇ ਅਸੀਂ ਸਾਰੀ ਉਹਨਾਂ ਦੇ ਵਿੱਚ ਐਕਸਪਰਟੀਜ਼ ਕਰ ਦਿੰਦੇ ਹਾਂ, ਤੇ ਜਿਹਦੇ ਨਾਲ ਕਿ ਅਸੀਂ ਉਹ ਸਾਰੇ ਅਪਲਾਇੰਸਿਸ
0: ਤੇ ਜਿਹੜੇ ਬਿਲਟਨ ਅਪਲਾਇੰਸ ਨੇ, ਵੀ ਬਿਲਟਨ ਕਰਕੇ ਦੇ ਦਿੰਦੇ ਹਾਂ, ਬਿਲਟਨ ਅਪਲਾਇੰਸ ਵੀ ਰਿਪੇਅਰ ਕਰਦੇ ਹਾਂ।
1: ਜੀ ਬਿਲਕੁਲ ਜੀ, ਅਸੀਂ ਸਾਰੇ ਬਿਲਟਨ ਅਪਲਾਇੰਸਿਸ ਰਿਪੇਅਰ ਕਰਦੇ ਹਾਂ, ਜਿਹਦੇ ਵਿੱਚ ਕਿ ਆਪਣੇ ਬੋਸ਼ ਹੋ ਗਏ, ਥਰਮਾਡੋਰ ਹੋ ਗਏ, ਕਿਚਨਐਡ ਤੇ ਜੈਨੇਅਰ ਵਰਗੇ ਬ੍ਰਾਂਡਸ ਵੀ ਅਸੀਂ ਰਿਪੇਅਰ ਕਰਕੇ ਦਿੰਦੇ ਹਾਂ, ਜਿੱਥੇ ਕਿ ਕਸਟਮਰ ਨੂੰ ਅਪਲਾਇੰਸ ਦਾ ਖਰਚਾ ਵੀ, ਤੁਹਾਨੂੰ ਪਤਾ ਕਿ ਜਿਹੜੇ ਬਿਲਟਨ ਅਪਲਾਇੰਸਿਸ ਉਹਨਾਂ ਦੀ ਰਿਪੇਅਰ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੈ ਬਾਹਰ, ਉਹ ਵੀ ਅਸੀਂ ਬੜੇ ਵਾਜਬ ਰੇਟਾਂ ਤੇ ਕਸਟਮਰ ਦੀ ਰਿਪੇਅਰ ਕਰਕੇ ਦਿੰਦੇ।
0: ਸੋ ਕਈ ਵਾਰ ਤਾਂ ਇਦਾਂ ਦੀ ਸਿਚੁਏਸ਼ਨ ਬਣਦੀਆਂ ਨੇ, ਜਿਹੜੀ ਕੰਪਨੀ ਦਾ ਅਪਲਾਇੰਸ ਹੁੰਦਾ ਉਹ ਕੰਪਨੀ ਹੱਥ ਖੜੇ ਕਰ ਦਿੰਦੀ ਹੈ, ਪਰ ਐਸ ਜੀ ਅਪਲਾਇੰਸ ਉਹਨਾਂ ਨੂੰ ਰਿਪੇਅਰ ਕਰ ਦਿੰਦਾ। ਤੁਸੀਂ ਆਪਣੇ ਅਪਲਾਇੰਸਿਸ, ਲਾਂਡਰੀ, ਵਾਸ਼ਰ, ਡਰਾਇਰ, ਤੁਹਾਡਾ ਡਿਸ਼ ਵਾਸ਼ਰ, ਕੁੱਕ ਟੌਪ, ਫਰਿੱਜ, ਕੋਈ ਵੀ ਅਪਲਾਇੰਸ ਰਿਪੇਅਰ ਕਰਾਉਣਾ ਚਾਹੁੰਦੇ ਹੋ, ਤਾਂ ਆਹ ਲਓ ਨੰਬਰ 647-946-0042 647-946-0042 6479460042 647-946-0042 ਵਿਦ ਵਾਰੰਟੀ ਰਿਪੇਅਰ ਹੋਊਗੀ, ਘੱਟ ਖਰਚੇ ਤੇ ਰਿਪੇਅਰ ਹੋਊਗੀ। ਤੇ ਬਾਈ ਜੀ ਇਹ ਦੱਸ ਦੋ ਅਖੀਰ ਦੇ ਵਿੱਚ ਕਿ ਜਦੋਂ ਤੁਸੀਂ ਜਾਂਦੇ ਹੋ ਪਹਿਲਾਂ ਉਹਨੂੰ ਇੰਸਪੈਕਟ ਕਰੋਗੇ, ਇਸ ਤੋਂ ਬਾਅਦ ਦੁਬਾਰੇ ਸਕੇਜੂਲ ਕਰੋਗੇ ਉਹ ਰਿਪੇਅਰ ਕਰਨ ਦੇ ਲਈ, ਜਾਂ ਫਿਰ ਤੁਸੀਂ ਜੇ ਹੁਣ ਕਾਲ ਕਰੀਏ ਤੁਸੀਂ ਸ਼ਾਮ ਨੂੰ ਆ ਗਏ ਜਾਂ ਕੱਲ ਸਵੇਰੇ ਆ ਗਏ ਤੇ ਆ ਕੇ ਠੀਕ ਕਰਕੇ ਨਾਲ ਦੀ ਨਾਲ ਹੀ ਠੀਕ ਕਰ ਦੋ?
1: ਅਸੀਂ 95% ਸਾਡੇ ਚਾਂਸ ਹੁੰਦੇ ਆ, ਅਸੀਂ ਜਿੰਨੀਆਂ ਵੀ ਰਿਪੇਅਰਸ ਕਰਦੇ ਆ ਅਸੀਂ ਰਾਈਟ ਵੇ ਹੀ ਕਰ ਦਿੰਦੇ ਹਾਂ, ਕਿਉਂਕਿ ਅਸੀਂ ਸਾਰੇ ਹੀ ਮੇਕ ਐਂਡ ਮਾਡਲ ਦੇ ਜਿਹੜੇ ਪਾਰਟ ਹੈ ਉਹ ਅਸੀਂ ਮੇਜਰ ਪਾਰਟ ਸਾਰੇ ਹੀ ਕੈਰੀ ਕਰਦੇ ਹਾਂ। ਸੋ ਕਸਟਮਰ ਨੂੰ ਏਦਾਂ ਨੀ ਹੈਗਾ ਕਿ ਅਸੀਂ ਇੱਕ ਦੋ ਦਿਨ ਜਾਂ ਤਿੰਨ ਦਿਨ ਦਾ ਵੇ ਲਵਾਉਂਦੇ ਹਾਂ, ਕਿਉਂਕਿ ਫਰਿੱਜ ਬਿਨਾਂ ਤਾਂ ਬੰਦਾ ਇੱਕ ਦਿਨ ਵੀ ਨੀ ਕੱਢ ਸਕਦਾ। ਸੋ ਅਸੀਂ ਰਾਈਟ ਵੇ ਹੀ ਉਹਨਾਂ ਦੇ ਜਿਹੜੇ ਅਪਲਾਇੰਸਿਸ ਨੇ ਉਹ ਰਿਪੇਅਰ ਕਰਕੇ ਦੇ ਦਿੰਦੇ ਹਾਂ ਜੀ।
0: ਸੋ ਰਾਈਟ ਵੇ ਮੌਕੇ ਤੇ ਦੋਸਤੋ ਸਵੇਰੇ ਕਾਲ ਕਰੋ, ਹੋ ਸਕਦਾ ਸ਼ਾਮ ਨੂੰ ਇਹ ਆਉਣ ਤੇ ਤੁਹਾਡਾ ਅਪਲਾਇੰਸ ਵਰਕਿੰਗ ਕਰ ਦੇਣ। ਅਗੇਨ ਵਿਦ ਵਾਰੰਟੀ ਘੱਟ ਕੋਸਟ ਤੇ ਅਪਲਾਇੰਸ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਐਸ ਜੀ ਅਪਲਾਇੰਸ ਰਿਪੇਅਰ ਨੰਬਰ ਟੂ ਕਾਲ 647-946-0042 647-946-0042 647-946-0042 647-946-0042 647-946-0042 ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ।
1: ਥੈਂਕ ਯੂ ਜੀ,
0: ਥੈਂਕ ਯੂ।

ਦੋਸਤੋ ਸਾਡੇ ਬਜ਼ੁਰਗ ਭੈਣਾਂ ਭਰਾਵਾਂ ਲਈ ਜਿਹੜੇ ਅਲਫਾ ਫਿਜ਼ੀਓਥੈਰੇਪੀ ਦਾ ਸੰਦੇਸ਼, ਇਹ ਕਹਿੰਦੇ ਨੇ ਕਿ ਜੇ ਤੁਸੀਂ ਕਈ ਬਜ਼ੁਰਗਾਂ ਕੋਲ ਪੈਨਸ਼ਨ ਦੇ ਪੈਸੇ ਆਉਂਦੇ ਨੇ ਅਤੇ ਕਈ ਵਾਰ ਉਹ ਪ੍ਰੋਟੈਕਟਡ ਨਹੀਂ ਹੁੰਦੇ ਇੰਸ਼ੋਰੈਂਸ ਤੋਂ, ਅਤੇ ਉਹਨਾਂ ਨੂੰ

0: ਤੁਸੀਂ ਕਾਲ ਕਰੋਗੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦਿਓਗੇ, ਪਹਿਲਾ ਸੈਸ਼ਨ ਬਿਲਕੁਲ ਫ੍ਰੀ, ਕੋਈ ਕੋਸਟ ਨਹੀਂ, $0। ਤੁਸੀਂ ਇਹਨਾਂ ਨੂੰ ਕਾਲ ਕਰੋ, ਰੇਡੀਓ ਦੇ ਰੈਫਰੈਂਸ ਦਿਓ, ਅਤੇ ਜਿਹੜੀ ਪਹਿਲੀ ਅਸੈਸਮੈਂਟ ਐਂਡ ਟ੍ਰੀਟਮੈਂਟ ਆ 45 ਮਿੰਟ ਤੋਂ 1 ਘੰਟੇ ਦਾ ਸੈਸ਼ਨ ਆ ਉਹਦਾ, ਉਹ ਬਿਲਕੁਲ ਫ੍ਰੀ ਹੋਵੇਗਾ ਜੀ। ਇਸ ਤੋਂ ਬਾਅਦ ਜੇ ਤੁਹਾਨੂੰ ਲੋੜ ਪੈਂਦੀ ਹੈ ਕਿ 4 ਜਾਂ 5 ਸੈਸ਼ਨ ਹੋਰ ਲੈਣੇ ਪੈਣਗੇ, ਤਾਂ ਜੇ ਤੁਸੀਂ ਬਾਹਰ ਜਾਓਗੇ 5 ਸੈਸ਼ਨਾਂ ਦੇ ਤਕਰੀਬਨ ਦੇਖਿਆ ਜਾਵੇ ਤਾਂ $500 ਤਾਂ ਹਰ ਕੋਈ ਚਾਰਜ ਕਰਦਾ, ਇੱਥੇ 50% ਡਿਸਕਾਊਂਟ ਮਿਲੂਗਾ, ਯਾਨੀ ਕਿ $250 ਦੇ ਵਿੱਚ 5 ਸੈਸ਼ਨ ਅਤੇ ਪਹਿਲਾ ਸੈਸ਼ਨ ਫ੍ਰੀ, ਉਹ ਅਲੱਗ ਤੋਂ, ਯਾਨੀ ਕਿ $250 ਦੇ ਵਿੱਚ 6 ਸੈਸ਼ਨ ਹੋ ਗਏ। ਪਹਿਲਾ ਸੈਸ਼ਨ ਬਿਲਕੁਲ ਫ੍ਰੀ, ਅਗਲੇ 5 ਦਾ ਵੀ ਜੇ ਤੁਸੀਂ ਕਰਦੇ ਹੋ ਤਾਂ $250 ਦੇ ਵਿੱਚ 5 ਸੈਸ਼ਨ, ਅਤੇ ਤੁਹਾਨੂੰ ਜਿਵੇਂ ਕਹਿੰਦੇ ਸਰੀਰ ਟੱਲੀ ਹੋ ਜੂਗਾ, ਤੁਹਾਨੂੰ ਨਵੀਂ ਇੱਕ ਜਾਨ ਮਿਲ ਜੂਗੀ, ਨਵੀਂ ਤੁਹਾਡੇ ਬੋਡੀ ਰਿਐਕਟ ਕਰੂਗੀ। ਸੋ ਅਲਫਾ ਫਿਜ਼ੀਓਥੈਰੇਪੀ ਏਅਰਪੋਰਟ ਐਂਡ ਸੈਂਟਰਪੁਰ 'ਤੇ ਨੰਬਰ ਟੂ ਕਾਲ 905-226-0043 905-226-0043 905-226-0043 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਅਗੇਨ ਨਾਗਪਾਲ ਜੀ ਸਾਡੇ ਨਾਲ ਦੁਬਾਰਾ ਜੁੜੇ ਨੇ ਸਪੈਸ਼ਲ ਰਿਕੁਐਸਟ ਦੇ ਉੱਤੇ, ਕਿਉਂਕਿ ਸਾਡੀਆਂ ਭੈਣਾਂ, ਸਾਡੇ ਮਾਤਾ, ਸਾਡੇ ਪਰਿਵਾਰਾਂ ਦੀਆਂ ਬੜੀਆਂ ਸਾਰੇ ਕੰਸਰਨਸ ਨੇ। ਇਹ ਨਾਗਪਾਲ ਜੀ ਤੁਹਾਡੇ ਤੋਂ ਪੈਸੇ ਲੈਣ ਨਹੀਂ ਆਏ, ਤੁਹਾਡੇ ਖਾਤੇ 'ਚ ਪੈਸੇ ਪਾਉਣ ਆ ਰਹੇ ਨੇ, ਅਤੇ ਪਾਉਣੇ ਕਿੰਨੇ ਆ, $2,000-4,000 ਨਹੀਂ, $40,000 ਤੋਂ $80,000 ਤੱਕ। ਇਹ ਕਹਿੰਦੇ ਅਸੀਂ ਨਹੀਂ ਪਾਉਣਾ, ਗੌਰਮੈਂਟ ਨੇ ਪਾਉਣੇ ਆ, ਅਤੇ ਨਾਗਪਾਲ ਜੀ ਇੱਕ ਜ਼ਰੀਆ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ। ਥੈਂਕ ਯੂ
1: ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ।
0: ਸੋ ਘਰ ਬੈਠ ਕੇ ਜਿਹੜੇ ਬਜ਼ੁਰਗ, ਜਿਹੜੇ ਸਾਡੇ ਭੈਣਾਂ ਕਿ ਮੈਟਰਨਿਟੀ ਲੀਵ 'ਤੇ ਨੇ ਜਾਂ ਕਈਆਂ ਕੋਲ ਜੋਬ ਨਹੀਂ ਹੈਗੀ, ਉਹ ਉਹਨਾਂ ਦਾ ਫੋਨ ਦਾ ਸਕਰੀਨ ਟਾਈਮ 4-4, 5-5, 6-6 ਘੰਟੇ ਹੁੰਦਾ ਗਾ, ਰੀਲਾਂ ਦੇਖੀ ਜਾ ਰਹੇ ਆਪਾਂ, ਸਾਰੇ ਛੋਟੇ ਤੋਂ ਲੈ ਕੇ ਵੱਡਾ ਤੱਕ ਅੱਜ ਕੱਲ੍ਹ ਰੀਲਾਂ ਦਾ ਟ੍ਰੈਂਡ ਆ, ਰੀਲਾਂ ਦੇਖ ਦੇਖ ਕੇ 3-4 ਘੰਟੇ। ਤੁਸੀਂ ਕਹਿ ਰਹੇ ਹੋ ਜੇ ਉਹ 3 ਘੰਟੇ ਫੋਨ ਤਾਂ ਯੂਜ਼ ਕਰੋ ਹੀ ਕਰੋ, ਪਰ ਉਹਦੇ ਨਾਲ ਤੁਸੀਂ ਪੈਸੇ ਆ ਸਕਦੇ ਨੇ, ਕੀ ਕਹਾਣੀ ਆ, ਦੱਸੋ ਸਾਨੂੰ ਡਿਟੇਲ ਦੇ ਵਿੱਚ।
1: ਬਿਲਕੁਲ ਜੀ, ਫੰਡਿੰਗ ਦਾ ਨਾਮ ਸੁਣ ਕੇ ਮੈਂ ਇਹੀ ਲੱਗਦਾ ਕਿ ਕੁਝ ਜੋਲ ਹੋਗਾ, ਬਟ ਯਹਾਂ ਗਾਰੰਟਿਡ ਸਹੀ ਕੰਮ ਸਹੀ ਤਰੀਕੇ ਸੇ ਹਮ ਕਰ ਰਹੇ ਹੈ, ਕੋਈ ਇਸਮੇ ਹਿਡਨ ਚੀਜ਼ ਨਹੀਂ ਹੈ। ਗਵਰਨਮੈਂਟ ਕਾ ਪ੍ਰੋਗਰਾਮ ਹੈ, ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ ਸਕਿੱਲ ਹਾਸਿਲ ਕਰਨੇ ਕੇ ਲੀਏ, ਆਸਾਨ ਸੇ ਫੁਲੀ ਆਨਲਾਈਨ ਕੋਰਸਿਸ ਕਰੇ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਨੋ ਏਜ ਲਿਮਿਟ, ਚਾਹੇ ਪੈਨਸ਼ਨ ਪੇ ਹੈ, ਐਂਡ ਲਾਈਕ ਨੋ ਕ੍ਰੈਡਿਟ ਚੈੱਕ, 30-100,000 ਕੀ ਫੰਡਿੰਗ ਕਾ ਆਪ ਨੁਕਸਾਨ ਕਰਾ ਰਹੇ ਹੈ, ਕਿਉਂਕਿ ਆਪਕੇ ਆਸ ਪੜੋਸ ਵਾਲੇ ਸਾਰੇ ਬੰਦੇ ਐਨਰੋਲ ਹੋ ਚੁੱਕੇ ਹੈ। ਲੋਕ ਗਲਤ ਚੀਜ਼ ਕਿਸੇ ਹੋਤੀ ਹੈ ਤੋ ਬਤਾਤੇ ਹੈ, ਅੱਛੀ ਚੀਜ਼ ਹੋਤੀ ਤੋ ਨਹੀਂ ਬਤਾਤੇ ਦੂਸਰੇ ਕੋ, ਤੁਸੀਂ ਸਭ ਲੈ ਚੁੱਕੇ ਆ, 5 ਲੋਕੋ ਕੋ ਕਾਲ ਲਗਾਏ, ਉਨਮੇ ਸੇ 3 ਬੋਲੇ ਗਏ ਉਹਨੇ ਲੈ ਚੁੱਕੇ ਹੈ ਵੋ, ਔਰ 2 ਨੇ ਹਮਸੇ ਲਿਆ ਹੋਗਾ, ਤੋ ਕਾਲ ਕਰੇ, ਗਵਰਨਮੈਂਟ ਕੀ ਫੰਡਿੰਗ ਕੋ ਹਾਸਿਲ ਕਰੇ, ਸਾਥ ਮੇ ਐਜੂਕੇਸ਼ਨ ਹਾਸਿਲ ਕਰੇ, ਕਿਉਂਕਿ ਰੂਲਸ ਚੇਂਜ ਹੋਣੇ ਵਾਲੇ ਹੈ, ਕੋ ਹਮ ਪੁਸ਼ ਨਹੀਂ ਕਰ ਰਹੇ ਆਪਕੋ, ਬਟ ਰੂਲਸ ਚੇਂਜ ਹੋਣੇ ਵਾਲੇ ਇੱਕ ਹਫਤੇ ਬਾਅਦ।
0: ਸੋ ਇੱਕ ਵਾਰੀ ਸਮਝਾ ਦਿਓ, ਜੇ ਕਿਸੇ ਦੀ ਇਨਕਮ 70,000 ਤੋਂ ਘੱਟ ਆ ਤੇ ਉਹ PR ਤੇ ਸਿਟੀਜ਼ਨ ਹੈਗਾ ਗਾ ਇਸ ਮੁਲਕ ਦਾ, ਇੰਗਲਿਸ਼ ਆਉਂਦੀ ਆ, ਤਾਂ ਉਹਨੂੰ ਇਹ ਗੌਰਮੈਂਟ ਜਿਹੜਾ ਸਪੋਰਟ ਕਰ ਰਹੀ ਆ, ਇਹਦੇ ਵਿੱਚ ਇੱਕ ਵਾਰੀ ਇਨਕਮ ਸਮਝਾ ਦਿਓ, ਇਨਕਮ ਆ ਕਿੰਨੀ ਕੁ ਸਕਦੀ ਹੈ, ਜੇ ਕੋਈ ਹਸਬੈਂਡ ਵਾਈਫ ਨੇ, 2 ਬੱਚੇ ਨੇ, ਕੋਈ ਇੱਦਾਂ ਦਾ ਸਿਨੈਰੀਓ ਸਮਝਾਓ ਕਿ ਉਹਦੇ ਵਿੱਚ ਕਿੰਨੇ ਕੁ ਪੈਸੇ ਲਈ ਉਹ ਐਲੀਜੀਬਲ ਨੇ।
1: ਹਾਂਜੀ, ਪਹਿਲੇ ਤੋਂ ਉਸਕੇ ਪਹਿਲੇ ਤੋਂ ਸਭਸੇ ਬੜੀ ਬਾਤ, ਉਨਕੇ ਪਾਸ ਕਹੀਂ ਕੀ ਵੀ ਐਜੂਕੇਸ਼ਨ ਹੈ, ਚਾਹੇ ਉਹ ਇੰਡੀਆ ਕੀ ਹੈ, ਪਾਕਿਸਤਾਨ ਕੀ ਹੈ, ਉਹ ਵੈਲਿਡ ਹੈ, 10th 12th, ਠੀਕ ਹੈ। ਤੋ ਇਸਮੇ ਐਸਾ ਨਹੀਂ ਹੈ ਕਿ ਆਪਕੋ ਯਹਾਂ ਕੀ ਪਾਲਿਸੀਜ਼ ਗਵਰਨਮੈਂਟ ਕੀ ਟਾਂਗ ਨਹੀਂ ਖਿੱਚਦੀ, ਸਪੋਰਟ ਕਰਤੀ ਹੈ। ਤੋ ਇਸਮੇ ਅਗਰ ਫੈਮਿਲੀ ਆਫ 4 ਹੈ ਤੋ 80,000 ਕੀ ਫੰਡਿੰਗ ਆਤੀ ਹੈ, ਜਿਸਮੇ ਸੇ $40,000 ਗ੍ਰਾਂਟ ਹੈ, ਨੋਨ ਰਿਫੰਡੇਬਲ ਟੈਕਸ ਵੀ, ਪੈਸਾ ਆਪਕੇ ਖਾਤੇ ਮੇ ਆ ਰਿਹਾ, ਹਮਾਰੇ ਖਾਤੇ ਮੇ ਨਹੀਂ ਆ ਰਿਹਾ।
0: ਜੇ ਖਾਤੇ ਚ $40,000 ਗ੍ਰਾਂਟ ਦਾ ਪੈਸਾ ਆ ਰਿਹਾ, ਇਹ ਵਾਪਸ ਨਹੀਂ ਕਰਨਾ ਪਰਿਵਾਰ ਦੇ ਲਈ, ਅਤੇ ਇਹਦੇ ਵਿੱਚ ਕੋਈ ਇੱਦਾਂ ਹੈ ਇਹਨੂੰ ਜੀ ਆਹੀ ਜਗ੍ਹਾ ਤੇ ਖਰਚਣਾ, ਕੋਈ ਜੇ ਕਿਸੇ ਨੇ ਇੰਡੀਆ ਭੇਜਣਾ ਹੋਵੇ ਭੇਜ ਸਕਦਾ?
1: ਗਵਰਨਮੈਂਟ ਆਪਕੋ ਡੇਲੀ ਲਿਵਿੰਗ ਐਕਸਪੈਂਸਿਸ ਕੇ ਲਈ ਰਹੀ ਹੈ, ਆਪਸੇ ਗਰੋਸਰੀ ਕਰੇ, ਗੈਸ ਸਟੇਸ਼ਨ ਪੇ ਜਾਏ, ਗੈਸ ਸਟੇਸ਼ਨ ਪੇ ਇਤਨੀ ਲੰਬੀ ਲੰਬੀ ਲਾਈਨੇ ਲਗੀ ਹੈ, ਲੋਕ $10 ਬਚਾਨੇ ਕੇ ਲੀਏ ਇੱਕ ਇੱਕ ਘੰਟਾ ਵੇਟ ਕਰ ਰਹੇ ਹੈ, ਲੇਕਿਨ ਜਬ ਹਮ ਆਪਕੋ ਕਹਿ ਰਹੇ ਹੈ ਕਿ ਆਪ 30-100,000 ਕਾ ਹਾਸਿਲ ਕਰ ਸਕਤੇ ਹੈ, ਤਬ ਹਮੇ ਲਗਤਾ ਹੈ ਕੁਛ ਕਹਿ ਚੁੱਕੇ, ਜਬ ਗਵਰਨਮੈਂਟ ਆਪਕੀ $900 billion $30 billion ਤੋ ਦੇ ਦਿਆ, 30,000 million, $900 million ਔਰ ਦੇ ਰਹੇ ਯੂਕਰੇਨ ਕੋ, ਤਬ ਤੋ ਆਪਕੋ ਹੈਰਾਨੀ ਹੋਤੀ ਨਹੀਂ ਹੈ, ਜਬ ਗਵਰਨਮੈਂਟ ਆਪਕੋ ਆਪਕੇ ਖਾਤੇ ਫੰਡਿੰਗ ਦੇ ਰਹੀ ਹੈ, ਤਬ ਆਪਕੋ ਲਗਤਾ ਹੈ ਕੁਛ ਝੋਲ ਹੋਗਾ। ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ, 8 ਸਾਲ ਹੋ ਗਏ, ਬਹੁਤ ਟਾਈਮ ਹੋ ਗਿਆ, ਬਹੁਤ ਕੋ ਅਸਿਸਟ ਕਰ ਚੁੱਕੇ ਹੈ।
0: ਸੋ ਖਾਤੇ 'ਚ $40,000 ਤੋਂ ਲੈ ਕੇ $50,000 ਆ ਸਕਦਾ, ਤੇ ਤੁਸੀਂ ਕਿੰਨਾ ਪੈਸਾ ਲਓਗੇ, ਤੁਹਾਡਾ ਕਮਿਸ਼ਨ ਕੀ ਹੈ?
1: ਕੋਈ ਕਮਿਸ਼ਨ ਨਹੀਂ ਹੈ, ਕੋਈ ਕੈਚ ਨਹੀਂ, ਕੋਈ ਮਿੱਠੀ ਬਾਤ, ਕੋਈ ਠੱਗੀ, ਕੋਈ ਚੋਰੀ, ਕੋਈ ਕਾਗਜ਼ ਹੀ ਨਹੀਂ ਹਿਲ ਰਹੇ, ਕੋਈ ਸੈਟਿੰਗ ਹੀ ਨਹੀਂ ਹੈ ਇਸਕੇ ਅੰਦਰ, ਗਵਰਨਮੈਂਟ ਕੇ ਪਾਸ ਆਪਕੇ ਕਾਗਜ਼ ਪਹਿਲੇ ਸਹੀ ਹੈ, ਇਹਨੂੰ ਬੱਚੋਂ ਕੇ

0: ਸਾਂਝਾ ਨੂੰ ਜਿਵੇਂ ਬੰਦੇ ਆਪਣੇ ਘਰ ਨੂੰ ਰੱਖਦੇ ਨੇ,
1: ਸ਼ਿਵਤਾ ਤੇ ਜਦ ਵਤਨਾ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
0: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
1: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
0: ਵੱਖਰਾ ਢੰਗ ਵੱਖਰਾ ਰੰਗ,
1: ਰੇਡੀਓ ਜੀਦਾ ਵੱਖਰਾ ਅੰਦਾਜ਼,
2: ਜੀਦਾ ਵੱਖਰਾ ਅੰਦਾਜ਼।
0: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
2: ਰੇਡੀਓ ਅੰਦਾਜ਼।
0: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ,
2: ਪਰਮ ਕੌਰ ਦੇ
0: ਨੰਬਰ ਟੂ ਕਾਲ 647-234-6000।

0: ਸੁਣਾਓ ਜੀ ਕੀ ਹਾਲ ਚਾਲ ਨੇ। ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਆਨੰਦਿਤ ਹੋ ਕੇ ਜ਼ਿੰਦਗੀ ਦਾ ਨਜ਼ਾਰਾ ਲੈ ਰਹੇ ਹੋਵੋਗੇ। ਅਤੇ ਨਾਲ ਦੀ ਨਾਲ ਪਰਮਾਤਮਾ ਦਾ ਸ਼ੁਕਰਾਨਾ ਤਾਂ ਬੇਹੱਦ ਜ਼ਰੂਰੀ ਹੈ, ਉਹ ਵੀ ਤੁਸੀਂ ਜ਼ਰੂਰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕੀਤਾ ਹੋਏਗਾ। ਅਤੇ ਜਦੋਂ ਅਸੀਂ ਗ੍ਰੈਟੀਟਿਊਡ ਦੀ ਗੱਲ ਕਰਦੇ ਹਾਂ ਜਾਂ ਸ਼ੁਕਰਾਨੇ ਦੀ ਗੱਲ ਕਰਦੇ ਹਾਂ ਤਾਂ ਫਿਰ ਜ਼ਿੰਦਗੀ ਹੋਰ ਸੋਹਣੀ ਹੋ ਜਾਂਦੀ ਆ, ਕਿਉਂਕਿ ਸਾਨੂੰ ਥੋੜ੍ਹਾ ਥੋੜ੍ਹਾ ਸਿੱਖਣਾ ਆ ਜਾਂਦਾ ਕਿ ਸਬਰ ਕਿੱਦਾਂ ਕਰਨਾ, ਸੰਤੋਖ ਕਿੱਦਾਂ ਸਾਡੀ ਜ਼ਿੰਦਗੀ 'ਚ ਆਉਣਾ। ਸੋ ਸਬਰ ਸੰਤੋਖ ਬੜਾ ਜ਼ਰੂਰੀ ਆ ਅਤੇ ਉਸ ਦੇ ਲਈ ਸ਼ੁਕਰਾਨਾ ਬਹੁਤ ਜ਼ਰੂਰੀ ਆ। ਤੁਹਾਡੀ ਸਾਡੀ ਗੱਲਬਾਤ 7:45 ਤੱਕ ਹੋਣੀ ਹੈ ਜੀ, ਰੇਡੀਓ ਅੰਦਾਜ਼ ਤੁਸੀਂ ਟਿਊਨ ਕਰ ਚੁੱਕੇ ਹੋ। ਚਲੋ AM 530 'ਤੇ ਮੈਂ ਤੁਹਾਡੀ ਹੋਸਟ ਪਰਮ ਹਾਜ਼ਰ ਹੋ ਚੁੱਕੀ ਹਾਂ ਤੁਹਾਡੇ ਨਾਲ ਗੱਲਬਾਤ ਕਰਨ ਲਈ। ਆਸ ਕਰਦੀ ਹਾਂ ਜਿੱਥੇ ਜਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ, ਪ੍ਰੋਗਰਾਮ ਨੂੰ ਟਿਊਨ ਤੁਸੀਂ ਕਰ ਚੁੱਕੇ ਹੋਵੋਗੇ ਜੀ, ਮੇਰਾ ਸਾਥ ਜ਼ਰੂਰ ਦਿਓਗੇ ਪ੍ਰੋਗਰਾਮ ਦੇ ਦੌਰਾਨ। ਸਾਥ ਦੇਣ ਦੇ ਲਈ ਨੰਬਰ ਮੈਨੂੰ ਲਾਸਟ ਵੀਕ ਕਿਹਾ ਕਿ ਹੌਲੀ ਬੋਲਿਆ ਕਰੋ, ਅਤੇ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ, ਦਿਮਾਗ ਦੇ ਵਿੱਚ ਰੱਖੂੰਗੀ ਕਿ ਹੌਲੀ ਹੌਲੀ ਬੋਲਦਿਆ ਕਰੀਏ ਤਾਂ ਕਿ ਤੁਸੀਂ ਨੋਟ ਕਰ ਸਕੋ, ਜਾਂ ਫਿਰ ਤੁਸੀਂ ਜੇ ਡਾਇਲ ਕਰਨਾ ਸਟੂਡੀਓ ਦਾ ਨੰਬਰ ਤੁਹਾਡੇ ਲਈ ਈਜ਼ੀ ਹੋ ਜਾਵੇ। ਸਟੂਡੀਓਜ਼ ਦਾ ਨੰਬਰ ਹੈ ਜੀ 416-263-7368, 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਚਲੋ AM 530 'ਤੇ ਤੁਹਾਡਾ ਅਤੇ ਸਾਡਾ ਸਾਥ ਹਰ ਸ਼ਨੀਵਾਰ 7 ਵਜੇ ਹੁੰਦਾ ਜੀ। ਪ੍ਰੋਗਰਾਮ ਜ਼ਰੂਰ ਤੁਸੀਂ ਸੁਣਿਆ ਕਰੋ, ਕੋਈ ਫੀਡਬੈਕ, ਸੁਜੈਸ਼ਨ, ਕੋਈ ਸੁਝਾਅ ਤੁਹਾਡੇ ਪਾਸ ਹੋਵੇ ਪ੍ਰੋਗਰਾਮ ਦੇ ਰਿਗਾਰਡਿੰਗ ਤਾਂ ਜ਼ਰੂਰ ਮੇਰੇ ਤੱਕ ਤੁਸੀਂ ਪਹੁੰਚਦਾ ਕਰਿਆ ਕਰੋ, ਕਿਉਂਕਿ ਲਾਈਫ ਇਜ਼ ਅ ਲਰਨਿੰਗ ਪ੍ਰੋਸੈਸ। ਸੋ ਜ਼ਿੰਦਗੀ ਦੇ ਦੌਰਾਨ ਅਸੀਂ ਸਿੱਖਦੇ ਰਹਿੰਦੇ ਹਾਂ ਅਤੇ ਸਿੱਖਣਾ ਚਾਹੀਦਾ। ਸੋ ਤੁਹਾਡਾ ਸਾਡਾ ਸਾਥ ਚੱਲਦਾ ਰਹਿਣਾ ਜੀ, ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਅਤੇ ਗੱਲਬਾਤ ਪ੍ਰੋਗਰਾਮ 'ਚ ਕਰਦੇ ਰਹਿਣਾ। 416-233-7368 ਸਟੂਡੀਓਜ਼ ਦੇ ਨੰਬਰ, 416-233-7368 'ਤੇ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726, दैट इज 6472180726।
5: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647-702-2023।
6: लाइसेंस नंबर 10394।
7: मस्कोका अंदर 1.5 एकड़ ते 2600 स्क्वायर फुट दी कॉटेज सेल ते आई है। 3 बेडरूम, 2.5 वाशरूम हन। हाई एंड दे फर्नीचर ना फुली फर्निश्ड है। $30,000 दा जनरेटर अते 14x14 फीट दा पैड भी बनया है। 2 साल दी नवी कॉटेज $100,000 दी इनकम जनरेट कर दी है। 12x30 फुट दा डेक है, प्लस वॉकआउट बेसमेंट भी है। मस्कोका रूम भी फर्निश किया गया है। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,

ਵੈਲਕਮ ਬੈਕ ਜੀ। 7:07 ਹੋ ਗਏ ਆ ਤੁਹਾਡੇ ਨਾਲ, ਸਾਡਾ ਸਾਥ ਰੇਡੀਓ ਅੰਦਾਜ਼ ਦੇ ਜ਼ਰੀਏ ਬਣਿਆ ਹੋਇਆ। ਚਲੋ AM 530 'ਤੇ ਤੁਸੀਂ ਪ੍ਰੋਗਰਾਮ ਨੂੰ ਜਿੱਥੇ ਜਿੱਥੇ ਵੀ ਸੁਣ ਰਹੇ ਹੋ ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਪ੍ਰੋਗਰਾਮ ਦੇ ਨਾਲ ਜੁੜਨ ਲਈ 416-233-7378 ਸਟੂਡੀਓਜ਼ ਦੇ ਨੰਬਰ ਨੇ, 416-233-7368। ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਰੇਡੀਓ ਅੰਦਾਜ਼ ਦੇ ਜ਼ਰੀਏ ਪ੍ਰਮੋਟ ਕਰਨਾ ਚਾਹੁੰਦੇ ਹੋ ਜੀ, ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਮੇਰਾ ਫੋਨ ਨੰਬਰ ਹੈ 647-234-6000, 6472346000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਜੀ ਹਾਂ, ਬੜਾ ਖੂਬਸੂਰਤ ਮੌਸਮ ਹੈ ਅੱਜ, 31 degrees ਆ ਰਾਈਟ ਨਾਓ, ਵੈਸੇ ਤਾਂ 26 degrees ਆ, ਬਟ ਸੋਹਣਾ ਮੌਸਮ ਹੈ, ਗਰਮੀ ਦੀ ਰੁੱਤ ਚੱਲ ਰਹੀ ਆ। ਕੱਲ੍ਹ ਨੂੰ 29 ਆ ਅਤੇ ਮੰਡੇ 33 ਆ ਅਤੇ ਫਿਰ ਟਿਊਜ਼ਡੇ ਤਿਆਰ ਰਹੋ ਜੀ 37 degrees ਆ ਅਤੇ ਫਿਰ ਅਗਲੇ ਦਿਨ ਹੈਗਾ 31। ਸੋ ਅਗਲਾ ਜਿਹੜਾ ਵੀਕ ਹੈ ਉਹ ਕਾਫੀ ਵੱਟ ਕੱਢਣ ਵਾਲਾ, ਗਰਮੀ 'ਚ ਵੱਟ ਕੱਢਣ ਵਾਲਾ ਵੀਕ ਆਉਣ ਵਾਲਾ, ਪਰ ਇਹ ਵੀ 1-2 months ਆ, ਫਿਰ ਅਸੀਂ ਜਦੋਂ ਸਨੋਅ ਆ ਗਈ ਅਤੇ ਫਿਰ ਥੋੜ੍ਹਾ ਥੋੜ੍ਹਾ ਫਿਰ ਸਮਰ ਨੂੰ ਮਿਸ ਕਰਾਂਗੇ। ਸੋ ਐਨੀ ਹਾਓ ਮੌਸਮ ਬੜਾ ਖੂਬਸੂਰਤ ਹੈ, ਜ਼ਰੂਰ ਦਿਨ ਵੀ ਵੱਡੇ ਹੈਗੇ ਆ ਅਤੇ ਜ਼ਰੂਰ ਆਪਣੇ ਆਪ ਲਈ ਤੁਸੀਂ ਟਾਈਮ ਜ਼ਰੂਰ ਕੱਢੋ ਅਤੇ ਆਪਣੀ ਸਿਹਤ ਦੇ ਲਈ ਜ਼ਰੂਰ ਟਾਈਮ ਕੱਢੋ, ਆਪਣੇ ਆਪ ਦੇ ਲਈ ਟਾਈਮ ਕੱਢੋ, ਕਿਉਂਕਿ ਬਾਕੀ ਸਾਰੇ ਕੰਮ ਕਾਰ ਚੱਲਦੇ ਰਹਿੰਦੇ ਆ। ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਆਪਣੇ ਆਪ ਨੂੰ ਟਾਈਮ ਚਾਹੀਦਾ। ਸੋ ਜ਼ਰੂਰ ਆਪਣੀ ਸਿਹਤ ਦਾ ਧਿਆਨ ਰੱਖੋ, ਕੁਛ ਨਾ ਕੁਛ ਐਸਾ ਕਰਦੇ ਰਹੋ ਜਿਹਦੇ ਨਾਲ ਤੁਹਾਡੀ ਸਿਹਤ ਚੰਗੀ ਰਹੇ, ਤੁਸੀਂ ਸਿਹਤਮੰਦ ਰਹੋ, ਤਾਂ ਕਿ ਫਿਰ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਉਹਨੂੰ ਅਸੀਂ ਚੰਗੀ ਤਰ੍ਹਾਂ ਬਿਤਾ ਸਕੀਏ। ਅਤੇ ਨਹੀਂ ਤਾਂ ਫਿਰ ਜੇ ਕੁਛ ਦੁੱਖਦਾ ਹੋਵੇ, ਕਦੇ ਲੱਤ ਦੁਖੀ, ਕਦੇ ਬਾਂਹ ਦੁਖੀਆ, ਕਦੇ ਸਿਰ ਦੁਖਿਆ, ਅਤੇ ਫਿਰ ਤਾਂ ਗੋਲੀਆਂ ਖਾ ਕੇ ਤਾਂ ਜ਼ਿੰਦਗੀ ਕੱਟਣ ਵਾਲੀ ਗੱਲ ਹੋ ਜਾਂਦੀ ਹੈ। ਸੋ ਆਪਣਾ ਖਿਆਲ ਰੱਖੋ ਜੀ, ਖੁਸ਼ ਰਹੋ, ਹੱਸਦੇ ਰਹੋ, ਅਤੇ ਜ਼ਿੰਦਗੀ 'ਚ ਹੱਸਣਾ ਬੜਾ ਜ਼ਰੂਰੀ ਆ, ਅਤੇ ਜਿਸ ਦੇ ਨਾਲ ਤੁਹਾਡੀ ਸਿਹਤ ਹੋਰ ਵਧੀਆ ਹੋ ਸਕਦੀ ਆ। 416-233-7378 ਸਟੂਡੀਓ ਦੇ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਸੁਣਾਓ ਕਿਵੇਂ ਚੱਲ ਰਿਹਾ ਤੁਹਾਡਾ ਵੀਕ ਅਤੇ ਕਿਵੇਂ ਚੱਲ ਰਿਹਾ ਤੁਹਾਡਾ ਵੀਕਐਂਡ। ਕੱਲ੍ਹ ਨੂੰ ਸੰਡੇ ਆ ਅਤੇ ਕੱਲ੍ਹ ਨੂੰ ਇੱਕ ਹੋਰ ਦਿਨ ਆ। ਸਾਡੇ ਸਪੋਂਸਰ ਸਾਹਿਬਾਨ ਦੇ ਮੈਸੇਜਸ ਵੀ ਹੋਣਗੇ, ਅਗਰ ਤੁਸੀਂ ਕੋਈ ਨੰਬਰ ਮਿਸ ਕਰ ਜਾਓ ਜੀ। ਲਾਸਟ ਵੀਕ ਵੀ ਮੈਥੋਂ ਕੁਲੇਰੀਆ ਸਾਹਿਬ ਦਾ ਨੰਬਰ ਕਿਸੇ ਨੇ ਲਿਆ ਸੀਗਾ। ਅਗਰ ਤੁਸੀਂ ਆਟੋ ਇੰਸ਼ੋਰੈਂਸ ਦੇ ਵਿੱਚ ਫੀਲ ਕਰ ਰਹੇ ਹੋ ਕਿ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ, ਸਪੈਸ਼ਲੀ ਬਾਕੀ ਚੀਜ਼ਾਂ 'ਚ ਵੀ ਮਹਿੰਗਾਈ ਆ, ਗਰੋਸਰੀ ਦੀਆਂ ਪ੍ਰਾਈਸਿਸ ਕਾਫੀ ਵੱਧ ਗਈਆਂ ਹੈਗੀਆਂ, ਜਾਂ ਫਿਰ ਗੈਸ ਪ੍ਰਾਈਸਿਸ, ਜਦੋਂ ਟਰੰਪ ਸਾਹਿਬ ਕੁਛ ਮਾੜੀ ਜਿਹੀ ਗੱਲ ਆਪਣੇ ਮੂੰਹੋਂ ਕੱਢ ਦਿੰਦੇ ਆ ਅਤੇ ਉਹਦੀ ਜੀ ਚਲੋ ਗੈਸ ਪ੍ਰਾਈਸਿਸ ਵੱਧ ਜਾਂਦੀਆਂ, ਪਰ ਐਨੀ ਹਾਓ ਇਹ ਸਾਰਾ ਕੁਛ ਚੱਲਦਾ ਰਹਿਣਾ। ਜੇ ਆਟੋ ਇੰਸ਼ੋਰੈਂਸ ਤੁਸੀਂ ਸੋਚਦੇ ਹੋ ਕਿ ਥੋੜ੍ਹੇ ਜਿਹੇ 4 paise ਬਚ ਜਾਣ, ਤਾਂ ਫਿਰ ਕੁਲਵਿੰਦਰ ਗੁਲੇਰੀਆ ਜੀ ਨੂੰ ਕਾਲ ਕਰ ਲਿਓ, ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਤੁਹਾਡੀ ਹੈਲਪ ਕਰ ਦੇਣਗੇ। ਅਤੇ ਨਾਲ ਦੀ ਨਾਲ ਹੀ ਜੀ ਅਗਰ ਰਿਨਿਊਲ ਆਉਂਦੀ ਹੁੰਦੀ ਹੈ ਤਾਂ ਫਿਰ ਜ਼ਰੂਰ ਇੱਕ ਵਾਰ ਪਤਾ ਕਰ ਲਿਆ ਕਰੋ, ਉਦੋਂ ਜ਼ਰੂਰ ਤੁਹਾਡੇ ਕੋਲ ਮੌਕਾ ਹੁੰਦਾ ਜਦੋਂ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਬਚਾ ਸਕਦੇ ਹੋ, ਜਾਂ ਕੋਈ ਬੰਡਲ ਬਣਾ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਹੋਮ ਇੰਸ਼ੋਰੈਂਸ ਵੀ ਮਿਲ ਜਾਵੇ, ਕਿਉਂਕਿ ਅੱਜ ਕੱਲ੍ਹ ਤਾਂ ਹੋਮ ਇੰਸ਼ੋਰੈਂਸ ਵੀ ਬੜੀ ਮਹਿੰਗੀ ਆ, $250-$250, $350, $300 ਤੱਕ ਹੋਮ ਇੰਸ਼ੋਰੈਂਸ ਆ ਜਿਹੜੀ ਕਿ ਈਵਨ ਕਿ ਖਾਲੀ ਘਰਾਂ ਦੀ ਇੰਸ਼ੋਰੈਂਸ ਵੀ ਬਹੁਤ ਜ਼ਿਆਦਾ ਮਹਿੰਗੀ ਆ। ਜੇ ਘਰ ਅਜੇ ਬਣਨੇ ਆ ਜਾਂ ਕਿਸੇ ਨੇ ਫਲਿਪਿੰਗ ਵਾਸਤੇ ਲਏ, ਉਹ ਵੀ ਘਰ ਬੜੇ ਮਹਿੰਗੀ ਇੰਸ਼ੋਰੈਂਸ ਮਿਲਦੀ ਆ, ਪਰ ਜੇ ਤੁਸੀਂ 4 paise ਬਚਾਉਣੇ ਆ ਤਾਂ ਕੁਲਵਿੰਦਰ ਗੁਲੇਰੀਆ ਜੀ ਨੂੰ ਕਾਲ ਕਰ ਲਓ, ਇਹ ਜ਼ਰੂਰ ਤੁਹਾਡੀ ਮਦਦ ਕਰ ਦੇਣਗੇ। 647-218-0726, 6472180726 'ਤੇ ਕਾਲ ਕਰ ਲਿਓ ਜੀ। ਅਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਘਰ ਅਪਲਾਈਂਸਿਸ ਲੈ ਕੇ ਆਉਂਦੇ ਆ, ਤਾਂ ਬ੍ਰੈਂਪਟਨ TV & ਅਪਲਾਈਂਸਿਸ 'ਤੇ ਜ਼ਰੂਰ ਪਹੁੰਚਣਾ ਤੁਹਾਡੇ ਲਈ। ਇਹਨਾਂ ਨੇ ਇੱਕ ਤਾਂ ਡਿਲੀਵਰੀ ਤੁਹਾਡੇ ਘਰ ਪਹੁੰਚਦੀ ਕਰਦੇ ਨੇ, ਅਪਲਾਈਂਸਿਸ ਫਰੀ ਡਿਲੀਵਰੀ ਹੋਏਗੀ, ਅਤੇ ਨਾਲ ਹੀ ਨਾਲ ਤੁਹਾਡੇ ਲਈ ਸਹੂਲਤ ਹੈ ਕਿ ਤੁਸੀਂ 6 months ਬਾਅਦ ਪੇਮੈਂਟ ਕਰ ਸਕਦੇ ਹੋ। ਸੋ ਫਰਿੱਜ ਚਾਹੀਦਾ ਜਾਂ ਸਟੋਵ ਚਾਹੀਦਾ ਜਾਂ ਲਾਂਡਰੀ ਚਾਹੀਦੀ ਆ, ਤਾਂ ਉਹ ਤਾਂ ਅੱਜ ਚਾਹੀਦੀ ਆ, ਪਰ ਪੈਸੇ ਨਹੀਂ ਹੈਗੇ ਤਾਂ 6 months ਬਾਅਦ ਪੇ ਕਰ ਸਕਦੇ ਹੋ, ਜਾਂ 6 months ਦੇ ਵਿੱਚ ਦੌਰਾਨ ਤੁਸੀਂ ਥੋੜ੍ਹੇ ਥੋੜ੍ਹੇ ਪੈਸੇ ਕਰਕੇ ਪੇ ਕਰ ਸਕਦੇ ਹੋ। ਸੋ ਇੰਟਰਸਟ ਕੋਈ ਨਹੀਂ ਆ, ਕੋਈ ਵਿਆਜ ਨਹੀਂ ਤੁਸੀਂ ਪੇ ਕਰਨਾ, 6 months ਬਾਅਦ ਵੀ 19 paise ਪੇ ਕਰਨੇ ਜੋ ਤੁਸੀਂ ਅੱਜ ਪੇ ਕਰਨੇ ਆ। ਸੋ ਤੁਸੀਂ ਅਪਲਾਈਂਸਿਸ ਲੈਣੇ ਹੋਣ ਜਾਂ ਫਿਰ TVs ਲੈਣੇ ਹੋਣ, ਤਾਂ ਬ੍ਰੈਂਪਟਨ TV & ਅਪਲਾਈਂਸਿਸ 'ਤੇ ਜ਼ਰੂਰ ਚੱਕਰ ਲਗਾ ਕੇ ਆਉਣਾ ਜੀ। ਪ੍ਰਾਈਸਿਸ ਤਾਂ ਤੁਹਾਨੂੰ ਬਿਹਤਰੀਨ ਇੱਥੋਂ ਮਿਲਣੀਆਂ ਹੀ ਹੈਗੀਆਂ, ਅਤੇ ਨਾਲ ਦੀ ਨਾਲ ਹੋਰ ਜ਼ਰੂਰ ਤੁਹਾਡਾ ਰਿਗਾਰਡ ਕੀਤਾ ਜਾਂਦਾ ਜਦੋਂ ਤੁਸੀਂ ਬ੍ਰੈਂਪਟਨ TV & ਅਪਲਾਈਂਸਿਸ 'ਤੇ ਜਾਂਦੇ ਹੋ। 905-450-2828 ਨੰਬਰ ਹੈ ਜੀ, 905-450-2828, 905-450-2828 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਬ੍ਰੈਂਪਟਨ TV & ਅਪਲਾਈਂਸਿਸ 'ਤੇ। ਅਤੇ ਨਾਲ ਦੀ ਨਾਲ ਸਟੂਡੀਓਜ਼ ਦੇ ਨੰਬਰ ਦੱਸੀ ਜੀ, 405-450-2828, 416-233-7368,
905-450-2828 ਨੰਬਰ ਹੈ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ, ਜਿੱਥੋਂ ਤੁਸੀਂ ਅਪਲਾਈਸਿਸ ਅਤੇ ਟੀ ਵੀਜ਼ ਲੈ ਕੇ ਆਉਂਦੇ ਹਾਂ ਸਟੂਡੀਓ 'ਚ ਗੱਲਬਾਤ ਕਰਨੀ ਹੈ ਜੀ, ਤਾਂ ਸਟੂਡੀਓਜ਼ ਦੇ ਨੰਬਰ 416-233-7368 416-233-7368

7 ਵਜੇ ਕਿ ਹੋ ਗਏ ਜੀ 15 ਮਿੰਟ ਤੁਹਾਡਾ ਸਾਡੇ ਸਾਥ ਰੇਡੀਓ ਅੰਦਾਜ਼ ਦੇ ਜ਼ਰੀਏ ਬਣਿਆ ਹੋਇਆ ਸਟੂਡੀਓ 'ਚ ਕਾਲ ਕਰਨੀ ਹੈ ਅਤੇ ਲਾਈਨਸ ਬਿਲਕੁਲ ਓਪਨ ਨਹੀਂ ਹੁਣ ਤੁਸੀਂ ਕਾਲ ਕਰ ਸਕਦੇ ਹੋ 416-233-7368 416-233-7368 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਅਤੇ ਸੁਨੇਹਾ ਦੱਸੀਏ ਫਿਰ ਆਪਣੀ ਗੱਲਬਾਤ ਵੱਲ ਚੱਲਾਂਗੇ ਤੁਹਾਨੂੰ ਜੀ ਅਸੀਂ ਫਰਨੀਚਰ ਦਾ ਵੀ ਸੁਨੇਹਾ ਦੱਸੀਏ ਅਗਰ ਫਰਨੀਚਰ ਲੈਣਾ ਹੈ ਅਤੇ ਸੁਨੇਹਾ ਤੁਹਾਡੇ ਲਈ ਪਹੁੰਚਿਆ ਹੈ ਸਟੀਵਨਸ ਫਰਨੀਚਰ ਤੋਂ ਸੋ ਤੁਸੀਂ ਘਰ ਦੇ ਵਿੱਚ ਨਵਾਂ ਫਰਨੀਚਰ ਪਾਉਣ ਜਾ ਰਹੇ ਹੋ ਅਤੇ ਇਸ ਸਮਰ ਦੇ ਵਿੱਚ ਤੁਹਾਨੂੰ ਬੜੀਆਂ ਅਮੇਜ਼ਿੰਗ ਡੀਲਸ ਸਟੀਵਨਸ ਫਰਨੀਚਰ ਤੋਂ ਮਿਲ ਸਕਦੀਆਂ ਇੱਥੇ ਸਟੋਰ ਵਾਈਡ ਸੇਲ ਲੱਗੀ ਹੋਈ ਆ ਜੀ ਬਹੁਤ ਸਾਰੀਆਂ ਜਿਹੜੀਆਂ ਫਰਨੀਚਰ ਦੀਆਂ ਆਈਟਮਸ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਅਪ ਟੂ 80% ਔਫ ਤੁਹਾਨੂੰ ਮਿਲ ਸਕਦਾ ਬਹੁਤ ਸਾਰੀਆਂ ਫਰਨੀਚਰ ਦੀਆਂ ਆਈਟਮਸ 'ਤੇ ਕਿੰਗ ਸਾਈਜ਼ ਬੈੱਡ ਤੁਸੀਂ ਲੈਣਾ ਹੈਗਾ ਜੀ ਜਾਂ ਫਿਰ ਆਪਣੇ ਘਰ ਦੇ ਲਈ ਸੋਫਾ ਸੈੱਟ ਚਾਹੀਦਾ ਡਾਇਨਿੰਗ ਸੈੱਟ ਚਾਹੀਦਾ ਜਾਂ ਫਿਰ ਕੋਈ ਰੈਂਟਲ ਪ੍ਰਾਪਰਟੀ ਦੇ ਲਈ ਤੁਹਾਨੂੰ ਮੈਟਰਸਿਸ ਚਾਹੀਦੇ ਆ ਅਤੇ ਇਹ ਸਾਰਾ ਤੁਹਾਨੂੰ ਬਹੁਤ ਵਧੀਆ ਡੀਲਸ ਮਿਲਣੀਆਂ ਨੇ ਸਟੀਵਨਸ ਫਰਨੀਚਰ ਤੁਸੀਂ ਜੀ ਇੱਥੋਂ ਕਿੰਗ ਸਾਈਜ਼ ਬੈੱਡ ਦੀ ਇੱਕ ਸਪੈਸ਼ਲ ਡੀਲ ਹੈਗੀ ਆ ਤੁਹਾਡੇ ਲਈ ਜਿਹਦੇ ਕੋਲ ਜਿਹਦੇ ਵਿੱਚ ਹੈਗਾ ਜੀ ਸਟੋਰੇਜ ਵੀ ਹੈਗੀ ਆ ਅਤੇ ਫੁੱਟਬੋਰਡ ਰੇਲਸ ਲੱਗੀਆਂ ਹੋਈਆਂ ਇਹਦੇ ਫੀਚਰਸ ਕਾਫੀ ਸਾਰੇ ਲਿਖੇ ਹੋਏ ਆ ਪਰ ਜੇ ਤੁਹਾਨੂੰ ਕਿੰਗ ਸਾਈਜ਼ ਬੈੱਡ ਚਾਹੀਦਾ ਸੀਗਾ ਅਤੇ ਕਾਫੀ ਖੁੱਲ੍ਹਾ ਡੁੱਲਾ ਬੈੱਡ ਹੋਵੇ ਜਾਂ ਤੁਸੀਂ ਕੋਈ ਗੈਸਟ ਰੂਮ ਹੈਗਾ ਉੱਥੇ ਕਿੰਗ ਸਾਈਜ਼ ਬੈੱਡ ਲਾਉਣਾ ਅਤੇ ਉਸ ਦੇ ਲਈ ਤੁਹਾਨੂੰ ਇਹ ਰੈਗੂਲਰ ਪ੍ਰਾਈਸ ਇਹਦਾ $1700 ਸੀਗਾ ਜੀ ਅਤੇ ਪਰ ਅੱਜ ਜਾਂ ਕੱਲ੍ਹ ਨੂੰ ਤੁਸੀਂ ਚੱਲ ਜਾਓ 699 ਦੇ ਵਿੱਚ ਤੁਹਾਨੂੰ ਇਹ ਸਪੈਸ਼ਲ ਡੀਲ ਮਿਲਣੀ ਆ ਕਿੰਗ ਸਾਈਜ਼ ਬੈੱਡ ਅਤੇ ਬਹੁਤ ਵਧੀਆ ਵਧੀਆ ਫੀਚਰਸ ਹੈਗੇ ਆ ਅਤੇ ਇਹਦੇ ਵਿੱਚ ਜਿਹੜਾ ਕਿੰਗ ਸਾਈਜ਼ ਬੈੱਡ ਆ ਇੱਦਾਂ ਹੀ ਕੋਈ ਆਮ ਜਿਹਾ ਬੈੱਡ ਨਹੀਂ ਹੈਗਾ ਤੁਸੀਂ ਇਹ 699 'ਚ ਲੈ ਸਕਦੇ ਹੋ ਅਗਰ ਕਿੰਗ ਸਾਈਜ਼ ਬੈੱਡ ਤੁਹਾਨੂੰ ਚਾਹੀਦਾ ਸੀ $1700 ਦਾ ਸੀਗਾ ਅਤੇ ਹੁਣ ਤੁਹਾਨੂੰ 699 'ਚ ਮਿਲਣਾ ਕਿੱਥੋਂ ਮਿਲਣਾ ਜੀ ਸਟੀਵਨਸ ਫਰਨੀਚਰ ਤੋਂ ਜਿਹੜੇ ਕਿ ਟੋਰਬਮੈਂਟ ਸਟੀਲਸ ਦੇ ਇੰਟਰਸੈਕਸ਼ਨ 'ਤੇ ਨੇ ਪਹੁੰਚੋ ਅਤੇ ਨਾਲ ਦੀ ਨਾਲ ਹੋਰ ਵੀ ਫਰਨੀਚਰ ਦੀਆਂ ਬਹੁਤ ਸਾਰੀਆਂ ਆਈਟਮਸ ਹੈਗੀਆਂ ਅਗਰ ਕੈਨੇਡੀਅਨ ਮੇਡ ਫਰਨੀਚਰ ਚਾਹੀਦਾ ਤਾਂ ਸਟੀਵਨਸ ਫਰਨੀਚਰ ਤੁਸੀਂ ਵਿਜ਼ਿਟ ਕਰ ਸਕਦੇ ਹੋ 905-790-0560 ਲੋਕੇਸ਼ਨ ਆ ਜੀ 2575 ਸਟੀਲਸ ਐਵਨਿਊ ਈਸਟ ਬਰੈਂਪਟਨ ਦੇ ਵਿੱਚ ਟੋਰਬਮ ਐਂਡ ਸਟੀਲਸ ਦੇ ਇੰਟਰਸੈਕਸ਼ਨ 'ਤੇ 9057900560 905-790-0560 'ਤੇ ਕਾਲ ਕਰ ਲਿਓ ਅਤੇ ਇਸੇ ਪਲਾਜ਼ੇ ਦੇ ਵਿੱਚ ਇਸੇ ਹੀ ਇੰਟਰਸੈਕਸ਼ਨ 'ਤੇ ਇਸੇ ਬਲੋਕ ਦੇ ਵਿੱਚ ਅਪਰਾ ਫੈਸ਼ਨ ਵਾਲੇ ਨੇ ਜਿੱਥੋਂ ਤੁਸੀਂ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆ ਸਕਦੇ ਹੋ ਕਿਉਂਕਿ ਹੁਣ ਜਿਹੜਾ ਵਿਆਹਾਂ ਦੀ ਰੁੱਤ ਹੈ ਜੀ ਅਤੇ ਵਿਆਹ ਸ਼ਾਦੀ ਦਾ ਕੋਈ ਨਾ ਕੋਈ ਕਾਰਡ ਤਾਂ ਤੁਹਾਨੂੰ ਵੀ ਆਇਆ ਹੋਣਾ ਅਤੇ ਤੁਸੀਂ ਚਾਹੁੰਦੇ ਹੋ ਕਿ ਸੂਟ ਤੁਸੀਂ ਸੋਹਣਾ ਸੂਟ ਪਾ ਕੇ ਜਾਓ ਲਹਿੰਗੇ ਗਰਾਰੇ ਸ਼ਰਾਰੇ ਖਰੀਦਣੇ ਆ ਜਾਂ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਪਾਰਟੀ ਤੁਸੀਂ ਅਰੇਂਜ ਕਰ ਰਹੇ ਹੋ ਅਤੇ ਤੁਹਾਨੂੰ ਹੈਗਾ ਕਿ ਕੋਈ ਦੇਣ ਲੈਣ ਦੇ ਵਿੱਚ ਵੀ ਸੂਟ ਤੁਸੀਂ ਦੇਣੇ ਹੈਗੇ ਆ ਅਤੇ ਉਹ ਵੀ ਤੁਹਾਨੂੰ ਵਧੀਆ ਸੂਟ ਮਿਲ ਜਾਣੇ ਜੀ ਅਪਰਾ ਫੈਸ਼ਨ ਤੋਂ ਕੋਟਨ ਦੇ ਸੂਟ ਚਾਹੀਦੇ ਆ ਘਰ ਤੁਸੀਂ ਸੂਟ ਸਟਿੱਚ ਕਰਨਾ ਟਰਾਈ ਕਰਨਾ ਹੈ ਕਿ ਮੈਂ ਸਟਿਚਿੰਗ ਸਿੱਖ ਲਵਾਂ ਅਤੇ ਉੱਦਾਂ ਦੇ ਕੋਟਨ ਦੇ ਸੂਟ ਵੀ ਤੁਸੀਂ ਲੈ ਕੇ ਆ ਸਕਦੇ ਹੋ ਜਿਹੜੇ ਕਿ ਤੁਸੀਂ ਆਪ ਸਟਿੱਚ ਕਰ ਲਿਓ ਅਤੇ ਪਾ ਸਕਦੇ ਹੋ ਅਤੇ ਅਗਰ ਸਟਿਚਿੰਗ ਦੀਆਂ ਤੁਹਾਨੂੰ ਸਰਵਿਸਿਜ਼ ਚਾਹੀਦੀਆਂ ਯਾਨੀ ਕਿ ਸੂਟ ਸਵਾਉਣਾ ਹੈਗਾ ਅਤੇ ਟੇਲਰ ਨਹੀਂ ਕੋਈ ਲੱਭ ਰਿਹਾ ਸੀ ਤਾਂ ਅਪਰਾ ਫੈਸ਼ਨ 'ਤੇ ਚੱਲ ਜਾਓ ਇਹ ਵੀ ਹੱਲ ਤੁਹਾਡਾ ਅਪਰਾ ਫੈਸ਼ਨ ਵਾਲਿਆਂ ਨੇ ਕਰ ਦੇਣਾ ਲਹਿੰਗੇ ਗ੍ਰੈਰੀ ਸ਼ਰਾਰਿਆਂ ਦੇ ਨਾਲ ਨਾਲ ਬਹੁਤ ਸੋਹਣੀਆਂ ਸਾੜੀਆਂ ਇਹਨਾਂ ਤੋਂ ਮਿਲ ਜਾਣੀਆਂ ਡਰੈਸਿਸ ਤੁਹਾਨੂੰ ਮਿਲ ਜਾਣੀਆਂ ਬ੍ਰਾਈਡਲ ਲਹਿੰਗੇ ਮਿਲ ਜਾਣੇ ਆ ਜੀ ਨਾਲ ਹੀ ਪੱਗਾਂ ਦਾ ਕੱਪੜਾ ਸੂਟ ਦੇ ਨਾਲ ਪੱਗ ਮੈਚ ਕਰਨੀ ਆ ਅਤੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ ਅਤੇ ਨਾਲ ਦੇ ਨਾਲ ਬੱਚਿਆਂ ਦੇ ਲਈ ਬੜੇ ਪਿਆਰੇ ਪਿਆਰੇ ਸੂਟ ਤੁਹਾਨੂੰ ਇੱਥੋਂ ਮਿਲ ਜਾਣੇ ਆ ਸੂਟਾਂ ਦੇ ਨਾਲ ਮੈਚ ਕਰਦੀ ਬੜੀ ਖੂਬਸੂਰਤ ਜੂਲਰੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਫਿਰ ਕਿਸੇ ਹੋਰ ਸਟੋਰ 'ਤੇ ਜਾਣ ਦੀ ਕੀ ਲੋੜ ਹੈ ਕਿਉਂਕਿ ਵੈਸੇ ਟਾਈਮ ਵੀ ਸੇਵ ਹੁੰਦਾ ਅਤੇ ਨਾਲ ਦੀ ਨਾਲ ਅੱਜ ਕੱਲ੍ਹ ਤਾਂ ਗੈਸ ਵੀ ਬੜੀ ਮਹਿੰਗੀ ਆ ਅਤੇ ਦੋ ਚਾਰ ਚੱਕਰ ਤੁਸੀਂ ਲਗਾ ਦੇ ਅਤੇ ਫਿਰ ਤੁਹਾਡਾ ਟਾਈਮ ਵੀ ਜ਼ਾਇਆ ਹੋਣਾ ਅਤੇ ਨਾਲ ਤੁਸੀਂ ਪੈਸੇ ਵੀ ਬਚਾਉਣੇ ਆ ਅਤੇ ਟਾਈਮ ਵੀ ਬਚਾਉਣਾ ਅਪਰਾ ਫੈਸ਼ਨ 'ਤੇ ਪਹੁੰਚਣਾ ਸੂਟਾਂ ਦਾ ਭੰਡਾਰ ਅਪਰਾ ਫੈਸ਼ਨ ਸਟੀਲਸ ਐਂਡ ਟੋਰਬਮ 905 ਨਹੀਂ ਹੈ 647-641-45-6417-641-45-95 'ਤੇ ਤੁਸੀਂ ਕਾਲ ਕਰ ਲੈਣੀ ਆ ਜੀ 647-641-45-95 'ਤੇ ਕਾਲ ਕੀਤੀ ਜਾ ਸਕਦੀ ਆ ਅਪਰਾ ਫੈਸ਼ਨ 647-641-45-95 'ਤੇ ਤੁਸੀਂ ਕਾਲ ਕਰ ਸਕਦੇ ਹੋ

0: ਜਿਹੜੀਆਂ ਜੀ SUV ਕਿੰਨੀਆਂ ਕਾਫੀ ਸਾਰੀਆਂ 4,63,000 ਨੰਬਰ ਸ਼ੋ ਕਰਦੇ ਆ ਇਹ ਰੀਕਾਲ ਹੋਈਆਂ ਅਗਰ ਕੀਆ ਦੀ ਗੱਡੀ ਤੁਸੀਂ ਚਲਾਉਂਦੇ ਹੋ ਫਾਇਰ ਹੈਜ਼ਰਡ ਗੱਡੀ ਦੇ ਵਿੱਚ ਕੋਈ ਨਾ ਕੋਈ ਐਸੀ ਤਕਨੀਕੀ ਕੋਈ ਖਰਾਬੀ ਆ ਸਕਦੀ ਆ ਜਿਹਦੇ ਨਾਲ ਗੱਡੀ ਨੂੰ ਅੱਗ ਲੱਗਣ ਦੇ ਚਾਂਸਸ ਹੋ ਸਕਦੇ ਸੋ ਰੀਕਾਲ ਹੋਈਆਂ ਕੀਆ ਦੀਆਂ ਗੱਡੀਆਂ SUV ਅਤੇ ਬਾਕੀ ਤੁਸੀਂ ਇਨਫੋਰਮੇਸ਼ਨ ਜ਼ਿਆਦਾ ਪਤਾ ਕਰ ਲਿਓ ਆਪਣੀ ਡੀਲਰਸ਼ਿਪ ਜਿੱਥੋਂ ਵੀ ਤੁਸੀਂ ਲਈ ਆ ਕਿ ਤੁਹਾਡੀ ਉਹ ਗੱਡੀ ਹੈ ਜਾਂ ਫਿਰ ਨਹੀਂ ਸੋ ਕੀਆ ਨੇ ਕਾਫੀ ਸਾਰੀ ਗੱਡੀਆਂ ਰੀਕਾਲ ਕੀਤੀਆਂ ਅੱਜ ਦਾ ਮੈਂ ਤੁਹਾਨੂੰ ਸਵਾਲ ਜਿਹੜਾ ਜੀ ਪੁੱਛਣਾ ਚਾਹੁੰਦੀ ਸੀ ਉਸ ਦੇ ਲਈ ਤੁਹਾਨੂੰ ਸਵਾਲ ਆਪਾਂ ਪੁੱਛ ਲੈਂਦੇ ਹਾਂ ਜਿਹਦਾ ਜਵਾਬ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਉਹਦਾ ਜਵਾਬ ਕੀ ਲੱਗਦਾ ਰਫਤਾਰ ਪੇਂਟਿੰਗ ਦਾ ਨੰਬਰ ਦੱਸ ਦਈਏ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵਿਆਹ ਸ਼ਾਦੀਆਂ ਦੀ ਜਾਂ ਕੋਈ ਫੰਕਸ਼ਨ ਕੋਈ ਪਾਰਟੀਜ਼ ਤੁਸੀਂ ਘਰ ਗੈਦਰਿੰਗ ਕਰ ਰਹੇ ਹੋ ਅਤੇ ਉਸ ਤੋਂ ਪਹਿਲਾਂ ਸਾਨੂੰ ਲੱਗਦਾ ਹੁੰਦਾ ਕਿ ਜਿੱਥੇ ਅਸੀਂ ਸੋਹਣੇ ਲੱਗੀਏ ਸਾਨੂੰ ਹੁੰਦਾ ਹੈ ਕਿ ਵਧੀਆ ਸੂਟ ਹੋਣ ਜਾਂ ਅਸੀਂ ਸੋਹਣੇ ਲੱਗੀਏ ਪਰ ਨਾਲ ਦੀ ਨਾਲ ਸਾਨੂੰ ਲੱਗਦਾ ਹੁੰਦਾ ਕਿ ਸਾਡਾ ਘਰ ਵੀ ਸੋਹਣਾ ਲੱਗੇ ਕਿਉਂਕਿ ਘਰ ਇੰਨੇ ਸਾਰੇ ਮਹਿਮਾਨ ਤੁਹਾਡੇ ਆਉਣਗੇ ਅਤੇ ਜਦੋਂ ਘਰ ਨੂੰ ਨਵਾਂ ਪੇਂਟ ਹੋ ਜਾਂਦਾ ਹੈ ਤਾਂ ਫਿਰ ਘਰ ਦੀ ਦਿੱਖ ਬਦਲ ਜਾਂਦੀ ਹੈ ਸੋ ਤੁਸੀਂ ਘਰ ਨੂੰ ਨਵਾਂ ਪੇਂਟ ਕਰਾਉਣਾ ਹੋਵੇ ਪੇਂਟਿੰਗ ਦੀਆਂ ਸਰਵਿਸਿਸ ਚਾਹੀਦੀਆਂ ਹੋਣ ਘਰ ਨੂੰ ਅੰਦਰੋਂ ਬਾਹਰੋਂ ਪੇਂਟ ਕਰਾਉਣਾ ਜੀ ਐਕਸਟੀਰੀਅਰ ਇੰਟੀਰੀਅਰ ਪੇਂਟਿੰਗ ਦੇ ਵਿੱਚ ਤੁਹਾਨੂੰ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਰਫਤਾਰ ਪੇਂਟਿੰਗ ਦੀ ਟੀਮ GTA ਦੇ ਵਿੱਚ ਵਾਟਰਲੂ ਕਿਚਨਰ ਦੇ ਏਰੀਆ ਦੇ ਵਿੱਚ ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰਨੀ ਆ ਕਿਚਨ ਪੇਂਟ ਕਰਾਉਣੀ ਹੋਵੇ ਜਾਂ ਪਾਪਕਨ ਸੀਲਿੰਗ ਰਿਮੂਵ ਕਰਾਉਣੀ ਹੋਵੇ ਤਾਂ ਨੰਬਰ ਹੈ ਰਫਤਾਰ ਪੇਂਟਿੰਗ ਦਾ 647-996-5630 6479965630 'ਤੇ ਕਾਲ ਕੀਤੀ ਜਾ ਸਕਦੀ ਹੈ 647-996-5630 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਅਤੇ ਮੇਰਾ ਸਵਾਲ ਅੱਜ ਦਾ ਹੈ ਸਾਡੇ ਲਈ ਕਿ ਐਸੀ ਕਿਹੜੀ ਸੰਗਤ ਆ ਜਾਂ ਐਸੀ ਕਿਹੜੀ ਕੰਪਨੀ ਆ ਜਿਹੜੀ ਸਾਨੂੰ ਕਰਨੀ ਚਾਹੀਦੀ ਆ ਪਰ ਅਸੀਂ ਕਰਦੇ ਨਹੀਂ ਹਾਂ ਅਸੀਂ ਭੁੱਲ ਗਏ ਹਾਂ ਜਾਂ ਅਸੀਂ ਬਿਜ਼ੀ ਹੋ ਗਏ ਹਾਂ ਭੁੱਲ ਗਏ ਚਾਹੇ ਕਹਿ ਲਓ ਬਿਜ਼ੀ ਹੋ ਗਏ ਹਾਂ ਅਤੇ ਫਿਰ ਬਿਜ਼ੀ ਹੋਣ ਕਰਕੇ ਅਸੀਂ ਭੁੱਲ ਗਏ ਹਾਂ ਐਸੀ ਕਿਹਦੀ ਸੰਗਤ ਆ ਕਿਹਦੀ ਕੰਪਨੀ ਤੁਸੀਂ ਸੋਚੋਗੇ ਕਿ ਤੁਹਾਨੂੰ ਕਰਨੀ ਚਾਹੀਦੀ ਆ ਪਰ ਤੁਸੀਂ ਟਾਈਮ ਨਹੀਂ ਹੈਗਾ ਜਾਂ ਬਿਜ਼ੀ ਬਹੁਤ ਹੋ ਜਾਂ ਭੁੱਲ ਗਏ ਹੋ ਜਿਹੜੀ ਅਸੀਂ ਕਰਦੇ ਨਹੀਂ ਹਾਂ ਜਿਹੜੀ ਅਸੀਂ ਭੁੱਲ ਗਏ ਹਾਂ ਸੋ ਐਸੀ ਕਿਸੇ ਦੀ ਸੰਗਤ ਜਿਹੜੀ ਸਾਨੂੰ ਜ਼ਰੂਰੀ ਆ ਪਰ ਅਸੀਂ ਕਰਦੇ ਨਹੀਂ ਹਾਂ ਜਾਂ ਸਾਡੇ ਕੋਲ ਟਾਈਮ ਨਹੀਂ ਹੈ ਸੋ ਇਹ ਜੀ ਅੱਜ ਦਾ ਸਵਾਲ ਹੈ ਤੁਸੀਂ ਦੱਸਿਓ ਕਿ ਇਹਦਾ ਜਵਾਬ ਕੀ ਹੋ ਸਕਦਾ ਕਿਹੜੀ ਸੰਗਤ ਹੈ ਜਿਹੜੀ ਅਸੀਂ ਅੱਜ ਕੱਲ੍ਹ ਜ਼ਰੂਰੀ ਸਾਡੇ ਲਈ ਬਹੁਤ ਹੈ ਪਰ ਅਸੀਂ ਕਰਦੇ ਨਹੀਂ ਹੈਗੇ 416-233-7368 416-233-7368 416-233-7368 'ਤੇ ਕਾਲ ਕਰ ਸਕਦੇ ਹੋ ਜੀ ਅਤੇ ਦੱਸ ਸਕਦੇ ਹੋ ਕਿ ਇਹੋ ਜਿਹੀ ਕਿਹੜੀ ਸੰਗਤ ਆ ਜਿਹੜੀ ਸਾਨੂੰ ਜ਼ਰੂਰੀ ਆ ਕਰਨੀ ਜ਼ਰੂਰੀ ਆ ਪਰ ਅਸੀਂ ਕਰਦੇ ਨਹੀਂ ਹਾਂ ਜਾਂ ਸਾਡੇ ਕੋਲ ਟਾਈਮ ਨਹੀਂ ਹੈਗਾ 416-233-7368 416-233-7368 416-233-7368 'ਤੇ ਕਾਲ ਕੀਤੀ ਜਾ ਸਕਦੀ ਆ ਜੀ 7:23 ਹੋ ਗਿਆ ਜੀ ਅਤੇ ਜ਼ਿੰਦਗੀ 'ਚ ਬੜੀ ਰਫਤਾਰ ਅਸੀਂ ਫੜੀ ਹੋਈ ਆ ਅਤੇ ਭੱਜੇ ਜਾ ਰਹੇ ਹਾਂ ਪਰ ਕਿੱਥੇ ਜਾ ਰਹੇ ਹਾਂ ਇਹ ਸਾਨੂੰ ਖੁਦ ਨੂੰ ਪਤਾ ਨਹੀਂ ਹੈਗਾ ਕਦੇ ਕਦੇ ਅਸੀਂ ਸੋਚਦੇ ਹਾਂ ਜੇ ਤੁਸੀਂ ਦੇਖੋ ਜਾਂ ਸੋਚੋ ਜਾਂ ਬੈਠੋ ਕਿ ਕਿੰਨੀ ਤੇਜ਼ ਲਾਈਫ ਹੋ ਚੁੱਕੀ ਆ ਕਈ ਵਾਰ ਸਾਨੂੰ ਆਮ ਹੀ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਜੀ ਸਾਲ ਲੰਘ ਗਿਆ ਜਾਂ ਪੂਰਾ ਮਹੀਨਾ ਲੰਘ ਗਿਆ ਜਾਂ ਅੱਜ ਦਾ ਦਿਨ ਲੰਘ ਗਿਆ ਸਾਨੂੰ ਪਤਾ ਨਹੀਂ ਲੱਗਿਆ ਜ਼ਿੰਦਗੀ ਬੜੀ ਤੇਜ਼ੀ ਦੇ ਨਾਲ ਭੱਜੀ ਜਾ ਰਹੀ ਹੈ ਪਰ ਜਾ ਕਿੱਧਰ ਰਹੀ ਹੈ ਇਹ ਪਤਾ ਨਹੀਂ ਲੱਗ ਰਿਹਾ ਓਕੇ ਸੋ ਐਸੀ ਕਿਹੜੀ ਸੰਗਤ ਹੈ ਜੀ ਜਿਹੜੀ ਸਾਨੂੰ ਕਰਨੀ ਜ਼ਰੂਰੀ ਆ ਬਟ ਅਸੀਂ ਕਰਦੇ ਨਹੀਂ ਹਾਂ ਜਾਂ ਸਾਡੇ ਕੋਲ ਟਾਈਮ ਨਹੀਂ ਹੈਗੀ ਸੋ ਕੋਈ ਵੀ ਚੀਜ਼ ਕਹਿ ਲਓ ਕੋਈ ਵੀ ਐਕਸਕਿਊਜ਼ ਕਹਿ ਲਓ ਜਾਂ ਅਸੀਂ ਕਰਦੇ ਨਹੀਂ ਹਾਂ ਜਾਂ ਸਾਡੇ ਕੋਲ ਟਾਈਮ ਨਹੀਂ ਹੈਗਾ ਪਰ ਉਹ ਸੰਗਤ ਸਾਨੂੰ ਉਹ ਕੰਪਨੀ ਸਾਨੂੰ ਬੜੀ ਜ਼ਰੂਰੀ ਆ ਕਰਨੀ ਜੇਕਰ ਚਾਹੁੰਦੇ ਹਾਂ ਕਿ ਅਸੀਂ ਜਦੋਂ ਅਸੀਂ ਪਰਸਨਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਉਹ ਬੜੀ ਜ਼ਰੂਰੀ ਆ ਸੋ ਤੁਸੀਂ ਪਰਸਨੈਲਿਟੀ ਗਰੋਥ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਸੰਗਤ ਬੜੀ ਜ਼ਰੂਰੀ ਆ ਸੋ ਕਿਹੜੀ ਸੰਗਤ ਆ 416-233-7368 416-233-7368 ਵੈਸੇ ਕਹਿੰਦੇ ਜੀ ਸੰਗਤ ਜਿਹੜੀ ਹੈ ਨਾ ਉਹ ਬੜੀ ਸੋਚ ਸਮਝ ਕੇ ਚੂਜ਼ ਕਰਨੀ ਚਾਹੀਦੀ ਆ ਅਤੇ ਜੇ ਸੰਗਤ ਚੰਗੀ ਹੋਵੇ ਤਾਂ ਬੰਦਾ ਤਰ ਜਾਂਦਾ ਅਤੇ ਜੇ ਸੰਗਤ ਕਿਤੇ ਰੱਬ ਨਾ ਕਰੇ ਕਿਤੇ ਮਾੜੀ ਸੰਗਤ ਦੇ ਵਿੱਚ ਵਾਹ ਪੈ ਜਾਵੇ ਅਤੇ ਫਿਰ ਬੰਦਾ ਡੁੱਬ ਜਾਂਦਾ। ਸੋ ਸੰਗਤ ਜਿਹੜੀ ਹੈਗੀ ਆ ਉਹ ਤੁਹਾਡੀ ਜ਼ਿੰਦਗੀ 'ਤੇ ਬਹੁਤ ਵੱਡਾ ਪ੍ਰਭਾਵ ਪਾਉਂਦੀ ਆ। ਤੁਸੀਂ ਕਿਹੜੇ ਲੋਕਾਂ ਨਾਲ ਉੱਠਦੇ ਬੈਠਦੇ ਹੋ, ਕਿੰਨਾ ਨੂੰ ਤੁਸੀਂ ਆਪਣਾ ਰੋਲ ਮਾਡਲ ਸਮਝਦੇ ਹੋ। ਕਈ ਵਾਰੀ ਅਸੀਂ ਇੱਦਾਂ ਦੇ ਲੋਕਾਂ ਨੂੰ ਰੋਲ ਮਾਡਲ ਬਣਾ ਲੈਂਦੇ ਜਿਹੜੇ ਆਪਣੇ ਸਿਰਫ ਪ੍ਰੋਫੈਸ਼ਨ ਦੇ ਵਿੱਚ ਹੁੰਦੇ ਆ ਜਾਂ ਜਿਨ੍ਹਾਂ ਨੇ ਸਿਰਫ ਆਪਣਾ ਉਹਨਾਂ ਦਾ ਉਹ ਕਿੱਤਾ ਹੁੰਦਾ, ਅਤੇ ਅਸੀਂ ਕਿਸੇ ਦੀ ਪਰਸਨਲ ਗਰੋਥ ਜਾਂ ਉਹਨੇ ਕਿੰਨਾ ਕੁ ਆਪਣੇ ਆਪ ਨੂੰ ਸਵਾਰਿਆ, ਇਹ ਅਸੀਂ ਕਈ ਵਾਰ ਚੀਜ਼ਾਂ ਮਿਸ ਕਰ ਜਾਂਦੇ ਹਾਂ। ਸੋ ਸੰਗਤ ਕਿਹੜੀ ਹੈ ਜੀ ਜਿਹੜੀ ਸਾਨੂੰ ਕਰਨੀ ਚਾਹੀਦੀ ਆ ਪਰ ਅਸੀਂ ਭੁੱਲ ਗਏ ਹੈਗੇ ਹਾਂ। 416-233-7368 4162-33-7368 'ਤੇ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਕਿ ਕਿਹੜੀ ਸੰਗਤ ਜਿਹੜੀ ਅਸੀਂ ਅੱਜ ਕੱਲ੍ਹ ਭੁੱਲ ਗਏ ਹਾਂ ਪਰ ਸਾਨੂੰ ਕਰਨੀ ਚਾਹੀਦੀ ਆ। 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡੇ ਸਾਥ ਦੇ ਰਹੀ ਹਾਂ।
1: ਕੋਕਾ ਅੰਦਰ 1.5 ਏਕੜ 'ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ 'ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222
0: ਜਵਾਬ ਤੁਸੀਂ ਦੱਸ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਦੱਸੀਏ ਜੀ, ਬਾਅਦ ਚ ਦੱਸਾਂਗੇ, ਪਹਿਲਾਂ ਕਾਲ ਆ ਗਈ ਆ, ਉਹਨਾਂ ਨਾਲ ਗੱਲ ਕਰ ਲਈਏ, ਇਸ ਵਿਸ਼ੇ ਤੇ ਅਸੀਂ ਚਰਚਾ ਸ਼ੁਰੂ ਕਰ ਲਈਏ ਵੀ ਕਿਹੜੀ ਸੰਗਤ ਆ। ਫਸਟ ਕਾਲ ਆ ਜੀ 6481 ਨੰਬਰ। ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਮੇਰੀ ਸੋਚ ਮੁਤਾਬਕ ਦਾ ਜੀ ਸ਼ਰਾਬੀਆਂ ਦੇ ਮੈਨੇ ਕਰਨੀ ਚਾਹੀਦੀ ਸਖਤ ਤਾਂ ਬੋਲਦਾ, ਬਾਕੀ ਕੋਈ ਸੱਚ ਨਹੀਂ।
0: ਅੱਛਾ ਸ਼ਰਾਬੀਆਂ ਦੀ ਸੰਗਤ ਕਰਨੀ ਚਾਹੀਦੀ ਹੈ ਤੁਸੀਂ ਕਹਿੰਦੇ ਹੋ?
2: ਹਾਂਜੀ ਹਾਂਜੀ ਹਾਂਜੀ ਉਹ ਸੱਚ ਬੋਲਦੇ ਨੇ ਘਟੋ।
0: ਅੱਛਾ ਠੀਕ ਹੈ, ਠੀਕ
2: ਹੈ। ਸਾਰੇ ਪੋਲੀਟੀਸ਼ੀਅਨ ਐਵਰੀ ਵਾਰੀ ਝੂਠ ਬੋਲਦੇ ਆ।
0: ਅੱਛਾ ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਸੋ ਐਸੀ ਕਿਹੜੀ ਸੰਗਤ ਹੈ ਜੀ ਜਿਹੜੀ ਸਾਨੂੰ ਕਰਨੀ ਚਾਹੀਦੀ ਪਰ ਅਸੀਂ ਕਰਦੇ ਨਹੀਂ ਹੈਗੇ? 416-233-7368 ਨੈਕਸਟ ਕਾਲ ਹੈ ਜੀ ਸਾਡੇ ਨਾਲ 2126 ਨੰਬਰ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ। ਅੱਛਾ
3: ਹਾਂਜੀ, ਕਿਉਂਕਿ ਮੈਂ ਚਿੱਟੇ ਵਾਲੇ ਨਾਲ ਵੀ ਰਿਹਾ, ਮੈਂ ਦਾਰੂ ਵਾਲੇ ਨਾਲ ਵੀ ਰਿਹਾ, ਮੈਂ ਸਾਰੇ ਪਾਸੇ ਨਾਲ ਰਿਹਾ, ਪਰ ਮੈਂ ਉਹ ਚੀਜ਼ ਮੇਰੇ ਚਾਚੀ ਨੂੰ ਦਿੱਤੀ ਸੀਗੀ।
0: ਹਾਂ ਅੱਛਾ ਠੀਕ ਹੈ,
3: ਮੈਂ ਐਗਜ਼ਾਮਪਲ ਦੇ ਰਿਹਾ, ਆਪਣੀ ਪ੍ਰਾਈਮ ਐਗਜ਼ਾਮਪਲ ਦੇ ਰਿਹਾ, ਮੈਂ ਪੰਜਾਬ ਦੇ ਨਾਲ ਬੰਦੇ ਨਾਲ ਮੇਰੇ ਬੱਚੇ ਵਾਲਾ ਸਾਰੇ ਨਾਲੇ ਨਾਲ, ਪਰ ਮੇਰਾ ਆਪਣਾ ਮਾਣੇ ਨਾਲ ਸਟਰੋਂਗ ਨਹੀਂ ਲੱਗੇ, ਤਾਂ ਉਹ ਜ਼ਿੰਦਗੀ 'ਚ ਮੈਂ ਕੀਤਾ, ਪਰ ਮੈਂ ਉਹਨੂੰ ਨਾਲ ਜ਼ਰੂਰ ਰਿਹਾ।
0: ਠੀਕ ਹੈ, ਸੋ ਤੁਸੀਂ ਆਪਣੇ ਆਪ ਨੂੰ ਬੜਾ ਸਟਰੋਂਗ ਕਰਕੇ ਰੱਖਿਆ। ਇਹ ਵੀ ਗੱਲ ਸਹੀ ਹੈ ਜੀ, ਬਿਲਕੁਲ ਸਹੀ ਗੱਲ ਤੁਸੀਂ ਕਹੀ, ਬਹੁਤ ਸ਼ੁਕਰੀਆ ਤੁਹਾਡਾ ਇਹ ਕਾਲ ਕਰਨ ਲਈ। ਇਹ ਤਾਂ ਗੱਲ ਸਹੀ ਆ ਕਿ ਕੋਈ ਤੁਹਾਨੂੰ ਕਿਸੇ ਵੀ ਚੀਜ਼ 'ਤੇ, ਕੋਈ ਮਾੜੀ ਅਤੇ ਕੋਈ ਚੰਗੀ 'ਤੇ, ਵੈਸੇ ਵੀ ਕੋਈ ਚੰਗੀ ਚੀਜ਼ ਵੀ ਤੁਹਾਨੂੰ ਬੰਦਾ ਨਹੀਂ ਸਿਖਾ ਸਕਦਾ ਅਨਲੈਸ ਤੁਸੀਂ ਸਿੱਖਣਾ ਚਾਹੋ, ਅਨਲੈਸ ਅਸੀਂ ਸੋਚੀਏ ਵੀ ਹਾਂ ਮੈਂ ਚੀਜ਼ ਕਰਨੀ ਆ ਜਾਂ ਮੈਂ ਚੀਜ਼ ਸਿੱਖਣੀ ਆ, ਅਤੇ ਇੱਦਾਂ ਹੀ ਮੈਨੂੰ ਲੱਗਦਾ ਵੀ ਮਾੜੀ ਚੀਜ਼ ਵੀ, ਪਰ ਉਹਦੇ ਲਈ ਜਿੱਦਾਂ ਉਹਨਾਂ ਨੇ ਕਿਹਾ ਵੀ ਮਾਇੰਡ ਸੈੱਟ ਤੁਹਾਡਾ ਸਟਰੋਂਗ ਹੋਣਾ ਚਾਹੀਦਾ, ਅਤੇ ਜ਼ਰੂਰੀ ਨਹੀਂ ਆ ਹਰ ਇੱਕ ਦਾ ਮਾਇੰਡ ਸੈੱਟ ਇੰਨਾ ਸਟਰੋਂਗ ਹੋਵੇ। ਸੋ ਇਸੇ ਕਰਕੇ ਸੰਗਤ ਦੀ ਰੰਗਤ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਬਹੁਤੇ ਲੋਕਾਂ ਨੂੰ ਚੜ੍ਹ ਜਾਂਦੀ ਆ। ਨੈਕਸਟ ਕਾਲ ਹੈ ਜੀ ਸਾਡੇ ਨਾਲ 9090 ਜੀ। ਆਨੂ ਜੀ ਵੈਲਕਮ।
4: ਸਤਿ ਸ਼੍ਰੀ ਅਕਾਲ, ਕੈਸੀ ਹੈਂ? ਸਤਿ ਸ਼੍ਰੀ ਅਕਾਲ
0: ਜੀ, ਮੈਂ ਠੀਕ ਹੂੰ, ਆਪ ਕੈਸੇ ਹੈਂ?
4: ਮੈਂ ਬਿਲਕੁਲ ਠੀਕ ਹੂੰ, ਆਪਕੀ ਦੁਆਏ ਸ਼ਾਮਿਲ ਹਾਲ ਹੈ। ਮੇਰਾ ਖਿਆਲ ਇਹ ਹੈ ਕਿ ਬਜ਼ੁਰਗੋਂ ਸੇ ਜੋ ਆਪਣੇ ਨਾਨਾ ਦਾਦਾ ਐਸੇ ਲੋਕ ਹੈ ਖਾਨਦਾਨ ਮੇਂ ਯਾ ਫੈਮਿਲੀ ਮੇਂ ਯਹਾਂ ਯਾ ਪੰਜਾਬ ਮੇਂ, ਇਨ ਲੋਗੋਂ ਸੇ ਮਿਲਣਾ ਚਾਹੀਏ। ਇਨ ਸੇ ਮਿਲਣਾ ਬਹੁਤ ਘੱਟ ਹੋ ਗਿਆ, ਅੱਜ ਕੱਲ੍ਹ ਕਮ ਹੋ ਗਿਆ, ਉਸਕੀ ਵਜ੍ਹਾ ਸੇ ਜੋ ਹੈ ਬੜੀ ਦੂਰੀਆਂ ਪੈਦਾ ਹੋ ਗਈ। ਦੇਖੀਏ ਤਜਰਬਾ ਆਪਕੋ ਗੂਗਲ ਸੇ ਨਹੀਂ ਮਿਲਤਾ, ਜੋ ਆਦਮੀ ਲਾਈਫ ਸੇ ਮਿਲਤਾ। آپ بہت سی کمپنیوں کو فون کریں گے, میری اس بات سے آپ اتفاق رکھیں گے, اتفاق کا مطلب ہے یو ول 100% سہمت ہوں گے
0: جی.
4: وہ یہ کہ آپ اگر کال کریں اور اٹھا کے بولے میڈم پریس 1, میڈم ناؤ یو پریس 3, ناؤ 4, آپ بولتے یار ایک سیکنڈ تو بولنا چاہ رہی ہوں میں, جو بھی چاہ رہی ہوں, یہ پتہ نہیں اتنے نمبر ملاؤ بٹن دباؤ میرا وقت برباد کریں. تو ایک لائف آدمی آتا نا, آپریٹر لڑکی ہو یا لڑکا, فوری بولتا یس میم میں ہیلپ یو, تو وہ بات اور ہوتی
0: جی.
4: تو لوگوں سے ملنا چاہیے, پرانے لوگوں سے, ان کے ساتھ نہیں بیٹھنے سے وہ لوگ مرجھا جا رہے ہیں. آپ جھاڑوں کو تو پانی ڈالتے, کتے بلیوں کا تو خیال رکھتے, جن سے آئے دنیا میں, جن سے پیار ملا, جن سے سبھیتا ملی, جن سے آپ کو اس پرمپرا ملی, ان کو چھوڑ دے رہے ہیں آپ. یہ مجھے بہت دکھی دکھتا اور مجھے بڑا افسوس ہوتا. میں تو بڈھوں سے ہمیشہ ملتا ہوں, ہاسپٹل چلے جاتا ہوں, میرا کوئی رشتے دار نہیں کچھ نہیں, پھر بھی جا کے بولتا ہوں تسی چنگے ہو نا, انہیں بولتا میں نے تسی پہچانا نہیں سی, کون ہو تم, بولا کوئی بھی نہیں ہوں بھائی, انسان ہوں میں, انسان ہوں اس لیے بات کر رہا ہوں, جانوروں سے تھوڑی کرتے. تو میں یہی کہہ رہا ہوں کہ آخری میں کہ کمر باندھے ہوئے یہاں سب یار بیٹھے ہیں, کمر باندھے ہوئے یہاں سب یار بیٹھے ہیں, کچھ آگے گئے باقی جو ہیں تیار بیٹھے.
0: کیا بات,
4: کیا غضب کا خیال, ایسے خیالات آتے نہیں آرے کو, اپنا خیال رکھیے گا.
0: تھینک یو جی, تھینک یو, تھینک یو جی, خدا حافظ, تھینک یو سو مچ. بالکل صحیح ہے جی, سنگت جدو اسی کردے ہیں, ابھی سنگت کی نہیں کرنی چاہیے, بہت لوکاں دی, بہت چیزاں دی سنگت تسی سوچدے ہوں گے بھی ہاں میں آ سنگت کراں, میں ایتھے پہنچ جاواں, تسی اپنی لائف دے وچ کچھ نہ کچھ ایداں ضرور سوچتے ہوں گے. ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਵੀ ਐਸੀ ਕਿਹੜੀ ਸੰਗਤ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ ਪਰ ਅਸੀਂ ਕਰਦੇ ਨਹੀਂ ਹੈਗੇ. ਇਹਨਾਂ ਦਾ ਜਵਾਬ ਬੜਾ ਸੋਹਣਾ ਸੀਗਾ, ਉਹਦੇ ਵਿੱਚੋਂ ਇੱਕ ਜਵਾਬ ਇਹ ਵੀ ਆ ਕਿ ਜਿਹੜੇ ਇਹ ਦੱਸ ਕੇ ਗਏ ਆ ਕਿ ਸਾਡੇ ਜਿਹੜੇ ਪੇਰੈਂਟਸ ਆ ਜਾਂ ਗ੍ਰੈਂਡ ਪੇਰੈਂਟਸ ਆ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਹਾਂ, ਭੁੱਲ ਨਹੀਂ ਚੁੱਕੇ ਹੁਣ ਤੁਸੀਂ ਕਹੋਗੇ, ਪਰ ਕਈ ਵਾਰ ਅਸੀਂ ਟਾਈਮ ਦਾ ਬਹਾਨਾ ਲਾ ਦਿੰਦੇ ਹਾਂ ਜਾਂ ਵੈਸੇ ਹੀ ਅਸੀਂ ਕਹਿੰਦੇ ਵੀ ਸਾਡੀ ਜ਼ਿੰਦਗੀ 'ਚ ਬੜੀਆਂ ਪ੍ਰੋਬਲਮ ਆ ਜੀ, ਸਾਨੂੰ ਤਾਂ ਆਪ ਸਾਡੀਆਂ ਬੜੀਆਂ ਟੈਨਸ਼ਨਸ ਆ, ਅਸੀਂ ਤਾਂ ਉਹ 'ਚ ਮੇਲਿਆਂ ਦੇ ਵਿੱਚ ਹਾਂ, ਸਾਡੇ ਕੋਲ ਟਾਈਮ ਹੀ ਕਿੱਥੇ ਆ ਹੈ ਨਾ, ਪਰ ਕਿਤੇ ਨਾ ਕਿਤੇ ਸਾਡਾ ਐਕਸਕਿਊਜ਼ ਬਣ ਜਾਂਦਾ. ਫਿਰ ਜਦੋਂ ਸਾਡੇ ਕੋਲ ਉਹ ਨਹੀਂ ਰਹਿੰਦੇ ਤਾਂ ਫਿਰ ਅਸੀਂ ਸੋਚਦੇ ਹਾਂ ਵੀ ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ, ਪਰ ਉਹ ਮੁੜ ਕੇ ਆਉਂਦੇ ਨਹੀਂ ਨਾ ਟਾਈਮ. ਸੋ ਐਸੀ ਕਿਹੜੀ ਸੰਗਤ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਆ ਆਪਣੀ ਜ਼ਿੰਦਗੀ ਦੇ ਵਿੱਚ ਪਰ ਅਸੀਂ ਕਰਦੇ ਨਹੀਂ ਹੈਗੇ, ਜ਼ਰੂਰ ਦੱਸਣਾ ਜੀ. 416-233-7368 4162-333-7368 'ਤੇ ਕਾਲ ਤੁਸੀਂ ਕਰ ਸਕਦੇ ਹੋ. ਹੁਣ ਮੈਂ ਬੜੀ ਹੌਲੀ ਹੌਲੀ ਫੋਨ ਨੰਬਰ ਦੱਸਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਜ਼ਰੂਰ ਜੇ ਅਗਰ ਨੋਟ ਕਰਨਾ ਜਾਂ ਫਿਰ ਡਾਇਲ ਕਰਨਾ ਤਾਂ ਈਜ਼ੀ ਹੋਏਗਾ. ਮੈਂ ਬੜਾ ਹੌਲੀ ਹੌਲੀ ਨੰਬਰ ਦੱਸ ਰਹੀ ਹਾਂ ਕਿਉਂਕਿ ਲਾਸਟ ਵੀਕ ਮੈਨੂੰ ਕਾਲ ਆਈ ਸੀਗੀ, ਦਲਪੀਰ ਜੀ ਕਹਿੰਦੇ ਕਿ ਨੰਬਰ ਤੁਸੀਂ ਬੜਾ ਫਾਸਟ ਬੋਲਤਾ, ਲਿਖਿਆ ਨਹੀਂ ਗਿਆ. ਸੋ 416-233-7368 ਸਟੂਡੀਓ ਦੇ ਨੰਬਰ 'ਤੇ ਕਾਲ ਕਰ ਸਕਦੇ ਹੋ ਜੀ. ਅਗਰ ਤੁਸੀਂ ਕਰਜ਼ਿਆਂ ਦੇ ਵਿੱਚ ਘਿਰ ਗਏ ਹੋ ਜੀ ਅਤੇ ਲੱਗ ਰਿਹਾ ਵੀ ਕੁਛ ਪਤਾ ਨਹੀਂ ਲੱਗ ਰਿਹਾ ਹੁਣ ਕਿੱਧਰ ਜਾਈਏ, ਕਿਹਨੂੰ ਦੱਸੀਏ, ਜੇ ਕਿਸੇ ਨੂੰ ਦੱਸਦੇ ਹਾਂ ਵੀ ਸਿਰ 'ਤੇ ਕਰਜ਼ਾ ਚੜਿਆ ਅਤੇ ਅਗਲਾ ਬੰਦਾ ਤਾਂ ਮਜ਼ਾਕ ਕਰਦਾ, ਅਗਲਾ ਕਹਿੰਦਾ ਲੈ ਉਦੋਂ ਕਿਹਨੇ ਕਿਹਾ ਸੀ ਤੁਹਾਨੂੰ ਪੰਗੇ ਲੈਣ ਨੂੰ, ਹੈ ਨਾ. ਕੋਈ ਤਾਂ ਤੁਹਾਡੇ ਸਿਚੁਏਸ਼ਨ ਨੂੰ ਸਮਝੂਗਾ, ਪਰ ਕਈ ਵਾਰੀ ਲੋਕ ਤੁਹਾਨੂੰ ਮਜ਼ਾਕ ਕਰਦੇ, ਅਗਲਾ ਕਹਿੰਦਾ ਲੈ ਜੀ, ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਬਹੁਤ ਸਿਆਣੇ ਹਾਂ, ਜੇ ਸਾਡਾ ਕੁਛ ਸਭ ਵਧੀਆ ਹੋ ਰਿਹਾ, ਜੇ ਸਾਨੂੰ ਪ੍ਰੋਫਿਟ ਹੋ ਰਿਹਾ, ਸਾਡਾ ਬਿਜ਼ਨਸ ਵਧੀਆ ਜਾ ਰਿਹਾ, ਸਾਡਾ ਘਰ ਬਾਰ ਵਧੀਆ ਚੱਲ ਰਿਹਾ, ਮੇਰੀ ਜੋਬ ਵਧੀਆ ਚੱਲ ਰਹੀ ਆ, ਤਾਂ ਮੈਨੂੰ ਲੱਗਦਾ ਵੀ ਮੈਂ ਬੜੀ ਸਿਆਣੀ ਹਾਂ. ਪਰ ਜੇ ਦੂਜਾ ਬੰਦਾ ਕਿਸੇ ਟ੍ਰਬਲ 'ਚ ਫਸ ਗਿਆ, ਇਹਦਾ ਮਤਲਬ ਵੀ ਉਹਨੇ ਸਿਆਣਪ ਨਹੀਂ ਵਰਤੀ. ਅਸੀਂ ਬਹੁਤੀ ਵਾਰ ਇੱਦਾਂ ਸੋਚਦੇ ਹਾਂ, ਪਰ ਇੱਦਾਂ ਨਹੀਂ ਹੁੰਦਾ. ਸਿਆਣਪ ਜਾਂ ਕੋਈ ਵੀ ਆਪਣੇ ਘਰੋਂ ਤਾਂ ਚੱਕ ਕੇ ਕੋਈ ਸੁੱਟਦਾ ਨਹੀਂ ਹੈ, ਚਾਹੁੰਦਾ ਨਹੀਂ ਕੋਈ ਨੁਕਸਾਨ ਹੋਵੇ, ਪਰ ਇਹ ਸਿਚੁਏਸ਼ਨ ਆ, ਇਹ ਹਾਲਾਤ ਹੈ, ਇਹ ਜ਼ਿੰਦਗੀ ਆ, ਇਹ ਕਿਸੇ ਨਾਲ ਵੀ ਹੋ ਸਕਦਾ, ਵਾਧਾ ਘਾਟਾ ਜ਼ਿੰਦਗੀ 'ਚ ਚੱਲਦਾ ਰਹਿੰਦਾ. ਸੋ ਅਗਰ ਤੁਸੀਂ ਕਰਜ਼ਿਆਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਜ਼ਿਆਦਾ ਸਿਰ ਤੋਂ ਪਾਣੀ ਲੰਘ ਗਿਆ ਅਤੇ ਹੁਣ ਕੀ ਕੀਤਾ ਜਾਵੇ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੋਵੇ ਜੀ, ਸੁਨੇਹਾ ਬੜੇ ਧਿਆਨ ਨਾਲ ਸੁਣਨਾ ਅਤੇ ਇਸ 'ਤੇ ਅਮਲ ਜ਼ਰੂਰ ਕਰਨਾ. ਸੁਣ ਕੇ ਛੱਡ ਨਹੀਂ ਦੇਣਾ, ਕਿਉਂਕਿ ਅਮਲ ਕਰੋਗੇ ਤਾਂ ਕੁਛ ਬਦਲੂਗਾ, ਕੋਈ ਚੇਂਜ ਆਊਗੀ ਜ਼ਿੰਦਗੀ 'ਚ, ਅਦਰਵਾਈਜ਼ ਕੁਛ ਨਹੀਂ ਹੋਣਾ, ਸਭ ਕੁਛ ਉੱਦਾਂ ਦਾ ਉੱਦਾਂ ਰਹਿਣਾ. ਸੋ ਅਗਰ ਕਰਜ਼ਿਆਂ ਦੇ ਵਿੱਚ ਘਿਰ ਗਏ ਹੋ, ਕਿਸੇ ਤਰ੍ਹਾਂ ਦਾ ਕਰਜ਼ਾ, CRA ਦੇ ਪੈਸੇ ਦੇਣੇ ਆ, ਕੋਈ ਬੈਂਕ ਦਾ ਕ੍ਰੈਡਿਟ ਕਾਰਡ ਆ ਜਿਹੜਾ ਭਰਿਆ ਹੋਇਆ ਉਹਦੀ ਪੇਮੈਂਟ ਕਰਨੀ ਆ, ਜਾਂ ਪ੍ਰਾਈਵੇਟ ਲੋਨ ਆ, ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕਰਜ਼ਾ ਜਿਹੜਾ ਤੁਹਾਡੇ ਤੋਂ ਪੇ ਨਹੀਂ ਹੋ ਰਿਹਾ, ਈਵਨ ਕਿ ਵਿਆਜ ਵੀ ਨਹੀਂ ਤੁਸੀਂ ਪੇ ਕਰ ਪਾ ਰਹੇ, ਤਾਂ ਤੁਸੀਂ ਹਰਿੰਦਰ ਘੁੰਮਣ ਜੀ ਨੂੰ ਕਾਲ ਕਰ ਲਿਓ, ਇਹ ਤੁਹਾਡੇ ਹਾਲਾਤ ਨੂੰ ਪ੍ਰੋਪਰਲੀ ਸੁਣ ਕੇ ਉਹਦਾ ਕੋਈ ਹੱਲ ਕੱਢ ਦੇਣਗੇ. ਸੋ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ 416-400-44-44. ਅਗਰ ਕਰਜ਼ਿਆਂ ਨਾਲ ਡੀਲ ਕਰ ਰਹੇ ਹੋ, ਬਹੁਤ ਪਰੇਸ਼ਾਨ ਹੋ, तो इस नंबर नू डायल करके हुणे कॉल कर लो, अपॉइंटमेंट बना लो, बैठो, गलबात करो। 416-400-4444 416-444-4444 नंबर पर कॉल कर लियो जी। अगर कर्ज़ियां दे नाल तुसी डील कर रहे हो, सुख का साह लेना चाहते हो, 416-400-4444। नैक्सट कॉल है जी साढ़े नाल होड़ ते सी कुलदीप सिंह जी। हाँ जी, सत श्रीकाल।
5: सत
0: श्रीकाल जी।
5: ਮੈਂ ਤੇ ਗੱਲ ਕਰ ਰਿਹਾ, ਪਿਛਲੇ ਲਾਸਟ ਕਾਲਰ ਬਹੁਤ ਵਧੀਆ ਗੱਲਬਾਤ ਕਰਕੇ ਗਏ ਆ।
0: ਬਿਲਕੁਲ ਸਹੀ ਹੈ ਜੀ।
5: ਤੇ ਬਾਕੀ ਕੀ ਆ ਵੀ ਜਿਵੇਂ ਕਈ ਵਾਰ ਹੁੰਦਾ ਨਾ, ਜਿਹੜਾ ਕੋਈ ਚੀਜ਼ ਜ਼ਿਕਰ ਲੱਗਦੀ ਹੈ, ਕਿਸੇ ਨੂੰ ਕੀ ਦੱਸੀਏ ਜਾਂ ਕੋਈ ਮਸਲਾ ਜਾਂ ਕਿਸ ਤਰ੍ਹਾਂ, ਸਿਆਣੇ ਦੀ ਸੰਗਤ ਕੀਤਿਆਂ ਦੇ ਵਿੱਚ ਵੱਡਿਆਂ ਦੀ ਸੰਗਤ ਕਰੀਏ, ਤੇ ਉਹਦੇ ਵਿੱਚ ਆਪਾਂ ਨੂੰ ਕਈ ਵਾਰ ਉਹ ਗੱਲਾਂ ਬਾਤਾਂ ਆਪਦੀਆਂ ਕਰ ਰਹੇ, ਪਰ ਆਪਾਂ ਨੂੰ ਆਪਦਾ ਹੱਲ ਲੱਭ ਜਾਂਦਾ
0: ਜੀ। ਦੈਟਸ ਵੈਰੀ ਟਰੂ, ਬਿਲਕੁਲ ਸਹੀ ਹੈ ਜੀ।
5: ਕਈ ਵਾਰ ਬਿਨਾਂ ਦੱਸੇ ਵੀ ਕੀ ਵਾਰ ਉਸ ਚੀਜ਼ ਦਾ, ਜਿਹੜੀ ਚੀਜ਼ ਆਪਾਂ ਕਿਸੇ ਦੇ ਕੋਈ ਪਰੇਸ਼ਾਨ ਹੈ ਕਿਸੇ ਗੱਲ ਤੋਂ,
0: ਬਿਲਕੁਲ
5: ਉਹਦਾ ਹੱਲ ਮਿਲ ਜਾਂਦਾ ਜੀ।
0: ਬਿਲਕੁਲ ਸਹੀ ਹੈ ਜੀ, ਬਹੁਤ ਸੋਹਣੀ ਗੱਲ ਤੁਸੀਂ ਕਹੀ।
5: ਸੋਇਆ ਵੀ ਇਹ ਵੱਡੇ ਸਿਆਣੇ ਦੀ ਸੰਗਤ ਕਰਿਆ, ਜਿਵੇਂ ਕਈ ਚਲੋ ਫਿਰ ਵਿੱਚ ਉਸ ਨੇ ਕਿਸੇ ਦਾ ਦੱਸਿਆ, ਉੱਥੋਂ ਕਿਸੇ ਦਾ ਕਈ ਚੰਗੀ ਚੀਜ਼ ਵੀ ਮਿਲਦੀ ਹੈ, ਕੀ ਆਪਦੀ ਜ਼ਿੰਦਗੀ ਦਾ ਉਹ ਟਰਨਿੰਗ ਪੁਆਇੰਟ ਵੀ ਆ ਜਾਂਦਾ।
0: ਬਿਲਕੁਲ ਸਹੀ ਹੈ, ਬਿਲਕੁਲ ਸਹੀ ਤੁਸੀਂ ਕਿਹਾ। ਬਹੁਤ ਸ਼ੁਕਰੀਆ ਕੁਲਦੀਪ ਜੀ, ਥੈਂਕ ਯੂ ਸੋ ਮੱਚ। ਬਿਲਕੁਲ ਹੈ ਜੀ, ਹੁਣ ਅਸੀਂ ਅੱਜ ਕੱਲ੍ਹ ਸੋਚਦੇ ਹਾਂ ਵੀ ਜਿੱਦਾਂ ਉਹ ਕਹਿ ਕੇ ਗਏ ਸੀ ਕਿ ਸਾਡਾ ਖਿਆਲ ਹੁੰਦਾ ਕਿ ਸਾਰਾ ਕੁਛ ਸਾਨੂੰ ਗੂਗਲ ਜਾਂ ਚੈਟ GPT ਨੇ ਦੱਸ ਦੇਣਾ, ਕਿਉਂਕਿ ਅਸੀਂ AI ਦਾ ਜ਼ਮਾਨਾ ਅੱਜ ਕੱਲ੍ਹ ਕਹਿੰਦੇ ਹਾਂ। ਪਰ ਜਦੋਂ ਲਾਈਫ ਐਕਸਪੀਰੀਅੰਸ ਦੀ ਜਾਂ ਤੁਸੀਂ ਜ਼ਿੰਦਗੀ 'ਚ ਜਿਹੜੇ ਉਤਰਾਅ ਚੜ੍ਹਾਅ ਦੇਖੇ ਆ, ਉਹ ਤੁਹਾਨੂੰ ਚੈਟ GPT ਨਹੀਂ ਦੱਸ ਸਕਦਾ ਜਾਂ ਫਿਰ ਗੂਗਲ ਨਹੀਂ ਦੱਸ ਸਕਦਾ। ਸੋ ਉਹ ਤੁਹਾਨੂੰ ਉਦੋਂ ਹੀ ਪਤਾ ਲੱਗ ਸਕਦੇ ਆ ਜਦੋਂ ਅਸੀਂ ਆਪਣੇ ਵੱਡਿਆਂ ਦੇ ਨਾਲ, ਆਪਣੇ ਪੇਰੈਂਟਸ ਕੋਲ, ਆਪਣੇ ਨਾਨੇ ਦਾਦੇ ਜਾਂ ਵੱਡੇ ਜਿਹੜੇ ਹੈਗੇ ਸਾਡੇ, ਉਹਨਾਂ ਦੇ ਕੋਲ ਬੈਠਾਂਗੇ ਅਤੇ ਉਹਨਾਂ ਤੋਂ ਕੁਛ ਸੁਣਾਂਗੇ ਜਾਂ ਉਹਨਾਂ ਤੋਂ ਅਸੀਂ ਪੁੱਛ ਵੀ ਸਕਦੇ ਹਾਂ ਵੀ ਇਹਦਾ ਹੱਲ ਕੀ ਹੋ ਸਕਦਾ। ਕਈ ਵਾਰ ਸਾਨੂੰ ਲੱਗਦਾ ਵੀ ਨਹੀਂ, ਇਹਨਾਂ ਨੂੰ ਕਿੱਥੇ ਪਤਾ, ਇਹ ਤਾਂ ਸਾਡੀਆਂ ਟੈਨਸ਼ਨਸ ਆ। ਪਰ ਤੁਹਾਨੂੰ ਕਈ ਵਾਰੀ ਹੱਲ ਐਸਾ ਲੱਭ ਜਾਂਦਾ ਜਿਹੜਾ ਬਾਖਮਾਲ ਹੁੰਦਾ, ਤੁਸੀਂ ਸੋਚ ਵੀ ਨਹੀਂ ਸਕਦੇ ਹੁੰਦੇ ਵੀ ਇਸ ਸਿਚੁਏਸ਼ਨ ਦਾ ਹੱਲ ਇਹ ਹੋ ਸਕਦਾ। ਸੋ ਕਿਹੜੀ ਸੰਗਤ ਹੈ ਜੀ ਜਿਹੜੀ ਅਸੀਂ ਕਰਨੀ ਚਾਹੀਦੀ ਆ ਪਰ ਅਸੀਂ ਕਰਦੇ ਨਹੀਂ ਹਾਂ? ਜੇ ਅਸੀਂ ਉਹ ਸੰਗਤ ਕਰਾਂਗੇ ਤਾਂ ਸਾਨੂੰ ਬੜਾ ਫਾਇਦਾ ਹੁੰਦਾ, ਕਿਉਂਕਿ ਹਰ ਵਾਰ ਅਸੀਂ ਫਾਇਦਾ ਹੀ ਦੇਖਦੇ ਹਾਂ ਨਾ। ਸੋ ਸਾਨੂੰ ਬੜਾ ਫਾਇਦਾ ਹੋਣਾ, ਯਾਨੀ ਕਿ ਸਾਨੂੰ ਸਾਡੀ ਸ਼ਖਸੀਅਤ ਨੂੰ ਬੜਾ ਫਾਇਦਾ ਹੋਣਾ, ਫਾਇਦਾ ਪੈਸਿਆਂ ਵਾਲਾ ਨਹੀਂ। ਪੈਸੇ ਵਾਲਾ ਤਾਂ ਆਪਣੇ ਆਪ ਹੀ ਹੋ ਜਾਣਾ ਜਦੋਂ ਤੁਸੀਂ ਚੰਗੇ ਇਨਸਾਨ ਅਸੀਂ ਬਣ ਜਾਂਦੇ ਹਾਂ, ਅਤੇ ਜੇ ਕਿਤੇ ਨਾ ਕਿਤੇ ਘਾਟੇ ਤੁਹਾਨੂੰ ਜ਼ਿੰਦਗੀ 'ਚ ਪੈਂਦੇ ਆ ਅਤੇ ਤੁਹਾਨੂੰ ਉਹ ਭਰਪਾਈ ਤੁਹਾਡੀ ਹੋ ਜਾਂਦੀ ਆ। ਸੋ ਐਸੀ ਕਿਹੜੀ ਸੰਗਤ ਹੈ ਜਿਹੜੀ ਤੁਹਾਡੀ ਸ਼ਖਸੀਅਤ ਨੂੰ ਨਿਖਾਰ ਦਿੰਦੀ ਆ, ਤੁਹਾਨੂੰ ਹੋਰ ਬਿਹਤਰ ਬਣਾ ਦਿੰਦੀ ਆ? ਕਿਹੜੀ ਸੰਗਤ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਆ ਪਰ ਅਸੀਂ ਕਰਦੇ ਨਹੀਂ ਹਾਂ ਜੀ? 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਹੋਵੇ ਤਾਂ ਮੈਨੂੰ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ, 647-234-6000 647-234-6000 ਨੰਬਰ 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਬਿਜ਼ਨਸ ਨੂੰ ਰੇਡੀਓ ਅੰਦਾਜ਼ ਦੇ ਜ਼ਰੀਏ ਸਾਡੇ ਸਾਰੇ ਲਿਸਨਰਸ ਤੱਕ ਪਹੁੰਚਦਾ ਕਰਨ ਲਈ।

0: ਅੱਜ ਅਸੀਂ ਦੋਸਤੀ ਦੀ ਗੱਲ ਕਰ ਰਹੇ ਹਾਂ, ਸੰਗਤ ਦੀ ਗੱਲ ਕਰ ਰਹੇ ਹਾਂ, ਨੇੜਤਾ ਵਧਾਉਣ ਦੀ ਗੱਲ ਕਰ ਰਹੇ ਹਾਂ। ਅਸੀਂ ਕਿਹੜੀ ਨੇੜਤਾ ਜਿਹਦੇ ਤੋਂ ਅਸੀਂ ਦੂਰ ਹੋ ਚੁੱਕੇ ਹਾਂ, ਅਸੀਂ ਕਿਹੜੀ ਸੰਗਤ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ ਪਰ ਅਸੀਂ ਕਰਦੇ ਨਹੀਂ ਹਾਂ, ਜਿਹੜੀ ਸਾਨੂੰ ਹੋਰ ਬਿਹਤਰ ਇਨਸਾਨ ਬਣਾਉਣ ਦੇ ਵਿੱਚ, ਸਾਡੀ ਜ਼ਿੰਦਗੀ ਨੂੰ ਸੁਲਝਾਉਣ ਦੇ ਵਿੱਚ ਬਹੁਤ ਮਦਦਗਾਰ ਸਾਬਿਤ ਹੁੰਦੀ ਆ, ਪਰ ਅਨਫੋਰਚੁਨੇਟਲੀ ਸਾਡੇ ਕੋਲ ਟਾਈਮ ਨਹੀਂ ਹੈਗਾ। ਸੋ ਅਸੀਂ ਕਿਹੜੀ ਸੰਗਤ ਹੈ ਜੀ, ਅਸੀਂ ਕਿਹੜੀ ਨੇੜਤਾ ਜਿਹਨੂੰ ਅਸੀਂ ਦੂਰ ਕਰ ਚੁੱਕੇ ਹਾਂ, ਜਿਹੜੀ ਨੇੜਤਾ ਹੋਣੀ ਚਾਹੀਦੀ ਹੈ ਪਰ ਦੂਰ ਹੋ ਚੁੱਕੀ ਹੈ। 416-233-7368 416-233-7368 ਜੀ ਐਨੀ ਮੋਰਗੇਜਸ ਤੋਂ ਬੈਂਕ ਭਟਨਾਗਰ ਜੀ ਦਾ ਫੋਨ ਨੰਬਰ ਤੁਹਾਨੂੰ ਦੱਸ ਦਈਏ ਜੀ। ਅਗਰ ਮੋਰਗੇਜ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ, ਪ੍ਰੋਪਰਟੀ ਤੁਸੀਂ ਆਲਰੇਡੀ ਖਰੀਦ ਚੁੱਕੇ ਸੀਗੇ, ਅਤੇ ਜਾਂ ਫਿਰ ਸਪੈਸ਼ਲੀ ਤੁਸੀਂ ਕੋਈ ਨਵੇਂ ਘਰ ਕੋਈ ਖਰੀਦਿਆ ਹੋਇਆ ਜਿਹਦੀ ਕਲੋਜ਼ਿੰਗ ਆ ਰਹੀ ਆ ਪਰ ਲੱਗਦਾ ਕਿ ਕੁਛ ਨਾ ਕੁਛ ਹਾਰਡ ਹੈਗਾ, ਮੋਰਗੇਜ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਜੀ ਐਨੀ ਮੋਰਗੇਜਸ ਤੋਂ ਮਾਇਕ ਭਟਨਾਗਰ ਜੀ। ਕਿਉਂਕਿ ਆਮ ਜਿਹੜਾ ਬਾਇਰ ਹੈਗਾ ਉਹਨੂੰ ਤਾਂ ਬੇਲ ਆਊਟ ਪਲਾਨ ਮਿਲਣਾ ਨਹੀਂ ਆ, ਕਿਉਂਕਿ ਵੱਡੇ ਵੱਡੇ ਜਿਹੜੇ ਬਿਲਡਰਸ ਹੈਗੇ ਆ ਬੇਲ ਆਊਟ ਪਲਾਨ ਉਹਨਾਂ ਨੂੰ ਹੀ ਮਿਲਦਾ, ਸਾਡੇ ਵਰਗਿਆਂ ਨੂੰ ਤਾਂ ਫਿਰ ਆਪਣਾ ਵਸੀਲਾ ਆਪ ਹੀ ਕਰਨਾ ਪੈਂਦਾ। ਸੋ ਜੇ ਮੋਰਗੇਜ ਦੇ ਵਿੱਚ ਹੈਲਪ ਚਾਹੀਦੀ ਆ, ਘਰ ਦੇ ਵਿੱਚ ਐਕੁਟੀ ਬਿਲਡ ਹੋ ਚੁੱਕੀ ਆ, ਤੁਸੀਂ ਐਕੁਟੀ ਟੇਕ ਆਊਟ ਕਰਨਾ ਚਾਹੁੰਦੇ ਹੋ, ਜੀ ਐਨੀ ਮੋਰਗੇਜਸ ਤੋਂ ਬੈਂਕ ਭਟਨਾਗਰ ਜੀ ਦਾ ਫੋਨ ਨੰਬਰ 647-702-2023 647-702-2023 'ਤੇ ਕਾਲ ਕਰ ਸਕਦੇ ਹੋ ਜੀ, 647-702-2023 ਨੰਬਰ 'ਤੇ ਕਾਲ ਕਰ ਸਕਦੇ ਹੋ। ਨੈਕਸਟ ਕਾਲ ਹੈ ਜੀ ਸਾਡੇ ਨਾਲ 6162 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਪਰਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ।
1: ਪਰਮ ਜੀ, ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਆ, ਜਿਹੜੇ ਉਹਨਾਂ ਦੇ ਚੰਗੇ ਵਿਚਾਰ ਗ੍ਰਹਿਣ ਕਰਨੇ ਚਾਹੀਦੇ ਆ, ਜਿਹੜੇ ਜ਼ਿੰਦਗੀ ਨੂੰ ਕੋਈ ਸਿਖਾਲਾ ਹੋਵੇ। ਪਰ ਆਪਣੇ ਕੋਲ ਟਾਈਮ ਤੁਹਾਡੀ ਗੱਲ ਸਹੀ ਆ, ਵਕਤ ਨਹੀਂ ਹੁੰਦਾ ਪਰ ਕੱਢਣਾ ਚਾਹੀਦਾ ਵਕਤ। ਮਤਲਬ ਚੰਗੇ ਬੰਦੇ ਜਿੱਦਾਂ ਬਜ਼ੁਰਗ ਦੱਸ ਕੇ ਪਹਿਲਾਂ ਆਪਣੇ ਜਿਹੜੇ ਪਾਕਿਸਤਾਨੀ ਕੰਮ ਹੈ, ਪਰ ਸੰਤਾਂ ਮਹਾਂਪੁਰਸ਼ਾਂ ਦੇ ਵੀ ਚਰਨਾਂ 'ਚ ਬੈਠਣਾ ਚਾਹੀਦਾ, ਚਾਹੇ ਤੁਸੀਂ ਘੜੀ ਕੁ ਪਲ ਬੈਠੋ ਜਾਂ ਦੋ ਘੜੀਆਂ ਬੈਠੋ, ਉਹਨਾਂ ਤੋਂ ਬਚਣ ਲੈਣਾ ਚਾਹੀਦਾ ਤੁਹਾਡੀ ਜ਼ਿੰਦਗੀ ਸਾਰੀ।
0: ਬਿਲਕੁਲ ਸਹੀ ਹੈ ਜੀ, ਬਹੁਤ ਸ਼ੁਕਰੀਆ ਕਾਲ ਕਰਨ ਲਈ, ਥੈਂਕ ਯੂ। ਥੈਂਕ ਯੂ। ਅਸੀਂ ਕੱਢਦੇ ਨਹੀਂ ਆ ਜਾਂ ਸਾਡਾ ਮਨ ਹੀ ਨਹੀਂ ਲੱਗਦਾ ਜੇ ਅਸੀਂ ਕਈ ਵਾਰੀ, ਚਲੋ ਮੈਂ ਤਾਂ ਆਪਣੀ ਗੱਲ ਕਰ ਰਹੀ, ਮੈਂ ਤੁਹਾਡੀ ਗੱਲ ਨਹੀਂ ਕਰ ਰਹੀ, ਤੁਸੀਂ ਜ਼ਰੂਰ ਇਸ ਚੀਜ਼ ਦੇ ਵਿੱਚ ਹੋਵੋਗੇ। ਸਾਡਾ ਦਿਮਾਗ ਦੇ ਵਿੱਚ ਇੰਨੀਆਂ, ਅਸੀਂ ਸਾਡੇ ਕੰਮ ਕਾਰ ਇੰਨੇ ਚੱਲਦੇ ਆਏ ਆ, ਇੰਨੇ ਝਮੇਲੇ ਚੱਲ ਰਹੇ ਆ ਕਿ ਅਸੀਂ ਜੇ ਪਾਠ ਕਰਨ ਵੀ ਬੈਠ ਜਾਈਏ ਸਾਨੂੰ ਲੱਗਦਾ ਕਿ ਅਸੀਂ ਕੁਛ ਸੋਚ ਕੁਛ ਹੋਰ ਰਹੇ ਹੁੰਦੇ ਪਰ ਪਾਠ ਕਰ ਰਹੇ ਹੁੰਦੇ ਹਾਂ। ਪਰ ਗੱਲ ਇਹ ਵੀ ਆ ਕਿ ਜੇ ਤੁਸੀਂ ਲਗਾਤਾਰ ਜਿੱਦਾਂ ਤੁਸੀਂ ਪਾਠ ਕਰਨ ਲੱਗ ਜਾਓ ਜਾਂ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ, ਤੁਸੀਂ ਨਾਮ ਜਪੋ, ਤੁਸੀਂ ਇਸ ਚੀਜ਼ ਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ, ਅਤੇ ਹੌਲੀ ਹੌਲੀ ਇਹ ਚੀਜ਼ਾਂ ਤੁਹਾਡਾ ਦਿਮਾਗ ਤੁਹਾਡੇ ਕਾਬੂ ਦੇ ਵਿੱਚ ਆ ਜਾਂਦਾ। ਯਾਨੀ ਕਿ ਜਿੱਦਾਂ ਹੁਣ ਟੀ ਵੀ ਦਾ ਰਿਮੋਟ ਹੁੰਦਾ ਹੈ ਕਿ ਉਹ ਕੰਟਰੋਲ ਕਰ ਸਕਦੇ ਹਾਂ ਅਸੀਂ ਕੀ ਚੈਨਲ ਤੁਸੀਂ ਲਾਉਣਾ, ਚੇਂਜ ਕਰ ਸਕਦੇ ਹੋ, ਫਿਰ ਹੌਲੀ ਹੌਲੀ ਜਿਹੜਾ ਸਾਡਾ ਮਾਇੰਡ ਦਾ ਰਿਮੋਟ ਹੈ ਉਹ ਸਾਡੇ ਹੱਥ ਆ ਜਾਂਦਾ। ਪਰ ਸਟਾਰਟਿੰਗ ਦੇ ਵਿੱਚ ਅਸੀਂ ਪਾਠ ਕਰਦੇ ਹੁੰਦੇ, ਸੋਚਦੇ ਕੁਛ ਅਸੀਂ ਹੋਰ ਹੁੰਦੇ ਹਾਂ ਵੀ ਆਹ ਕੰਮ ਹੋਇਆ ਕਿ ਨਹੀਂ, ਕੱਲ੍ਹ ਨੂੰ ਆਹ ਕਰਨਾ। ਸੋ ਇੱਦਾਂ ਦਾ ਸਾਡਾ ਦਿਮਾਗ ਹੋ ਚੁੱਕਿਆ। ਪਰ ਕਿਹੜੀ ਸੰਗਤ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਆ ਅਤੇ ਬੜੀ ਲਾਹੇਵੰਦ ਹੋ ਸਕਦੀ ਆ। ਨੈਕਸਟ ਕਾਲ ਹੈ ਜੀ 1240 ਨੰਬਰ। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕੀ ਫਤਿਹ ਜੀ।

0: ਦਿੱਤੀਆਂ ਕੀਤੀਆਂ ਜਿਨ੍ਹਾਂ ਨੇ ਕੁਛ ਖੱਟਿਆ ਤਪੱਸਿਆ ਕੀਤੀਆਂ ਉਹਨਾਂ ਕੋਲ ਬੈਠੋਗੇ ਤੁਹਾਨੂੰ ਬਹੁਤ ਕੁਛ ਮਿਲੂਗਾ।
1: ਬਿਲਕੁਲ ਸਹੀ ਹੈ ਜੀ।
0: ਬਹੁਤ ਬੈਨੀਫਿਟ ਮਿਲਣਗੇ।
1: ਬਿਲਕੁਲ ਸਹੀ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕੀ ਫਤਿਹ ਜੀ, ਥੈਂਕ ਯੂ ਸੋ ਮਚ। ਦੱਸੀਏ ਜੀ ਰਫਤਾਰ ਪੇਂਟਿੰਗ ਦਾ ਨੰਬਰ ਵੀ ਇੱਕ ਵਾਰ ਫਿਰ ਤੋਂ, ਕਿ ਅਗਰ ਤੁਸੀਂ ਘਰ ਨੂੰ ਪੇਂਟ ਕਰਾਉਣਾ ਚਾਹੁੰਦੇ ਹੋ, ਘਰ ਨੂੰ ਸਜਾਉਣਾ ਚਾਹੁੰਦੇ ਹੋ, ਨਵੇਂ ਰੰਗ ਤੁਹਾਡੇ ਘਰ ਨੂੰ ਹੋਰ ਖੂਬਸੂਰਤ ਬਣਾ ਦੇਣ, ਰਫਤਾਰ ਪੇਂਟਿੰਗ ਜਿਹੜੇ ਕਿ ਵਾਟਰਲੂ ਕਿਚਨਰ ਦੇ ਏਰੀਏ ਦੇ ਵਿੱਚ ਜਾਂ ਜੀ ਟੀ ਏ ਦੇ ਵਿੱਚ ਤੁਸੀਂ ਹੈਗੇ ਹੋ, ਤਾਂ ਜ਼ਰੂਰ ਇਹਨਾਂ ਨੂੰ ਕਾਲ ਕਰ ਸਕਦੇ ਹੋ। ਰਫਤਾਰ ਪੇਂਟਿੰਗ ਦਾ ਨੰਬਰ 6479964799656300। ਅਗਰ ਤੁਸੀਂ ਜੀ ਟੀ ਏ ਦੇ ਵਿੱਚ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਜਾਂ ਜੀ ਟੀ ਏ ਤੋਂ ਬਾਹਰ ਸਪੈਸ਼ਲੀ ਹੈਮਿਲਟਨ, ਸੇਂਟ ਕੈਥਰੀਨ, ਸਟੋਨੀ ਕ੍ਰੀਕ, ਵੈਲਲੈਂਡ, ਥੋਰਲਡ ਜਾਂ ਫਿਰ ਨਾਇਆਗਰਾ ਫੋਲਸ ਦੇ ਵਿੱਚ ਤੁਹਾਨੂੰ ਕੋਈ ਟੀਮ ਰੈਨੋਵੇਸ਼ਨ ਦੇ ਲਈ ਨਹੀਂ ਲੱਭ ਰਹੀ ਸੀ, ਤਾਂ ਬੀਬਲਡ ਕੰਸਟਰਕਸ਼ਨ ਨੂੰ ਤੁਸੀਂ ਕਾਲ ਕਰ ਲੈਣੀ ਆ। ਇਹ ਸਪੈਸ਼ਲੀ ਨਾਇਆਗਰਾ ਫੋਲਸ ਅਤੇ ਨਾਇਆਗਰਾ ਫੋਲ ਦੇ ਆਸ ਪਾਸ ਏਰੀਆਸ ਦੇ ਵਿੱਚ ਸਰਵ ਕਰਦੇ ਨੇ। ਤੁਸੀਂ ਜ਼ਰੂਰ ਜਿਹੜਾ ਇਹਨਾਂ ਦਾ ਕੰਮ ਚੱਲਦੇ ਹੈਗੇ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਅਸੀਂ ਕਈ ਵਾਰੀ ਔਨਲਾਈਨ ਰਿਵਿਊ 'ਤੇ ਜ਼ਿਆਦਾ, ਇੱਕ ਅਗਲੇ ਵੀਕ ਤੁਹਾਨੂੰ ਦੱਸਾਂਗੇ, ਇਹ ਇੱਕ ਸਿਰਫ ਤੁਹਾਡੀ ਕੀ ਕਹਿ ਦਈਏ ਜੀ ਅਲਰਟ ਕਰਨ ਦੇ ਲਈ ਆ। ਇੱਕ ਕੰਸਟਰਕਸ਼ਨ ਕੰਪਨੀ ਜਿਹਨੇ ਲੋਕਾਂ ਤੋਂ ਹਜ਼ਾਰਾਂ ਪੈਸੇ ਹੜੱਪ ਲਏ, ਤੀਹ ਹਜ਼ਾਰ, ਪੰਜਾਹ ਹਜ਼ਾਰ, ਅਤੇ ਉਹ ਬੰਦੇ ਨੇ ਕੰਮ ਵੀ ਜਿਹੜਾ 6 ਹਫ਼ਤੇ ਕਿਹਾ ਸੀ 6 ਮਹੀਨੇ ਲਾ ਤੇ, ਅਤੇ 6 ਮਹੀਨਿਆਂ ਬਾਅਦ ਵੀ ਪੂਰਾ ਕੰਮ ਨਹੀਂ ਹੋਇਆ। ਸੋ ਜ਼ਰੂਰੀ ਹੁੰਦਾ ਹੈ ਕਈ ਵਾਰੀ ਅਸੀਂ ਔਨਲਾਈਨ ਰਿਵਿਊ ਚੈੱਕ ਕਰਕੇ ਅਤੇ ਆਪਣੇ ਕੋਈ ਗਲਤ ਡਿਸੀਜ਼ਨ ਲੈ ਲੈਂਦੇ ਹਾਂ, ਚਾਹੇ ਇਨਵੈਸਟਮੈਂਟ ਹੋ ਜਾਈਏ, ਚਾਹੇ ਕਿਸੇ ਨੂੰ ਹਾਇਰ ਕਰਨ ਦੀ ਗੱਲ ਕਰ ਲਈਏ। ਪਰ ਜ਼ਰੂਰੀ ਹੁੰਦਾ ਕਿ ਤੁਸੀਂ ਕੋਈ ਉਹਨਾਂ ਦੇ ਕੰਮ ਕਰ ਕੀਤਾ ਉਹ ਜ਼ਰੂਰ ਦੇਖੋ, ਜਾਂ ਕਿਸੇ ਨੂੰ ਤੁਸੀਂ ਜਾ ਕੇ ਵਿਜ਼ਿਟ ਕਰਨਾ ਹੈ ਅਤੇ ਇੱਕ ਵਾਰੀ ਉਹ ਵੀ ਜ਼ਰੂਰ ਕਰ ਸਕਦੇ ਹੋ। ਸੋ ਨਾਇਆਗਰਾ ਫੋਲਸ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ ਹੋਵੇ, ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਤੁਸੀਂ ਲੀਗਲ ਬੇਸਮੈਂਟ ਬਣਾਉਣੀ ਹੋਵੇ ਜੀ, ਜਾਂ ਕੋਈ ਫਲਿਪਿੰਗ ਪਰਪਸ ਤੋਂ ਕੋਈ ਪ੍ਰਾਪਰਟੀ ਲਈ ਸੀ ਉਹਨੂੰ ਟੋਟਲੀ ਰੈਨੋਵੇਟ ਕਰਾਉਣਾ ਹੋਵੇ, ਜਾਂ ਘਰ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ, ਕਿਚਨ ਰੈਨੋਵੇਟ ਕਰਾਉਣੀ ਆ, ਬਾਥਰੂਮ ਐਡ ਆਨ ਕਰਾਉਣੇ ਆ, ਜਾਂ ਫਿਰ ਤੁਸੀਂ ਫਲੋਰਿੰਗ ਪਾਉਣੀ ਆ, ਪੇਂਟ ਕਰਾਉਣਾ, ਜਾਂ ਵਿੰਡੋਜ਼ ਚੇਂਜ ਕਰਾਉਣੀ ਆ, ਜਾਂ ਫਿਰ ਕੌਂਕਰੀਟ ਦਾ ਕੋਈ ਕੰਮ ਕਰਾਉਣਾ, ਸਟੈਂਪ ਕੌਂਕਰੀਟ ਦਾ ਕੰਮ ਹੋ ਗਿਆ, ਡਰਾਈਵੇ ਬਣਾਉਣਾ, ਤਾਂ ਬੀਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਸਕਦੇ ਹੋ। ਇਹ ਨਾਇਆਗਰਾ ਫੋਲਸ ਦੇ ਆਸ ਪਾਸ ਏਰੀਏ 'ਚ ਸਰਵ ਕਰਦੇ ਨੇ। 6479964799656300। ਅਤੇ ਅਗਰ ਤੁਸੀਂ ਕੇਟਰਿੰਗ ਕਰਾਉਣੀ ਹੈ ਜੀ, ਤਾਂ ਤੁਹਾਨੂੰ ਇੱਕ ਡੀਲ ਵਧੀਆ ਦੱਸ ਦਿੰਦੇ ਹਾਂ ਕਿ ਇੱਕ ਤਾਂ ਜੇ ਤੁਸੀਂ ਵੈੱਜ ਅਤੇ ਨੋਨ ਵੈੱਜ ਦੋਨਾਂ ਦੇ ਵਿੱਚ ਦੱਸ ਦਿੰਦੇ ਹਾਂ, ਅਗਰ ਤੁਸੀਂ ਕੇਟਰਿੰਗ ਕਰਾਉਣੀ ਹੈ ਜਾਂ ਘਰ ਥੋੜ੍ਹੇ ਗੈਸਟ ਜ਼ਿਆਦਾ ਆਏ ਹੋਏ ਆ, 10 ਪਾਉਂਡ ਤੁਸੀਂ ਫਿਸ਼ ਪਕੌੜਾ ਖਰੀਦਣਾ ਜੀ, ਤਾਂ 2 ਪਾਉਂਡ ਤੁਹਾਨੂੰ ਨਾਲ ਫ੍ਰੀ ਮਿਲਣਾ। ਅਤੇ ਇੱਦਾਂ ਹੀ ਜੇ ਤੁਸੀਂ ਚਿਕਨ ਪਕੌੜਾ ਖਰੀਦਣਾ 10 ਪਾਉਂਡ ਅਤੇ ਨਾਲ ਉਹਦੇ 2 ਪਾਉਂਡ ਬਿਲਕੁਲ ਫ੍ਰੀ ਮਿਲਣਾ। ਅਤੇ ਕੇਟਰਿੰਗ ਦੇ ਵਿੱਚ ਵੈਜੀਟੇਰੀਅਨ ਕੇਟਰਿੰਗ ਤੁਸੀਂ ਕਰਾਉਣੀ ਹੋਵੇ, ਉਹਦੇ ਵਿੱਚ ਤੁਹਾਨੂੰ ਲਾਈਵ ਬਾਰਬੀਕਿਊ ਘਰ ਆ ਕੇ ਇਹ ਤੁਹਾਡੇ ਕੇਟਰਿੰਗ ਸਾਰਾ ਜਿਹੜਾ ਫੂਡ ਆ ਉਹ ਰੈਡੀ ਕਰਨਗੇ ਤੁਹਾਡੇ ਗੈਸਟ ਲਈ। ਸੋ ਕੇਟਰਿੰਗ ਕਰਾਉਣੀ ਹੋਵੇ ਤਾਂ ਮੈਂ ਤੁਹਾਨੂੰ ਨੰਬਰ ਦੱਸਦੀ ਹਾਂ ਦੇਸੀ ਫਰਾਈਡ ਮੈਨੀਆਂ ਦਾ, ਜਿਹੜੇ ਕਿ ਮੇਫੀਲਡ ਐਂਡ ਏਅਰਪੋਰਟ 'ਤੇ ਨੇ, 6171 ਮੇਫੀਲਡ ਰੋਡ, ਯੂਨਿਟ ਨੰਬਰ 96, ਬਰੈਂਪਟਨ ਦੇ ਵਿੱਚ। ਜ਼ਰੂਰ ਪਹੁੰਚਿਓ ਕੇਟਰਿੰਗ ਕਰਾਉਣ ਦੇ ਲਈ। ਅਤੇ ਨਾਲ ਦੀ ਨਾਲ ਅਗਰ ਤੁਸੀਂ ਹੋਲ ਬਾਰਬੀਕਿਊ ਚਿਕਨ ਇਹਨਾਂ ਤੋਂ ਲੈਂਦੇ ਹੋ ਜੀ, ਬਾਏ ਕਰਦੇ ਹੋ, ਅਤੇ ਉਹਦੇ ਨਾਲ ਤੁਹਾਨੂੰ 2 ਨਾਨ ਅਤੇ ਸੈਲਡ ਬਿਲਕੁਲ ਐਬਸੋਲੂਟਲੀ ਫ੍ਰੀ ਮਿਲਣਾ। ਸੋ ਦੇਸੀ ਫਰਾਈਡ ਮੈਨੀਆਂ 'ਤੇ ਜਾਓ, ਬਹੁਤ ਵਧੀਆ ਵਧੀਆ ਵੈਜੀਟੇਰੀਅਨ ਅਤੇ ਨੋਨ ਵੈੱਜ ਖਾਣੇ ਤੁਸੀਂ ਇੰਜੋਏ ਕਰ ਸਕਦੇ ਹੋ। ਦੇਸੀ ਫਰਾਈਡ ਮੈਨੀਆਂ 6475434375, 6475434375 'ਤੇ ਤੁਸੀਂ ਕਾਲ ਕਰ ਸਕਦੇ ਹੋ ਕੇਟਰਿੰਗ ਦੇ ਲਈ ਜਾਂ ਔਡਰ ਕਰਨ ਲਈ ਦੇਸੀ ਫਰਾਈਡ ਮੈਨੀਆਂ 'ਤੇ। ਜਿਹੜੀ ਸੰਗਤ ਦੀ ਮੈਂ ਗੱਲ ਕਰ ਰਹੀ ਸੀ, ਸਾਰੇ ਜਵਾਬ ਬਹੁਤ ਵਧੀਆ ਜੀ। ਇਹ ਸਾਰੀਆਂ ਜਿਹੜੀਆਂ ਕੰਪਨੀਜ਼ ਆ ਜਾਂ ਸਾਰੀ ਨੇੜਤਾ ਸਾਡੀ ਜ਼ਿੰਦਗੀ 'ਚੋਂ ਕਿਤੇ ਨਾ ਕਿਤੇ ਘੱਟ ਗਈ ਆ ਜਾਂ ਬਹੁਤ ਹੀ ਜ਼ਿਆਦਾ ਵਿਸਰ ਗਈ ਆ, ਅਤੇ ਜਿਹੜੀ ਕੰਪਨੀ ਦੀ ਮੈਂ ਗੱਲ ਕਰ ਰਹੀ ਸੀ, ਜਿਹੜੀ ਸੰਗਤ ਦੀ ਮੈਂ ਗੱਲ ਕਰ ਰਹੀ ਸੀ, ਉਹ ਸਾਡੀ ਆਪਣੇ ਆਪ ਦੀ ਸੰਗਤ ਆ। ਕਈ ਵਾਰੀ ਅਸੀਂ ਲੋਕਾਂ ਦੇ ਵਿੱਚ ਬੈਠ ਕੇ, ਅਸੀਂ ਘੰਟਾ ਵੀ ਬੈਠ ਸਕਦੇ ਹਾਂ, ਤੁਸੀਂ 2 ਘੰਟੇ ਵੀ ਬੈਠ ਸਕਦੇ ਹੋ, ਪਰ ਕਈ ਵਾਰ ਤੁਸੀਂ ਇਹ ਤਜ਼ਰਬਾ ਕਰਕੇ ਦੇਖਿਓ ਵੀ ਤੁਸੀਂ ਆਪਣੇ ਆਪ ਨਾਲ ਬੈਠਣਾ, ਯਾਨੀ ਕਿ ਤੁਸੀਂ ਆਪਣੇ ਆਪ ਦੀ ਸੰਗਤ ਕਰਨੀ ਆ, ਅਤੇ ਕੀ ਤੁਸੀਂ 1/2 ਘੰਟਾ ਬੈਠ ਸਕਦੇ ਹੋ? ਕੀ ਤੁਸੀਂ ਆਪਣੇ ਆਪ ਨਾਲ ਕੋਈ 1/2 ਘੰਟਾ ਕੋਈ ਗੱਲਾਂ ਹੈਗੀਆਂ ਕਰਨ ਨੂੰ ਕਿ ਨਹੀਂ ਹੈਗੀਆਂ? ਸੋ ਜਿਹੜੀ ਸਾਡੀ ਸੰਗਤ ਆਪਣੇ ਆਪ ਨਾਲ ਨੇੜਤਾ ਹੈਗੀ ਆ, ਉਹ

0: ਕਿਤੇ ਨਾ ਕਿਤੇ ਬਹੁਤ ਘੱਟ ਗਈ ਆ। ਅਤੇ ਜਦੋਂ ਤੁਸੀਂ ਆਪਣੇ ਆਪ ਨਾਲ ਗੱਲ ਕਰਦੇ ਹੋ ਫਿਰ ਸਾਡੇ 'ਚ ਸੈਲਫ ਅਵੈਲੂਏਸ਼ਨ ਦੀ ਗੱਲ ਆਉਂਦੀ ਆ, ਫਿਰ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਗੱਲ ਆਉਂਦੀ ਆ। ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਐਬਿਲਿਟੀਜ਼ ਹੈਗੀਆਂ, ਚੰਗੇ ਗੁਣ ਹੈਗੇ ਆ, ਉਹ ਸਾਨੂੰ ਆਪਣੇ ਆਪ ਹੀ ਸਹਿਜੇ ਹੀ ਅਸੀਂ ਲੈ ਲੈਂਦੇ ਹਾਂ ਕਿਉਂਕਿ ਅਸੀਂ ਆਪਣੇ ਆਪ ਨਾਲ ਗੱਲ ਕੀਤੀ ਆ। ਸੋ ਜਿਹੜੀ ਸੰਗਤ ਅਸੀਂ ਆਪਣੇ ਆਪ ਨਾਲੋਂ ਘੱਟ ਕਰ ਚੁੱਕੇ ਉਹ ਬੜੀ ਜ਼ਰੂਰੀ ਹੈਗੀ ਆ ਜੀ। ਸੋ ਬਹੁਤ ਸ਼ੁਕਰੀਆ ਜਿੰਨੇ ਸਾਡੇ ਲਿਸਨਰਸ ਨੇ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੱਤਾ, ਬਹੁਤ ਸ਼ੁਕਰੀਆ ਜੀ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੋਵੇ ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਤਾਂ ਮੇਰਾ ਫੋਨ ਨੰਬਰ 647-234-6000 ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ। ਆਪਣਾ ਖਿਆਲ ਰੱਖਣਾ, ਇੰਜੋਏ ਕਰੋ ਇਹ ਬਹੁਤ ਵਧੀਆ ਖੂਬਸੂਰਤ ਦਿਨ। ਮਿਲਾਂਗੇ ਅਗਲੇ ਸ਼ਨੀਵਾਰ, ਤਦ ਤੱਕ ਪਰਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਬਾ ਖੈਰ ਐਂਡ ਸ਼ੁਭਰਾਤਰੀ।
1: ਦਿਲੋਂ ਔਰ ਸੁਨਤੇ ਕਾਨੋਂ ਕੋ ਦਾਨਿਸ਼ ਬੁਖਾਰੀ ਕਾ ਮੁਹੱਬਤ ਭਰਾ ਸਲਾਮ। ਆਜ ਫਿਰ ਲੀਏ ਚਲਤੇ ਹੈ ਆਪਕੋ ਸੁਖਨਵਰੀ ਕੀ ਦੁਨੀਆ ਮੇਂ, ਜਿਸਮੇ ਆਪਕੋ ਮੁਸਰਤ ਕੇ ਸਾਥ ਕੁਛ ਭੂਲੀ ਬਿਸਰੀ ਯਾਦੋਂ ਕੋ ਤਰੋਤਾਜ਼ਾ ਕਰਨੇ ਕੇ ਲੀਏ ਸ਼ੇਰ ਓ ਸ਼ਾਇਰੀ ਕੇ ਸਾਥ ਲਬਰੇਜ਼ ਖੂਬਸੂਰਤ ਗਜ਼ਲੋਂ ਕਾ ਯੇ ਸਿਲਸਿਲਾ ਲੇਕਰ ਹਾਜ਼ਰ ਹੂੰ। ਕਹਿਕਸ਼ਾਂ ਤੁਮਹਾਰੀ ਹਰ ਬਾਤ ਸੇ ਮੁਹੱਬਤ ਕੀ ਹੈ ਜ਼ਿੰਦਗੀ, ਤੇਰੇ ਅਹਿਸਾਸ ਸੇ ਮੁਹੱਬਤ ਕੀ ਹੈ, ਤੂੰ ਮੇਰੇ ਪਾਸ ਨਹੀਂ ਹੈ ਫਿਰ ਵੀ ਤੇਰੀ ਯਾਦ ਸੇ ਮੁਹੱਬਤ ਕੀ ਹੈ, ਮੈਂ ਤੁਮਕੋ ਕਿਸ ਤਰ੍ਹਾਂ ਭੂਲ ਸਕਤਾ ਹੂੰ, ਮੈਨੇ ਤੇਰੀ ਹਰ ਅਦਾ ਸੇ ਮੁਹੱਬਤ ਕੀ ਹੈ, ਕਭੀ ਤੋ ਉਸਨੇ ਭੀ ਮੁਝੇ ਯਾਦ ਕੀਆ ਹੋਗਾ, ਹਾਂ ਮੈਨੇ ਉਨਹੀ ਲਮੋ ਸੇ ਮੁਹੱਬਤ ਕੀ ਹੈ, ਤੁਮਸੇ ਮਿਲਨੇ ਕਾ ਇੱਕ ਖਵਾਬ ਸਾ ਲਗਤਾ ਹੈ, ਮੈਨੇ ਤੁਮਹਾਰੇ ਇੰਤਜ਼ਾਰ ਸੇ ਭੀ ਮੁਹੱਬਤ ਕੀ ਹੈ।

0: ਕਰਾਂਗੇ। ਕੱਲ ਨੂੰ ਅਸੀਂ ਸ਼ਾਮ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਕੱਲ ਨੂੰ ਯਾਨੀ ਕਿ ਫਰਾਈਡੇ ਸ਼ਾਮ ਨੂੰ ਇੰਡੀਅਨ ਫਰੂਟਲੈਂਡ ਦੀ ਨਵੀਂ ਲੋਕੇਸ਼ਨ ਜਿਹੜੀ ਕਿ ਖੁੱਲ ਰਹੀ ਹੈ ਕੇਂਬ੍ਰਿਜ ਦੇ ਵਿੱਚ, ਸੋ 600 ਹੈਸਪਿਲਰ ਰੋਡ ਇਨ ਕੇਂਬ੍ਰਿਜ, ਤੁਸੀਂ ਸਭ ਨੇ ਆਉਣਾ ਸ਼ਾਮ ਨੂੰ 6 ਵਜੇ ਗ੍ਰੈਂਡ ਓਪਨਿੰਗ ਇੰਡੀਅਨ ਫਰੂਟਲੈਂਡ ਦੀ ਬ੍ਰੈਂਡ ਨਿਊ ਲੋਕੇਸ਼ਨ ਤੇ ਬਹੁਤ ਸਾਰੀਆਂ ਡੀਲਸ ਨੇ ਜਿਹੜੀਆਂ ਸਿਰਫ ਤੇ ਸਿਰਫ ਕੇਂਬ੍ਰਿਜ ਵਾਲੀ ਲੋਕੇਸ਼ਨ ਤੇ ਲੱਗੀਆਂ ਨੇ। ਸੋ ਕੱਲ ਨੂੰ ਸ਼ਾਮ ਨੂੰ 6 ਵਜੇ ਡੀਲਾਂ ਗਰੋਸਰੀ ਦੀਆਂ ਟੌਪ ਦੀਆਂ, ਸਵਰਨਾ ਮਲਟੀਗ੍ਰੇਨ ਆਟਾ 9.99, 20 ਪਾਉਂਡ ਦਾ ਬੈਗ, ਪਿਲਸਬਰੀ ਚੱਕੀ ਆਟਾ 9.99, ਪਿਲਸਬਰੀ ਮਲਟੀਗ੍ਰੇਨ ਆਟਾ 9.99, 2% ਮਿਲਕ 4.549 ਦਾ, ਰੱਖੜੀ ਐਂਡ ਪਿਓਰ ਖੋਏ ਦੀਆਂ ਮਠਿਆਈਆਂ ਆਦਿ ਹੋਣਗੀਆਂ, ਬਹੁਤ ਡਿਸਕਾਊਂਟਸ। ਕੱਲ ਨੂੰ ਸ਼ਾਮ ਨੂੰ 600 ਹੈਸਪਿਲਰ ਰੋਡ ਕੇਂਬ੍ਰਿਜ, 600 ਹੈਸਪਿਲਰ ਰੋਡ ਕੇਂਬ੍ਰਿਜ, ਤੇ ਇਹਨਾਂ ਦੇ ਆਪਣੇ ਗਰੋਸਰੀ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਖਾਣਾ ਪੀਣਾ ਵੀ ਮਿਲੇਗਾ, ਪਹੁੰਚ ਜਾਓ ਸ਼ਾਮ ਨੂੰ 6 ਵਜੇ ਕੱਲ ਨੂੰ 600 ਹੈਸਪਿਲਰ ਰੋਡ। ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਭਰ ਚ ਪੰਜਾਬੀ ਭਾਈਚਾਰੇ ਦੇ ਮੰਨੇ ਪਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ, ਵਕੀਲ ਬ੍ਰਿਜ ਮੋਹਨ ਸਾਹਿਬ। ਪਹਿਲਾਂ ਤਾਂ ਬ੍ਰਿਜ ਮੋਹਨ ਜੀ ਪੰਜਾਬੀ ਦਾ ਸਵਾਗਤ ਹੈ ਸਰ, ਵੈਲਕਮ।
1: ਗੁਡ ਈਵਨਿੰਗ ਨਵੀਂ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਵੈਲਕਮ। ਸੋ ਬ੍ਰਿਜ ਮੋਹਨ ਐਂਡ ਐਸੋਸੀਏਟਸ ਦਫ਼ਤਰ ਲੋਕੇਟਡ ਹੈ ਬ੍ਰੈਂਪਟਨ ਦੇ ਐਨ, ਮੈਂ ਕਹਿੰਦਾ ਸੈਂਟਰ ਦੇ ਵਿੱਚ, 2250 ਬੋਵੇਅਰ ਡਰਾਈਵ ਈਸਟ, ਯੂਨਿਟ 302, ਤੇ ਨੰਬਰ ਹੈ ਬ੍ਰਿਜ ਮੋਹਨ ਸਾਹਿਬ ਦੇ ਆਫਿਸ ਦਾ 416-994-8989। ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਦੇ ਹਾਕੀ ਮੁਕੱਦਮੇ ਚ ਬਲਾਤਕਾਰੀ ਕੇਸ ਦਾ ਫੈਸਲਾ, ਕੈਨੇਡਾ ਹਾਕੀ ਰੇਪ ਟ੍ਰਾਇਲ ਦਾ ਜੋ ਵਰਡਿਕਟ ਹੋਇਆ ਉਹਦੀ ਗੱਲਬਾਤ ਆਪਾਂ ਕਰਾਂਗੇ। ਸੋ ਕੈਨੇਡਾ ਦੇ ਕੋਰਟ ਕੇਸ ਆਮ ਤੌਰ ਤੇ ਸਾਰੀ ਦੁਨੀਆ ਦੇ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਦੇ, ਪਰ ਇਹ ਕੇਸ ਹੁਣੇ ਹੁਣੇ ਖਤਮ ਹੋਇਆ ਜੋ ਕੈਨੇਡਾ ਦੀ ਪੂਰੀ ਕਾਨੂੰਨ ਪ੍ਰਣਾਲੀ ਨੂੰ ਬਦਲ ਸਕਦਾ ਹੈ। ਇਹ ਕੇਸ ਇੰਨਾ ਮਹੱਤਵਪੂਰਨ ਬਿਡਮਨ ਸਾਹਿਬ ਕਿਉਂ ਹੈ?
1: ਨਵੀਂ ਜੀ, ਇਸ ਕਰਕੇ ਜਦ ਕਦੇ ਵੀ ਬਲਾਤਕਾਰ ਰੇਪ ਦੀ ਗੱਲਬਾਤ ਆਉਂਦੀ ਹੈ, ਪਰ ਉਹਦੇ ਉੱਪਰ ਜੇ ਕਦੇ ਵੀ ਗੈਂਗ ਰੇਪ ਦੀ ਗੱਲਬਾਤ ਆਉਂਦੀ ਹੈ ਤਾਂ ਲੋਕਾਂ ਦੇ ਅੱਖਾਂ ਦੇ ਪਰਵੱਟੇ ਖੜੇ ਹੋ ਜਾਂਦੇ ਆ ਜੀ। ਆਮ ਤੌਰ ਤੇ ਬਲਾਤਕਾਰ ਜਾਂ ਇੱਥੋਂ ਤੱਕ ਕਿ ਕਤਲ ਦੇ ਕਈ ਮਾਮਲਿਆਂ ਦੀ ਸੁਣਵਾਈ ਸਮੇਂ ਅਦਾਲਤਾਂ ਖਾਲੀ ਪਈਆਂ ਹੁੰਦੀਆਂ ਤੇ ਕੋਰਟ ਰੂਮ ਚ ਸਿਰਫ ਵਕੀਲ, ਗਵਾਹ, ਦੋਸ਼ੀ ਅਤੇ ਜੱਜ ਹੀ ਹੁੰਦੇ ਆ ਜੀ। ਲੰਡਨ ਅੰਟਾਰੀਓ ਦੀ ਹਾਕੀ ਟੀਮ ਦੇ ਖਿਡਾਰੀਆਂ ਦੇ ਇਸ ਕੇਸ ਚ ਪੱਤਰਕਾਰਾਂ ਦੀ ਇੰਨੀ ਦਿਲਚਸਪੀ ਸੀਗੀ ਕਿ ਸਾਰੀ ਦੁਨੀਆ ਦੇ ਅਖਬਾਰਾਂ ਦੇ ਨੁਮਾਇੰਦਿਆਂ ਨੇ ਤੇ ਖਬਰਾਂ ਨਾਲ ਸੰਬੰਧਿਤ ਲੋਕ ਇੱਥੇ ਕੈਨੇਡਾ ਚ ਪਹੁੰਚੇ ਹੋਏ ਸਨ ਅਤੇ ਅਦਾਲਤ ਇੰਨੀ ਖਚਾ ਖਚ ਭਰੀ ਹੋਈ ਸੀ ਕਿ ਲੋਕਾਂ ਨੂੰ ਬੈਠਣ ਲਈ ਤਾਂ ਕੀ ਪੈਰ ਧਰਨ ਜੋਗੀ ਵੀ ਜਗ੍ਹਾ ਨਹੀਂ ਸੀ ਜੀ।